FM ਬੈਂਡ 7.2 MHz ਅਤੇ ਲਾਈਵ ਸਟ੍ਰੀਮ ਜ਼ਰੀ ਨਿਊਜ਼ ਹੁਣ AIR ਐਪ ਅਤੇ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਅੱਜ ਵੀਰਵਾਰ ਹੈ, ਸ਼ੱਕ ਸੰਮਤ 1948 ਦੇ ਜੇਸ਼ਠ ਮਹੀਨੇ ਦੀ 21 ਅਤੇ ਈਸਵੀ ਸੰਨ 2026 ਦੇ ਜੂਨ ਮਹੀਨੇ ਦੀ 4 ਤਰੀਕ ਹੈ। ਇਸ ਵੇਲੇ ਸਵੇਰ ਦੇ 5:56 ਹੋਏ ਨੇ। ਹੁਣ ਤੋਂ ਸਾਡੀ ਅੱਜ ਦੀ ਸਭਾ ਦਾ ਆਗਾਜ਼ ਹੁੰਦਾ। ਆਕਾਸ਼ਵਾਣੀ ਸੁਣ ਰਹੇ ਸਾਰੇ ਸਰੋਤਿਆਂ ਦਾ ਸਾਡੀ ਅੱਜ ਦੀ ਸਭਾ 'ਚ ਸਵਾਗਤ ਹੈ।

ਪ੍ਰੋਗਰਾਮ ਅੰਮ੍ਰਿਤਬਾਣੀ ਲੈ ਕੇ ਮੈਂ ਹਾਜ਼ਰ ਹਾਂ ਜਸਵਿੰਦਰ ਸਿੰਘ ਸਹਿਗਲ। ਇਸ ਪ੍ਰੋਗਰਾਮ ਤਹਿਤ ਤੁਸੀਂ ਸਰਵਣ ਕਰੋਗੇ ਸ਼ਬਦ ਅਤੇ ਭਜਨ, ਅਤੇ ਉਹ ਇਸ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਸ਼ਬਦ ਸਰਵਣ ਕਰਦੀ ਹਾਂ ਭਾਈ ਰਵਿੰਦਰ ਸਿੰਘ ਜੀ ਅਤੇ ਰਾਗੀ ਜੱਥੇ ਵੱਲੋਂ ਗਾਇਨ ਕੀਤਾ।

ਪ੍ਰੋਗਰਾਮ ਦੇ ਵਿੱਚ ਆਓ ਸ਼ਬਦ ਸਰਵਣ ਕਰਦੇ ਹਾਂ। ਭਾਈ ਅਮਰਜੀਤ ਸਿੰਘ ਜੀ ਅਤੇ ਰਾਗੀ ਜੱਥੇ ਵੱਲੋਂ ਗਾਇਨ ਕੀਤਾ ਮੇਰੇ ਮਨਮੁਖ ਹਰ ਹਰ ਹਰ ਬੋਲੀ ਹੈ।

ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 kHz, ਐਫਐਮ ਬੈਂਡ 103.6 MHz ਅੰਮ੍ਰਿਤਸਰ ਤੇ ਡੀਟੀਐਚ ਸੀ AIR ਪੰਜਾਬ ਸੇਵਾ ਦਾ ਇਹ ਹੈ ਜਲੰਧਰ ਕੇਂਦਰ। ਹੁਣ ਪੇਸ਼ ਹੈ ਖੇਤੀਬਾੜੀ ਪ੍ਰੋਗਰਾਮ।

0: ਜੈ ਹਿੰਦ ਜੀ, ਜੈ ਹਿੰਦ ਰੁਲੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
1: ਤਕੜਾ ਤਕੜਾ ਜੈ ਹਿੰਦ ਕਬੂਲ ਕਰੋ ਸੰਧੂ ਸਾਹਿਬ ਪਹਿਲੋਂ।
0: ਜੈ ਹਿੰਦ ਜੀ, ਜੈ ਹਿੰਦ।
1: ਦੇਖੋ ਗੱਲ ਹੈ ਵੀ ਸਮਾਂ ਜਿੱਦਾਂ ਆਪਾਂ ਬਹੁਤ ਆਰੇ ਜ਼ਿਕਰ ਕਰਦੇ ਹੁੰਦੇ ਹਾਂ ਕਿ ਖੇਤੀਬਾੜੀ ਦੇ ਵਿੱਚ ਸਮੇਂ ਦੇ ਲਿਹਾਜ਼ ਨਾਲ ਜਿਹੜੇ ਕੰਮ ਦੀ ਵਿਉਂਤਬੰਦੀ ਹੋ ਜੇ ਤੇ ਉਹ ਕੰਮ ਦਾ ਸਿੱਟਾ ਜਿਹੜਾ ਹੈ ਸਾਡੇ ਹੱਕ 'ਚ ਜਾਂਦਾ ਹੈ, ਤੇ ਜਦੋਂ ਅਸੀਂ ਸਮੇਂ ਤੋਂ ਪਛੜ ਜਾਂਦੇ ਹਾਂ ਤੇ ਸਮੇਂ ਦੇ ਹਿਸਾਬ ਨਾਲ ਪ੍ਰਬੰਧ ਨਹੀਂ ਕਰਦੇ ਤੇ ਫਿਰ ਭੱਜ ਨੱਠ ਪੈ ਜਾਂਦੀ ਹੈ ਤੇ ਕਈ ਕੰਮ ਖਰਾਬ ਵੀ ਹੋ ਜਾਂਦੇ ਨੇ।
0: ਇਹ ਤਾਂ ਹੈ ਜੀ, ਦੇਖੋ ਫਸਲ ਚੱਕਰ 'ਚ ਭਿੰਨਤਾ, ਜਿੱਦਾਂ ਕਹਿੰਦੇ ਕਿ ਆਪਣੇ ਹਰ ਕੰਮ 'ਚ ਭਿੰਨਤਾ ਹੋਣੀ ਚਾਹੀਦੀ ਹੈ,
1: ਬਿਲਕੁਲ
0: ਇੱਦਾਂ ਖੇਤੀਬਾੜੀ 'ਚ ਭਿੰਨਤਾ ਬੜੀ ਮਹੱਤਵਪੂਰਨ ਆ ਕਿ ਅਸੀਂ ਇੱਕੋ ਫਸਲ ਦੇ ਉੱਪਰ ਜ਼ਿਆਦਾ ਮੁਨਸਰ ਨਾ ਕਰੀਏ ਤੇ ਹੋਰ ਫਸਲਾਂ ਵੱਲ ਦਈਏ। ਕਈ ਵਾਰ ਦੇਖੋ ਥੋੜ੍ਹੇ ਸਮੇਂ ਦੀਆਂ ਫਸਲਾਂ ਬੀਜ ਲੈਂਦੇ ਹਾਂ ਜਾਂ ਤੇਲ ਬੀਜ ਫਸਲਾਂ ਲੈ ਲਓ, ਜਿਹੜੀ ਕਿ ਬਹੁਮੰਤ ਦੀ ਫਸਲਾਂ ਹੁੰਦੀਆਂ ਨੇ, ਉਹ ਬੜਾ ਕੰਮ ਦਿੰਦੀਆਂ ਜੀ ਅੱਗੇ ਚੱਲ ਕੇ।
1: ਦੇਖੋ ਜਿਹੜੀ ਤੁਸੀਂ ਜ਼ਿਕਰ ਕੀਤਾ ਹੈ ਸੰਧੂ ਸਾਹਿਬ ਵੀ ਫਸਲਾਂ ਤਾਂ ਸਾਡੇ ਸਾਹਮਣੇ ਹੀ ਹੈ, ਪਰ ਸਾਨੂੰ ਉਹ ਫਸਲਾਂ ਨੂੰ ਅਪਣਾਉਣ ਦੀ ਲੋੜ ਹੈ ਜਿਨ੍ਹਾਂ ਦੇ ਵਿੱਚ ਵਪਾਰਕ ਸਮਰੱਥਾ ਹੈ। ਅੱਜ ਸਾਨੂੰ ਟੱਕਰਾਂ ਮਾਰਨ ਦੀ ਲੋੜ ਨਹੀਂ, ਉਹਨਾਂ ਫਸਲਾਂ ਵੱਲੋਂ ਸਾਨੂੰ ਹੱਥ ਖਿੱਚਣ ਦੀ ਲੋੜ ਹੈ ਜਿਨ੍ਹਾਂ ਦੇ ਵਿੱਚ ਵਪਾਰਕ ਸਮਰੱਥਾ ਨਹੀਂ ਹੈ। ਇਹੀ ਅੱਜ ਦੀ ਖੇਤੀ ਨੂੰ ਸਮਝਣ ਦੀ ਲੋੜ ਹੈ। ਜੇ ਅਸੀਂ ਇਹੀ ਰਵਾਇਤੀ ਖੇਤੀ ਦੇ ਪਿੱਛੇ ਭੱਜਦੇ ਰਹਾਂਗੇ ਤੇ ਫਿਰ ਉਹ ਭੱਜਦੇ ਹੀ ਰਹਾਂਗੇ, ਕੁਛ ਬਣਨਾ ਨਹੀਂ ਸਾਡਾ। ਇਹ ਜਿਹੜੀ ਭੱਜ ਨੱਠ ਘਟਾਉਣੀ ਹੈ ਤੇ ਸਾਨੂੰ ਫਸਲੀ ਚੱਕਰ 'ਚ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਸਾਨੂੰ ਸੰਭਾਵਨਾਵਾਂ ਨੂੰ ਤਲਾਸ਼ਣਾ ਪੈਣਾ, ਲੱਭਣਾ ਪੈਣਾ, ਉਹ ਫਸਲਾਂ ਦਾ ਜਿਹੜਾ ਹੇਰ ਫੇਰ ਕਰਨਾ ਪੈਣਾ ਹੈ ਜਿਹੜੀਆਂ ਫਸਲਾਂ ਦੇ ਵਿੱਚ ਵਪਾਰਕ ਸਮਰੱਥਾ ਹੈ। ਹੁਣ ਤੁਸੀਂ ਦੇਖੋ ਮੂੰਗਫਲੀ ਇੱਕ ਐਸੀ ਫਸਲ ਹੈ ਜਿਹੜੀ ਬਹੁਤ ਇੱਕ ਰਵਾਇਤੀ ਫਸਲ, ਅਸੀਂ ਇਹਨੂੰ ਕਹਿ ਦਿੰਦੇ ਹਾਂ ਕਿ ਪੰਜਾਬ ਕਿਸੇ ਟਾਈਮ ਮੂੰਗਫਲੀ ਪੈਦਾ ਕਰਨ ਦੇ ਵਿੱਚ ਆਪਣੇ ਆਪ ਦੇ ਵਿੱਚ ਮੋਹਰੀ ਸੂਬਿਆਂ ਦੇ ਵਿੱਚੋਂ ਮੰਨਿਆ ਜਾਂਦਾ ਸੀ,
0: ਖਾਸ ਇਲਾਕਿਆਂ 'ਚ ਬੜੀ ਵਧੀਆ ਪੈਦਾ ਹੁੰਦੀ ਸੀ।
1: ਬਿਲਕੁਲ ਬਿਲਕੁਲ,
0: ਪਰ ਇਹ ਝੋਨੇ ਕਰਕੇ ਨਾ ਹੁਣ ਸਾਡਾ ਕਿਸਾਨ ਦਾ ਰੁਝਾਨ ਇਸੇ ਪਾਸੇ ਸਾਰਾ ਹੋ ਗਿਆ ਨਾ।
1: ਹਾਂ,
0: ਇਹ ਸੌਖਾ ਤਰੀਕਾ ਹੈ ਕਿ ਝੋਨਾ ਬੀਜ ਲਓ, ਇਹਦਾ ਮੰਡੀਕਰਨ ਵੀ ਸੌਖਾ ਹੋ ਜਾਂਦਾ ਹੈ ਤੇ ਬਾਕੀਆਂ ਫਸਲਾਂ ਵੱਲ ਜਿਹੜਾ ਸਾਡਾ ਧਿਆਨ ਘੱਟ ਗਿਆ।
1: ਘੱਟ ਗਿਆ ਜੀ, ਘੱਟ ਗਿਆ, ਤੇ ਇਸ ਕਰਕੇ ਇਹਦੇ ਨਾਲ ਸੰਧੂ ਸਾਹਿਬ ਦਿੱਕਤ ਇੱਕ ਨਹੀਂ ਆਈ, ਜਿਹੜੀਆਂ ਇਹ ਫਸਲਾਂ ਨੂੰ ਆਪਾਂ ਨੇ ਛੱਡਿਆ ਹੈ ਇਹਦੇ ਨਾਲ ਜਿੱਥੇ ਖੇਤੀ 'ਚ ਖੜੌਤ ਆਈ ਆ ਉਹਦੇ ਨਾਲ ਖੇਤੀ ਦੇ ਵਿੱਚ ਸਾਡੀ ਜ਼ਮੀਨ ਨੂੰ ਉਹਦੀ ਉਪਜਾਊ ਸ਼ਕਤੀ ਜਿਹੜੀ ਹੈ ਖਰਾਬ ਹੋਈ ਹੈ, ਪਾਣੀ ਦਾ ਪੱਧਰ ਜਿਹੜਾ ਥੱਲੇ ਚੱਲਿਆ ਗਿਆ ਹੈ, ਬਾਕੀ ਜਿਹੜੀਆਂ ਵਾਤਾਵਰਨ ਦੀਆਂ ਸਮੱਸਿਆਵਾਂ ਉਹ ਵੀ ਸਾਡੇ ਸਾਹਮਣੇ। ਝੋਨਾ ਤੁਸੀਂ ਦੇਖ ਲਓ ਵਾਤਾਵਰਨ ਨੂੰ ਕਿੱਡੀ ਢਾਲ ਆ ਰਿਹਾ, ਕਿੰਨਾ ਖਰਾਬ ਕਰ ਰਿਹਾ। ਔਰ ਝੋਨਾ ਇੱਕ ਐਸੀ ਫਸਲ ਹੈ, ਬਾਸਮਤੀ ਸਾਡੀ ਨਹੀਂ ਕੋਈ ਖਰੀਦਦਾ, ਚੌਲ ਸਾਡੇ ਨਹੀਂ ਕੋਈ ਖਰੀਦਦਾ, ਕਿਉਂਕਿ ਸਾਡੀ ਉਹ ਅੰਤਰਰਾਸ਼ਟਰੀ ਮਿਆਰਾਂ ਦੇ ਉੱਪਰ ਖਰੀ ਨਹੀਂ ਉਤਰਦੀ। ਤੇ ਇਹੀ ਜੇ ਆਪਾਂ ਰੁੱਖ ਕਰ ਲਈਏ ਕਿ ਜਿੱਦਾਂ ਆਪਾਂ ਮੂੰਗਫਲੀ ਦੀ ਗੱਲ ਕਰਦੇ ਹਾਂ, ਤੇਲ ਬੀਜ ਫਸਲ ਹੈ ਔਰ ਇਹਦੇ 'ਚ ਇੰਨੀ ਜ਼ਿਆਦਾ ਮੂੰਗਫਲੀ ਦਾ ਤੇਲ, ਦੇਖੋ ਕਿੰਨਾ ਇਹਦਾ ਮਹੱਤਵ ਮੰਨਿਆ ਜਾਂਦਾ, ਤੇ ਸਿਰਫ ਮੂੰਗਫਲੀ ਦਾ ਤੇਲ ਹੀ ਨਹੀਂ ਤੇ ਮੂੰਗਫਲੀ ਦੇ ਹੋਰ ਵੀ ਕਈ ਪਦਾਰਥ ਬਣ ਜਾਂਦੇ
0: ਆ ਜੀ, ਬੜਾ ਵਧੀਆ ਤਰੀਕੇ ਨਾਲ ਆ ਮੂੰਗਫਲੀ ਦਾ ਕਹਿੰਦੇ ਦੁੱਧ ਵੀ ਬਣ ਜਾਂਦਾ।
1: ਆ ਜਿਹੜੇ ਅਫਰੀਕਾ ਵਾਲੇ ਇੱਧਰ ਵਾਲੇ ਗਰਮ ਮੁਲਕ ਨੇ ਨਾ, ਉਹਨਾਂ ਦੇ ਵਿੱਚ ਇਹ ਮੁੱਖ ਖੁਰਾਕ ਦੇ ਵਿੱਚ ਸ਼ਾਮਲ ਹੈ।
0: ਅੱਛਾ,
1: ਤੁਸੀਂ ਹਿਸਾਬ ਲਾਓ ਵੀ ਜਿੱਦਾਂ ਆਪਾਂ ਕਣਕ ਖਾਂਦੇ ਹਾਂ ਉਹ ਮੂੰਗਫਲੀ ਖਾਂਦੇ ਹੈ ਕਿ ਨਹੀਂ। ਸੋ ਇਹ ਜਿਹੜੀਆਂ ਚੀਜ਼ਾਂ ਹੈ ਸਾਨੂੰ ਇਸ ਟਾਈਮ ਅੰਤਰਰਾਸ਼ਟਰੀ ਪੱਧਰ 'ਤੇ ਵਿਸ਼ਵ ਪੱਧਰ ਦੇ ਉੱਤੇ ਸੋਚਣ ਦੀ ਲੋੜ ਹੈ ਕਿ ਵਿਸ਼ਵ ਦੇ ਵਿੱਚ ਕਿਹੜੀ ਚੀਜ਼ ਦੀ ਮੰਡੀਕਾਰੀ ਹੈ, ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਹੈ ਵਿਸ਼ਵੀਕਰਨ ਦਾ ਸਮਾਂ ਹੈ ਸੰਧੂ ਸਾਹਿਬ, ਇਹ ਤਾਂ ਆਪਾਂ ਸਾਰੇ ਜਾਣਦੇ
0: ਹਾਂ। ਬਿਲਕੁਲ ਬਿਲਕੁਲ,
1: ਸਾਨੂੰ ਉਸ ਸਮਰੱਥਾ ਨਾਲ ਫਸਲਾਂ ਨਾਲ ਤੁਰਨ ਦੀ ਲੋੜ ਹੈ।
0: ਜਦੋਂ ਆਪਾਂ ਦੇਖੋ ਗੱਲ ਕਰਦੇ ਹਾਂ ਕਿ ਕਿਸਾਨ ਵੀਰ ਨੂੰ ਇਹ ਦੇਖੋ ਜ਼ਰੂਰ ਪਤਾ ਹੋਣਾ ਚਾਹੀਦਾ ਵੀ ਕਿਹੜੀਆਂ ਕਿਹੜੀਆਂ ਕਿਸਮਾਂ ਦੀ ਸਿਫਾਰਸ਼ ਕੀਤੀ ਗਈ ਰੁਲੀਆ ਰਾਮ ਜੀ, ਇਹ ਨਹੀਂ ਵੀ ਕੋਈ ਮਰਜ਼ੀ ਕਿਸਮ ਜਦੋਂ ਮਰਜ਼ੀ ਲਾ ਲਓ।
1: ਬਿਲਕੁਲ,
0: ਕਿਉਂਕਿ ਹੁਣ ਸਮਾਂ ਜਿਹੜਾ ਹੁੰਦਾ ਇਹਦੇ ਲਈ ਕਿਸਮਾਂ ਵੱਖਰੀਆਂ ਨੇ, ਅਤੇ ਅੱਗੇ ਜਦੋਂ ਆਪਾਂ ਮੁੱਖ ਮੌਸਮ ਬੀਜਣੇ ਤਾਂ ਕਿਸਮ ਥੋੜ੍ਹੀ ਵੱਖਰੀ ਹੁੰਦੀ ਹੈ।
1: ਦੇਖੋ ਜੀ, ਇਹੀ ਹੈ ਨਾ ਕਿ ਇਹ ਸਾਰੀਆਂ ਚੀਜ਼ਾਂ ਦਾ ਗਿਆਨ ਤਾਂ ਜਿਹੜਾ ਹੈ ਬੰਦੇ ਨੂੰ ਇਲਮ ਜਿਹੜਾ ਹੈ ਹੋਣਾ ਚਾਹੀਦਾ ਹੈ ਕਿ ਕਿਹੜੇ ਸਮੇਂ ਦੇ ਉੱਤੇ ਜਿੱਦਾਂ ਤੁਸੀਂ ਕਿਹਾ ਕਿ ਇਹ ਫਸਲਾਂ ਦੇ ਵਿੱਚ ਦੇਖੋ ਕਿੰਨੀ ਸਮਰੱਥਾ ਹੈ ਜਾਂ ਕਿੰਨੀ ਭਿੰਨਤਾ ਹੈ ਕਿ ਕੁਛ ਫਸਲਾਂ ਆਪਾਂ ਫਰਵਰੀ 'ਚ ਵੀ ਲੈ ਜਾਂਦੇ ਹਾਂ, ਹੈ ਨਾ, ਫਿਰ ਅਪ੍ਰੈਲ ਤੋਂ ਲੈ ਕੇ ਕੋਈ ਮਈ ਤੱਕ ਬਰਾਨੀ ਹਾਲਤ,
0: ਜੂਨ ਜੁਲਾਈ ਜਾ ਕੇ ਆਪਾਂ ਫਿਰ ਬਰਾਨੀ ਹਾਲਤ ਬੀਜ ਲੈਂਦੇ ਹਾਂ।
1: ਸੋ ਇਹ ਬਹੁਤ ਸਾਰੀਆਂ ਕਿਸਮਾਂ ਸਾਡੇ ਕੋਲ ਮਾਹਰਾਂ ਨੇ ਜਿੱਦਾਂ ਤੁਸੀਂ ਕਿਹਾ ਸਮੇਂ ਦੇ ਮੁਤਾਬਕ, ਜਿੱਦਾਂ ਸਾਰੀਆਂ ਕਿਸਮਾਂ ਹੀ ਆਪਾਂ ਜ਼ਿਕਰ ਕਰ ਦਿੰਦੇ ਹਾਂ, TG 37 ਹੈ ਜੀ, ਇਹ ਤੋਂ ਇਲਾਵਾ SG 99 ਕਿਸਮ ਹੈ ਸਾਡੇ ਕੋਲ, M 522 ਕਿਸਮ ਹੈ ਸਾਡੇ ਕੋਲ, SG 84 ਕਿਸਮ ਹੈ,
0: ਠੀਕ ਆ।
1: ਸੋ ਇਹ ਵੱਖ ਵੱਖ ਕਿਸਮਾਂ ਹੈ ਜਿਹੜੀਆਂ ਕਿ ਸਾਨੂੰ ਮਾਹਰਾਂ ਵੱਲੋਂ ਸਿਫਾਰਿਸ਼ ਕੀਤੀਆਂ ਜਾਂਦੀਆਂ। ਕਰਨਾ ਕਰਾਉਣਾ ਇੱਕ ਜਿਹੜਾ ਅਹਿਮ ਮੁੱਦਾ ਆ ਜਾਂਦਾ ਹੈ ਕਿ ਬਿਜਾਈ ਤੋਂ ਤਕਰੀਬਨ 15 ਕੁ ਦਿਨ ਪਹਿਲਾਂ ਮੋਟੀਆਂ ਗੱਠੀਆਂ 'ਚੋਂ ਗਿਰੀਆਂ ਹੱਥਾਂ ਨਾਲ ਆਪਾਂ ਕੱਢਣੀਆਂ।
0: ਹਾਂ, ਮਸ਼ੀਨ ਨਾਲ ਵੀ ਕੱਢ ਸਕਦੇ ਹਾਂ,
1: ਕੱਢ ਸਕਦੇ, ਟੁੱਟ ਭੱਜ ਜ਼ਿਆਦਾ ਹੁੰਦੀ ਹੈ।
0: ਹਾਂ, ਧਿਆਨ ਦੇ ਨਾਲ ਕਰ ਲਓ, ਪਹਿਲਾਂ ਭਿਓ ਲਈਦਾ ਨਾ ਰੁਲੀਆ ਰਾਮ ਜੀ। ਉਹਨੂੰ ਗਿਰੀਆਂ ਨੂੰ ਭਿਉਂ ਲਓ,
1: ਬਿਲਕੁਲ
0: ਫਿਰ ਮਸ਼ੀਨ ਦੇ ਨਾਲ ਵਧੀਆ ਨਿਕਲਦੀਆਂ ਨੇ।
1: ਨਹੀਂ ਦੇਖੋ ਮਸ਼ੀਨ ਨਾਲ ਇਹ ਆ ਵੀ ਸਸਤਾ ਵੀ
0: ਕੰਮ
1: ਪੈਂਦਾ
0: ਸੌਖਾ ਹੋ ਜਾਂਦਾ
1: ਤੇ 7 ਗੁਣਾ 60 ਗੁਣਾ ਕੰਮ ਵੱਧ ਹੁੰਦਾ।
0: ਹਾਂ ਹੁਣ ਦੇਖੋ ਗੱਲ ਇੱਦਾਂ ਕਿ ਬੰਦੇ ਲੱਭਣੇ ਕਿਹੜੇ ਸੌਖੇ ਆ ਵੀ ਹੱਥ ਵਾਲੇ ਕੰਮ ਕਰਨ।
1: ਇਹ ਤਾਂ ਫਿਰ ਕੱਚਾ ਪੀਣ ਹੈ ਜੀ, ਜਿਹੜਾ ਹੱਥ ਨਾਲ ਮੂੰਗਫਲੀ ਦੀਆਂ ਗਿਰੀਆਂ ਕੱਢਣਾ। ਹੁਣ ਤਾਂ ਟੱਬਰੀਆਂ ਹੋ ਗਈਆਂ ਕਿ ਟੱਬਰ ਹੁੰਦੇ ਸੀ, ਨਿਆਣੇ ਨਾਲੇ ਚੱਬੀ ਜਾਂਦੇ ਸੀ ਨਾਲੇ ਕੱਢੀ ਜਾਂਦੇ ਸੀ।
0: ਹਾਂ ਇਹ ਤਾਂ ਪਰ ਮਹਿੰਗਾ ਪੈ ਜੂ ਕੰਮ, ਨਾਲੋਂ ਖਾਈ ਜਾਊਗਾ ਨਾਲ,
1: ਮਹਿੰਗਾ ਪੈ ਜਾਂਦਾ ਹੈ। ਤੇ ਜਿਹੜੀਆਂ ਛੋਟੀਆਂ ਹੈ ਸੁੱਕੀਆਂ ਹੋਈਆਂ ਬਿਮਾਰੀ ਵਾਲੀਆਂ ਗਿਰੀਆਂ, ਇਹ ਆਪਾਂ ਬੀਜ ਲਈ।
0: ਬਿਲਕੁਲ ਬਿਲਕੁਲ ਜੀ, ਬੀਜ ਦੇਖੋ ਵਧੀਆ ਹੋਣਾ ਚਾਹੀਦਾ,
1: ਸਿਹਤਮੰਦ ਤੇ ਨਰੋਈਆਂ ਗਿਰੀਆਂ ਨੂੰ ਨਾ ਛਾਟ ਕੇ ਕੋਈ 1.5 ਜਿਹੜਾ ਗ੍ਰਾਮ ਸੀਡੈਕਸ ਦਵਾਈ ਹੈ ਆਪਣੇ ਕੋਲ, ਜਾਂ 2DS ਦੀ ਤਾਕਤ ਹੈ, ਥੀਰਮ ਵੀ ਲੈ ਸਕਦੇ ਹਾਂ, ਇੰਡੋਫਿਲ ਵੀ ਹੈ ਆਪਣੇ ਕੋਲ, ਵੱਖ ਵੱਖ ਦਵਾਈਆਂ ਹੈ, ਬੀਜ ਦੀ ਸੋਧ ਕਰਨੀ ਹੈ
0: ਜੀ ਜੀ।
1: ਤੇ ਉੱਲੀ ਨਾਸ਼ਕ ਨੂੰ ਬੀਜ ਦੇ ਇੱਕ ਸਾਰ ਲਾਉਣ ਲਈ ਘੁੰਮਣ ਵਾਲੇ ਡਰੰਮ ਦੇ ਨਾਲ ਆਪਾਂ ਨੇ ਕੰਮ ਕਰਨਾ ਹੈ।
0: ਆਹ ਡਰੰਮ ਹੁੰਦੇ ਸਾਡੇ ਕੋਲ ਜੀ,
1: ਬਿਲਕੁਲ
0: ਕਣਕ ਦਾ ਬੀਜ ਵੀ ਸੋਧਦੇ ਹਾਂ, ਪਾ ਕੇ ਸੋਧ ਲਓ, ਕਿਉਂਕਿ ਕਈ ਵਾਰ ਹੁਣ ਹੱਥ ਨਾਲ ਲਾਉਣੇ ਤੇ ਕਈ ਵਾਰ ਰਹਿ ਜਾਂਦਾ ਹੈ।
1: ਬਿਲਕੁਲ,
0: ਤੇ ਡਰੰਮ ਦੇ ਨਾਲ ਨਾ ਜਿਹੜੀ ਦਵਾਈ ਹੈ ਫਿਰ ਹਰੇਕ ਬੀਜ ਤੇ ਲੱਗਣੀ ਚਾਹੀਦੀ ਹੈ।
1: ਹਾਂ, ਸੋ ਇਸ ਕਰਕੇ ਬੱਚਿਆਂ ਵਾਲਿਓ ਜਿਹੜੀਆਂ ਗੱਲਾਂ ਬਾਤਾਂ ਹੈ, ਬਾਕੀ ਬਜਾਈ ਕੇਰੇ ਪੂਰੇ ਜਾਂ ਡਰਿਲ ਦੇ ਨਾਲ 5 ਸੈਂਟੀਮੀਟਰ ਡੂੰਘੀ, ਕਿਉਂਕਿ ਇਹਦੇ ਆਪਾਂ ਇਹ ਵੀ ਧਿਆਨ ਰੱਖਣਾ ਹੈ, ਇਹ ਉਹ ਫਸਲਾਂ ਜਿਹਨਾਂ ਕਰੰਟ ਬਹੁਤ ਛੇਤੀ ਹੁੰਦੀਆਂ ਨੇ, ਜੇ ਹਲਕੇ ਜਿਹੇ ਕਿਤੇ ਛੱਟਾਂ ਪੈ ਗਈਆਂ ਚਾਰ

0: ਇਹਨਾਂ ਨੇ ਕਰੰਟ ਹੋ ਜਾਣਾ, ਇਹਦੀ ਡੂੰਘਾਈ ਉਸ ਹਿਸਾਬ ਨਾਲ ਰੱਖਣੀ ਹੈ, ਜ਼ਮੀਨ ਦੇ ਵਿੱਚ ਨਮੀ ਦੀ ਮਾਤਰਾ ਉਸ ਲਿਹਾਜ਼ ਨਾਲ ਰੱਖਣੀ ਹੈ ਜਿਹੜਾ ਫੁਟਾਰਾ ਜਿਹੜਾ ਹੈ ਇਹਨਾਂ ਦਾ ਹਿਸਾਬ ਨਾਲ ਹੋ ਜਾਵੇ।
1: ਇਹ ਵੀ ਗੱਲ ਹੈ ਦੇਖੋ ਰੋਲੇ ਰਾਮ ਜੀ, ਨਾਲੇ ਬੀਜ ਦੀ ਮਾਤਰਾ ਦਾ ਵੀ ਧਿਆਨ ਰੱਖਣਾ ਪੈਂਦਾ ਜੀ ਕਿਸਮ ਦੇ ਹਿਸਾਬ ਨਾਲ।
0: ਬਿਲਕੁਲ ਬਿਲਕੁਲ, ਦੇਖੋ ਜਿਹੜੀ ਹੈਗੀ ਟੀ ਜੀ 37A 32 ਕਿਲੋ, 99 ਦਾ 40,
1: ਅੱਛਾ
0: 522 ਦਾ ਜਿਹੜਾ 38 ਤੇ 84 ਦਾ ਵੀ 38,
1: ਕਿੰਨਾ ਫਰਕ ਆ?
0: ਫਰਕ ਹੈ ਜੀ ਦੇਖੋ, ਬਿਲਕੁਲ
1: ਗਿਰੀਆਂ ਦੇ ਹਿਸਾਬ ਨਾਲ ਨਾ, ਜੇ ਮੰਨ ਲਓ ਮੋਟੀ ਗਿਰੀ ਹੈ
0: ਤਾਂ,
1: ਜੇ ਪਤਲੀ ਗਿਰੀ ਹੈ ਤਾਂ, ਜਿਹੜਾ ਉਸ ਹਿਸਾਬ ਨਾਲ। ਇਸ ਕਰਕੇ ਤਾਂ ਕਿ ਦੇਖੋ ਬੂਟਿਆਂ ਦੀ ਗਿਣਤੀ ਤਾਂ ਹੀ ਸਹੀ ਆਊਗੀ ਜੇ ਬੀਜ ਦੀ ਮਾਤਰਾ ਸਹੀ ਹੋਊਗੀ।
0: ਬਿਲਕੁਲ ਬਿਲਕੁਲ, ਤੇ ਖਾਦਾਂ ਦੀ ਜੇ ਆਪਾਂ ਗੱਲ ਕਰੀਏ ਸੰਧੂ ਸਾਹਿਬ, ਨਾਈਟ੍ਰੋਜਨ ਜਿਹੜੀ ਹੈ 6 ਕਿਲੋ, ਫਾਸਫੋਰਸ 8 ਕਿਲੋ ਤੇ 10 ਕਿਲੋ ਪੋਟਾਸ਼,
1: ਠੀਕ ਆ।
0: ਅਤੇ ਇਹ ਜਿਹੜੀਆਂ ਖਾਦਾਂ ਸਿਫਾਰਸ਼ ਕੀਤੀਆਂ ਜਾਂਦੀਆਂ ਕਣਕ ਮੂੰਗਫਲੀ ਦੇ ਫਸਲ ਚੱਕਰ 'ਚ ਨਾ, ਜੇਕਰ ਕਣਕ ਨੂੰ ਸਿਫਾਰਸ਼ ਕੀਤੀ ਮਾਤਰਾ 'ਚ ਫਾਸਫੋਰਸ ਦਿੱਤਾ,
1: ਹਾਂ
0: ਮੂੰਗਫਲੀ ਨੂੰ ਨਾ ਪਾਓ ਫਿਰ। ਅਤੇ ਜਿਪਸਮ ਦਾ ਛੱਟਾ ਅਤੇ ਸਾਰੀ ਜਿਹੜੀ ਖਾਦ ਇਹ ਬਿਜਾਈ ਦੇ ਸਮੇਂ ਡਰਿਲ ਕਰਨੀ
1: ਦੇ ਦੇਣੀ ਹੈ,
0: ਹਾਂ। ਅਤੇ ਫਾਸਫੋਰਸ ਤੱਤ ਲਈ ਸੁਪਰ ਜਿਹੜੀ ਹੈ ਇਹਨੂੰ ਮਹੱਤਤਾ ਦੇਣੀ ਚਾਹੀਦੀ ਹੈ,
1: ਹਾਂ। ਸਿੰਗਲ ਸੁਪਰ ਫਾਸਫੇਟ ਜ਼ਰੂਰ ਪਾਓ ਜੀ,
0: ਬਿਲਕੁਲ ਜੀ ਬਿਲਕੁਲ। ਬਾਕੀ ਬਾਰਿਸ਼ ਦੇ ਲਿਹਾਜ਼ ਨਾਲ 2 ਤੋਂ 3 ਪਾਣੀ
1: ਲੋੜ ਪੈਂਦੀ,
0: ਇਹ ਫਸਲਾਂ ਬਹੁਤਾ ਪਾਣੀ ਤਾਂ ਮੰਗਦੀਆਂ ਨਹੀਂ ਜੀ। ਅਤੇ ਜੇਕਰ ਬਾਰਿਸ਼ ਨਾ ਹੋਵੇ ਫਿਰ ਇਹੀ ਹੈ ਵੀ ਪਹਿਲਾ ਪਾਣੀ ਫੁੱਲ ਪੈਣ ਸਮੇਂ ਜਿਹੜਾ ਆਪਾਂ ਨੇ ਲਾਉਣਾ ਹੈ,
1: ਹਾਂ। ਉਸ ਸਮੇਂ ਪਾਣੀ ਦੀ ਘਾਟ ਨਹੀਂ ਆਉਣੀ ਚਾਹੀਦੀ ਜਦੋਂ ਫੁੱਲ ਪੈਣੇ ਆ,
0: ਸੋ ਇਹ
1: ਅੱਗੇ ਜਾ ਕੇ ਦਾਣੇ ਬਣਨੇ ਆ ਜੀ, ਵਧੀਆ
0: ਬਣਨੇ ਬਣਨੇ। ਸੋ ਇਹ ਮੋਟੀਆਂ ਮੋਟੀਆਂ ਗੱਲਾਂ ਹੈ, ਸਮਾਂ ਅਨੁਕੂਲ ਹੈ ਆਪਣੇ ਕੋਲੇ, ਕਿਉਂਕਿ ਫਰਵਰੀ ਵਾਲਾ ਸਮਾਂ ਤਾਂ ਆਪਣੇ ਹੱਥੋਂ ਨਿਕਲ ਗਿਆ ਹੁਣ, ਤੇ ਹੁਣ ਤਾਂ ਆਪਾਂ ਆਹ ਸਮੇਂ ਦੇ ਵਿੱਚ ਜਾ ਰਹੇ ਹਾਂ। ਇਸ ਸਮੇਂ ਦੀ ਵਿਉਂਤਬੰਦੀ ਦੇ ਕਰਕੇ ਜਿਹਦਾ ਆਪਾਂ ਕਹੀ ਹੈ ਵੀ ਬੀਜ ਦਾ ਪ੍ਰਬੰਧ, ਸੁਧਰਿਆ ਬੀਜ, ਬੀਜ ਦੀ ਸੋਧ, ਇਹ ਸਾਰੀਆਂ ਚੀਜ਼ਾਂ ਨਾਲ ਤਿਆਰੀ ਕਰਕੇ ਜ਼ਮੀਨ ਦੀ ਆਪਾਂ ਚੰਗਾ ਝਾੜ ਲੈ ਸਕਦੇ ਹਾਂ
1: ਜੀ।
0: ਚਲੀਏ ਆਪਾਂ,
1: ਜੈ ਹਿੰਦ ਜੀ,
0: ਜੈ ਜੀ।

ਇਹ ਸੀ ਅੱਜ ਦਾ ਖੇਤੀਬਾੜੀ ਪ੍ਰੋਗਰਾਮ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮਾਨਸ ਕਾਨ, ਅੱਜ ਤੁਸੀਂ ਸੁਣੋਗੇ ਇਸ ਦੀ 94 ਕੜੀ।

0: तो इसे सुन रही थी मानस कान।
1: FM बैंड 6.2 MHz ਤੇ ਲਾਈਵ ਸਟ੍ਰੀਮ ਜ਼ਰੀਏ ਨਿਊਜ਼ ਸੁਣ AIR ਐਪ ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਇਸ ਵੇਲੇ ਸਵੇਰ ਦੇ ਠੀਕ 6:50 ਹੋਏ ਨੇ ਤੇ ਹੁਣ ਪੇਸ਼ ਹੈ ਪ੍ਰੋਗਰਾਮ ਨਵੀਂ ਸਵੇਰ।

ਅੱਜ ਵੀਰਵਾਰ ਹੈ। ਸ਼ਕ ਸੰਵਤ 1948 ਦੇ ਜੇਸ਼ਠ ਮਹੀਨੇ ਦੀ 21 ਅਤੇ ਈਸਵੀ ਸਨ 2026 ਦੇ ਜੂਨ ਮਹੀਨੇ ਦੀ 4 ਤਰੀਕ ਹੈ ਅਤੇ ਅੱਜ ਦਾ ਇਹ ਨਵੀਂ ਸਵੇਰੇ ਪ੍ਰੋਗਰਾਮ ਲੈ ਕੇ ਮੈਂ ਹਾਜ਼ਰ ਹਾਂ ਜਸਵਿੰਦਰ ਸਿੰਘ ਸਹਿਗਲ। ਅਤੇ ਆਓ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਚੰਗੇ ਵਿਚਾਰ ਦੇ ਨਾਲ, ਜਿਸ ਦੇ ਸਾਹਮਣੇ ਬਿਨਾਂ ਹੱਥ ਜੋੜੇ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਨੇ, ਉਸ ਨੂੰ ਪਿਤਾ ਆਖਦੇ ਨੇ। ਸੋ ਆਪਣੇ ਘਰ ਦੇ ਵਿੱਚ ਆਪਣੇ ਮਾਪਿਆਂ ਦਾ ਸਤਿਕਾਰ ਕਰੋ, ਬਜ਼ੁਰਗਾਂ ਦਾ ਸਤਿਕਾਰ ਕਰੋ, ਕਿਉਂਕਿ ਜ਼ਿੰਦਗੀ ਦੇ ਵਿੱਚ ਸਭ ਕੁਝ ਮਿਲ ਜਾਂਦਾ ਪਰ ਆਪਣੇ ਪਿਤਾ ਵਰਗਾ ਹਮਦਰਦ ਦੁਬਾਰਾ ਨਹੀਂ ਮਿਲਦਾ। ਅਤੇ ਆਓ ਹੁਣ ਪ੍ਰੋਗਰਾਮ ਦੇ ਵਿੱਚ ਸਰਵਣ ਕਰਦੇ ਹਾਂ ਸ਼ਬਦ ਮੰਨਾ ਡੇ ਅਤੇ ਸਾਥੀਆਂ ਦੀਆਂ ਆਵਾਜ਼ਾਂ 'ਚ।

0: किया गया है।
1: नई दिल्ली के मालवीय नगर में कल एक होटल में आग लगने से 21 लोगों की मौत हो गई। दिल्ली पुलिस ने बताया कि मृतकों में 9 भारतीय और 12 विदेशी नागरिक शामिल हैं। पुलिस ने मामला दर्ज कर जांच शुरू कर दी है और इमारत के मालिक लवकेश बजाज को हिरासत में ले लिया है। इस बीच दिल्ली सरकार ने मजिस्ट्रेट जांच के आदेश दिए हैं। साथ ही अवैध संपत्तियों, अनाधिकृत गेस्ट हाउसों और अग्नि सुरक्षा नियमों तथा भवन उपनियमों का उल्लंघन करने वाले प्रतिष्ठानों के खिलाफ पूरे शहर में विशेष अभियान चलाने की घोषणा की है। प्रधानमंत्री नरेंद्र मोदी के संसदीय क्षेत्र वाराणसी में आज से ब्रिक्स संस्कृति कार्य समूह की दूसरी बैठक शुरू होगी। 2 दिन तक चलने वाली इस बैठक में चीन, ब्राजील, मिस्र, इथियोपिया और इंडोनेशिया सहित 11 देशों के प्रतिनिधि भाग लेंगे। प्रधानमंत्री नरेंद्र मोदी ने कहा है कि पूरी दुनिया में योग अत्यंत लोकप्रिय हो रहा है। प्रधानमंत्री ने एक सोशल मीडिया पोस्ट में कहा कि वे आज गुजरात के अहमदाबाद में आयोजित होने वाले प्रथम विश्व योगासन खेल चैंपियनशिप में आभासी माध्यम से शामिल होंगे। श्री मोदी ने कहा कि इस मंच ने दुनिया भर के योग प्रेमियों को जोड़ा है। इसके साथ ही ये समाचार बुलेटिन समाप्त हुआ।
2: FM ਬੈਂਡ 6.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮ ਜ਼ਰੀਏ ਨਿਊਜ਼ ਜ਼ੋਨ AIR ਐਪ ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਸਵੇਰ ਦੇ ਠੀਕ 7:05 ਹੋਏ ਨੇ ਅਤੇ ਹੁਣ ਪੇਸ਼ ਹੈ ਖੇਤੀਬਾੜੀ ਨਾਲ ਸੰਬੰਧਿਤ ਪ੍ਰੋਗਰਾਮ ਖੇਤੀ ਨੁਕਤੇ, ਅਤੇ ਆਓ ਇਸ ਪ੍ਰੋਗਰਾਮ 'ਚ ਸੁਣਦੇ ਹਾਂ ਧਰਮਿੰਦਰ ਸੰਧੂ ਜੀ ਨੂੰ।
3: ਕਿਸਾਨ ਵੀਰੋ ਅਤੇ ਕਿਸਾਨ ਭੈਣੋ, ਧਰਮਿੰਦਰ ਸੰਧੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਕਿਸਾਨ ਵੀਰੋ, ਅੱਜ ਆਪਾਂ ਖੇਤੀ ਨੁਕਤਿਆਂ ਦੇ ਤਹਿਤ ਇੱਕ ਅਜਿਹੀ ਫਸਲ ਦੀ ਗੱਲ ਕਰਾਂਗੇ ਜਿਹੜੀ ਤੁਹਾਨੂੰ ਵਧੇਰੇ ਮੁਨਾਫਾ ਦੇ ਸਕਦੀ ਹੈ। ਕਿਸਾਨ ਵੀਰੋ, ਘੱਟ ਪਾਣੀ ਅਤੇ ਵੱਧ ਉਪਜਾਊ ਸ਼ਕਤੀ ਵਾਲੀ ਇੱਕ ਫਸਲ ਹੈ ਗੁਆਰਾ। ਗੁਆਰਾ ਡੂੰਘੀਆਂ ਜੜ੍ਹਾਂ ਵਾਲੀ, ਸੋਕੇ ਨੂੰ ਸਹਿਣ ਕਰਨ ਵਾਲੀ ਇੱਕ ਬਹੁਮੰਤਵੀ ਫਲੀਦਾਰ ਫਸਲ ਹੈ, ਜਿਸ ਨੂੰ ਗਰਮੀ ਰੁੱਤ ਦੇ ਵਿੱਚ ਪੰਜਾਬ, ਰਾਜਸਥਾਨ ਅਤੇ ਹਰਿਆਣਾ ਦੀਆਂ ਹਲਕੀਆਂ ਜ਼ਮੀਨਾਂ ਦੇ ਵਿੱਚ ਬੀਜਿਆ ਜਾਂਦਾ ਹੈ। ਇਸ ਫਲੀਦਾਰ ਫਸਲ ਨੂੰ ਹਰੀਆਂ ਫਲੀਆਂ ਦੀ ਸਬਜ਼ੀ ਵਾਸਤੇ, ਹਰੇ ਅਤੇ ਸੁੱਕੇ ਚਾਰੇ ਵਾਸਤੇ, ਹਰੀ ਖਾਦ ਅਤੇ ਦਾਣਿਆਂ ਤੋਂ ਗੂੰਦ ਕੱਢਣ ਲਈ ਬੀਜਿਆ ਜਾਂਦਾ ਹੈ। ਗੁਆਰਾ ਦੇ ਦਾਣਿਆਂ ਤੋਂ ਗੂੰਦ ਕੱਢਣ ਤੋਂ ਬਾਅਦ ਬਚੀ ਹੋਈ ਚੂਰੀ ਪਸ਼ੂਆਂ ਲਈ ਪ੍ਰੋਟੀਨ ਭਰਪੂਰ ਖੁਰਾਕ ਹੈ। ਫਲੀਦਾਰ ਫਸਲ ਹੋਣ ਕਰਕੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵੀ ਵਧਾਉਂਦੀ ਹੈ। ਗੁਆਰੇ ਦੇ ਦਾਣਿਆਂ ਦੇ ਵਿੱਚੋਂ ਨਿਕਲਣ ਵਾਲੀ ਗੂੰਦ ਦੇ ਵਿੱਚ ਕਈ ਗੁਣ ਹੁੰਦੇ ਨੇ। ਖਾਸ ਤੌਰ ਦੇ ਉੱਤੇ ਇਹਦੇ ਵਿੱਚ ਸੰਘਣਾਪਣ ਹੁੰਦਾ ਹੈ, ਇਸ ਕਰਕੇ ਇਸ ਨੂੰ ਦਵਾਈਆਂ, ਭੋਜਨ ਅਤੇ ਸ਼ਿੰਗਾਰ ਸਮੱਗਰੀ ਦੇ ਉਦਯੋਗਾਂ ਦੇ ਵਿੱਚ ਵਰਤਿਆ ਜਾਂਦਾ ਹੈ। ਗੁਆਰਾ ਬੀਜਣ ਵਾਸਤੇ ਖੇਤ ਦੀ ਤਿਆਰੀ ਕਿਵੇਂ ਕਰਨੀ ਹੈ ਤਾਂ ਉਹਦੇ ਵਾਸਤੇ ਤੁਹਾਡੇ ਨਾਲ ਨੁਕਤੇ ਸਾਂਝੇ ਕਰਦੇ ਹਾਂ। ਫਲੀਦਾਰ ਫਸਲ ਹੋਣ ਕਾਰਨ ਗੁਆਰਾ ਘੱਟ ਉਪਜਾਊ ਅਤੇ ਹਲਕੀਆਂ ਜ਼ਮੀਨਾਂ ਵਾਸਤੇ ਢੁੱਕਵਾਂ ਹੈ ਅਤੇ ਬੀਜਣ ਵਾਸਤੇ 2 ਵਹਾਈਆਂ ਅਤੇ 1 ਸੁਹਾਗਾ ਹੀ ਕਾਫੀ ਹੈ। ਪੰਜਾਬ ਦੇ ਵਿੱਚ ਕਾਸ਼ਤ ਲਈ HG 365, ਅਗੇਤਾ ਗੁਆਰਾ 112 ਅਤੇ ਗੁਆਰਾ 80 ਕਿਸਮਾਂ ਦੀ ਸਿਫਾਰਸ਼ ਕੀਤੀ ਗਈ ਹੈ। ਇਹਨਾਂ ਕਿਸਮਾਂ ਦਾ ਔਸਤਨ ਝਾੜ 5.25 ਤੋਂ ਲੈ ਕੇ 8 ਕੁਇੰਟਲ ਪ੍ਰਤੀ ਏਕੜ ਹੈ। ਗੁਆਰੇ ਦੀ ਸਫਲ ਕਾਸ਼ਤ ਲਈ ਤੁਸੀਂ 8 ਤੋਂ 10 ਕਿਲੋ ਬੀਜ ਪ੍ਰਤੀ ਏਕੜ ਵਰਤ ਸਕਦੇ ਹੋ। ਬਰਾਨੀ ਅਤੇ ਹਲਕੀਆਂ ਜ਼ਮੀਨਾਂ ਦੇ ਵਿੱਚ ਬਿਜਾਈ ਬਰਸਾਤ ਸ਼ੁਰੂ ਹੋਣ 'ਤੇ ਕਰੋ ਅਤੇ ਸੇਂਜੂ ਅਤੇ ਭਾਰੀਆਂ ਜ਼ਮੀਨਾਂ ਦੇ ਵਿੱਚ ਬਿਜਾਈ ਜੁਲਾਈ ਦੇ ਪਹਿਲੇ ਪੰਦਰਵਾੜੇ ਦੇ ਵਿੱਚ ਕਰਨੀ ਚਾਹੀਦੀ ਹੈ। ਸੇਂਜੂ ਜ਼ਮੀਨਾਂ ਦੇ ਵਿੱਚ ਕੇਰੇ ਨਾਲ ਅਤੇ ਬਰਾਨੀ ਜ਼ਮੀਨਾਂ ਦੇ ਵਿੱਚ ਪੋਰੇ ਦੇ ਨਾਲ 45 ਸੈਂਟੀਮੀਟਰ ਦੂਰੀ ਦੀਆਂ ਲਾਈਨਾਂ ਦੇ ਵਿੱਚ ਬਿਜਾਈ ਕੀਤੀ ਜਾ ਸਕਦੀ ਹੈ। ਬਿਜਾਈ ਲਈ ਤੁਸੀਂ ਬੀਜ ਖਾਦ ਡਰਿੱਲ ਦੀ ਵਰਤੋਂ ਵੀ ਕਰ ਸਕਦੇ ਹੋ। ਫਲੀਦਾਰ ਫਸਲ ਹੋਣ ਕਾਰਨ ਗੁਆਰੇ ਦੇ ਵਿੱਚ ਨਾਈਟ੍ਰੋਜਨ ਖਾਦ ਦੀ ਘੱਟ ਲੋੜ ਪੈਂਦੀ ਹੈ। ਸੇਂਜੂ ਜ਼ਮੀਨਾਂ ਦੇ ਵਿੱਚ 8 ਕਿਲੋ ਨਾਈਟ੍ਰੋਜਨ ਅਤੇ 19 ਕਿਲੋ ਫਾਸਫੋਰਸ ਪ੍ਰਤੀ ਏਕੜ ਬਿਜਾਈ ਤੋਂ ਪਹਿਲਾਂ ਡਰਿੱਲ ਕਰ ਦਿਓ। ਜੁਲਾਈ ਦੇ ਵਿੱਚ ਬੀਜੀ ਫਸਲ ਨੂੰ ਆਮ ਕਰਕੇ ਸਿੰਚਾਈ ਦੀ ਲੋੜ ਨਹੀਂ ਪੈਂਦੀ। ਜੇਕਰ ਬਾਰਿਸ਼ਾਂ ਘੱਟ ਪੈਣ ਤਾਂ 1 ਤੋਂ 2 ਪਾਣੀ ਹੀ ਕਾਫੀ ਨੇ। ਗੁਆਰੇ ਨੂੰ ਸਤੰਬਰ ਦੇ 3ਜੇ ਹਫ਼ਤੇ ਤੋਂ ਬਾਅਦ ਪਾਣੀ ਨਾ ਦਿਓ। ਇਹਦੇ ਨਾਲ ਫਸਲ ਪਛੇਤੀ ਪੱਕਦੀ ਹੈ ਅਤੇ ਦਾਣਿਆਂ ਦੇ ਉੱਤੇ ਮਾੜਾ ਅਸਰ ਪੈਂਦਾ ਹੈ। ਕਿਸਾਨ ਵੀਰੋ, ਦੱਖਣੀ ਪੱਛਮੀ ਪੰਜਾਬ ਦੇ ਵਿੱਚ ਗੁਆਰੇ ਦੀ ਕਾਸ਼ਤ, ਗੁਆਰਾ ਕਣਕ ਫਸਲ ਚੱਕਰ ਅਪਣਾ ਕੇ ਹਲਕੀਆਂ ਜ਼ਮੀਨਾਂ ਦੇ ਵਿੱਚ ਪਾਣੀ ਦੀ ਬੱਚਤ ਅਤੇ ਮਿੱਟੀ ਦੀ ਸਿਹਤ ਬਰਕਰਾਰ ਰੱਖਣ ਲਈ ਕੀਤੀ ਜਾ ਸਕਦੀ ਹੈ। ਕਿਸਾਨ ਵੀਰੋ, ਅੱਜ ਸਮੇਂ ਦੀ ਲੋੜ ਹੈ ਕਿ ਅਸੀਂ ਫਸਲੀ ਵਿਭਿੰਨਤਾ ਨੂੰ ਅਪਣਾਈਏ। ਅਸੀਂ ਮੁੱਖ ਤੌਰ ਦੇ ਉੱਤੇ ਕਣਕ, ਝੋਨੇ ਦੇ ਚੱਕਰ ਦੇ ਵਿੱਚ ਹਾਂ ਅਤੇ ਇਸ ਤੋਂ ਇਲਾਵਾ ਹੋਰਨਾਂ ਫਸਲਾਂ ਦੀ ਕਾਸ਼ਤ ਅਸੀਂ ਬਹੁਤ ਘੱਟ ਕਰਦੇ ਹਾਂ। ਜੇਕਰ ਅਸੀਂ ਗੁਆਰੇ ਵਰਗੀਆਂ ਫਲੀਦਾਰ ਫਸਲਾਂ ਦੀ ਕਾਸ਼ਤ ਕਰਾਂਗੇ ਤਾਂ ਇਹਦੇ ਨਾਲ ਸਾਨੂੰ ਮੁਨਾਫਾ ਹੋਵੇਗਾ, ਕਿਉਂਕਿ ਗੁਆਰੇ ਦੀ ਫਸਲ ਦੀ ਵਰਤੋਂ ਕਈ ਰੂਪਾਂ ਦੇ ਵਿੱਚ ਕੀਤੀ ਜਾ ਸਕਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਖੇਤੀਬਾੜੀ ਵਿਭਾਗ ਦੇ ਮਾਹਰਾਂ ਦੇ ਨਾਲ ਵੀ ਵਿਚਾਰ ਵਟਾਂਦਰਾ ਕਰ ਸਕਦੇ ਹੋ। ਉਹ ਵੀ ਤੁਹਾਨੂੰ ਕੋਈ ਨਾ ਕੋਈ ਚੰਗੀ ਸਲਾਹ ਦੇਣਗੇ। ਕਾਰਨ ਇਹ ਹੈ ਕਿ ਅਸੀਂ ਫਸਲੀ ਵਿਭਿੰਨਤਾ ਨੂੰ ਅਪਣਾਉਣਾ ਹੈ। ਉਮੀਦ ਹੈ ਕਿਸਾਨ ਵੀਰੋ, ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ। ਆਗਿਆ ਦਿਓ, ਧੰਨਵਾਦ।
4: ਖੇਤਾਂ ਵਿੱਚ ਰੁੱਖ ਲਾਉਣ ਤੋਂ ਪਹਿਲਾਂ ਜੇਕਰ ਅਸੀਂ ਵਿਉਂਤਬੰਦੀ ਕਰਨੀ ਸ਼ੁਰੂ ਕਰ ਲਈਏ ਤਾਂ ਸੋਨੇ ਅਤੇ ਸੁਹਾ

ਅੱਗੇ ਵਾਲੀ ਗੱਲ ਹੋ ਸਕਦੀ ਹੈ। ਕੁਝ ਬਹੁਤ ਛੋਟੇ ਛੋਟੇ ਨੁਕਤੇ ਨੇ ਜਿਨ੍ਹਾਂ ਨੂੰ ਜੇਕਰ ਅਸੀਂ ਗੰਭੀਰਤਾ ਨਾਲ ਵਿਚਾਰੀਏ ਅਤੇ ਅਮਲ ਕਰੀਏ ਤਾਂ ਨਤੀਜੇ ਬਹੁਤ ਬਿਹਤਰ ਹੋ ਸਕਦੇ ਨੇ। ਜਿਵੇਂ ਕਿ ਸਾਨੂੰ ਆਪਣੀ ਜ਼ਮੀਨ ਅਤੇ ਪਾਣੀ ਬਾਰੇ ਜਾਣਕਾਰੀ ਹੋਵੇ, ਪਰੰਤੂ ਜੇਕਰ ਰੁੱਖ ਪੌਦੇ ਲਾਉਣ ਤੋਂ ਪਹਿਲਾਂ ਮਿੱਟੀ ਪਾਣੀ ਪਰਖ ਕਰਵਾ ਲਏ ਜਾਣ ਤਾਂ ਬਿਹਤਰ ਹੁੰਦਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਖੇਤਰੀ ਖੋਜ ਕੇਂਦਰਾਂ, ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਹੋਰਨਾਂ ਅਦਾਰਿਆਂ ਵਿੱਚ ਸਥਿਤ ਪ੍ਰਯੋਗਸ਼ਾਲਾ ਵਿੱਚ ਨਮੂਨੇ ਦੇ ਕੇ ਅਸੀਂ ਆਪਣੀ ਜ਼ਮੀਨ ਅਤੇ ਪਾਣੀ ਬਾਰੇ ਜਾਣੂ ਹੋ ਸਕਦੇ ਹਾਂ। ਪੌਦਿਆਂ ਦੇ ਵਾਧੇ ਲਈ ਪਾਣੀ ਦਾ ਸੁਚੱਜਾ ਪ੍ਰਬੰਧ ਹੋਣਾ ਬਹੁਤ ਜ਼ਰੂਰੀ ਹੁੰਦਾ। ਕੁਝ ਲੋਕ ਸੋਚਦੇ ਨੇ ਖੇਤਾਂ ਵਿੱਚ ਪਾਣੀ ਦੀ ਕੀ ਘਾਟ ਹੈ, ਪਰੰਤੂ ਸੁਚੱਜਾ ਪ੍ਰਬੰਧ ਬੇਹੱਦ ਜ਼ਰੂਰੀ ਹੁੰਦਾ। ਜ਼ਿਆਦਾ ਪਾਣੀ ਅਤੇ ਘੱਟ ਪਾਣੀ ਦੋਨੇ ਹੀ ਪੌਦਿਆਂ ਲਈ ਸਹਾਈ ਨਹੀਂ ਹੁੰਦੇ। ਜੇਕਰ ਪੌਦਿਆਂ ਦੀ ਗਿਣਤੀ ਜ਼ਿਆਦਾ ਹੋਵੇ ਤਾਂ ਇਹ ਕੰਮ ਹੋਰ ਵੀ ਜ਼ਰੂਰੀ ਹੋ ਜਾਂਦਾ। ਉੱਚੀਆਂ ਨੀਵੀਆਂ ਜ਼ਮੀਨਾਂ ਲਈ ਡ੍ਰਿਪ ਵਿਧੀ ਜਾਂ ਸਪ੍ਰਿੰਕਲਰ ਵਿਧੀ ਵੀ ਸਹਾਈ ਹੋ ਜਾਂਦੀ ਹੈ। ਪੰਜਾਬ ਦੇ ਦੱਖਣ ਪੱਛਮੀ ਜ਼ਿਲ੍ਹਿਆਂ ਵਿੱਚ ਰੇਤੀਲੀਆਂ ਜ਼ਮੀਨਾਂ ਅਤੇ ਪਾਣੀ ਦੇ ਮਾੜੇ ਹੋਣ ਸਦਕਾ ਸਿੰਚਾਈ ਪ੍ਰਬੰਧ, ਖਾਸ ਕਰਕੇ ਗਰਮੀ ਦੀ ਰੁੱਤ ਦੌਰਾਨ, ਹੋਰ ਵੀ ਸੰਜੀਦਾ ਮਸਲਾ ਹੋ ਜਾਂਦਾ ਹੈ।

0: ਸਕੂਲ ਸਕੂਲ ਵਿੱਚ ਪਾਠ ਪੜ੍ਹਾਈਏ, ਪਾਣੀ ਨੂੰ ਗੰਦਾ ਹੋਣ ਤੋਂ ਬਚਾਈਏ, ਪਲਾਸਟਿਕ ਦੀ ਵਰਤੋਂ ਘਟਾਓ, ਪਾਣੀ ਨੂੰ ਗੰਦਲਾ ਹੋਣ ਤੋਂ ਬਚਾਓ, ਦੇਸ਼ ਵਿੱਚ ਜਾਗ੍ਰਿਤੀ ਫੈਲਾਓ, ਪਾਣੀ ਬਚਾਓ, ਦੇਸ਼ ਬਚਾਓ।
1: FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਜ਼ੋਨ EIR ਐਪ ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਸਮਾਂ ਬੁਲਾ ਲਓ, ਇਸ ਵੇਲੇ ਸਵੇਰ ਦੇ ਠੀਕ 7:10 ਹੋਏ ਨੇ ਤੇ ਹੁਣ ਪੇਸ਼ ਹੈ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ।

ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਲੈ ਕੇ ਮੈਂ ਹਾਜ਼ਰ ਹਾਂ ਜਸਵਿੰਦਰ ਸਿੰਘ ਸਹਿਗਲ ਅਤੇ ਆਓ ਇਸ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਆਕਾਸ਼ਵਾਣੀ ਪਟਿਆਲਾ ਤੋਂ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਸਵੇਰੇ 8:40 'ਤੇ ਤੁਸੀਂ ਸੁਣੋਗੇ ਪੰਜਾਬੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਫਿਲਮੀ ਜੰਕਸ਼ਨ। ਸਵੇਰੇ 10:02 'ਤੇ ਤੁਸੀਂ ਸੁਣੋਗੇ NCERT ਦੁਆਰਾ ਸਪੋਂਸਰਡ ਪ੍ਰੋਗਰਾਮ ਉਮੰਗ। ਦਸ ਵੱਜ ਕੇ 32 ਮਿੰਟ 'ਤੇ ਪ੍ਰੋਗਰਾਮ ਪੇਸ਼ ਕਰਾਂਗੀ ਹੈਲੋ ਫਰਮਾਇਸ਼, ਅਤੇ ਅੱਜ ਦਾ ਇਹ ਪ੍ਰੋਗਰਾਮ ਲਾਈਵ ਫੋਨ ਇਨ ਹੋਵੇਗਾ। ਦਿਨ ਦੇ 11:02 'ਤੇ ਤੁਸੀਂ ਸੁਣੋਗੇ ਹਿੰਦੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਹਿੰਦੀ ਜ਼ਾਇਕਾ, ਅਤੇ ਅੱਜ ਦਾ ਇਹ ਪ੍ਰੋਗਰਾਮ ਵਟਸਐਪ ਮੈਸੇਜ 'ਤੇ ਆਧਾਰਿਤ ਹੋਵੇਗਾ। ਦਿਨ ਦੇ 11:30 ਪ੍ਰੋਗਰਾਮ ਪੇਸ਼ ਕਰਾਂਗੇ ਫੁਲਕਾਰੀ। ਦੁਪਹਿਰ 12:05 'ਤੇ ਭੈਣਾਂ ਲਈ ਖਾਸ ਪ੍ਰੋਗਰਾਮ ਹੋਵੇਗਾ ਨਾਰੀ ਲੋਕ। ਦੁਪਹਿਰ 1:02 'ਤੇ ਤੁਸੀਂ ਸੁਣੋਗੇ ਹਿੰਦੀ ਗੀਤਾਂ ਦਾ ਪ੍ਰੋਗਰਾਮ ਨਗਮੇ। ਦੇਸ਼ ਭਗਤੀ ਗੀਤਾਂ ਦਾ ਪ੍ਰੋਗਰਾਮ ਤੁਸੀਂ ਸੁਣੋਗੇ ਦੁਪਹਿਰ 2:00 ਪ੍ਰੋਗਰਾਮ ਸਰਫਰੋਸ਼ ਤਹਿਤ। ਦੁਪਹਿਰ 2:30 ਪ੍ਰੋਗਰਾਮ ਪੇਸ਼ ਕਰਾਂਗੇ ਦੋ ਤੇਰੀਆਂ ਦੋ ਮੇਰੀਆਂ, ਅਤੇ ਅੱਜ ਦੇ ਇਸ ਪ੍ਰੋਗਰਾਮ ਦਾ ਵਿਸ਼ਾ ਜੋ ਸੰਤੁਸ਼ਟੀ ਹੱਥੀ ਕੰਮ ਕਰਨ 'ਚ ਉਹ ਮਸ਼ੀਨਾਂ 'ਚ ਨਹੀਂ। ਸ਼ਾਮ 4:00 ਪ੍ਰੋਗਰਾਮ ਪੇਸ਼ ਕਰਾਂਗੇ ਰੇਡੀਓ ਓਪੀਡੀ। ਅੱਜ ਦੇ ਇਸ ਪ੍ਰੋਗਰਾਮ 'ਚ ਗੱਲਬਾਤ ਕਰਨਗੇ ਡਾਕਟਰ ਅਮਿਤ ਗੁਪਤਾ ਜੀ, ਅਤੇ ਇਸ ਪ੍ਰੋਗਰਾਮ 'ਚ ਵਿਸ਼ਾ ਦਮਾ ਅਤੇ ਅਸਥਮਾ ਦੇ ਰੋਗ। ਸ਼ਾਮ 5:02 'ਤੇ ਤੁਸੀਂ ਸੁਣੋਗੇ ਪ੍ਰੋਗਰਾਮ ਗੱਲਾਂ 'ਚੋਂ ਗੱਲ। ਸ਼ਾਮ 5:30 ਕਿਸਾਨ ਵੀਰਾਂ ਅਤੇ ਕਿਸਾਨ ਬੀਬੀਆਂ ਲਈ ਖਾਸ ਪ੍ਰੋਗਰਾਮ ਹੋਵੇਗਾ ਕਿਸਾਨ ਬਾਣੀ, ਅਤੇ ਅੱਜ ਦੇ ਕਿਸਾਨ ਬਾਣੀ ਪ੍ਰੋਗਰਾਮ 'ਚ ਵਿਸ਼ਾ ਮਿੱਟੀ ਪਾਣੀ ਦੀ ਪਰਖ ਦੇ ਨਾਲ ਖੱਡਾਂ ਦੀ ਸਹੀ ਵਰਤੋਂ, ਇਸ ਵਿਸ਼ੇ 'ਤੇ ਗੱਲਬਾਤ ਕਰ ਰਹੇ ਨੇ ਡਾਕਟਰ ਕਿਰਪਾਲ ਸਿੰਘ। ਸ਼ਾਮ 6:10 'ਤੇ ਤੁਸੀਂ ਸੁਣੋਗੇ ਦੇਸ਼ ਭਗਤੀ ਦੇ ਨਗਮੇ, ਅਤੇ ਸ਼ਾਮ 6:30 ਨੌਜਵਾਨਾਂ ਦਾ ਪਸੰਦੀਦਾ ਪ੍ਰੋਗਰਾਮ ਹੋਵੇਗਾ ਵਿਪ ਕਿਓਰ। ਸ਼ਾਮ 7:00 ਤੁਸੀਂ ਸੁਣੋਗੇ ਪੰਜਾਬੀ 'ਚ ਖਬਰਾਂ। ਇਹ ਖਬਰਾਂ ਪਹਿਲਾਂ 7:30 ਰਿਲੇਅ ਕੀਤੀਆਂ ਜਾਂਦੀਆਂ ਸਨ, ਅਤੇ ਹੁਣੇ ਤੁਸੀਂ ਸੁਣੋਗੇ 7:00, ਅਤੇ 7:10 'ਤੇ ਤੁਸੀਂ ਸੁਣੋਗੇ ਸਰਕਾਰ ਦੇ 12 ਸਾਲ ਪੂਰੇ ਹੋਣ 'ਤੇ ਵਿਸ਼ੇਸ਼ ਦੋ ਭਾਸ਼ੀ ਲੜੀਵਾਰ ਪ੍ਰੋਗਰਾਮ ਸ਼ਾਮ 7:10 'ਤੇ। ਸ਼ਾਮ 7:45 'ਤੇ ਤੁਸੀਂ ਸੁਣੋਗੇ ਪ੍ਰੋਗਰਾਮ ਸ਼ਾਮ ਸੁਹਾਨੀ, ਅਤੇ ਅੱਜ ਦਾ ਇਹ ਪ੍ਰੋਗਰਾਮ ਲਾਈਵ ਫੋਨ ਇਨ ਹੋਵੇਗਾ। ਰਾਤ 8:15 ਤੁਸੀਂ ਸੁਣੋਗੇ ਨੋਨ ਫਿਲਮੀ ਹਿੰਦੀ ਮਿਊਜ਼ਿਕ ਤਹਿਤ ਗੀਤ। ਰਾਤ 10:02 'ਤੇ ਪੰਜਾਬੀ ਗੀਤਾਂ ਦਾ ਸਜਿਆ ਪ੍ਰੋਗਰਾਮ ਹੋਵੇਗਾ ਪੰਜਾਬੀ ਤੜਕਾ, ਅਤੇ ਅੱਜ ਦਾ ਇਹ ਪ੍ਰੋਗਰਾਮ ਵਟਸਐਪ ਮੈਸੇਜ 'ਤੇ ਆਧਾਰਿਤ ਹੋਵੇਗਾ। ਰਾਤ 10:30 ਤੁਸੀਂ ਆਨੰਦ ਮਾਣੋਗੇ ਪੁਰਾਣੇ ਹਿੰਦੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਰਜਨੀਗੰਧਾ ਤਹਿਤ। ਰਾਤ 11:00 ਤੁਸੀਂ ਸੁਣੋਗੇ ਹਿੰਦੀ ਸਮਾਚਾਰ, 11:05 'ਤੇ ਅੰਗਰੇਜ਼ੀ ਸਮਾਚਾਰ ਪ੍ਰਸਾਰਿਤ ਕੀਤੇ ਜਾਣਗੇ, ਅਤੇ ਰਾਤ 11:10 'ਤੇ ਹੋਵੇਗੀ ਸਾਡੀ ਅੱਜ ਦੀ ਸਭਾ ਦੀ ਸਮਾਪਤੀ। ਇਹ ਸੀ ਆਕਾਸ਼ਵਾਣੀ ਪਟਿਆਲਾ ਤੋਂ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ, ਅਤੇ ਪ੍ਰੋਗਰਾਮ 'ਚ ਆਓ ਇੱਕ ਗੀਤ ਸੁਣਦੇ ਹਾਂ ਮਾਵਾਂ ਅਤੇ ਧੀਆਂ, ਅਤੇ ਇਸ ਗੀਤ ਨੂੰ ਗਾਇਆ ਤਨਵੀ ਸ਼ਰਮਾ ਨੇ।

0: ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ ਅਤੇ ਪ੍ਰੋਗਰਾਮ ਚੱਲ ਰਿਹਾ ਜੀ ਗੁੱਡ ਮਾਰਨਿੰਗ ਮਾਲਵਾ। ਅਤੇ ਆਓ ਅੱਜ ਦੇ ਇਸ ਪ੍ਰੋਗਰਾਮ 'ਚ ਅਸੀਂ ਗੱਲਬਾਤ ਕਰ ਰਹੇ ਹਾਂ ਡਾਕਟਰ ਸੁਮੇਰ ਸਿੰਘ ਹੋਰਾਂ ਨਾਲ, ਅਤੇ ਇਸ ਪ੍ਰੋਗਰਾਮ 'ਚ ਉਹਨਾਂ ਤੋਂ ਪੁੱਛਦੇ ਹਾਂ ਜਲਵਾਯੂ ਪਰਿਵਰਤਨ ਬਾਰੇ। ਹੈਲੋ,
1: हेलो।
0: ਹਾਂਜੀ, ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਪ੍ਰੋਗਰਾਮ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ।
1: ਧੰਨਵਾਦ ਜੀ।
0: ਡਾਕਟਰ ਸਾਹਿਬ, ਅਸੀਂ ਆਪਣੇ ਸਰੋਤਿਆਂ ਨੂੰ ਦੱਸਣਾ ਚਾਹੁੰਦੇ ਹਾਂ ਆਪਣਾ ਜਲਵਾਯੂ ਪਰਿਵਰਤਨ ਕੀ ਹੈ ਅਤੇ ਇਸ ਦੇ ਮੁੱਖ ਕਾਰਨ ਕੀ ਨੇ।
1: ਜੀ, ਜਿਵੇਂ ਆਪਾਂ ਹੁਣ ਅੱਜ ਕੱਲ੍ਹ ਦੇਖ ਹੀ ਰਹੇ ਹਾਂ ਕਿ ਆਪਣੇ ਵੀ ਮੌਸਮ ਜਿਹੜਾ ਪਰਿਵਰਤਨ ਆ ਰਿਹਾ ਹੈ, ਕਿ ਗਰਮੀ ਦੀ ਜਿਹੜੀ ਤੀਵਰਤਾ ਹੈ ਉਹ ਬਹੁਤ ਵੱਧ ਗਈ ਹੈ ਜਿਵੇਂ ਪਹਿਲਾਂ ਨਾਲੋਂ,
0: ਜੀ
1: ਤੇ ਉਹਦੇ ਨਾਲ ਜਿਹੜੀ ਬਾਰਿਸ਼ਾਂ ਦਾ ਤੇ ਵਿੱਚ ਅਚਾਨਕ ਤੇਜ਼ ਹਨੇਰੀ ਆ ਜਾਣੀ, ਤੇ ਝੱਖੜ ਚੱਲ ਜਾਣਾ,
0: ਜੀ
1: ਤੇ ਗੈਰ ਬੇਮੌਸਮੀ ਗੜੇ ਪੈਣ ਲੱਗ, ਜਿਹਦੇ ਨਾਲ ਫਸਲਾਂ ਦਾ ਨੁਕਸਾਨ ਤਾਂ ਹੋ ਹੀ ਰਿਹਾ ਪਰ ਮਨੁੱਖੀ ਸਿਹਤ ਤੇ ਵੀ ਅਸਰ ਨਾਲ ਤੇ ਪਸ਼ੂਆਂ ਦੀ ਸਿਹਤ ਤੇ ਵੀ ਅਸਰ ਹੈ।
0: ਜੀ ਡਾਕਟਰ ਸਾਹਿਬ, ਅਤੇ ਡਾਕਟਰ ਸਾਹਿਬ ਇਹਦੇ ਨਾਲ ਗਲੋਬਲ ਵਾਰਮਿੰਗ ਅਤੇ ਜਲਵਾਯੂ ਪਰਿਵਰਤਨ ਦੇ ਵਿੱਚ ਆਪਾਂ ਕਿਸ ਤਰ੍ਹਾਂ ਦੇਖਦੇ ਹਾਂ ਸਰ।
1: ਗਲੋਬਲ ਵਾਰਮਿੰਗ ਅਗਰ ਪੂਰੀ ਦੁਨੀਆ ਦੇ ਐਵਰੇਜ ਟੈਂਪਰੇਚਰ ਨੂੰ ਜਿਹੜੇ ਮੋਨੀਟਰ ਕਰਦੇ ਹੈ
0: ਜੀ
1: ਉਹਨਾਂ ਰਾਹੀਂ ਸੰਸਥਾਵਾਂ ਜਿਹੜੀਆਂ ਸਾਇੰਟਿਸਟ ਜਿਹੜੇ ਦੇਖ ਰਹੇ ਨੇ ਉਹ ਦੱਸ ਰਹੇ ਨੇ ਕਿ ਵੀ ਪੂਰੀ ਧਰਤੀ ਦਾ ਜਿਹੜਾ ਐਵਰੇਜ ਟੈਂਪਰੇਚਰ ਹੈ ਵੱਧ ਰਿਹਾ। ਉਹ ਇਕੱਲਾ ਵੱਧ ਰਿਹਾ
0: ਜੀ
1: ਲੇਕਿਨ
0: ਡਾਕਟਰ
1: ਵੱਖ
0: ਸਾਹਿਬ,
1: ਵੱਖ ਇਲਾਕਿਆਂ ਦੇ ਜੇਕਰ ਉਹਨਾਂ ਦੇ ਆਪਣੇ ਪੁਰਾਣੇ ਰਿਕਾਰਡਸ ਨੂੰ ਦੇਖੀਏ ਤਾਂ ਉਹ ਸਭ ਤੇ ਇਹੀ ਅਸਰ ਆ ਰਿਹਾ ਕਿ ਪਹਾੜੀ ਖੇਤਰ ਵਿੱਚ ਵੀ ਹੁਣ ਇਹ ਚੀਜ਼ ਦੇਖਣ ਨੂੰ ਵੀ ਗਰਮੀ ਆ ਰਹੀ ਹੈ ਤੇ ਗਲੇਸ਼ੀਅਰ ਪਿਘਲ ਰਹੇ ਨੇ।
0: ਜੀ
1: ਅਜਿਹਾ ਹੀ ਆਪਣੇ ਮੈਦਾਨੀ ਇਲਾਕਿਆਂ 'ਚ ਵੀ ਹੋ ਰਿਹਾ ਕਿ ਆਪਣੇ ਰਿਕਾਰਡਸ ਦੇ ਮੁਤਾਬਿਕ ਹੁਣ ਜਿਹੜੀ ਗਰਮੀ ਦਾ ਸਮਾਂ ਵੱਧ ਰਿਹਾ ਤੇ ਸਰਦੀਆਂ ਛੋਟੀਆਂ ਤੇ ਇਹੀ ਗਰਮੀ ਦੀ ਜਿਹੜੀ ਪੀਕ ਟੈਂਪਰੇਚਰ ਹੈ ਜਿਹੜੀ ਕਿ ਹੀਟ ਵੇਵ ਦਾ ਕਾਰਨ ਬਣਦੀ ਹੈ ਜਿਵੇਂ ਅੱਜ ਕੱਲ੍ਹ ਚੱਲ ਰਿਹਾ ਹੀਟ ਸ਼ੋਕ ਕਾਰਨ ਬਣਦੀ ਹੈ, ਇਹ ਸਾਰਿਆਂ ਵਿੱਚ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ। ਸੋ ਇਹ ਕਾਰਨ ਜਿਹੜਾ ਗਲੋਬਲ ਵਾਰਮਿੰਗ ਦਾ ਅਸਰ ਪੈਣ ਕਾਰਨ ਜਿਹੜੇ ਲੋਕਲ ਚੇਂਜਿਸ ਆ ਰਹੇ ਨੇ ਕਲਾਈਮੇਟ ਚੇਂਜ ਦੇ ਉੱਪਰ
0: ਜੀ
1: ਜਿਹੜਾ ਜਲਵਾਯੂ ਪਰਿਵਰਤਨ ਹੋ ਰਿਹਾ, ਜਿਵੇਂ ਸ਼ਿਮਲੇ ਪਹਿਲਾਂ ਲੋਕ ਚੱਲਦੇ ਨਹੀਂ ਸੀ, ਅੱਜ ਕੱਲ੍ਹ ਲੋਕ ਇੱਥੇ ਲਗਾਉਣੇ ਪੈ ਰਹੇ ਸੀ।
0: ਜੀ
1: ਜੰਮੂ ਜੰਮੂ ਵਰਗੇ ਏਰੀਏ ਹੁੰਦਾ ਹੀ ਨਹੀਂ ਸੀਗਾ, ਅੱਜ ਕੱਲ੍ਹ ਉਹ ਮੱਛਰ ਦੇਖਣ ਨੂੰ ਮਿਲ ਰਿਹਾ। ਸੋ ਇਹ ਚੇਂਜਿਸ ਜਿਹੜੇ ਕਿ ਹੌਲੀ ਹੌਲੀ ਤਬਦੀਲੀ ਆ ਰਹੀ ਹੈ ਇਹਨਾਂ ਨਾਲ ਬਿਮਾਰੀਆਂ ਦਾ ਪੈਟਰਨ ਵੀ ਫਰਕ ਆ ਰਿਹਾ।
0: ਜੀ ਡਾਕਟਰ ਸਾਹਿਬ,
1: ਇਸ ਤਰ੍ਹਾਂ ਜਿਹੜੀਆਂ ਫਸਲਾਂ ਦੀ ਬਿਮਾਰੀਆਂ ਨੇ ਮਨੁੱਖੀ ਬਿਮਾਰੀਆਂ ਨੇ ਉਹਨਾਂ 'ਚ ਫਰਕ ਆ ਰਿਹਾ ਕਿ ਜਿਹੜੇ ਮੱਛਰਾਂ ਨਾਲ ਜਨਿਤ ਰੋਗ ਸੀਗੇ ਡੇਂਗੂ ਮਲੇਰੀਆ ਉਹ ਪਹਿਲਾਂ 3,000 ਫੁੱਟ ਜਿਹੜੀਆਂ ਉੱਚੇ ਪਹਾੜੀ ਖੇਤਰ ਨੇ ਦੇਖਣ ਨੂੰ ਮਿਲਦੇ ਸੀਗੇ,
0: ਜੀ ਡਾਕਟਰ
1: ਹੁਣ
0: ਸਾਹਿਬ
1: ਅੱਜ ਕੱਲ੍ਹ ਕਿਉਂਕਿ ਉੱਥੇ ਗਰਮੀ ਆ ਗਈ ਮੱਛਰਾਂ ਨੂੰ ਉੱਥੇ ਪੈਦਾ ਹੋਣ ਦਾ ਸਰੋਤ ਮਿਲਣ ਲੱਗ ਗਏ, ਮੌਕੇ ਮਿਲਣ ਲੱਗ ਗਏ।
0: ਤੇ ਡਾਕਟਰ ਸਾਹਿਬ ਇਸ ਚੀਜ਼ ਦਾ ਆਪਾਂ ਮੁੱਖ ਕਾਰਨ ਕਿਸ ਨੂੰ ਮੰਨਦੇ ਹਾਂ ਵੀ ਇਹ ਕਿਉਂ ਇਸ ਤਰ੍ਹਾਂ ਹੋ ਰਿਹਾ।
1: ਦੇਖੋ ਜਿਵੇਂ ਜਿਵੇਂ ਮਨੁੱਖੀ ਆਬਾਦੀ ਵੱਧ ਰਹੀ ਹੈ ਉਵੇਂ ਹੀ ਉੱਥੇ ਐਨਰਜੀ ਦੀ ਕੰਜ਼ਪਸ਼ਨ, ਉਵੇਂ ਹੀ ਬਾਲਣ ਪ੍ਰਦੂਸ਼ਣ ਫਿਊਲ ਕੰਜ਼ਪਸ਼ਨ ਹੋਏਗੀ ਤੇ ਉੱਥੇ ਚੋਂ ਨਿਕਲਣ ਵਾਲੀਆਂ ਗੈਸਾਂ
0: ਜੀ
1: ਉਹ
0: ਡਾਕਟਰ
1: ਹੀ ਮੁੱਖ ਕਾਰਨ ਨੇ। ਜਿਵੇਂ ਕਿ ਬਿਜਲੀ ਚਾਹੀਦੀ ਹੈ ਤਾਂ ਅਸੀਂ ਕੋਲਾ ਬਾਲਦੇ ਹਾਂ, ਕੋਲਾ ਬਾਲਦੇ ਹਾਂ ਤੇ ਜਿਹੜੀ ਗੈਸਾਂ ਕਾਰਬਨ ਡਾਈਆਕਸਾਈਡ ਰਿਲੀਜ਼ ਹੋ ਰਹੀ ਹੈ, ਇਵੇਂ ਹੀ ਸਾਨੂੰ ਵਹੀਕਲ ਚਾਹੀਦੇ ਨੇ ਜਿਹਨਾਂ ਰਾਹੀਂ ਆਪਾਂ ਟਰੈਵਲ ਕਰਦੇ ਹਾਂ। ਸੋ ਜਿਸ ਟਰੈਵਲਿੰਗ ਵਧੇਗੀ ਉਨੀ ਜ਼ਿਆਦਾ ਐਫਲੂਐਂਟ ਪੋਲਿਊਸ਼ਨ ਹੋਏਗੀ, ਉਵੇਂ ਕਾਰਬਨ ਡਾਈਆਕਸਾਈਡ ਮੀਥੇਨ ਗੈਸਾਂ ਹੋਰ ਬਣੀਆਂ ਆਸਮਾਨ ਦੇ ਵਿੱਚ ਤੇ ਉਹ ਗਰਮੀ ਨੂੰ ਟਰੈਪ ਕਰਦੀਆਂ, ਹੀਟ ਰੋਕਦੀਆਂ ਸਾਡੀ ਧਰਤੀ ਦੇ ਉੱਤੇ ਤੇ ਐਵਰੇਜ ਟੈਂਪਰੇਚਰ ਸਭ ਤੋਂ ਜ਼ਿਆਦਾ ਇੰਡੀਆ 'ਚ ਹੀ ਪ੍ਰਭਾਵ ਰਿਹਾ,
0: ਜੀ ਡਾਕਟਰ
1: ਬਾਕੀ ਮੁਲਕਾਂ 'ਚ ਹਾਲੇ ਇਹਦਾ ਅਸਰ ਘੱਟ ਆ ਰਿਹਾ ਲੇਕਿਨ ਭਾਰਤ ਦਾ ਜਿਹੜਾ ਕਿ ਮਿਲ ਰਿਹਾ ਕਿ ਪੂਰੀ ਦੁਨੀਆ ਦੇ ਜੇਕਰ ਗੱਲ ਕਰੀਏ ਤਾਂ 50 ਸਭ ਤੋਂ ਗਰਮ ਸ਼ਹਿਰ ਨੇ ਉਹ ਇਸ ਟਾਈਮ ਇੰਡੀਆ 'ਚ ਵੇਖਣ ਨੂੰ ਮਿਲ ਰਹੇ ਨੇ, ਸਭ ਤੋਂ ਵੱਧ ਅਸਰ ਜਿਹੜਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਭਾਰਤ ਵਿੱਚ ਮਿਲ ਰਿਹਾ।
0: ਜੀ ਡਾਕਟਰ ਸਾਹਿਬ, ਅਤੇ ਡਾਕਟਰ ਸਾਹਿਬ ਜਲਵਾਯੂ ਪਰਿਵਰਤਨ ਨੂੰ ਘਟਾਉਣ ਦੇ ਲਈ ਇਸ ਦੇ ਲਈ ਕੀ ਉਪਾਅ ਸੀ ਕੀਤੇ ਜਾਣੇ ਚਾਹੀਦੇ ਨੇ।
1: ਦੇਖੋ ਇੱਕ ਤਾਂ ਲੋਕਾਂ ਵਿੱਚ ਸਮਝ ਹੋਵੇ ਕਿ ਆਪਣੇ ਆਪ 'ਚ ਜੋ ਕਰ ਸਕਦੇ ਹਾਂ ਜੋ
0: ਜੀ
1: ਆਪਣੇ ਪੱਧਰ ਤੇ ਕਰ ਸਕਦੇ ਹਾਂ ਉਹ ਕਰੀਏ। ਇੱਕ ਤਾਂ ਵੀ ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰੀਏ, ਜੇ ਸਾਂਝੇ ਤੌਰ 'ਤੇ ਜਾਈਏ ਜਿੱਥੇ ਆਪਣੀ ਗੱਡੀ ਲਿਜਾਣੀ ਅਵੋਇਡ ਹੋ ਸਕੇ,
0: जी
1: ਵੱਖਰਾ ਬਸ ਨਾ ਬਾਲੀਏ ਆਪਾਂ, ਵੱਖਰਾ ਪੈਟਰੋਲ ਡੀਜ਼ਲ ਦੀ ਵਰਤੋਂ ਨਾ ਕਰੀਏ। ਜਿੱਥੇ ਜਿੱਥੇ ਜਾਣਾ ਸੁਵਿਧਾ ਹੈਗੀ ਹੈ ਤੇ ਬਸ ਰਾਹੀਂ ਜਿੱਥੇ ਜਾ ਸਕਦੇ ਹਾਂ ਉੱਥੇ ਟ੍ਰੇਨ ਜਾਂ ਬੱਸ ਦੀ ਵਰਤੋਂ ਕਰੀਏ। ਦੂਜੀ, ਇਸੇ ਚੀਜ਼ਾਂ ਨੂੰ ਮਨਾਉਣ ਲਈ, ਮਤਲਬ ਸਮਝਾਉਣ ਲਈ ਕੁਛ ਦਿਨ ਮਨਾਏ ਜਾਂਦੇ ਨੇ, ਜਿਵੇਂ ਕੱਲ ਵੀ ਆਪਾਂ ਮਨਾਉਣਾ ਵਿਸ਼ਵ ਵਾਤਾਵਰਨ ਦਿਵਸ,
0: ਜੀ ਡਾਕਟਰ ਸਾਹਿਬ,
1: ਵਰਲਡ ਵਾਤਾਵਰਨ ਡੇ ਜਿਹੜਾ ਕੱਲ 5 ਜੂਨ ਨੂੰ ਮਨਾਇਆ ਜਾਂਦਾ ਹੈ, ਉਹ ਇਸੇ ਸੰਦਰਭ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਮਨਾਇਆ ਜਾਂਦਾ ਹੈ ਕਿ ਜੇਕਰ ਤੁਸੀਂ ਆਪਣੇ ਪੱਧਰ ਤੇ ਕੀ ਕੀ ਕਰ ਸਕਦੇ ਆ। ਹਾਂਜੀ, ਪਲਾਂਟੇਸ਼ਨ ਜਿਹੜੀ ਕਿ ਜਿਹੜੇ ਲਗਾਉਣੇ, ਬੂਟੇ ਲਗਾਉਣੇ, ਇਹ ਸਾਨੂੰ ਵੈਸੇ ਸਮਝ ਹੈਗੀ ਹੈ। ਬਹੁਤ ਸਾਰੇ ਲੋਕ ਜਿਵੇਂ ਕਰ ਰਹੇ ਨੇ, ਬਹੁਤ ਸਾਰੇ ਲੋਕ ਆਪਣੇ ਜਿੱਥੇ ਥਾਂ ਅਵੇਲੇਬਲ ਹੈ ਉਹਨਾਂ ਕੋਲ ਬੂਟੇ ਲਗਾ ਵੀ ਰਹੇ ਨੇ, ਲੇਕਿਨ ਬੂਟੇ ਲਗਾਉਣ ਨਾਲੋਂ ਉਹਨਾਂ ਦੀ ਸੰਭਾਲ ਜ਼ਿਆਦਾ ਇੰਪੋਰਟੈਂਟ ਹੈ। ਤੇ ਪਾਣੀ ਦਾ ਸਰੋਤ ਕੀ ਪ੍ਰੋਡਿਊਸ ਹੋ ਰਿਹਾ,
0: ਜੀ
1: ਜਿਹੜਾ ਪਾਣੀ ਦਾ ਸਤਰ ਹੈ ਗਰਾਊਂਡ ਵਿੱਚ, ਬੂਟਾ ਆਪਣੇ ਆਪ ਹੀ ਲੈ ਲਵੇ ਜੇਕਰ ਉਸਨੂੰ ਉੱਪਰਲੀ ਸਤਹ ਵਿੱਚ ਪਾਣੀ ਮਿਲਣ ਲੱਗ ਜਾਵੇ। ਲੇਕਿਨ ਅੱਜ ਕੱਲ੍ਹ ਆਪਾਂ ਹੁਣ ਕਿਉਂਕਿ ਸ਼ਹਿਰੀ ਖੇਤਰ ਦੇ ਵਿੱਚ ਛੱਪੜ ਖਤਮ ਕਰ ਦਿੱਤੇ, ਕੋਈ ਆਪਣੇ ਕੋਲ ਕੱਚੀ ਥਾਂ ਨਹੀਂ ਛੱਡੀ,
0: ਜੀ
1: ਆਪਾਂ ਪੱਕੇ ਤੋਂ ਹਰ ਜਗ੍ਹਾ ਤੇ ਟਾਈਲਾਂ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਇਸ ਨਾਲ ਵਾਟਰ ਡੇ ਰਿਡਿਊਸ ਹੋ ਗਿਆ, ਉੱਥੇ ਬੂਟੇ ਸਰਵਾਈਵ ਹੀ ਨਹੀਂ ਕਰਦੇ ਕਿਉਂਕਿ ਸਾਨੂੰ ਲਗਾਤਾਰ ਪਾਣੀ ਪਏਗਾ, ਰੋਜ਼ ਪਾਣੀ ਦੇਣਾ ਪਏਗਾ। ਸੋ ਉਹੋ ਜਿਹੇ ਥਾਵਾਂ ਤੇ ਤਾਂ ਬੂਟੇ ਦੀ ਸੰਭਾਲ ਹੋ ਜਾਂਦੀ ਜਿੱਥੇ ਤਾਂ ਆਸ ਪਾਸ ਲੱਗੇ ਨੇ, ਲੇਕਿਨ ਕੋਈ ਥਾਂ ਤੇ ਸੜਕਾਂ ਕਿਨਾਰੇ ਲਗਾਏ ਨੇ ਤੇ ਕੋਈ ਹੋਰ ਜਗ੍ਹਾ ਲਗਾਏ ਨੇ ਤਾਂ ਉਹਨੂੰ ਸੰਭਾਲ ਨਹੀਂ ਮਿਲਦੀ। ਉੱਥੇ ਉਹੋ ਜਿਹੇ ਬੂਟੇ ਚੱਲ ਪੈਂਦੇ ਨੇ ਜਿਹੜੇ ਕਿ ਪਾਣੀ ਜਿਹਨੂੰ ਥੋੜਾ ਸਮਾਂ ਨਾ ਵੀ ਮਿਲੇ ਤਾਂ ਵੀ ਸਰਵਾਈਵ ਕਰ ਜਾਣ। ਸੋ ਇਹ ਜੀ ਕੋਸ਼ਿਸ਼ਾਂ ਲਗਾਤਾਰ ਸਮਾਜਿਕ ਸੰਸਥਾਵਾਂ ਵੱਲੋਂ ਵੀ, ਸਰਕਾਰਾਂ ਵੱਲੋਂ ਵੀ ਚੱਲ ਰਹੀਆਂ ਨੇ, ਲੇਕਿਨ ਇਹਦੇ ਵਿੱਚ ਸਾਨੂੰ ਹੋਰ ਸਾਇੰਟਿਫਿਕ ਤਰੀਕੇ ਨਾਲ ਪਾਣੀ ਉਹਨੂੰ ਕੰਜ਼ਰਵ ਕਰਨ ਦੇ ਲਈ ਸੋਚਣਾ ਚਾਹੀਦਾ ਹੈ।
0: ਜੀ ਡਾਕਟਰ ਸਾਹਿਬ, ਸੋ ਡਾਕਟਰ ਸਾਹਿਬ ਤੁਹਾਡੇ ਕਹਿਣ ਦਾ ਭਾਵ ਹੈ ਵੀ ਆਪਣੇ ਜਿਹੜੇ ਕੁਦਰਤੀ ਸੋਮੇ ਨੇ ਜਾਂ ਪਾਣੀ ਦੀ ਸੰਭਾਲ ਹੈ, ਸਾਨੂੰ ਉਹਨਾਂ ਦੀ ਕਰਨੀ ਚਾਹੀਦੀ ਹੈ, ਪ੍ਰਦੂਸ਼ਣ ਨੂੰ ਘਟਾਉਣਾ ਚਾਹੀਦਾ। ਅਤੇ ਡਾਕਟਰ ਸਾਹਿਬ ਤੁਸੀਂ ਸਾਡੇ ਨਾਲ ਪ੍ਰੋਗਰਾਮ 'ਚ ਜੁੜੇ, ਤੁਸੀਂ ਸਾਡੇ ਸਰੋਤਿਆਂ ਨੂੰ ਬਹੁਤ ਹੀ ਲਾਹੇਵੰਦ ਜਾਣਕਾਰੀ ਦਿੱਤੀ ਹੈ। ਪ੍ਰੋਗਰਾਮ 'ਚ ਸ਼ਾਮਲ ਹੋਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸਰ। ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ 'ਚ ਵੇਲਾ ਹੋ ਗਿਆ ਗੀਤ ਦਾ, ਅਤੇ ਆਓ ਸੁਣਦੇ ਹਾਂ ਗੀਤ ਕਾਰਤਿਕ ਮਲਹੋਤਰਾ ਦੀ ਆਵਾਜ਼ 'ਚ।

ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਚਾਹੋ ਤੁਹਾਡੇ ਨਾਲ ਹੁਣ ਸਾਂਝੀਆਂ ਕਰਦੀਆਂ ਚੋਣਵੀਆਂ ਖਬਰਾਂ। ਸਰਕਾਰ ਨੇ ਭਾਰਤੀ ਹਵਾਈ ਕੰਪਨੀਆਂ ਨੂੰ ਮਦਦ ਦੇਣ ਲਈ 10,000 ਕਰੋੜ ਰੁਪਏ ਦੇ ਹਵਾਈ ਇੰਧਣ ਕੀਮਤ ਸਥਿਰਤਾ ਫੰਡ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਕਰਨਾਟਕ ਕਾਂਗਰਸ ਵਿਧਾਇਕ ਦਲ ਦੇ ਨੇਤਾ ਡੀ ਕੇ ਸ਼ਿਵ ਕੁਮਾਰ ਨੇ ਰਾਜ ਦੇ 25ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਭਾਰਤ ਵਿੱਚ ਅਮਰੀਕੀ ਰਾਜਦੂਤ ਸਰਜੀਓ ਗੌਰ ਨੇ ਕਿਹਾ ਕਿ ਤਜਵੀਜ਼ਸ਼ੁਦਾ ਭਾਰਤ ਅਮਰੀਕਾ ਅੰਤਰੀ ਵਪਾਰ ਸਮਝੌਤੇ 'ਤੇ 99% ਕੰਮ ਪੂਰਾ ਹੋ ਗਿਆ। ਪੰਜਾਬ 'ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਤਹਿਤ ਵੋਟਰਾਂ ਦੀ ਪ੍ਰੀ ਮੈਪਿੰਗ ਲਈ 7 ਜੂਨ ਨੂੰ ਰਾਜ ਭਰ ਦੇ ਸਾਰੇ ਵੋਟ ਕੇਂਦਰਾਂ 'ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸੂਚੀਬੱਧ ਨਿੱਜੀ ਹਸਪਤਾਲਾਂ ਵਿੱਚ 17 ਹੋਰ ਮੈਡੀਕਲ ਪ੍ਰਕਿਰਿਆਵਾਂ ਨੂੰ ਮਨਜ਼ੂਰੀ ਦੇ ਦਿੱਤੀ ਏ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਤਸਕਰੀ ਕਰਨ ਵਾਲੇ ਨੈੱਟਵਰਕ ਨਾਲ ਜੁੜੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਅਤੇ ਵੱਡੀ ਗਿਣਤੀ ਵਿੱਚ ਗੋਲੀ ਸਿੱਕਾ ਬਰਾਮਦ ਕੀਤਾ ਏ। ਗੁਰਦਾਸਪੁਰ, ਦੇਣਾ ਨਗਰ ਅਤੇ ਕਾਦੀਆ ਨਗਰ ਕੌਂਸਲ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦਾ ਅਮਲ ਕੱਲ੍ਹ ਖਤਮ ਹੋ ਗਿਆ। ਪੰਜਾਬ ਭਾਜਪਾ ਦੇ ਨੇਤਾ ਕੇਵਲ ਸਿੰਘ ਢਿੱਲੋਂ ਨੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਵਜੋਂ ਕਾਰਜਭਾਰ ਸੰਭਾਲ ਲਿਆ। ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ CIA ਸਟਾਫ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ ASI ਗੁਰਜੀਤ ਸਿੰਘ ਉਰਫ ਗੋਲਡੀ ਨੂੰ 1,30,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਏ। CBSE ਨੂੰ ਪੋਰਟਲ ਰਾਹੀਂ ਤਸਦੀਕ ਅਤੇ ਮੁੜ ਮੁਲਾਂਕਣ ਲਈ 40,000 ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ ਨੇ। ਅਤੇ ਭਾਰਤੀ ਬੈਡਮਿੰਟਨ ਖਿਡਾਰੀ ਆਯੂਸ਼ ਸ਼ੈੱਟੀ ਇੰਡੋਨੇਸ਼ੀਅਨ ਓਪਨ ਬੈਡਮਿੰਟਨ ਟੂਰਨਾਮੈਂਟ ਵਿੱਚ ਮਰਦਾਂ ਦੇ ਸਿੰਗਲਜ਼ ਦੇ ਪ੍ਰੀ ਕੁਆਟਰ ਫਾਈਨਲ ਵਿੱਚ ਪਹੁੰਚ ਗਏ ਨੇ। ਇਹ ਸਨ ਹੁਣ ਤੱਕ ਦੀਆਂ ਚੋਣਵੀਆਂ ਖਬਰਾਂ। ਪ੍ਰੋਗਰਾਮ ਦੇ ਵਿੱਚ ਆਓ ਇਹ ਗੀਤ ਸੁਣਦੇ ਹਾਂ ਫਿਲਮ BV No. 1 ਵਿੱਚੋਂ।

0: ਦਿਸ਼ਾ ਸਕੀਮ ਦੇ ਟੈਲੀਲੋ ਨਿਆ ਬੰਧੋ ਕਾਨੂੰਨੀ ਸਾਖਰਤਾ ਅਤੇ ਜਾਗਰੂਕਤਾ ਪ੍ਰੋਗਰਾਮ ਨਾਲ ਜੁੜੋ। ਕਾਨੂੰਨੀ ਮਦਦ ਟੈਲੀਲੋ ਤੇ ਟੋਲ ਫ੍ਰੀ ਨੰਬਰ 1-44-54 ਤੇ ਵੈਬਸਾਈਟ www.telilaw.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
1: ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ 'ਚ ਗੱਲ ਕਰਾਂਗੇ ਅੱਜ ਦੇ ਦਿਨ ਦੇ ਇਤਿਹਾਸ ਦੀ, ਪਰ ਉਸ ਤੋਂ ਪਹਿਲਾਂ ਸੁਣਦੇ ਹਾਂ ਇੱਕ ਗੀਤ ਜੋਬਿਨ ਨੋਟਿਆਲ ਦੀ ਆਵਾਜ਼ 'ਚ।

0: आकाशवाणी एट 90 90 साल की आवाज दिल से दिल तक नॉन स्टॉप धमाल पुरानी यादें नया जोश है देश का रेडियो अब भी बॉस है आकाशवाणी के गौरवमयी 90 साल
1: प्रोग्राम गुड मॉर्निंग बालवाच आओ हुण गल करते हैं अज दे दिन दे इतिहास दी जां कीड़ी अजिही घटना है जिहड़ी अज दे इतिहास दे पन्नियां दे विच दर्ज है। तुहानूं दस दईए कि अज इंटरनेशनल डे ऑफ इनोसेंट चिल्ड्रन विक्टिम्स ऑफ अग्रेशन भाव हमले दे शिकार मासूम बच्चों का अंतरराष्ट्रीय दिवस वजों मनाया जा रहा है। ਇਹ ਦਿਵਸ ਸੰਯੁਕਤ ਰਾਸ਼ਟਰ ਵੱਲੋਂ ਹਰ ਸਾਲ 4 ਜੂਨ ਨੂੰ ਮਨਾਇਆ ਜਾਂਦਾ ਹੈ ਅਤੇ ਇਸ ਦੀ ਸਥਾਪਨਾ 19 ਅਗਸਤ 1982 ਨੂੰ ਕੀਤੀ ਗਈ ਸੀ। ਮੂਲ ਰੂਪ ਦੇ ਵਿੱਚ 1982 ਦੇ ਲੇਬਨਾਨ ਯੁੱਧ ਦੇ ਪੀੜਤਾਂ 'ਤੇ ਕੇਂਦਰਿਤ ਇਸ ਦਾ ਉਦੇਸ਼ ਦੁਨੀਆ ਭਰ ਦੇ ਬੱਚਿਆਂ ਦੁਆਰਾ ਸਹਿਣ ਕੀਤੇ ਗਏ ਦਰਦ ਨੂੰ ਸਵੀਕਾਰ ਕਰਨ ਤੱਕ ਫੈਲਿਆ ਜੋ ਸਰੀਰਕ ਮਾਨਸਿਕ ਅਤੇ ਭਾਵਨਾਤਮਕ ਸ਼ੋਸ਼ਣ ਦੇ ਸ਼ਿਕਾਰ ਨੇ। ਇਹ ਦਿਨ ਬੱਚਿਆਂ ਦੇ ਅਧਿਕਾਰੀਆਂ ਦੀ ਰੱਖਿਆ ਲਈ ਸੰਯੁਕਤ ਰਾਸ਼ਟਰ ਦੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ। ਤੇ ਆਓ ਹੁਣ ਪ੍ਰੋਗਰਾਮ ਦੇ ਵਿੱਚ ਗੀਤ ਸੁਣਦੇ ਹਾਂ ਗੁਰਦਾਸ ਮਾਨ ਦੀ ਆਵਾਜ਼ 'ਚ।

0: towards the vision of one nation, one tax. It has also significantly reduced the complexity of multiple tax structures by consolidating into fewer slabs, and there are indications that further rationalization may take place in the future.
1: To address procedural hurdles and simplify MSME registration, the government introduced Udyam Registration Portal. The MSME registrations on the portal has increased from 10,000 in October 2020 to over 8,31,000 till date. To digitize and make a public procurement more streamlined and inclusive, government e-marketplace GEM was introduced in 2016. It is connecting women entrepreneurs, startups, MSEs, self-help groups and Divyangjans to mainstream procurement. It has achieved a cumulative gross merchandise value of over 18 lakh crore rupees. Speaking to Akashwani News, a seller in GEM and a CMD in a company, Kamini Gupta, said the process in GEM is simple and transparent.
2: The most important thing was how to reach out to different departments. And we became a seller on GEM platform, which is a government e-marketplace. And GEM became a blessing in our lives because it makes government purchasing transparent, efficient and hassle-free.
1: India's ease of doing business framework today reflects the combined strength of digital infrastructure, policy reforms and trust. Based governance with Dipen Anupam Mishra, Akashwani News, Delhi.
3: The inaugural edition of the World Yogasan Sports Championship is set to kick off this evening at Transtadia in Ahmedabad, Gujarat, marking a historic milestone on the global sporting roadmap. Prime Minister Modi will virtually join the mega event in the evening to share his best wishes as yoga enthusiasts and athletes from across the globe gather for the competition. We have a report from a correspondent.
4: The five-day event will witness participation from over 400 participants from 60 countries, including the United States. Organized under the aegis of World Yogasana and hosted by Yogasan Bharat, this milestone event aims to pave the way for the inclusion of yoga in multi-sports event globally, along with spreading awareness about yoga and wellness globally. Competitors will participate in seven official Yogasan categories, including artistic and rhythmic yoga divisions, where they will be assessed on strength, flexibility, balance, endurance and precision under global standardized judging criteria. Aparna Khun, Akashwani News, Ahmedabad.
3: A total of 21 people lost their lives after a fire broke out at a guest house in the Malviya Nagar area of New Delhi yesterday. Delhi police said the deceased include 9 Indian nationals and 12 foreign nationals. The police said a case has been registered and an investigation is underway. In another fire incident, 3 people lost their lives and several others sustained injuries in Bihar. The incident took place after a massive fire broke out at a private hospital located under the jurisdiction of the Brahmapura police station in Muzaffarpur last night. Muzaffarpur District Magistrate Subrat Kumar Sen confirmed the deaths and stated that a number of patients remain in critical condition. And in sports, in football, hosts India have booked their place in the final of the SAF Women's Championship after defeating Bhutan 1-0 in the semi-final at Margao in Goa yesterday. Samfida Nongroom scored the match-winning goal in the 58th minute to help India move into their first SAF Women's Championship final in 6 years. 5-time champions India will now face defending champions Bangladesh in the title clash on Saturday at 6:30 p.m. And now for a look at today's newspapers, it's over to Tanveer Khurana.
5: Thank you, Anuja. The headlines in all the dailies are full with the tragic news of one of the deadliest fires in Delhi in recent years. Hindustan Times writes, safety gaps spark another tragedy as 21 die in blaze that swept through the five-story hotel located in a narrow lane crowded locality in South Delhi. An editorial in The Hindu writes on how India scaled its startup industry from 2016 to 2025. The Startup India scheme has truly come of age due to the supportive policy environment, robust startup growth and a positive investment climate. Cabinet backs ordinance to ease tax rules for foreign investors in some securities, states the Times of India. The Economic Times comes up with a story on domestic travel demand remains strong despite rising fuel costs and airfares and fewer flights under the headline Summer Travel Plans Take No Break. And finally, the Tribune writes about a memorable moment when the Tibetan spiritual leader, the 14th Dalai Lama, was presented with a Grammy Award won by his audiobook Meditations, The Reflections of His Holiness, with that, it's back to you, Anuja.
3: Thank you, Tanvi. And now before we end the bulletin, the headlines once again. Prime Minister Narendra Modi to hold talks with acting President of Venezuela Delcy Rodriguez in New Delhi today. Union Home Minister Amit Shah to chair 73rd plenary session of Northeastern Council in Shillong. U.S. Secretary of State Marco Rubio says United States and India are only weeks away from concluding a long-awaited trade agreement. IMD issues orange alert for heavy rain in Kerala and Mahi today. First World Yogasan Sports Championship to begin today in Ahmedabad. Prime Minister Narendra Modi to join the event. And in football, India advanced to the final of SAF Women's Championship, beating Bhutan 1-0 in Goa. And with that, we end the morning news. Have a nice day.
4: Namaskar. E. Akashvani. ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਵਿਚ ਵੈਨੇਜ਼ੁਏਲਾ ਦੇ ਕਾਰਜਕਾਰੀ ਰਾਸ਼ਟਰਪਤੀ ਡੈਲਸੀ ਰੋਡਰਿਕਸ ਨਾਲ ਗੱਲਬਾਤ ਕਰਨਗੇ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਮੇਘਾਲਿਆ ਤੇ ਸ਼ਿਲੋਂਗ ਵਿਚ ਉੱਤਰ ਪੂਰਬੀ ਕੌਂਸਲ ਦੇ 73ਵੇਂ ਪੂਰਨ ਸੈਸ਼ਨ ਦੀ ਪ੍ਰਧਾਨਗੀ ਕਰਨਗੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦਾ ਕਹਿਣਾ ਹੈ ਕਿ ਭਾਰਤ ਤੇ ਅਮਰੀਕਾ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਤੋਂ ਕੁਝ ਹਫ਼ਤੇ ਦੂਰ ईडी वालों भारत के कंबोडिया तो काम कर रहे मानवी तस्करी सिंडिकेट की जांच के संबंध में पंजाब तो उत्तर प्रदेश में छापेमारी पहली विश्व योगासन खेड चैंपियनशिप आज गुजरात के अहमदाबाद में शुरू हो रही है तो भारत ने भूटान को 1-0 नाल हरा के औरतों के फुटबॉल चैंपियनशिप के फाइनल में थां बनाई प्रधानमंत्री नरेंद्र मोदी अज नवी दिल्ली विच वेनेजुएला दे कार्यकारी राष्ट्रपति डेलसी रोड्रिगेज नाल गलबात करनगे दोवे नेता ऊर्जा सुरक्षा व्यापार अते निवेश फार्मास्यूटिकल सेहत संभाल आवाजाई अते नवियाउणयोग ऊर्जा समेत वख-वख खेतरां विच सहयोग वधाउण ते चर्चा करनगे राष्ट्रपति डेलसी रोड्रिगेज कल भारत दे 5 दिना दौरे ते नवी दिल्ली पहुंचे ने ਉਨ੍ਹਾਂ ਦੇ ਨਾਲ ਇੱਕ ਉੱਚ ਪੱਧਰੀ ਵਫਦ ਵੀ ਹੈ ਉਹ ਪਹਿਲਾਂ 2015 ਵਿੱਚ ਵਿਦੇਸ਼ ਮੰਤਰੀ ਅਤੇ 2019 2023 2024 ਅਤੇ 2025 ਵਿੱਚ ਉਪ ਰਾਸ਼ਟਰਪਤੀ ਵਜੋਂ ਭਾਰਤ ਦਾ ਦੌਰਾ ਕਰ ਚੁੱਕੇ ਨੇ ਵੈਨੇਜ਼ੁਏਲਾ ਦਾ ਵਫਦ ਭਾਰਤ ਦੇ ਊਰਜਾ ਫਾਰਮਾਸੂਟੀਕਲ ਅਤੇ ਆਟੋਮੋਬਾਈਲ ਖੇਤਰਾਂ ਨਾਲ ਸੰਬੰਧਿਤ ਕਈ ਅਦਾਰਿਆਂ ਦਾ ਦੌਰਾ ਕਰੇਗਾ ਇਸ ਦਾ ਉਦੇਸ਼ ਭਾਰਤ ਦੀਆਂ ਤਕਨੀਕੀ ਅਤੇ ਸਨਅਤੀ ਸਮਰੱਥਾਵਾਂ ਨੂੰ ਸਮਝਣਾ ਅਤੇ ਸਹਿਯੋਗ ਲਈ ਨਵੀਆਂ ਸੰਭਾਵਨਾਵਾਂ ਦੀ ਪੜਚੋਲ ਕਰਨਾ ਹੈ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਭਾਰਤ ਤੇ ਵੈਨੇਜ਼ੁਏਲਾ ਦੇ ਊਰਜਾ ਵਪਾਰ ਤੇ ਆਲਮੀ ਦੱਖਣ ਪ੍ਰਤੀ ਸਾਂਝੀ ਵਚਨਬੱਧਤਾ ਤੇ ਆਧਾਰਿਤ ਸੁਹਿਰਦ ਸਬੰਧ ਨੇ ਬਰਤਾਨੀਆ ਦੇ ਵਿਦੇਸ਼ ਅਤੇ ਰਾਸ਼ਟਰਮੰਡਲ ਮਾਮਲਿਆਂ ਬਾਰੇ ਮੰਤਰੀ ਜਾਵੇਦ ਕੂਪਰ 2 ਦਿਨਾਂ ਦੇ ਸਰਕਾਰੀ ਦੌਰੇ ਤੇ ਬੀਤੀ ਰਾਤ ਨਵੀਂ ਦਿੱਲੀ ਪਹੁੰਚੇ ਕੂਪਰ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ ਉਹ ਅੱਜ ਸ਼ਾਮ ਨੂੰ ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨਾਲ ਵੀ ਮੀਟਿੰਗ ਕਰਨਗੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਉਨ੍ਹਾਂ ਦੀ ਯਾਤਰਾ ਭਾਰਤ ਬਰਤਾਨੀਆ ਵਿਆਪਕ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦਾ ਮੌਕਾ ਪ੍ਰਦਾਨ ਕਰੇਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਹਲਕੇ ਵਾਰਾਣਸੀ ਵਿਚ ਬ੍ਰਿਕਸ ਸਭਿਆਚਾਰ ਕਾਰਜ ਸਮੂਹ ਦੀ ਦੂਜੀ ਮੀਟਿੰਗ ਅੱਜ ਸ਼ੁਰੂ ਹੋਏਗੀ ਚੀਨ ਬ੍ਰਾਜ਼ੀਲ ਮਿਸਰ ਇਥੋਪੀਆ ਤੇ ਇੰਡੋਨੇਸ਼ੀਆ ਸਮੇਤ 11 ਦੇਸ਼ਾਂ ਦੇ ਪ੍ਰਤੀਨਿਧੀਆਂ 2 ਦਿਨਾਂ ਮੀਟਿੰਗ ਵਿਚ ਹਿੱਸਾ ਲੈਣਗੇ ਸੀਨੀਅਰ ਸਫਾਰਤੀ ਅਧਿਕਾਰੀ ਨੀਤੀ ਨਿਰਮਾਤਾ ਅਤੇ ਸਭਿਆਚਾਰਕ ਮਾਹਰ ਸਭਿਆਚਾਰਕ ਸਹਿਯੋਗ ਨੂੰ ਉਤਸ਼ਾਹਿਤ ਕਰਨ ਅਤੇ ਆਪਸੀ ਭਾਈਵਾਲੀ ਨੂੰ ਮਜ਼ਬੂਤ ਕਰਨ ਦੇ ਢੰਗ ਤਰੀਕਿਆਂ ਤੇ ਵਿਚਾਰ ਵਟਾਂਦਰਾ ਕਰਨਗੇ ਜੀ 20 ਮੀਟਿੰਗ ਦੀ ਸਫਲ ਮੇਜ਼ਬਾਨੀ ਤੋਂ ਬਾਅਦ ਵਾਰਾਣਸੀ ਇਕ ਵਾਰ ਫਿਰ ਮਹੱਤਵਪੂਰਨ ਅੰਤਰਰਾਸ਼ਟਰੀ ਸਮਾਗਮ ਦੀ ਮੇਜ਼ਬਾਨੀ ਕਰ ਰਿਹਾ ਹੈ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਮੇਘਾਲਿਆ ਦੇ ਸ਼ਿਲੋਂਗ ਵਿਚ ਉੱਤਰ ਪੂਰਬੀ ਕੌਂਸਲ ਦੇ 73ਵੇਂ ਪੂਰੇ ਸੈਸ਼ਨ ਦੀ ਪ੍ਰਧਾਨਗੀ ਕਰਨਗੇ ਮੀਟਿੰਗ ਵਿਚ ਉੱਤਰ ਪੂਰਬੀ ਖੇਤਰ ਵਿਚ ਵੱਖ ਵੱਖ ਵਿਕਾਸ ਮੁੱਦਿਆਂ ਅਤੇ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਜਾਏਗੀ ਮੀਟਿੰਗ ਚ ਸੈਰ ਸਪਾਟਾ ਖੇਤੀਬਾੜੀ ਤੇ ਬਾਗਬਾਨੀ ਨਿਵੇਸ਼ ਖੇਡਾਂ ਬੁਨਿਆਦੀ ਢਾਂਚਾ ਸੰਪਰਕ ਤੇ ਦਸਤਕਾਰੀ ਵਰਗੇ ਖੇਤਰਾਂ ਤੇ ਚਰਚਾ ਕੀਤੀ ਜਾਏਗੀ ਉੱਤਰ ਪੂਰਬੀ ਖੇਤਰ ਦੇ ਸਮੁੱਚੇ ਵਿਕਾਸ ਲਈ ਤਿਆਰ ਕੀਤੀ ਜਾ ਰਹੀ ਉੱਤਰ ਪੂਰਬੀ ਵਿਜ਼ਨ ਯੋਜਨਾ 2047 ਤੇ ਵੀ ਚਰਚਾ ਹੋਏਗੀ ਮੀਟਿੰਗ ਵਿਚ ਉੱਤਰ ਪੂਰਬੀ ਖੇਤਰ ਦੇ ਵਿਕਾਸ ਬਾਰੇ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਰਾਜ ਮੰਤਰੀ ਸੁਕਾਂਤ ਮਾਜੂਮਦਾਰ ਸਾਰੇ 8 ਉੱਤਰ ਪੂਰਬੀ ਰਾਜਾਂ ਦੇ ਰਾਜਪਾਲ ਅਤੇ ਮੁੱਖ ਮੰਤਰੀ ਉੱਤਰ ਪੂਰਬੀ ਕੌਂਸਲ ਦੇ ਮੈਂਬਰ ਅਤੇ ਕੇਂਦਰ ਤੇ ਰਾਜ ਸਰਕਾਰਾਂ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਣਗੇ
6: अमरीकी विदेश मंत्री मार्को रूबियो ने कहा है कि भारत ते अमरीका एक लंबे समय तो तजवीजशुदा व्यापार समझौते नूं अंतम रूप देण दे बेहद

0: ਨੇੜੇ ਨੇ। ਉਹਨਾਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਸਮਝੌਤਾ ਅਗਲੇ ਕੁਝ ਹਫ਼ਤਿਆਂ ਵਿੱਚ ਪੂਰਾ ਹੋ ਸਕਦਾ ਹੈ। ਅਮਰੀਕੀ ਸੰਸਦ ਦੀ ਵਿਦੇਸ਼ ਮਾਮਲਿਆਂ ਬਾਰੇ ਕਮੇਟੀ ਦੇ ਸਾਹਮਣੇ ਇੱਕ ਸੁਣਵਾਈ ਦੌਰਾਨ ਰੂਬੀਓ ਨੇ ਭਾਰਤ ਨੂੰ ਭਾਰਤ ਪ੍ਰਸ਼ਾਂਤ ਖੇਤਰ ਵਿੱਚ ਅਮਰੀਕਾ ਲਈ ਇੱਕ ਮੁੱਖ ਰਣਨੀਤਿਕ ਭਾਈਵਾਲ ਦੱਸਿਆ। ਉਹਨਾਂ ਕਿਹਾ ਕਿ ਭਾਰਤ ਦੀ ਆਪਣੀ ਹਾਲੀਆ ਯਾਤਰਾ ਦੌਰਾਨ ਉਹਨਾਂ ਨੇ ਕੁਆਡ ਦੇਸ਼ਾਂ ਭਾਰਤ, ਅਮਰੀਕਾ, ਜਾਪਾਨ ਅਤੇ ਆਸਟ੍ਰੇਲੀਆ ਦੇ ਪ੍ਰਤੀਨਿਧੀਆਂ ਨਾਲ ਵੀ ਵਿਚਾਰ ਵਟਾਂਦਰਾ ਕੀਤਾ। ਰੂਬੀਓ ਨੇ ਕਿਹਾ ਕਿ ਕੁਆਡ ਦੇਸ਼ ਹੁਣ ਸਿਰਫ ਗੱਲਬਾਤ ਤੱਕ ਸੀਮਿਤ ਨਹੀਂ ਨੇ, ਸਗੋਂ ਕਈ ਠੋਸ ਪ੍ਰੋਜੈਕਟਾਂ 'ਤੇ ਇਕੱਠੇ ਕੰਮ ਕਰ ਰਹੇ ਨੇ, ਜਿਸ ਵਿੱਚ ਭਾਰਤ ਪ੍ਰਸ਼ਾਂਤ ਖੇਤਰ ਵਿੱਚ ਸਮੁੰਦਰੀ ਸਹਿਯੋਗ ਸ਼ਾਮਿਲ ਏ।
1: सहयोग के जिन क्षेत्रों पर हम मिलकर काम कर रहे हैं वे हाल ही में दुनिया भर में हुई घटनाओं के कारण और भी अधिक प्रासंगिक और महत्वपूर्ण हो गए हैं। इसलिए आज मुझे लगता है कि हम उन क्षेत्रों में अपने संबंधों को क्रियान्वित करने में और भी अधिक प्रगति करेंगे जिन पर हम सहयोग कर सकते हैं। क्वाड के बारे में सबसे दिलचस्प बात यह है कि हम साझा हितों के क्षेत्रों में विचारों का आदान प्रदान करने के लिए एक साथ आते हैं। क्वाड तेजी से एक ऐसा मंच बनता जा रहा है जिसके माध्यम से हम कार्यवाही कर सकते हैं।
0: ਇਨਫੋਰਸਮੈਂਟ ਡਾਇਰੈਕਟੋਰੇਟ ਈਡੀ ਨੇ ਭਾਰਤ ਤੇ ਕੰਬੋਡੀਆ ਤੋਂ ਕੰਮ ਕਰ ਰਹੇ ਮਾਨਵੀ ਤਸਕਰੀ ਸਿੰਡੀਕੇਟ ਦੀ ਜਾਂਚ ਦੇ ਸੰਬੰਧ ਵਿੱਚ ਕੱਲ੍ਹ ਪੰਜਾਬ ਤੇ ਉੱਤਰ ਪ੍ਰਦੇਸ਼ ਵਿੱਚ ਤਲਾਸ਼ੀ ਮੁਹਿੰਮ ਚਲਾਈ। ਈਡੀ ਨੇ ਕਿਹਾ ਕਿ ਸਿੰਡੀਕੇਟ ਦੇ ਸੰਗਠਿਤ ਮਨੁੱਖੀ ਤਸਕਰੀ, ਸਾਈਬਰ ਧੋਖਾਧੜੀ ਅਤੇ ਇਹਨਾਂ ਗੈਰ ਕਾਨੂੰਨੀ ਗਤੀਵਿਧੀਆਂ ਰਾਹੀਂ ਪੈਦਾ ਹੋਏ ਅਪਰਾਧ ਤੋਂ ਪ੍ਰਾਪਤ ਕਮਾਈ ਨੂੰ ਲਾਂਡਰਿੰਗ ਵਿੱਚ ਸ਼ਾਮਿਲ ਕਰਨ ਦਾ ਸ਼ੱਕ ਏ। ਡਾਇਰੈਕਟੋਰੇਟ ਨੇ ਦੱਸਿਆ ਕਿ ਦਿੱਲੀ ਪੁਲਿਸ ਵੱਲੋਂ ਦਾਇਰ FIR ਅਤੇ ਚਾਰਜਸ਼ੀਟਾਂ ਦੇ ਆਧਾਰ 'ਤੇ ਇਨਫੋਰਸਮੈਂਟ ਕੇਸ ਜਾਣਕਾਰੀ ਰਿਪੋਰਟ ਦਰਜ ਕਰਨ ਤੋਂ ਬਾਅਦ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ ਤਹਿਤ ਜਾਂਚ ਸ਼ੁਰੂ ਕੀਤੀ ਗਈ ਸੀ। ਈਡੀ ਨੇ ਅੱਗੇ ਕਿਹਾ ਕਿ ਤਲਾਸ਼ੀ ਮੁਹਿੰਮ ਉਹਨਾਂ ਵਿਅਕਤੀਆਂ ਦੀਆਂ ਰਿਹਾਇਸ਼ੀ ਥਾਵਾਂ 'ਤੇ ਚਲਾਈ ਗਈ ਜੋ ਭਰਤੀ ਕਰਨ ਵਾਲੇ ਭਾਰਤੀ ਵਿਅਕਤੀਆਂ ਜਾਂ ਏਜੰਟਾਂ ਵਜੋਂ ਕੰਮ ਕਰਦੇ ਸਨ ਅਤੇ ਵਿਦੇਸ਼ੀ ਰੁਜ਼ਗਾਰ ਦੇ ਮੌਕੇ ਦੇਣ ਦੇ ਝੂਠੇ ਬਹਾਨੇ ਨਾਲ ਪੀੜਤਾਂ ਦੀ ਕੰਬੋਡੀਆ ਵਿੱਚ ਤਸਕਰੀ ਕਰਨ ਵਿੱਚ ਮਦਦ ਕਰਦੇ ਸਨ। ਸੰਯੁਕਤ ਰਾਸ਼ਟਰ ਮਹਾਸਭਾ ਨੇ ਆਸਟ੍ਰੀਆ, ਕਿਰਗਿਸਤਾਨ, ਪੁਰਤਗਾਲ, ਤ੍ਰਿਨੀਦਾਦ ਤੇ ਟੋਬੈਗੋ ਤੇ ਜ਼ਿੰਬਾਬਵੇ ਨੂੰ ਸੁਰੱਖਿਆ ਕੌਂਸਲ ਦੇ ਗੈਰ ਸਥਾਈ ਮੈਂਬਰਾਂ ਵਜੋਂ ਚੁਣਿਆ। ਇਨ੍ਹਾਂ ਦੇਸ਼ਾਂ ਦਾ ਕਾਰਜਕਾਲ 2 ਸਾਲਾਂ ਦਾ ਹੋਏਗਾ। ਉਹ ਪਹਿਲੀ ਵਾਰ ਜਨਵਰੀ 2027 ਨੂੰ ਕੌਂਸਲ ਵਿੱਚ ਆਪਣੇ ਅਹੁਦੇ ਸੰਭਾਲਣਗੇ ਤੇ 31 ਦਸੰਬਰ 2028 ਤੱਕ ਮੈਂਬਰ ਰਹਿਣਗੇ। ਨਵੇਂ ਚੁਣੇ ਗਏ ਦੇਸ਼ ਡੈਨਮਾਰਕ, ਗ੍ਰੀਸ, ਪਾਕਿਸਤਾਨ, ਪਨਾਮਾ ਅਤੇ ਸੋਮਾਲੀਆ ਦੀ ਥਾਂ ਲੈਣਗੇ ਜਿਨ੍ਹਾਂ ਦੇ ਕਾਰਜਕਾਲ ਖਤਮ ਹੋ ਰਹੇ ਨੇ। ਸੁਰੱਖਿਆ ਕੌਂਸਲ ਦੇ ਕੁੱਲ 15 ਮੈਂਬਰ ਨੇ, ਇਨ੍ਹਾਂ ਵਿੱਚੋਂ ਬਰਤਾਨੀਆ, ਚੀਨ, ਫਰਾਂਸ, ਰੂਸ ਤੇ ਅਮਰੀਕਾ ਸਥਾਈ ਮੈਂਬਰ ਨੇ। 10 ਗੈਰ ਸਥਾਈ ਮੈਂਬਰ ਵੱਖ ਵੱਖ ਭੂਗੋਲਿਕ ਖੇਤਰਾਂ ਤੋਂ ਚੁਣੇ ਜਾਂਦੇ ਨੇ। ਇਨ੍ਹਾਂ ਵਿੱਚੋਂ 5 ਮੈਂਬਰ ਹਰ ਸਾਲ ਬਦਲਦੇ ਰਹਿੰਦੇ ਨੇ। ਵਿਸ਼ਵ ਸਿਹਤ ਸੰਗਠਨ ਨੇ ਚੇਤਾਵਨੀ ਦਿੱਤੀ ਹੈ ਕਿ ਕੋਂਗੋ ਵਿੱਚ ਈਬੋਲਾ ਵਾਇਰਸ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਨਾਕਾਮ ਹੋ ਰਹੀਆਂ ਨੇ। ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਤੇਦਰੋਸ ਅਧਾਨੋਮ ਗੇਬ੍ਰੇਸਸ ਨੇ ਜਿਨੇਵਾ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਵਾਇਰਸ ਕਾਫੀ ਫੈਲ ਗਿਆ ਤੇ ਸਿਹਤ ਅਧਿਕਾਰੀ ਅਜੇ ਵੀ ਇਸ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਨੇ। ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਨੇ ਹਾਲ ਹੀ ਵਿੱਚ ਵਾਇਰਸ ਦੇ ਕੇਂਦਰ ਇਤੂਰੀ ਸੂਬੇ ਦਾ ਦੌਰਾ ਕੀਤਾ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਸਥਾਨਕ ਸਿਹਤ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੀ ਵਚਨਬੱਧਤਾ ਤੋਂ ਹੌਸਲਾ ਮਿਲਿਆ। ਹਾਲਾਂਕਿ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਵਾਇਰਸ ਕਾਫੀ ਫੈਲ ਗਿਆ ਤੇ ਬਚਾਅ ਕੋਸ਼ਿਸ਼ਾਂ ਨਾਕਾਫੀ ਸਾਬਤ ਹੋ ਰਹੀਆਂ ਨੇ। ਪਹਿਲੀ ਵਿਸ਼ਵ ਯੋਗ ਆਸਨ ਖੇਡ ਚੈਂਪੀਅਨਸ਼ਿਪ ਅੱਜ ਗੁਜਰਾਤ ਤੇ ਅਹਿਮਦਾਬਾਦ ਵਿੱਚ ਸ਼ੁਰੂ ਹੋ ਰਹੀ ਹੈ। ਅਮਰੀਕਾ, ਜਾਪਾਨ, ਨੀਦਰਲੈਂਡ, ਓਮਾਨ, ਮੌਰੀਸ਼ਸ, ਯੁਗਾਂਡਾ, ਜ਼ੈਂਬੀਆ, ਸ੍ਰੀਲੰਕਾ, ਨੇਪਾਲ ਤੇ ਕੀਨੀਆ ਸਮੇਤ 70 ਤੋਂ ਵੱਧ ਦੇਸ਼ਾਂ ਦੇ 500 ਤੋਂ ਵੱਧ ਐਥਲੀਟ ਇਸ 5 ਦਿਨਾਂ ਦੇ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ ਕਰੀਬ 6:40 ਤੇ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਨ੍ਹਾਂ ਕਿਹਾ ਕਿ ਇਸ ਮੁਕਾਬਲੇ ਨੇ ਦੁਨੀਆ ਭਰ ਦੇ ਯੋਗ ਪ੍ਰੇਮੀਆਂ ਨੂੰ ਇੱਕ ਮੰਚ ਤੇ ਲਿਆਉਣ ਦਾ ਕੰਮ ਕੀਤਾ ਹੈ। ਭਾਰਤੀ ਪਹਿਲਵਾਨ ਅੱਜ ਤੋਂ ਮੰਗੋਲੀਆ ਵਿੱਚ ਉਲਾਨਬਤਾਰ ਓਪਨ ਰੈਂਕਿੰਗ ਸੀਰੀਜ਼ ਟੂਰਨਾਮੈਂਟ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨਗੇ। 4 ਦਿਨਾਂ ਦੇ ਇਸ ਟੂਰਨਾਮੈਂਟ ਵਿੱਚ ਭਾਰਤੀ ਖਿਡਾਰੀ ਮਰਦਾਂ ਦੇ ਫ੍ਰੀ ਸਟਾਈਲ, ਔਰਤਾਂ ਦੇ ਕੁਸ਼ਤੀ ਅਤੇ ਗ੍ਰੀਕੋ ਰੋਮਨ ਕੁਸ਼ਤੀ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ। ਭਾਰਤ ਨੇ ਔਰਤਾਂ ਦੀ ਸੈਫ ਫੁੱਟਬਾਲ ਚੈਂਪੀਅਨਸ਼ਿਪ ਵਿੱਚ ਭੂਟਾਨ ਨੂੰ 1-0 ਨਾਲ ਹਰਾ ਕੇ ਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਏ। ਕੱਲ੍ਹ ਗੋਆ ਦੇ ਮਾਰਗਾਓ ਵਿੱਚ ਖੇਡੀ ਗਈ ਸੈਮੀਫਾਈਨਲ ਮੈਚ ਵਿੱਚ ਭਾਰਤੀ ਟੀਮ 6 ਸਾਲਾਂ ਬਾਅਦ ਸੈਫ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚੀ। ਖੇਡ ਦੇ 58ਵੇਂ ਮਿੰਟ ਵਿੱਚ ਸਨਫਿਦਾ ਨੌਂਗਰਾਮ ਨੇ ਗੋਲ ਕਰਕੇ ਵਿਸ਼ਵ ਰੈਂਕਿੰਗ ਵਿੱਚ 29ਵੇਂ ਸਥਾਨ ਦੀ ਭਾਰਤੀ ਟੀਮ ਨੂੰ ਫਾਈਨਲ ਵਿੱਚ ਪਹੁੰਚਾਇਆ। ਚੈਂਪੀਅਨਸ਼ਿਪ ਦੇ ਫਾਈਨਲ ਮੁਕਾਬਲੇ ਵਿੱਚ

0: शनिचरवार ਨੂੰ ਪੰਜਵਾਰ ਦੇ ਚੈਂਪੀਅਨ ਭਾਰਤ ਦਾ ਮੁਕਾਬਲਾ ਮੌਜੂਦਾ ਚੈਂਪੀਅਨ ਬੰਗਲਾਦੇਸ਼ ਨਾਲ ਹੋਏਗਾ। ਆਖਰ ਚ ਖਾਸ ਖਬਰਾਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਚ ਵੈਨੇਜ਼ੁਏਲਾ ਦੇ ਕਾਰਜਕਾਰੀ ਰਾਸ਼ਟਰਪਤੀ ਡੈਲਸੀ ਰੋਡਰੀਗੇਜ਼ ਨਾਲ ਗੱਲਬਾਤ ਕਰਨਗੇ। ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਮੇਘਾਲਿਆ ਦੇ ਸ਼ਿਲੌਂਗ ਵਿਚ ਉੱਤਰ ਪੂਰਬੀ ਕੌਂਸਲ ਦੇ 73ਵੇਂ ਪੂਰਨ ਸੈਸ਼ਨ ਦੀ ਪ੍ਰਧਾਨਗੀ ਕਰਨਗੇ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦਾ ਕਹਿਣਾ ਕਿ ਭਾਰਤ ਤੇ ਅਮਰੀਕਾ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਤੋਂ ਕੁਝ ਹਫ਼ਤੇ ਦੂਰ। ਈਡੀ ਵੱਲੋਂ ਭਾਰਤ ਤੇ ਕੰਬੋਡੀਆ ਤੋਂ ਕੰਮ ਕਰ ਰਹੇ ਮਾਨਵੀ ਤਸਕਰੀ ਸਿੰਡੀਕੇਟ ਦੀ ਜਾਂਚ ਦੇ ਸਬੰਧ ਵਿਚ ਪੰਜਾਬ ਤੇ ਉੱਤਰ ਪ੍ਰਦੇਸ਼ ਵਿਚ ਛਾਪੇਮਾਰੀ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।
1: FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਜ਼ੋਨ AIR ਐਪ ਤੇ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਇਸ ਵੇਲੇ ਸਵੇਰ ਦੇ ਠੀਕ 8:40 ਹੋਏ ਨੇ ਤੇ ਹੁਣ ਪੇਸ਼ ਹੈ ਪੰਜਾਬੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਫਿਲਮੀ ਜੰਕਸ਼ਨ। ਪ੍ਰੋਗਰਾਮ ਲੈ ਕੇ ਮੈਂ ਹਾਜ਼ਰ ਹਾਂ ਜਸਵਿੰਦਰ ਸਿੰਘ ਸਹਿਗਲ ਤੇ ਆਓ ਇਸ ਪ੍ਰੋਗਰਾਮ ਦਾ ਪਹਿਲਾ ਗੀਤ ਸੁਣਦੇ ਹਾਂ। ਫਿਲਮ ਜੇ ਪੈਸਾ ਬੋਲਦਾ ਹੁੰਦਾ ਵਿੱਚੋਂ ਹਰਦੀਪ ਗਰੇਵਾਲ ਦੀ ਆਵਾਜ਼ 'ਚ।

0: ਪਾਣੀ ਦੀ ਹਰ ਇੱਕ ਬੂੰਦ ਕੀਮਤੀ ਹੈ। ਪਾਣੀ ਹੈ ਅਨਮੋਲ ਰਤਨ, ਇਸ ਨੂੰ ਬਚਾਉਣ ਦਾ ਕਰੋ ਯਤਨ। ਜੋ ਪਾਣੀ ਬਚਾਵੇਗਾ ਉਹ ਸਮਝਦਾਰ ਕਹਾਵੇਗਾ। ਪਾਣੀ ਬਚਾਓ, ਦੇਸ਼ ਬਚਾਓ।
1: ਦਿਲਰਾਜ ਕੌਰ ਤੇ ਅਨਵਰ ਦੀਆਂ ਆਵਾਜ਼ਾਂ 'ਚ ਸੁਣਦਿਆਂ ਫਿਲਮ ਚੰਨ ਪਰਦੇਸੀ ਵਿੱਚੋਂ ਇਹ ਗੀਤ।

0: ਹਾਈਵੇ ਜਾਂ ਸੜਕ ਦੇ ਖੱਬੇ ਪਾਸੇ ਵਾਲੀ ਲੇਨ ਭਾਰੀ ਵਾਹਨਾਂ ਅਤੇ ਘੱਟ ਰਫ਼ਤਾਰ ਨਾਲ ਚੱਲਣ ਵਾਲੇ ਵਾਹਨਾਂ ਲਈ ਹੁੰਦੀ ਹੈ। ਉੱਥੇ ਹੀ ਸੱਜੇ ਪਾਸੇ ਵਾਲੀ ਲੇਨ ਤੇਜ਼ ਵਾਹਨਾਂ ਅਤੇ ਓਵਰਟੇਕ ਕਰਨ ਲਈ ਬਣਾਈ ਗਈ ਹੁੰਦੀ ਹੈ। ਲੇਨ ਡਰਾਈਵਿੰਗ ਕਰਦਿਆਂ ਸਮੇਂ ਇਹਨਾਂ ਗੱਲਾਂ ਦਾ ਖਾਸ ਖਿਆਲ ਰੱਖੋ। ਮੰਨ ਲਓ ਕਿ ਤੁਸੀਂ ਅਜਿਹੀ ਸੜਕ 'ਤੇ ਗੱਡੀ ਚਲਾ ਰਹੇ ਹੋ ਜਿਸ ਦੀਆਂ 3 ਲੇਨਾਂ ਹਨ। ਹੁਣ ਇਸ ਵਿੱਚੋਂ ਜੋ ਖੱਬੇ ਪਾਸੇ ਵਾਲੀ ਲੇਨ ਘੱਟ ਰਫ਼ਤਾਰ ਵਾਲੇ ਵਾਹਨਾਂ ਲਈ ਹੁੰਦੀ ਹੈ, ਵਿਚਕਾਰ ਵਾਲੀ ਲੇਨ ਉਹਨਾਂ ਵਾਹਨਾਂ ਲਈ ਹੁੰਦੀ ਹੈ ਜੋ ਮੱਧਮ ਰਫ਼ਤਾਰ ਨਾਲ ਚੱਲ ਰਹੇ ਨੇ, ਅਤੇ ਸੱਜੇ ਪਾਸੇ ਵਾਲੀ ਲੇਨ ਉਹਨਾਂ ਵਾਹਨਾਂ ਲਈ ਹੁੰਦੀ ਹੈ ਜੋ ਤੇਜ਼ ਰਫ਼ਤਾਰ ਨਾਲ ਚੱਲ ਰਹੇ ਨੇ। ਤੁਹਾਨੂੰ ਆਪਣੇ ਵਾਹਨ ਅਤੇ ਵਾਹਨ ਦੀ ਸਪੀਡ ਦੇ ਹਿਸਾਬ ਨਾਲ ਸਹੀ ਲੇਨ ਦੀ ਚੋਣ ਕਰਨੀ ਚਾਹੀਦੀ ਹੈ, ਨਹੀਂ ਤਾਂ ਡਰਾਈਵਿੰਗ ਦੌਰਾਨ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਡਰਾਈਵਿੰਗ ਕਰਦੇ ਸਮੇਂ ਖੁਦ ਸੁਰੱਖਿਅਤ ਰਹੋ ਅਤੇ ਦੂਜਿਆਂ ਨੂੰ ਵੀ ਸੁਰੱਖਿਅਤ ਰੱਖੋ।
1: ਪ੍ਰੋਗਰਾਮ ਦੇ ਵਿੱਚ ਇਹ ਗੀਤ ਤੁਸੀਂ ਸੁਣ ਰਹੇ ਹੋ ਜਾਵੇਦ ਅਲੀ ਦੀ ਆਵਾਜ਼ 'ਚ।

ਇਸੇ ਗੀਤ ਦੇ ਨਾਲ ਹੀ ਅੱਜ ਦਾ ਇਹ ਫਿਲਮੀ ਜੰਕਸ਼ਨ ਪ੍ਰੋਗਰਾਮ ਮੈਨੂੰ ਜਸਵਿੰਦਰ ਸਿੰਘ ਸਹਿਗਲ ਨੂੰ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ। FM 100.2 MHz 'ਤੇ ਲਾਈਵ ਸਟ੍ਰੀਮ ਜ਼ਰੀਏ ਨਿਊਜ਼ ਔਨ AIR ਐਪ 'ਤੇ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਸਵੇਰ ਦੇ 9 ਵਜੇ ਨੇ ਹੁਣ ਤੋਂ ਲੈ ਕੇ 10 ਵਜੇ ਤੱਕ ਤੁਸੀਂ ਸੁਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਦਾ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ।

0: ਇਹ ਗੀਤ ਤੁਸੀਂ ਸੁਣਿਆ ਪ੍ਰਭ ਗਿੱਲ ਅਤੇ ਅਮਰਿੰਦਰ ਗਿੱਲ ਦੀਆਂ ਆਵਾਜ਼ਾਂ ਦੇ ਵਿੱਚ, ਅਤੇ ਪਹਿਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ,
1: ਸਤਿ ਸ਼੍ਰੀ ਅਕਾਲ ਭੈਣ ਜੀ।
0: ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਂ ਦੱਸ ਦਿਓ।
1: ਮੈਂ ਰਾਮਨਾਥ ਬੋਲਦਾ ਜੀ, ਪਿੰਡ ਆਸੌਰ ਸ਼੍ਰੀ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ।
0: ਬਹੁਤ ਬਹੁਤ ਸਵਾਗਤ ਹੈ ਜੀ, ਕੀ ਹਾਲ ਚਾਲ ਨੇ ਤੁਹਾਡੇ?
1: ਬਹੁਤ ਹਾਂ ਭੈਣ ਜੀ, ਬਹੁਤ ਵਧੀਆ ਜੀ। ਮਤਲਬ ਜਿਹੜਾ ਟਾਈਮ ਲੰਘਿਆ ਹੋਇਆ ਬਹੁਤ ਵਧੀਆ ਲੰਘਿਆ ਹੋਇਆ।
0: ਬਿਲਕੁਲ ਜੀ, ਅਤੇ ਅੱਜ ਕੀ ਫਰਮਾਇਸ਼ ਲੈ ਕੇ ਆਏ ਹੋ
1: ਫਰਮਾਇਆ ਜੀ? ਉਹ ਨਰਿੰਦਰ ਬੀਬਾ ਨੇ ਬੋਲਿਆ ਨਹੀਂ, ਉਹ
0: ਜੀ?
1: ਪੁੱਤ ਜਿੱਦਾਂ ਦੀ ਫਿਲਮ ਆਈ ਹੈ, ਨੌਕਰ ਜਾਂਦੇ ਕੀ ਖਰਚ ਲਾਉਂਦੇ, ਖੱਤ ਕੇ ਲੰਬਾ ਆਉਂਦਾ ਜੀ।
0: ਠੀਕ ਹੈ ਜੀ, ਤੁਹਾਡੀ ਫਰਮਾਇਸ਼ 'ਤੇ ਸੁਣਵਾ ਰਹੇ ਹਾਂ ਅਗਲਾ ਗੀਤ।
1: ਚੰਗਾ ਜੀ, ਸਤਿ ਸ਼੍ਰੀ ਅਕਾਲ ਭਾਈ।
0: ਬਹੁਤ ਬਹੁਤ ਸ਼ੁਕਰੀਆ ਜੀ ਸਾਨੂੰ ਕਾਲ ਕਰਨ ਲਈ। ਤੁਸੀਂ ਵੀ ਸਾਡੇ ਨਾਲ ਇਸ ਪ੍ਰੋਗਰਾਮ 'ਚ ਜੁੜ ਸਕਦੇ ਹੋ। ਪ੍ਰੋਗਰਾਮ ਚੱਲ ਰਿਹਾ ਹੈਲੋ ਫਰਮਾਇਸ਼, ਸਾਡਾ ਨੰਬਰ ਨੋਟ ਕਰ ਲਓ, ਬਾਈਐੱਸਸੀ 494, ਪਟਿਆਲਾ ਦਾ ਏਰੀਆ ਕੋਡ ਹੈ 01175।
2: ਨੌਕਰ ਜਾਂਦੇ ਕੀ ਖੱਟ ਲਿਆਉਂਦੇ, ਖੱਟ ਕੇ ਲਿਆਂਦਾ ਆਨਾ, ਇੱਥੋਂ ਮੇਰੀ ਨੱਕ ਡਿੱਗ ਪਈ।

0: ਦਿਸ਼ਾ ਸਕੀਮ ਦੇ ਟੈਲੀਲੋ ਨਿਆਬੰਧੂ ਕਾਨੂੰਨੀ ਸਾਖਰਤਾ ਅਤੇ ਜਾਗਰੂਕਤਾ ਪ੍ਰੋਗਰਾਮ ਨਾਲ ਜੁੜੋ। ਕਾਨੂੰਨੀ ਮਦਦ ਟੈਲੀਲੋ ਤੇ ਟੋਲ ਫ੍ਰੀ ਨੰਬਰ 1-44-54 ਤੇ ਵੈਬਸਾਈਟ www.telilaw.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
1: पॉडकास्ट और वायरल रील्स के शोर में सोचो असली ओजी कौन है। बॉस रेट्रो इज द न्यू कूल और इंडिया का सबसे पहला ट्रेंड सेटर है।

0: ना आकाशवाणी वही सुकून वाली वाइब म्यूजिक और सॉलिड इन्फो पूरे 90 सालों से नॉन स्टॉप ट्रेंडिंग ट्यून इन करो क्योंकि लेजेंड्स कभी आउटडेटेड नहीं होते आकाशवाणी 90 इयर्स से इंडिया की ओरिजिनल आवाज आकाशवाणी आकाशवाणी
1: ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਦੇ ਨਾਲ ਅਤੇ ਪ੍ਰੋਗਰਾਮ ਚੱਲ ਰਿਹਾ ਹੈਲੋ ਫਰਮਾਇਸ਼। ਇਸ ਪ੍ਰੋਗਰਾਮ 'ਚ ਅਸੀਂ ਤੁਹਾਡੀਆਂ ਪੰਜਾਬੀ ਗੀਤਾਂ ਦੀਆਂ ਫਰਮਾਇਸ਼ਾਂ ਪੂਰੀਆਂ ਕਰਦੇ ਹਾਂ ਅਤੇ ਜਦੋਂ ਤੱਕ ਸਾਡੇ ਕਾਲਰ ਜੁੜਦੇ ਨੇ ਗੀਤ ਤੁਹਾਨੂੰ ਅਗਲਾ ਸੁਣਵਾ ਰਹੇ ਹਾਂ ਆਵਾਜ਼ ਆਸ਼ਾ ਭੋਸਲੇ।

0: ਗੱਲ ਕਰਦੇ ਹਾਂ ਸਾਡੇ ਅਗਲੇ ਕਾਲਰ ਨਾਲ। ਹੈਲੋ,
1: ਹੈਲੋ ਮੈਡਮ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਂ ਦੱਸ ਦਿਓ
1: ਬੱਡੀਆਂ
0: ਸੁਣਨ ਵਾਲਿਆਂ
1: ਜਾਣਾ
0: ਨੂੰ।
1: ਤੋਂ ਜਸਟਿਨ ਸਿੰਘ ਸੈਣੀ ਬੋਲਦਾ ਜੀ। 15-5 ਦੀ ਗੱਲ ਲੱਗੇ ਜੀ, ਕੱਲ ਨੂੰ ਪੂਰੇ 21 ਦਿਨ ਹੋ ਜਾਣਗੇ ਜੀ ਕੱਲ ਨੂੰ।
0: ਠੀਕ ਹੈ ਜੀ, ਕੀ ਹਾਲ ਚਾਲ ਨੇ? ਠੀਕ ਠਾਕ ਹੋ?
1: ਚਾਹ ਜੀ, ਸ਼ੁਕਰ ਹੈ ਭਗਵਾਨ ਦਾ ਜੀ, ਪਰਮਾਤਮਾ ਚੜ੍ਹਦੀ ਕਲਾ ਪਾਸੇ ਸਾਡੇ ਸਰੋਤਿਆਂ ਨੂੰ ਤੇ ਸਾਡੇ ਲੰਗਰ ਸਾਹਿਬਾਨਾਂ ਨੂੰ
0: ਬਿਲਕੁਲ
1: ਚੜ੍ਹਦੀ
0: ਜੀ,
1: ਕਲਾ
0: ਬਹੁਤ
1: ਤੇ
0: ਬਹੁਤ
1: ਰੱਖੇ
0: ਧੰਨਵਾਦ। ਤੇ ਗੀਤ ਕਿਹੜਾ ਸੁਣਵਾ ਦਈਏ ਤੁਹਾਨੂੰ?
1: ਜੀ ਤੇ ਮੈਂ ਬਿਰਕਤ ਹੈ ਜੀ, ਮੈਂ ਸਰੋਤਿਆਂ ਦੀ ਜਾਣਕਾਰੀ ਵਾਸਤੇ ਕਹਿੰਦਾ ਲਿਖ ਲਿਆ ਕਰੋ, ਫਿਰ ਭੁਲੇਖਾ ਨਹੀਂ ਪੈਂਦਾ ਜੀ,
0: ਬਿਲਕੁਲ ਜੀ
1: ਲੰਗਰ
0: ਬਿਲਕੁਲ।
1: ਨੂੰ ਵੀ ਆਰਾਮ ਰਹਿੰਦਾ ਜੀ ਵਰਕੇ ਪਰਾਉਣ ਨਾਲੋਂ, ਤੇ ਵੀ ਫਿਰ ਨਾਲੇ ਟਾਈਮ ਸਿਰ ਆਈ ਜਾਣ, 7 ਦਿਨ ਟਪਾ ਕੇ
0: ਬਿਲਕੁਲ,
1: ਪਰਾਉਣ
0: ਨਾਲੇ
1: ਕਰਿਆ
0: ਸਭ ਨੂੰ
1: ਕਰੋ,
0: ਮੌਕਾ ਵੀ ਮਿਲਦਾ ਰਹਿੰਦਾ ਹੈ।
1: ਸਾਨੂੰ ਮੌਕਾ ਮਿਲਦਾ ਰਹਿੰਦਾ ਜੀ, ਮੈਨੂੰ ਪੂਰੇ ਕੱਲ ਨੂੰ ਸ਼ੁੱਕਰਵਾਰ ਨੂੰ 21 ਦਿਨ ਹੋ ਜਾਣਗੇ ਜੀ।
0: ਬਹੁਤ ਚੰਗੀ ਗੱਲ ਹੈ ਜੀ, ਤੁਹਾਡੀ
1: ਹਾਂਜੀ
0: ਪਸੰਦ ਦਾ ਗੀਤ ਯਾਨੀ ਕਿ ਟੱਪੇ ਸੁਣਵਾ ਰਹੇ ਹਾਂ।

0: ਇਹ ਗੀਤ ਤੁਸੀਂ ਸੁਣਿਆ ਉਸਤਾਦ ਹੰਸਰਾਜ ਹੰਸ ਦਾ ਗਾਇਆ। ਤੁਸੀਂ ਨੰਦ ਮਾਣ ਰਹੇ ਪ੍ਰੋਗਰਾਮ ਹੈਲੋ ਫਰਮਾਇਸ਼ ਦਾ, ਅਤੇ ਬਹੁਤ ਸਾਰੀਆਂ ਕਾਲ ਸਾਡੇ ਤੱਕ ਆ ਰਹੀਆਂ ਨੇ, ਪਰ ਕਿਸੇ ਤਕਨੀਕੀ ਕਾਰਨਾਂ ਕਰਕੇ ਅਸੀਂ ਉਹਨਾਂ ਨੂੰ ਔਨ ਏਅਰ ਨਹੀਂ ਲੈ ਸਕ ਰਹੇ ਹੈਗੇ।
1: ਰੋਹਨ ਤੇਰੀ ਆਦੀ ਲਵ ਸਟੋਰੀ ਦਾ ਮੈਚ ਸੀ ਸ਼ੁਰੂ, ਦੋਵਾਂ ਨੇ ਖਾਧਾ ਇਟਾਲੀਅਨ ਕੁਜ਼ੀਨ, ਵੇਟਰ ਨੇ ਸੁੱਟੀ ਸਪੇਨ, 4,000 ਦਾ ਆਇਆ ਬਿੱਲ, ਰੋਹਨ ਦਾ ਧੜਕਿਆ ਜ਼ੋਰ ਨਾਲ ਦਿਲ, ਉਹ ਆਪਣਾ ਬਟੂਆ ਗਿਆ ਸੀ ਭੁੱਲ, ਰਿਆ ਨੇ ਕੀਤਾ ਡਿਜੀਟਲ ਭੁਗਤਾਨ, ਬਣ ਗਈ ਉਹ ਕੂਲ। ਤੁਸੀਂ ਵੀ QR ਕੋਡ ਸਕੈਨ ਕਰਕੇ UPI ਨਾਲ ਕਰੋ ਭੁਗਤਾਨ, ਡਿਜੀਟਲ ਭੁਗਤਾਨ ਨਾਲ ਜਿੱਤੋ ਲਾਈਫ ਦਾ ਹਰ ਟੂਰਨਾਮੈਂਟ।
2: ਭਾਰਤ ਕਰਦਾ ਹੈ ਡਿਜੀਟਲ ਭੁਗਤਾਨ,
3: ਹਰ ਲੈਣ ਦੇਣ ਹੁਣ ਹੈ ਆਸਾਨ।
0: ਪ੍ਰੋਗਰਾਮ ਹੈਲੋ ਫਰਮਾਇਸ਼, ਅਗਲਾ ਗੀਤ ਤੁਹਾਨੂੰ ਸੁਣਵਾ ਰਹੀ ਹਾਂ ਕਵਰ ਗਰੇਵਾਲ ਦਾ ਗਾਇਆ।

0: ਚਾਰ ਦਿਸ਼ਾ ਹੈ।
1: ਇਸ ਗੀਤ ਦੇ ਨਾਲ ਜਾਸਮਿਨ ਨੂੰ ਦਿਓ ਆ ਗਿਆ ਅਤੇ ਉਮੀਦ ਕਰਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ ਹੋਏਗਾ ਅਤੇ ਥੋੜ੍ਹੀ ਜਿਹੀਆਂ ਘੱਟ ਕਾਲਸ ਆਉਣ ਕਾਰਨ ਅਤੇ ਫੋਨ ਕੱਟਣ ਕਾਰਨ ਅਸੀਂ ਸ਼ਮਾ ਦੇ ਆ ਚੁੱਕਾਂ। ਤੁਸੀਂ ਸੁਣਦੇ ਰਹੋ ਆਕਾਸ਼ਵਾਣੀ ਪਟਿਆਲਾ, ਜਾਸਮਿਨ ਨੂੰ ਦਿਓ ਪ੍ਰੋਗਰਾਮ ਹਲੋ ਫਰਮਾਇਸ਼, ਇੱਥੇ ਹੀ ਖਤਮ ਕਰਨ ਦੀ ਇਜਾਜ਼ਤ। ਸਾਫ਼ ਸੁਥਰਾ ਵਾਤਾਵਰਣ ਕੁਦਰਤ ਦੀ ਵਡਮੁੱਲੀ ਦਾਤ ਹੈ, ਪਰ ਅਸੀਂ ਇਸ ਨੂੰ ਆਪਣੀ ਲਾਪਰਵਾਹੀ ਤੇ ਨਿੱਜੀ ਸਵਾਰਥਾਂ ਕਰਕੇ ਰੋਜ਼ ਗੰਧਲਾ ਕਰ ਰਹੇ ਹਾਂ। ਆਪਣੀ ਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਤਬਾਹੀ ਵੱਲ ਲੈ ਕੇ ਜਾ ਰਹੇ ਹਾਂ। ਗੰਧਲਾ ਵਾਤਾਵਰਣ ਨਾ ਕੇਵਲ ਸਾਡੀ ਸਿਹਤ ਤੇ ਮਾੜਾ ਪ੍ਰਭਾਵ ਪਾਉਂਦਾ, ਬਲਕਿ ਬੇਸ਼ਕੀਮਤੀ ਤੇ ਦੁਰਲੱਭ ਕੁਦਰਤੀ ਸੰਸਾਧਨਾਂ ਨੂੰ ਵੀ ਨਸ਼ਟ ਕਰਦਾ। ਸਾਡਾ ਸਭ ਦਾ ਫਰਜ਼ ਬਣਦਾ ਕਿ ਅੱਗੇ ਵੱਧ ਕੇ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਦੇ ਉਪਰਾਲੇ ਕਰੀਏ। ਵਾਤਾਵਰਣ ਬਚਾਓ, ਜੀਵਨ ਬਚਾਓ।
2: ਬਲਿਹਾਰੀ ਕੁਦਰਤ ਵਸਿਆ ਤੂੰ ਕੁਦਰਤ ਦੇ ਨਾਲ ਪਿਆਰ ਕਰ।
3: ਐਫਐਮ ਬੈਂਡ 100.2 ਮੈਗਾ ਹਰਟਜ਼ ਤੇ ਲਾਈਵ ਸਟ੍ਰੀਮ ਜ਼ਰੀਏ ਨਿਊਜ਼ ਜ਼ੋਨ AIR ਐਪ ਤੇ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਆ। ਇਸ ਵੇਲੇ ਦਿਨ ਦੇ ਠੀਕ 11 ਵਜੇ ਨੇ। ਆਓ ਤੁਹਾਡੇ ਨਾਲ ਹੁਣ ਸਾਂਝੀਆਂ ਕਰਦੀਆਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ 'ਚ ਵੈਨੇਜ਼ੁਏਲਾ ਦੇ ਕਾਰਜਕਾਰੀ ਰਾਸ਼ਟਰਪਤੀ ਡੈਲਸੀ ਰੋਡਰਿਗਸ ਨਾਲ ਗੱਲਬਾਤ ਕਰਨਗੇ। ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਮੇਘਾਲਿਆ ਦੇ ਸ਼ਿਲੌਂਗ ਵਿੱਚ ਉੱਤਰ ਪੂਰਬੀ ਕੌਂਸਲ ਦੇ 73ਵੇਂ ਪੂਰਨ ਸੈਸ਼ਨ ਦੀ ਪ੍ਰਧਾਨਗੀ ਕਰਨਗੇ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦਾ ਕਹਿਣਾ ਹੈ ਕਿ ਭਾਰਤ ਅਤੇ ਅਮਰੀਕਾ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਤੋਂ ਕੁਝ ਹਫ਼ਤੇ ਦੂਰ ਨੇ। ED ਵੱਲੋਂ ਭਾਰਤ ਅਤੇ ਕੰਬੋਡੀਆ ਤੋਂ ਕੰਮ ਕਰ ਰਹੇ ਮਾਨਵੀ ਤਸਕਰੀ ਸਿੰਡੀਕੇਟ ਦੀ ਜਾਂਚ ਦੇ ਸੰਬੰਧ ਵਿੱਚ ਪੰਜਾਬ ਅਤੇ ਉੱਤਰ ਪ੍ਰਦੇਸ਼ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਪੰਜਾਬ 'ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗੈਂਦ ਸੋਹ ਤਹਿਤ ਵੋਟਰਾਂ ਦੀ ਪ੍ਰੀ ਮੈਪਿੰਗ ਲਈ 7 ਜੂਨ ਨੂੰ ਰਾਜ ਭਰ ਦੇ ਸਾਰੇ ਵੋਟ ਕੇਂਦਰਾਂ 'ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸੂਚੀਬੱਧ ਨਿੱਜੀ ਹਸਪਤਾਲਾਂ ਨੂੰ 17 ਹੋਰ ਮੈਡੀਕਲ ਪ੍ਰਕਿਰਿਆਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਤਸਕਰੀ ਕਰਨ ਵਾਲੇ ਨੈੱਟਵਰਕ ਨਾਲ ਜੁੜੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਅਤੇ ਵੱਡੀ ਗਿਣਤੀ ਵਿੱਚ ਗੋਲਾ ਸਿੱਕਾ ਬਰਾਮਦ ਕੀਤਾ ਹੈ। ਗੁਰਦਾਸਪੁਰ, ਦੀਨਾਨਗਰ ਅਤੇ ਕਾਦੀਆਨਗਰ ਕੌਂਸਲ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦਾ ਅਮਲ ਖਤਮ ਹੋ ਗਿਆ। ਪੰਜਾਬ ਭਾਜਪਾ ਦੇ ਨੇਤਾ ਕੇਵਲ ਸਿੰਘ ਢਿੱਲੋਂ ਨੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਵਜੋਂ ਕਾਰਜਕਾਰ ਸੰਭਾਲ ਲਿਆ। ਪਹਿਲੀ ਵਿਸ਼ਵ ਯੋਗ ਆਸਨ ਖੇਡ ਚੈਂਪੀਅਨਸ਼ਿਪ ਅੱਜ ਗੁਜਰਾਤ ਅਤੇ ਅਹਿਮਦਾਬਾਦ ਦੇ ਵਿੱਚ ਸ਼ੁਰੂ ਹੋ ਰਹੀ ਹੈ ਅਤੇ ਭਾਰਤ ਨੇ ਭੂਟਾਨ ਨੂੰ 1-0 ਨਾਲ ਹਰਾ ਕੇ ਔਰਤਾਂ ਦੇ ਫੁੱਟਬਾਲ ਚੈਂਪੀਅਨਸ਼ਿਪ ਦੇ ਫਾਈਨਲ 'ਚ ਥਾਂ ਬਣਾਈ। ਇਹ ਸਨ ਹੁਣ ਤੱਕ ਦੀਆਂ ਚੋਣਵੀਆਂ ਖਬਰਾਂ। ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਰੁਕਦੇ ਇੱਕ ਛੋਟੇ ਜਿਹੇ ਵਕਫੇ ਦੇ ਲਈ।
1: ਰੁੱਖ ਲਗਾਈਏ ਰੁੱਖ ਬੇਲੀਓ, ਰੁੱਖ ਲਗਾਈਏ ਰੁੱਖ, ਫੇਰ ਮਿਲੇਗਾ ਸੁੱਖ ਬੇਲੀਓ, ਫੇਰ ਮਿਲੇਗਾ ਸੁੱਖ। ਰੁੱਖਾਂ ਤੋਂ ਮੈਂ ਸਦਕੇ ਜਾਵਾਂ, ਦਿੰਦੇ ਸਾਨੂੰ ਠੰਡੀਆਂ ਛਾਵਾਂ। ਆਪ ਹੰਢਾਉਂਦੇ ਧੁੱਪ ਬੇਲੀਓ, ਆਪ ਹੰਢਾਉਂਦੇ ਧੁੱਪ, ਸਾਫ਼ ਰਹੇਗਾ ਪੌਣ ਤੇ ਪਾਣੀ, ਵਧੇ ਫੁੱਲੇਗੀ ਕੁਦਰਤ ਰਾਣੀ। ਜੇ ਲਾਵਾਂਗੇ ਰੁੱਖ ਬੇਲੀਓ, ਜੇ ਲਾਵਾਂਗੇ ਰੁੱਖ। ਰੁੱਖ ਲਗਾਓ, ਵਾਤਾਵਰਣ ਬਚਾਓ।
3: ਹੁਣ ਪੇਸ਼ ਹੈ ਹਿੰਦੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਹਿੰਦੀ ਜ਼ਾਇਕਾ। ਪ੍ਰੋਗਰਾਮ ਲੈ ਕੇ ਮੈਂ ਹਾਜ਼ਰ ਹਾਂ ਜਸਵਿੰਦਰ ਸਿੰਘ ਸਹਿਗਲ। ਇਸ ਪ੍ਰੋਗਰਾਮ ਤਹਿਤ ਤੁਸੀਂ ਹਿੰਦੀ ਫਿਲਮੀ ਗੀਤ ਸੁਣ ਸਕਦੇ ਹੋ ਅਤੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਵਾਸਤੇ ਜਾਂ ਫਰਮਾਇਸ਼ ਭੇਜਣ ਵਾਸਤੇ ਸਾਨੂੰ ਵਟਸਐਪ ਮੈਸੇਜ ਭੇਜ ਸਕਦੇ ਹੋ 94650026268 'ਤੇ। ਮੈਸੇਜ ਦੇ ਵਿੱਚ ਆਪਣਾ ਨਾਮ, ਸ਼ਾਇਰ ਦਾ ਨਾਮ ਅਤੇ ਫਰਮਾਇਸ਼, ਤਿੰਨ ਚੀਜ਼ਾਂ ਤੋਂ ਇਲਾਵਾ ਹੋਰ ਕੁਝ ਵੀ ਕਿਰਪਾ ਕਰਕੇ ਨਾਲ ਲਿਖਣਾ। ਤੇ ਆਓ ਇਸ ਪ੍ਰੋਗਰਾਮ ਦਾ ਪਹਿਲਾ ਗੀਤ ਸੁਣਦੇ ਹਾਂ ਫਿਲਮ ਸਨਮ ਰੇ 'ਚੋਂ ਅਰੀਜੀਤ ਸਿੰਘ ਦੀ ਆਵਾਜ਼ 'ਚ।

ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਵਾਸਤੇ ਸਾਨੂੰ ਫਰਮਾਇਸ਼ ਭੇਜਦੇ ਨੇ ਜੀ। ਅਰੋੜਾ ਮਹੱਲਾ ਪਟਿਆਲਾ ਤੋਂ ਪਵਨ ਚੰਚਲ ਅਰੋੜਾ, ਮਨਸ਼ਾ ਅਤੇ ਸਮਿਤੀ ਅਰੋੜਾ। ਅਤੇ ਅਗਲਾ ਮੈਸੇਜ ਆਇਆ ਜੀ ਪਟੇਲ ਨਗਰ ਮਲੋਟ ਤੋਂ, ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ, ਗਗਨਦੀਪ, ਆਰਜੂ ਅਤੇ ਗੁੱਡੂ, ਪਿੰਡ ਹਾਂਡੀਖੇੜਾ, ਜ਼ਿਲ੍ਹਾ ਸਿਰਸਾ, ਹਰਿਆਣਾ ਤੋਂ ਰਾਧੇਸ਼ਾਮ, ਇੰਦਿਰਾ ਅਤੇ ਸਾਰਥਕ ਸ਼ਰਮਾ, ਦੁਰਗਾ ਕਲੋਨੀ ਹਾਂਸੀ ਤੋਂ ਰਾਜੂ, ਬਬੀਤਾ, ਸੁਭਾਸ਼, ਬੱਬੂ ਅਤੇ ਡੱਬੂ, ਪਿੰਡ ਕੁਮਾਰ ਹੇੜਾ, ਸਹਾਰਨਪੁਰ ਤੋਂ ਸੈਯਦ ਮਸਰੂਰ, ਸ਼ਾਈਨਾ, ਅਕਸਾ, ਨਾਜ਼ੀਆ ਅਤੇ ਇਬਰਾਹਿਮ, ਦਾਦਾ ਬਾਬੂ ਰੋਡ, ਗਿਰੀਡੀ, ਝਾਰਖੰਡ ਤੋਂ ਮੁਹੰਮਦ ਯਾਸੀਨ, ਸਾਈਮਾ, ਹਸਨ, ਬਾਬੂ, ਮਿਫਰਾ ਅਤੇ ਚਾਹਤ, ਜਲਾਲਾਬਾਦ ਪੱਛਮੀ ਤੋਂ ਸੁਰੇਸ਼ ਗਗਨੇਜਾ, ਪੂਨਮ, ਵਿਸ਼ਾਲ, ਪ੍ਰਿਆ, ਦਿਸ਼ਾਨੀ ਅਤੇ ਨਿਮਿਤ ਅਹੁਜਾ, ਹਰਬੰਸ ਸਿੰਘ, ਮਨਮੀਤ, ਮਨਦੀਪ, ਮਨ ਪਰਨੀਤ, ਰਾਜਪ੍ਰੀਤ, ਪਿੰਡ ਰਾਮਗੜ੍ਹ ਡਕਾਲਾ ਤੋਂ, ਬੰਸੀ ਲਾਲ ਸੰਧੂ, ਪਿੰਡ ਤੇਜਾ ਮੋਰੀ ਅੰਬਾਲਾ ਤੋਂ, ਲੱਡੂ ਸਿੰਘ ਧਾਲੀਵਾਲ ਅਤੇ ਰਣਧੀਰ ਸਿੰਘ, ਭੋਪਾਲਗੜ੍ਹ ਰਾਜਸਥਾਨ ਤੋਂ ਧਰਮਿੰਦਰ ਛਿੰਪਾ, ਕਪਿਲ, ਇਸ਼ਾਨ ਅਤੇ ਪੂਜਾ ਪਰਿਹਾਰ, ਜਨਕਪੁਰੀ, ਸਹਾਰਨਪੁਰ ਤੋਂ ਜੋਂਡ ਕੈਸਟੋ, ਰੋਜ਼ੀ, ਪਰਲ ਅਤੇ ਵੇਲਿਸ, ਪਿੰਡ ਬਾਂਡੀਵਾਲਾ, ਫਜ਼ਿਲਕਾ ਪੰਜਾਬ ਤੋਂ ਓਮ, ਕਿਰਿਆਂਸ਼, ਯੋਗੇਸ਼, ਰਜਤ ਅਤੇ ਗਰੀਮਾ, ਅਜਾਦ ਨਗਰ ਲਕਸ਼ਰ ਹਰਿਦੁਆਰ ਤੋਂ ਤਾਜ ਮੁਹੰਮਦ, ਗੁਲਾਮ ਸਾਬੀਰ ਅਤੇ ਮਹਿਰਾਜ ਜਹਾਂ, ਮੁਹੱਲਾ ਹਲਵਾਈਨ ਸ਼ੇਰਕੋਟ, ਜ਼ਿਲ੍ਹਾ ਬਿਜਨੌਰ ਤੋਂ ਮੁਹੰਮਦ ਵਕਾਰ ਫਰੀਦੀ, ਇਕਬਾਲ, ਸਿਤਾਰਾ, ਨਸਰੀਨ, ਰੋਜ਼ੀ, ਬਿੱਟੂ, ਸਾਜਦਾ ਅਤੇ ਹੀਨਾ ਕੋਸਰ, ਚੱਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ, ਸਮਾਈਲ, ਹਸਮੁਖ ਲਾਲ, ਸੰਜੀਵ, ਸੁਨੀਤਾ, ਬੰਟੀ, ਆਰਜੂ, ਮਹਿਕ ਅਤੇ ਪੂਰਾ ਹੀ ਇਹਨਾਂ ਦਾ ਖੁਸ਼ਦਿਲ ਪਰਿਵਾਰ। ਅਤੇ ਉਹ ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਅਗਲਾ ਗੀਤ ਸੁਣਦੇ ਹਾਂ ਕਿਸ਼ੋਰ ਕੁਮਾਰ ਦੀ ਆਵਾਜ਼ 'ਚ ਫਿਲਮ ਕਸਮੇਵਾ ਦੇ ਵਿੱਚੋਂ।

ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਵਾਸਤੇ ਸਾਨੂੰ ਮੈਸੇਜ ਭੇਜਦੇ ਨੇ ਜੀ। ਪਿੰਡ ਹੀਰਾਵਾਲੀ ਫਜ਼ਿਲਕਾ ਤੋਂ ਸੁਭਾਸ਼ ਗੋਦਾਰਾ, ਬਿਮਲਾ, ਇੰਦੂ, ਪਾਰਵਤੀ, ਹਿਮਾਂਸ਼ੂ ਅਤੇ ਪੂਰਾ ਹੀ ਇਹਨਾਂ ਦਾ ਪਰਿਵਾਰ। ਨਾਸਿਕ ਤੋਂ ਵਿਸ਼ਾਲ, ਸੋਨਾਲੀ, ਸਮਰਪਣ ਅਤੇ ਭਗਤੀ। ਨਾਦੁਰਾ ਤੋਂ ਸੰਤੋਸ਼, ਊਸ਼ਾ, ਰਿਸ਼ੀਕੇਸ਼, ਸ਼ਨੀਕੇ ਅਤੇ ਸਾਗਰ ਕਟਕ। ਪਿੰਡ ਬੁਰਜ ਹਨੂੰਮਾਨਗੜ੍ਹ ਨੇੜੇ ਮੰਡੀ ਅਰਨੀਵਾਲਾ ਜ਼ਿਲ੍ਹਾ ਫਜ਼ਿਲਕਾ ਤੋਂ ਅਮਨ ਵਰਮਾ, ਰਮਨ, ਦਿਵਿਆਂਸ਼, ਸਿਦਕ, ਮਦਨ ਅਤੇ ਪੂਰਾ ਹੀ ਇਹਨਾਂ ਦਾ ਵਰਮਾ ਪਰਿਵਾਰ। ਮੇਰਠ ਕੈਂਟ ਤੋਂ ਦਿਗਦਰਸ਼ਨ ਅਤੇ ਕਵਿਤਾ ਗੋੜ। ਸਬਜ਼ੀ ਮੰਡੀ ਝੱਜਰ ਤੋਂ ਬਿੱਟੂ ਭਾਟੀਆ, ਰੀਟਾ, ਰਜਤ, ਮਿਅੰਕ ਅਤੇ ਪੂਰਾ ਹੀ ਇਹਨਾਂ ਦਾ ਪਰਿਵਾਰ। ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ, ਨਿਤਿਨ, ਪਲਕ, ਕਰਨ, ਗੀਤੋ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ। ਬਠਿੰਡਾ ਪਾਟਨ ਜ਼ਿਲ੍ਹਾ ਦੁਰਗ ਛੱਤੀਸਗੜ੍ਹ ਤੋਂ ਬਲਕਰਨ ਵਰਮਾ, ਅੰਜਨੀ, ਜੋਤੀ, ਪ੍ਰਹਿਲਾਦ, ਰਜਿੰਦਰ ਅਤੇ ਉਮੇਸ਼ ਮਿਥਲੇਸ਼ ਵਰਮਾ। ਸੰਦੀਪ ਮੱਕੜ, ਜੋਤੀ, ਮੰਨਤ, ਭਾਰਤ, ਕਮਲ, ਸਾਨੀ, ਪਿੰਗਾਵਾਲਾ ਚੌਂਕ, ਗੁਰਾਇਆ, ਜਲੰਧਰ ਤੋਂ। ਮਧੂਬਾਨੀ ਬਿਹਾਰ ਤੋਂ ਮੁਹੰਮਦ ਸਬੀਰ ਪਰਵਾਨਾ, ਸਾਜਿਦ ਅਲੀ, ਜਾਹਿਦ, ਸ਼ਾਹਿਦ ਅਤੇ ਪੂਰਾ ਹੀ ਇਹਨਾਂ ਦਾ ਪਰਿਵਾਰ। ਮੋੜ ਮੰਡੀ ਤੋਂ ਗੁਰਦੇਵ ਸਿੰਘ, ਸੁਰਜੀਤ, ਗੁਰਮੀਤ, ਬਲਜਿੰਦਰ ਅਤੇ ਗਵੀ ਕਨੇਡਾ ਤੋਂ ਪਲਵੀ। ਦਤਰੇਗੀ ਬਾਟਾਪਾਰਾ ਛੱਤੀਸਗੜ੍ਹ ਤੋਂ ਹੀਰਾਮਣੀ ਵਰਮਾ, ਪਾਰਸਮਣੀ, ਪੁਸ਼ਪੇਂਦਰ ਅਤੇ ਨੋਖੇ ਲਾਲ ਵਰਮਾ। ਪਿੰਡ ਫਰਾਂਸੀ ਜ਼ਿਲ੍ਹਾ ਹਿਸਾਰ ਤੋਂ ਰਾਜਕੁਮਾਰ, ਪ੍ਰਮੋਦ ਅਤੇ ਪੁਸ਼ਪੇਂਦਰ। ਦਾਦਰੀ ਗੇੜ ਭਿਵਾਨੀ ਤੋਂ ਕ੍ਰਿਸ਼ਨ ਮੇਹਰਾ, ਕੋਮਲ, ਕਿਰਨ, ਕਪਿਲ ਅਤੇ ਕੁਨਾਲ ਮੇਹਰਾ। ਕਸਬਾ ਬਰਾੜਾ ਜ਼ਿਲ੍ਹਾ ਅੰਬਾਲਾ ਹਰਿਆਣਾ ਤੋਂ ਰਵੀ ਕੁਮਾਰ, ਰਣਜੀਤ, ਜੈਪ੍ਰਕਾਸ਼, ਪ੍ਰਿਅੰਕਾ, ਮੰਨਤ, ਗੁਰਕੀਰਤ ਅਤੇ ਗੁਰਸ਼ਬਦ। ਵੜਿੰਗਖੇੜਾ ਪੰਜਾਬ ਤੋਂ ਮਿੰਟੂ ਟੋਮਸ, ਪਿੰਕੀ, ਲਵਲੀ ਅਤੇ ਆਰਤੀ ਅਰੋੜਾ। ਰਿੰਗਨੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ, ਕਰੁਣਾ ਵਰਮਾ। ਗੁਲਾਬਜ਼ਾਰ ਬਕਸਰ ਤੋਂ ਸ਼ਰਦਾਨੰਦ, ਅਭਿਆਨੰਦ ਅਤੇ ਪਰਮਾਨੰਦ। ਦੁਬੀਹਾ ਨਿਵਾਦਾ ਜ਼ਿਲ੍ਹਾ ਗਾਜੀਪੁਰ ਤੋਂ ਪ੍ਰਤੀਕ, ਰੋਸ਼ਨੀ ਅਤੇ ਪਰਾਂਜਲ। ਕੋਟਾਵਰ ਨਰਾਇਣਪੁਰ, ਬਾਬੇ ਭੱਟੀ ਬਲੀਆ ਤੋਂ ਓਮ ਪ੍ਰਕਾਸ਼, ਊਸ਼ਾ, ਅਮਿਤ ਅਤੇ ਹੈਪੀ ਰਾਏ। ਕਲਾਨੌਰ ਤੋਂ ਨਰਿੰਦਰ ਸ਼ਰਮਾ, ਕਿਰਨ, ਨਿਤਿਨ ਅਤੇ ਮਿਅੰਕ। ਨਰਲੇਸ਼ਵਰ ਨਗਰ ਨਰਵੇਲ ਮਹਾਰਾਸ਼ਟਰ ਤੋਂ ਪੀਐਸ ਨਹਾਵਕਰ, ਨਿਰਮਲਾ, ਵਿਸ਼ਾਲ ਅਤੇ ਸੋਪਾਨ। ਮਲਕਾਪੁਰ ਤੋਂ ਨਰਾਇਣ, ਰਾਜਕੁਮਾਰ ਅਤੇ ਆਸ਼ੀਸ਼। ਨਾਗਚੂਨ ਰੋਡ ਸੰਜੇ ਕਲੋਨੀ ਖੰਡਵਾ ਤੋਂ ਅਬਦੁਲ ਗਫਾਰ, ਅਬਦੁਲ ਹੱਕ ਟਾਵਰ, ਜ਼ਿਆਉਲ ਹੱਕ ਟਾਵਰ, ਮੁਹੰਮਦ ਉਮਰ ਅਤੇ ਰਜਿੰਦਰ ਕਟਾਰੇ। ਬੁਲਡਾਨਾ ਮਹਾਰਾਸ਼ਟਰ ਤੋਂ ਨਰਿੰਦਰ ਨਰਵਾੜੇ, ਜੋਤੀ, ਆਕਾਂਸ਼ਾ ਅਤੇ ਆਕਾਸ਼ ਕੁਮਾਰ। ਅਲੀਕਾ ਡੱਬਵਾਲੀ ਤੋਂ ਬਸੰਤ ਸਿੰਘ, ਰਾਜਕੁਮਾਰ, ਕੁਲਦੀਪ ਅਤੇ ਪੂਰਾ ਹੀ ਇਹਨਾਂ ਦਾ ਪਰਿਵਾਰ। ਗਗਨਦੀਪ ਥਾਂਦੀ, ਤ੍ਰਿਪਤਾ ਕੁਮਾਰੀ, ਪ੍ਰਿਅੰਕਾ, ਪ੍ਰਸ਼ਾਂਤ, ਪ੍ਰਿਯਮ, ਭਾਮਿਕਾ ਅਤੇ ਬਾਣੀ। ਪਿੰਡ ਦੇ ਡਾਕ ਟੋਰੋਵਾਲ, ਬਲਾਚੌਰ, ਨਵਾਂਸ਼ਹਿਰ, ਪੰਜਾਬ।

ਪ੍ਰੋਗਰਾਮ ਚੱਲ ਰਿਹਾ ਜੀ ਹਿੰਦੀ ਜ਼ਾਇਕਾ, ਅਤੇ ਇਸ ਪ੍ਰੋਗਰਾਮ ਤਹਿਤ ਸ਼ਾਮਲ ਹੋਣ ਵਾਸਤੇ ਸਾਨੂੰ ਅਗਲਾ ਮੈਸੇਜ ਆਇਆ ਜੀ। ਤਹਿਸੀਲ ਖਰੜ, ਪਿੰਡ ਝੰਜੇੜੀ, ਜ਼ਿਲ੍ਹਾ SS ਨਗਰ ਤੋਂ ਲਿਆਕਤ ਅਲੀ, ਨਿਸ਼ਾ, ਸ਼ਾਹੀਨ, ਜੈਸਮੀਨ, ਅਰਮਾਨ ਮਲਿਕ, ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਅਤੇ ਗੀਤਾ, ਲੋਹਾ ਬਾਜ਼ਾਰ ਮਲੇਰਕੋਟਲਾ ਤੋਂ ਰਕੇਸ਼ ਕੁਮਾਰ, ਪੁਸ਼ਪਾ ਰਾਣੀ, ਆਸ਼ੂ ਅਤੇ ਤੁਸ਼ਾਰ, ਅਨਾਰਕਲੀ ਬਾਜ਼ਾਰ ਜਗਰਾਓ ਤੋਂ ਸੁਨੀਲ ਪਾਠਕ, ਕਮਲ, ਦੀਪਿਕਾ, ਗਾਵਿਆ, ਸੁੱਚਾ ਸਿੰਘ ਅਤੇ ਵਿਨੋਦ ਪੁਰੀ, ਕੋਲ ਸਿਟੀ ਬਰਕਾਕਾਨਾ ਤੋਂ ਅਫਜਾਲ ਤਾਜ, ਸ਼ਾਹੀਨਾ, ਸੋਨੂ, ਨਿੱਪੀ ਅਤੇ ਮੁਹੰਮਦ ਅਫਜ਼ਲ ਮਲਿਕ, ਸਰਹੰਦੀ ਬਾਜ਼ਾਰ ਪਟਿਆਲਾ ਤੋਂ ਪ੍ਰੇਮ ਕੁਮਾਰ ਰਹੇਜਾ, ਕਾਂਤਾ ਰਾਣੀ, ਚਰਨ ਰਹੇਜਾ, ਡੈਨੀ, ਨੀਤੂ, ਜੋਤ ਅਤੇ ਸਜਨੀ, ਪਿੰਡ ਮੌਲਣਵਾਰ ਤੋਂ ਮਨਸਬ ਅਲੀ ਨੰਬਰਦਾਰ, ਚੌਧਰੀ ਅਲੀ ਸ਼ੇਰ ਮੁਹੰਮਦ, ਅਹਿਮਦ ਬਿਲਾਲ, ਉਸਮਾਨ ਤਾਕੀਰ, ਸ਼ਾਨ, ਹਸਨ, ਤਨਵੀਰ ਅਤੇ AS ਸੱਗੂ, ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ TD ਮਲਹੋਤਰਾ, ਰਿਤਿਕ, ਪ੍ਰਤੀਕ, ਅਨਿਲ, ਜੈਵੀਰ ਅਤੇ ਅਮਨਦੀਪ, ਕਾਲਕਾ ਤੋਂ ਸ਼ੁਭਚੰਦਰ ਬਜਾਜ, ਸਾਹਿਲ ਅਤੇ ਬਿੱਟਾ ਬਜਾਜ, ਗਮਰੀਆ ਜਮਸ਼ੇਦਪੁਰ ਤੋਂ ਬਿਪਿਨ, ਸਵਾਤੀ, ਦੇਵ ਕੁਮਾਰ ਅਤੇ ਆਰਿਆ ਕੁਮਾਰ ਜੈਸਵਾਲ, ਕਰਨਵੀਰ ਹਾਊਸ ਪੁੱਛੋ ਕੈਂਚੀਆਂ ਬਠਿੰਡਾ ਪੰਜਾਬ ਤੋਂ ਪ੍ਰੇਮ ਸਿੰਘ, ਮਨਜੀਤ, ਕਰਨਵੀਰ, ਦਪਿੰਦਰ, ਕੁਲਦੀਪ, ਸਿਮੂ, ਏਕਮ, ਦਮਨ ਅਤੇ ਅਭਿਜੋਤ, ਪਿੰਡ ਉਂਗਾਲਾ, ਜ਼ਿਲ੍ਹਾ ਅੰਬਾਲਾ, ਹਰਿਆਣਾ ਤੋਂ ਰਜਿੰਦਰ ਕੁਮਾਰ, ਮਲਕੀਤ, ਆਰਤੀ, ਰਾਘਵ, ਹਰਮਨ ਅਤੇ ਪੂਰਾ ਹੀ ਇਹਨਾਂ ਦਾ ਪਰਿਵਾਰ, ਸੁਖਪਾਲ ਸਿੰਘ, ਸਵਰਨ, ਲਵਪ੍ਰੀਤ, ਜਸਪ੍ਰੀਤ ਅਤੇ ਰੁਪਿੰਦਰ ਕੌਰ, ਨੈਸ਼ਨਲ ਕਲੋਨੀ ਬਠਿੰਡਾ, ਬਠਿੰਡਾ ਰੋਡ ਮੰਡੀ ਡੱਬਵਾਲੀ ਤੋਂ ਰਜਿੰਦਰ ਨਾਰੰਗ, ਅੰਜੂ, ਮੋਹਿਤ, ਲੱਕੀ ਅਤੇ ਤਾਨੀਆ ਨਾਰੰਗ, ਮੋੜ ਮੰਡੀ ਬਠਿੰਡਾ ਤੋਂ ਭੁਪਿੰਦਰ ਸਿੰਘ, ਕੈਂਥ, ਰਣਜੀਤ, ਲਵਦੀਪ, ਮਨਜੀਤ, ਕੁਲਵੀਰ, ਅਮਾਨਤ, ਸਰਤਾਜ ਅਤੇ ਪੂਰਾ ਹੀ ਇਹਨਾਂ ਦਾ ਕੈਂਥ ਪਰਿਵਾਰ, ਨੱਤ ਰੋਡ ਤਲਵੰਡੀ ਸਾਬੋ ਤੋਂ ਬੂਟਾ ਸਿੰਘ ਮਾਨ, ਅਮਰਜੀਤ, ਗੁਰਪ੍ਰੀਤ, ਮਹਿੰਦਰ, ਪੱਟੀ ਮੰਡੀ ਕਲਾਂ ਤੋਂ ਰਾਜਪੁਰਾ ਤੋਂ ਜਸਦੇਵ ਸਿੰਘ ਜੱਸੀ ਅਤੇ ਸੁਖਵਿੰਦਰ ਕੌਰ, ਅਮਰਜੀਤ ਸਿੰਘ ਔਲਖ, ਰੱਗੋਮਾਜਰਾ, ਪਟਿਆਲਾ, ਆਰਿਆਨਗਰ, ਕੋਹਕਾ ਭਿਲਾਈ ਤੋਂ ਉੱਤਮ ਸਿੰਘ, ਮੋਰਸ, ਅਨਿਲ, ਅਜੀਤ, ਆਯੁਸ਼ ਅਤੇ ਨੰਦਨੀ, ਭਾਗਵਤ ਤੋਂ ਸੰਜੇ ਟਿੰਗੀਆ, ਨਮਨ ਅਤੇ ਅਪਾਰ ਟਿੰਗੀਆ, ਗਾਂਧੀਨਗਰ ਗੁਜਰਾਤ ਤੋਂ ਸੁਰੇਸ਼, ਮੰਜੁਲਾ, ਵਿਸ਼ਾਲ ਅਤੇ ਨੀਸ਼ਾ, ਰਘੁਨਾਥਪੁਰਾ, ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਲਾਲਗਿਰੀ, ਹੇਮਲਤਾ, ਹੀਨਾ, ਹਰਸ਼ੀ ਅਤੇ ਖੁਸ਼ੀ ਗੋਸਵਾਮੀ, ਝੱਜਰ ਹਰਿਆਣਾ ਤੋਂ ਬਿੱਟੂ ਭਾਟੀਆ, ਰੀਟਾ, ਰਜਤ ਅਤੇ ਮਿਅੰਕ ਭਾਟੀਆ, ਨਰਿੰਦਰ ਚਾਵਲਾ, ਪਿੰਡ ਮੁਕਾਰੋਪੁਰ, ਤਹਿਸੀਲ ਬੱਸੀ ਪਠਾਣਾ, ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਤੋਂ, ਅਤੇ ਇਹਨਾਂ ਦੇ ਨਾਲ ਨੇ ਹਰੀਸ਼, ਪ੍ਰਿੰਸ, ਮੁਸਕਾਨ, ਪ੍ਰਾਚੀ, ਮਹਿਕ, ਤਨਮੀਤ, ਮਨੀ, ਪੀਯੂਸ਼, ਨੇਹਾ ਅਤੇ ਓਮ, ਨਾਭਾ, ਜ਼ਿਲ੍ਹਾ ਪਟਿਆਲਾ ਪੰਜਾਬ ਤੋਂ ਸੋਮਦਾਤ, ਜੋਤੀ, ਗੁਰਮੰਨਤ, ਮਨੂ ਅਤੇ ਪੂਰਾ ਹੀ ਇਹਨਾਂ ਦਾ ਪਰਿਵਾਰ, ਗ੍ਰਾਮ ਪੀਪਲ ਰੋਡ ਸਰਗਾਵ ਛੱਤੀਸਗੜ੍ਹ ਤੋਂ ਦੀਪੇਸ਼ ਵਰਮਾ, ਪੂਨਮ, ਜੋਤੀ ਅਤੇ ਸ਼ਿਵਾਂਸ਼ ਵਰਮਾ, ਗਾਂਧੀ ਚੌਂਕ ਬਡਮੇਰ ਤੋਂ ਬਬਲੇਸ਼, ਡੈਨੀ, ਮਨੀਸ਼, ਰਾਮਦੇਵਰਾ ਤੋਂ ਦਿਨੇਸ਼ ਚੌਹਾਨ, ਡਾਂਗਰੀ ਤੋਂ ਬਾਬੂਰਾਮ ਜੈਪਾਲ, ਬਲਵਿੰਦਰ, ਗੁਣਤਾਸ, ਰਸਨਦੀਪ, ਮਨਿੰਦਰ, ਪਿੰਡ ਮੁਰਜੰਡ, ਹਨੂੰਮਾਨਗੜ੍ਹ ਤੋਂ, ਖੈਲ ਬਾਜ਼ਾਰ ਪਾਨੀਪਤ ਤੋਂ ਨਰੇਸ਼ ਮਲਹੋਤਰਾ, ਲਕਸ਼ੇ, ਲਾਡੋ, ਨਾਨਕ ਚੰਦ, ਸ਼ਿਵਾਜੀ ਕਲੋਨੀ ਰੋਹਤਕ ਤੋਂ ਪਿਊਸ਼ ਸਿੱਕਾ, ਕੋਇਲ ਅਤੇ ਡੁੱਗੂ ਭਾਵਿਕ ਸਿੱਕਾ, ਸਰਦੂਲ ਸ਼ਹਿਰ ਰਾਜਸਥਾਨ ਤੋਂ ਰਾਮ ਕੁਮਾਰ ਰਿਵਾੜ ਅਤੇ ਚੰਦਰਕਲਾ, ਰਾਮਗੜ੍ਹ ਕੈਂਟ ਤੋਂ ਮਹਿੰਦਰ ਮੋਦੀ ਅਤੇ ਠਾਕੁਰ ਸਾਹਿਬ, ਵਿਕਾਸ ਕਲੋਨੀ ਪਟਿਆਲਾ ਤੋਂ ਅਨਿਲ ਸ਼ਰਮਾ, ਬੱਬਲ ਅਤੇ ਪੂਰਾ ਹੀ ਇਹਨਾਂ ਦਾ ਪਰਿਵਾਰ, ਪਿੰਡ ਸਾਵਤ ਖੇੜਾ ਮੰਡੀ ਡੱਬਵਾਲੀ ਤੋਂ ਕ੍ਰਿਸ਼ਨ ਲਾਲ, ਸਿਮਰੀ, ਮਨੋਜ, ਪੁਸ਼ਪਾ, ਸ਼ੈਲਿੰਦਰ ਅਤੇ ਪੂਰਾ ਹੀ ਇਹਨਾਂ ਦਾ ਪਰਿਵਾਰ, ਅਗਲਾ ਮੈਸੇਜ ਆਇਆ ਜੀ ਧੰਨਾ ਸਿੰਘ ਖਰੋੜ, ਪਰਮਵੀਰ, ਪਿੰਡ ਸਿਉਣਾ, ਦਰਸ਼ਨ ਸਿੰਘ ਸੈਣੀ, ਭੁਪਿੰਦਰ ਕੌਰ, ਪਿੰਡ ਵੱਡੀਆਂ ਜਾਲਾਂ ਤੋਂ, ਪਿੰਡ ਨਰਮਾਣਾ ਪਟਿਆਲਾ ਤੋਂ ਰਜਿੰਦਰ ਸਿੰਘ, ਰਾਜੂ, ਬੇਅੰਤ ਸਿੰਘ ਅਤੇ ਪੂਰਾ ਹੀ ਇਹਨਾਂ ਦਾ ਪਰਿਵਾਰ। ਤਾਂ ਉਹ ਇਸ ਪ੍ਰੋਗਰਾਮ 'ਚ ਅਗਲਾ ਗੀਤ ਸੁਣਦੇ ਹਾਂ ਫਿਲਮ ਚਲਦੇ ਚਲਦੇ 'ਚੋਂ।

0: ਅਭਿਜੀਤ ਅਤੇ ਅਲਗਾ ਯਾਗਨਿਕ ਦੀਆਂ ਆਵਾਜ਼ਾਂ 'ਚ ਗਾਏ ਇਸੇ ਗੀਤ ਦੇ ਨਾਲ ਹੀ ਮੈਨੂੰ ਜਸਵਿੰਦਰ ਸਿੰਘ ਨੂੰ ਪ੍ਰੋਗਰਾਮ ਹਿੰਦੀ ਜ਼ਾਇਕਾ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ, ਅਤੇ ਮੈਂ ਉਹਨਾਂ ਤੋਂ ਮਾਫ਼ੀ ਚਾਹੁੰਦਾ ਜਿਨ੍ਹਾਂ ਦਾ ਨਾਮ ਇਸ ਪ੍ਰੋਗਰਾਮ ਤਹਿਤ ਸ਼ਾਮਲ ਨਹੀਂ ਕਰ ਸਕਿਆ। FM ਬੈਂਡ 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮ ਜ਼ਰੀਏ ਨਿਊਜ਼ ਜ਼ੋਨ AIR ਐਪ ਅਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ।
1: ਪਾਣੀ ਦੀ ਹਰ ਇੱਕ ਬੂੰਦ ਕੀਮਤੀ ਹੈ, ਪਾਣੀ ਹੈ ਅਨਮੋਲ ਰਤਨ, ਇਸ ਨੂੰ ਬਚਾਉਣ ਦਾ ਕਰੋ ਯਤਨ, ਜੋ ਪਾਣੀ ਬਚਾਵੇਗਾ ਉਹ ਸਮਝਦਾਰ ਕਹਾਵੇਗਾ, ਪਾਣੀ ਬਚਾਓ ਦੇਸ਼ ਬਚਾਓ।
0: ਤੁਸੀਂ ਜੁੜੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ, ਅਤੇ ਸਮਾਂ ਬੁਲਾ ਲਓ, ਦਿਨ ਦੇ 11:30 ਵੱਜ ਚੁੱਕੇ ਨੇ ਜੀ, ਅਤੇ ਹੁਣ ਪੇਸ਼ ਹੈ ਪ੍ਰੋਗਰਾਮ ਫੁਲਕਾਰੀ। ਜਿਵੇਂ ਕਿ ਤੁਸੀਂ ਜਾਣਦੇ ਹੀ ਹੋ, ਅਤੇ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਹੁੰਦਾ ਇਹ ਦੋ ਆਵਾਜ਼ਾਂ ਵਿੱਚ ਹੁੰਦਾ, ਅਤੇ ਇਸੇ ਦੇ ਨਾਲ ਹੀ ਲੈ ਕੇ ਹਾਜ਼ਰ ਹਾਂ ਮੈਂ ਹਾਂ ਜਸਵਿੰਦਰ ਸਿੰਘ ਸਹਿਗਲ, ਅਤੇ ਮੇਰੇ ਨਾਲ ਨੇ
2: ਜੈਸਮਿਨ
0: ਜੀ। ਕੀ ਹਾਲ ਨੇ ਜੀ?
2: ਬਹੁਤ ਵਧੀਆ, ਤੁਸੀਂ ਦੱਸੋ, ਸਵੇਰ ਤੋਂ ਜੁੜੇ ਹੋਏ ਹੋ ਸਰੋਤਿਆਂ ਨਾਲ, ਕਿਹੋ ਜਿਹਾ ਲੰਘਿਆ?
0: ਜੀ ਬਿਲਕੁਲ ਜੀ, ਉਮੀਦ ਕਰਦੇ ਹਾਂ ਸਰੋਤੇ ਵੀ ਠੀਕ ਠਾਕ ਹੋਣਗੇ ਪੂਰਨ ਰੂਪ ਦੇ ਵਿੱਚ, ਅਤੇ ਸਾਡੇ ਇਸ ਪ੍ਰੋਗਰਾਮ ਨੂੰ ਸੁਣਦੇ ਹੋਣਗੇ। ਅਤੇ ਅੱਜ ਦਾ ਇਹ ਪ੍ਰੋਗਰਾਮ ਮੈਨੂੰ ਲੱਗਦਾ ਬਹੁਤ ਹੀ ਖਾਸ ਹੈਗਾ, ਕਿਉਂਕਿ ਇਹ ਪ੍ਰੋਗਰਾਮ ਜਿਹੜਾ ਬੱਚਿਆਂ ਦੇ ਹਰ ਪਰਿਵਾਰ ਦੇ ਨਾਲ ਜੁੜਿਆ ਹੋਇਆ, ਇਕੱਲੇ ਬੰਦਿਆਂ ਦੇ ਲਈ ਨਹੀਂ ਸਗੋਂ ਬੱਚਿਆਂ ਦੇ ਲਈ ਵੀ ਹੈ। ਜੇ ਬੱਚੇ ਵੀ ਇਸ ਪ੍ਰੋਗਰਾਮ ਨੂੰ ਸੁਣ ਰਹੇ ਨਹੀਂ ਤਾਂ ਕਿਰਪਾ ਕਰਕੇ ਰੇਡੀਓ ਦੀ ਆਵਾਜ਼ ਹੈ ਥੋੜ੍ਹੀ ਜਿਹੀ ਉਸ
2: ਉੱਚੀ ਕਰ ਲੈਣ, ਬਿਲਕੁਲ, ਕਿ ਉਹਨਾਂ ਦੇ ਕੰਨਾਂ ਤੱਕ ਪਵੇ, ਕਿਉਂਕਿ ਬੱਚਿਆਂ ਦਾ ਧਿਆਨ ਆਪਣੀਆਂ ਖੇਡਾਂ ਵੱਲ ਜ਼ਿਆਦਾ ਹੁੰਦਾ, ਉਹ ਗੱਲਾਂ ਬਹੁਤੀਆਂ ਸੁਣਨਾ ਪਸੰਦ ਨਹੀਂ ਕਰਦੇ ਹੈਗੇ, ਪਰ ਹੁਣ ਉਹ ਘਰਾਂ ਦੇ ਵਿੱਚ ਹੋਣਗੇ, ਗਰਮੀ

0: ਨਹੀਂ ਹੈ, ਬਾਹਰ ਕਿਤੇ ਖੇਡਣ ਜਾ ਨਹੀਂ ਸਕਦੇ ਹੈਗੇ। ਸ਼ਾਮ ਨੂੰ ਵੀ ਤੁਸੀਂ ਦੇਖੋਗੇ ਕਿ 7-8 ਵਜੇ ਤੱਕ ਵੀ ਤੁਹਾਨੂੰ ਇਸ ਤਰ੍ਹਾਂ ਹੀ ਮਹਿਸੂਸ ਹੁੰਦਾ ਹੈ ਕਿ ਬਹੁਤ ਗਰਮ ਹਵਾ ਚੱਲ ਰਹੀ ਹੈ ਹਲੇ ਵੀ।
1: ਜੀ ਬਿਲਕੁਲ ਜੀ, ਕਿਉਂਕਿ ਜਿਵੇਂ ਕਿ ਤੁਸੀਂ ਕਿਹਾ ਵੀ ਬੱਚੇ ਘਰ ਹੀ ਹੋਣਗੇ ਅਤੇ ਛੁੱਟੀਆਂ ਦੇ ਦਿਨ ਸ਼ੁਰੂ ਹੋ ਗਏ ਨੇ,
0: ਜੀ
1: ਬਹੁਤੀ ਵਾਰੀ ਅਜਿਹਾ ਹੁੰਦਾ ਵੀ ਛੁੱਟੀਆਂ ਦੇ ਵਿੱਚ ਅਸੀਂ ਬੱਚਿਆਂ ਨੂੰ ਖੁੱਲ੍ਹਾ ਛੱਡ ਦਿੰਦੇ ਹਾਂ, ਮਾਪਿਆਂ ਦੁਆਰਾ, ਕੁਝ ਕੁ ਮਾਪਿਆਂ ਦੁਆਰਾ ਖੁੱਲ੍ਹਾ ਛੱਡ ਦਿੱਤਾ ਜਾਂਦਾ ਵੀ ਉਹ ਜਿੱਥੇ ਜਾਂਦੇ ਆ, ਜਿੱਥੇ ਖੇਡ ਰਹੇ ਆ, ਜੋ ਵੀ ਕਰ ਰਹੇ ਆ, ਅਤੇ ਉਹ ਧਿਆਨ ਨਹੀਂ ਦਿੱਤਾ ਜਾਂਦਾ। ਮੈਨੂੰ ਲੱਗਦਾ ਵੀ ਜਿਹੜੀਆਂ ਛੁੱਟੀਆਂ ਹੁੰਦੀਆਂ ਬੱਚਿਆਂ ਨੂੰ ਕੁਝ ਨਾ ਕੁਝ ਸਿੱਖਣ ਦੇ ਲਈ ਹੁੰਦੀਆਂ ਨੇ, ਅਤੇ ਕੁਝ ਨਾ ਕੁਝ ਉਹਨਾਂ ਨੂੰ ਸਿੱਖਣਾ ਜ਼ਰੂਰ ਚਾਹੀਦਾ, ਜਿਵੇਂ ਕਿ ਸਕੂਲ ਦੁਆਰਾ ਕੰਮ ਦਿੱਤਾ ਜਾਂਦਾ ਵੀ ਇਹ ਤੁਹਾਡਾ ਛੁੱਟੀਆਂ ਦਾ ਕੰਮ ਹੈ। ਕੰਮ ਜਿਹੜਾ ਸਾਨੂੰ ਪੜ੍ਹਾਈ ਦੇ ਨਾਲ, ਪੜ੍ਹਨ ਦੇ ਨਾਲ ਨਹੀਂ ਆਉਂਦਾ, ਸਾਨੂੰ ਲਿਖਣ ਦੇ ਨਾਲ ਵੀ ਬਹੁਤ ਕੁਝ ਆਉਂਦਾ। ਲਿਖਣ ਦੇ ਨਾਲ ਇੱਕ ਵਾਰੀ ਜਿਹੜਾ ਅਸੀਂ ਲਿਖ ਲੈਂਦੇ ਹਾਂ ਉਹ ਦਿਮਾਗ ਦੇ ਵਿੱਚ ਇੱਕ ਤਰ੍ਹਾਂ ਨਾਲ ਯਾਦ ਹੋ ਜਾਂਦਾ ਹੈ।
0: ਬਿਲਕੁਲ
1: ਤਾਂ ਇਸੇ ਤਰ੍ਹਾਂ ਹੀ ਬੱਚਿਆਂ ਦਾ ਧਿਆਨ ਹੈ ਜਿਹੜਾ, ਮੈਨੂੰ ਲੱਗਦਾ ਵੀ ਉਹ ਖੇਡਾਂ ਦੇ ਵਿੱਚ ਜ਼ਿਆਦਾ ਹੁੰਦਾ। ਲੋਕ ਬੱਚੇ ਜਿਹੜੇ ਨੇ ਖੇਡਾਂ ਪ੍ਰਤੀ ਜਿਹੜਾ ਰੁਝਾਨ ਵੱਧ ਹੋਣ ਕਰਕੇ ਆਪਣੇ ਜਿਹੜੇ ਪੜ੍ਹਾਈ ਹੈ ਉਸ ਤੋਂ ਕਿਧਰੇ ਵਾਂਝੇ ਰਹਿ ਜਾਂਦੇ ਨੇ।
0: ਬਿਲਕੁਲ, ਦੇਖੋ ਦੋਵੇਂ ਪੱਖ ਹੁੰਦੇ ਨੇ ਹੈ ਨਾ ਹਰੇਕ ਗੱਲ ਦੇ। ਅਤੇ ਇੱਥੇ ਮੈਨੂੰ ਲੱਗਦਾ ਕਿ ਜਿੱਥੇ ਸਾਨੂੰ ਬੱਚਿਆਂ ਨੂੰ ਛੁੱਟੀਆਂ ਦੇ ਵਿੱਚ ਬਿਲਕੁਲ ਹੀ ਇਸ ਤਰ੍ਹਾਂ ਕਿ ਉਹ ਕੋਈ ਕੰਮ ਨਾ ਕਰਨ, ਹੈ ਨਾ, ਕਿਉਂਕਿ ਫਿਰ ਉਹਨਾਂ ਦੀ ਆਦਤ ਛੁੱਟਦੀ ਜਾਂਦੀ ਹੈ। ਬੱਚੇ ਦੁਬਾਰਾ ਸਕੂਲ ਦੀ ਰੂਟੀਨ ਵੱਲ ਜਾਣਾ ਜਾਂ ਕੰਮ ਕਰਨਾ ਬੜਾ ਔਖਾ ਮੰਨਦੇ ਨੇ। ਪਰ ਇਸੇ ਦੇ ਨਾਲ ਨਾਲ, ਕਿਉਂਕਿ ਅੱਜ ਕੱਲ੍ਹ ਅਸੀਂ ਦੇਖ ਰਹੇ ਹਾਂ ਕਿ ਬਹੁਤੇ ਘਰਾਂ ਦੇ ਵਿੱਚ ਨਾ ਜਿਹੜੇ ਮਾਂ ਪਿਓ ਨੇ ਉਹ ਦੋਵੇਂ ਹੀ ਕੰਮ ਕਾਰ ਕਰ ਰਹੇ ਨੇ, ਅਤੇ ਕਈ ਵਾਰ ਉਹ ਆਪਣੇ ਸ਼ਹਿਰਾਂ ਤੋਂ ਆਪਣੇ ਘਰ ਤੋਂ ਦੂਰ ਰਹਿ ਕੇ ਵੀ ਉਹ ਚੀਜ਼ਾਂ ਕਰਦੇ ਨੇ। ਅਤੇ ਉਹ ਜਿਹੜੇ ਬੱਚੇ ਹੁੰਦੇ ਨੇ ਫਿਰ ਉਹਨਾਂ ਲਈ ਉਹ ਉਸ ਤਰ੍ਹਾਂ ਦਾ ਸਮਾਂ ਨਹੀਂ ਕੱਢ ਸਕਦੇ ਹੈਗੇ। ਅਤੇ ਕਈ ਵਾਰ ਇਹ ਵੀ ਦੇਖਿਆ ਜਾਂਦਾ ਕਿ ਜਿਹੜੇ ਇਹ ਇਕੱਲੇ ਕਹਿ ਰਹੇ ਮਾਂ ਪਿਓ ਹੁੰਦੇ ਨੇ, ਹੈ ਨਾ, ਜੁਆਇੰਟ ਫੈਮਿਲੀ ਨਹੀਂ ਹੈ ਜਾਂ ਉਹ ਕਿਸੇ ਕੰਮ ਕਰਕੇ ਦੂਰ ਕਿਤੇ ਹੋਰ ਵਸੇ ਹੋਏ ਨੇ,
1: ਜੀ
0: ਉੱਥੇ ਉਹਨਾਂ ਨੂੰ ਦਿੱਕਤ ਹੁੰਦੀ ਹੈ ਕਿ ਉਹਨਾਂ ਨੇ ਆਪਣੇ ਕੰਮ ਤੇ ਵੀ ਜਾਣਾ, ਉਹਨਾਂ ਨੇ ਆਪਣਾ ਬੱਚਾ ਵੀ ਸਾਂਭਣਾ। ਇਸੇ ਕਰਕੇ ਉਹ ਕ੍ਰੈਚਸ ਹੁੰਦੇ ਨੇ ਜਾਂ ਪਲੇਵੇ ਸਕੂਲਸ ਹੁੰਦੇ ਨੇ, ਉਹਨਾਂ ਬੱਚਿਆਂ ਨੂੰ ਬਹੁਤ ਜਲਦੀ ਸਕੂਲੇ ਪਾ ਦਿੱਤਾ ਜਾਂਦਾ। ਇੱਕ ਤਰ੍ਹਾਂ ਅਸੀਂ ਉਹਨਾਂ ਦਾ ਬਚਪਨ ਉਹਨਾਂ ਤੋਂ ਖੋਹ ਲੈਂਦੇ ਹਾਂ, ਪਰ ਉਹ ਇਸ ਕਰਕੇ ਨਹੀਂ ਕਿ ਉਹਨਾਂ ਦਾ ਦਿਲ ਕਰਦਾ ਸੀ ਇਸ ਲਈ ਖੋਲਿਆ, ਕਿਉਂਕਿ ਉਹਨਾਂ ਦੀਆਂ ਮਜਬੂਰੀਆਂ ਅਤੇ ਜਿਹੜਾ ਸਮਾਂ ਉਸ ਦੀ ਡਿਮਾਂਡ ਹੀ ਕੁਝ ਇਹੋ ਜਿਹੀ ਹੈ। ਇਸ ਕਰਕੇ ਉਹਨਾਂ ਬੱਚਿਆਂ ਦੇ ਲਈ ਛੁੱਟੀਆਂ ਦੇ ਵਿੱਚ ਬਿਲਕੁਲ ਖੁੱਲ੍ਹਾ ਰਹਿਣਾ, ਮੈਨੂੰ ਲੱਗਦਾ ਇੰਨੀ ਭੈੜੀ ਗੱਲ ਵੀ ਨਹੀਂ ਹੁੰਦੀ, ਪਰ ਬਿਲਕੁਲ ਹੀ ਖੁੱਲ੍ਹਾ ਛੱਡ ਦੇਣਾ, ਕਿਉਂਕਿ ਉਹ ਬੱਚੇ ਨੇ ਅਤੇ ਉਹ ਹਰੇਕ ਗੱਲ ਨੂੰ ਇਸ ਤਰ੍ਹਾਂ ਸੋਚਦੇ ਨੇ ਕਿ ਹਾਂਜੀ ਹੁਣ ਸਾਡਾ ਜੀਵਨ ਇਹੀ ਹੈ ਨਾ, ਕਿਉਂਕਿ ਉਹ ਬਿਲਕੁਲ ਪ੍ਰੈਜ਼ੈਂਟ ਦੇ ਵਿੱਚ ਰਹਿੰਦੇ ਨੇ। ਇਸ ਲਈ ਦੋਵੇਂ ਚੀਜ਼ਾਂ ਦਾ ਬੈਲੈਂਸ ਹੋਣਾ ਜੀਵਨ ਦੇ ਵਿੱਚ ਬਹੁਤ ਜ਼ਰੂਰੀ ਹੋ ਜਾਂਦਾ ਹੈ।
1: ਜੀ ਬਿਲਕੁਲ ਜੀ, ਬੈਲੈਂਸ ਦੀ ਗੱਲ ਕੀਤੀ ਹੈ, ਬੈਲੈਂਸ ਬਹੁਤ ਜ਼ਰੂਰੀ ਹੈ, ਕਿਉਂਕਿ ਬੈਲੈਂਸ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਪ੍ਰੋਗਰਾਮ ਦੇ ਵਿੱਚ ਕਿਹਾ ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਨੇ, ਉਸੇ ਤਰ੍ਹਾਂ ਹੀ ਇੱਕ ਚੀਜ਼ ਨੂੰ ਬੈਲੈਂਸ ਰੱਖ ਕੇ ਚੱਲਣਾ ਬਹੁਤ ਹੀ ਜ਼ਰੂਰੀ ਹੈ। ਜ਼ਿੰਦਗੀ ਜੀਉਣ ਦੇ ਲਈ, ਜ਼ਿੰਦਗੀ ਮਾਨਣ ਦੇ ਲਈ, ਜ਼ਿੰਦਗੀ 'ਚ ਸਫਲਤਾ ਪਾਉਣ ਦੇ ਲਈ ਸਾਨੂੰ ਬੈਲੈਂਸ ਜਿਹੜਾ ਬਹੁਤ ਜ਼ਰੂਰੀ ਹੈ। ਜਿਵੇਂ ਕਿ ਖੇਡਾਂ ਦੇ ਵਿੱਚ ਬੱਚਿਆਂ ਦਾ ਜਿਹੜਾ ਰੁਝਾਨ ਬਹੁਤ ਵੱਧ ਜਾਂਦਾ ਹੈ, ਅਤੇ ਖੇਡਦੇ ਖੇਡਦੇ ਸਮਾਂ ਜਿਹੜਾ ਉਹਨਾਂ ਨੂੰ ਪਤਾ ਹੀ ਨਹੀਂ ਚੱਲਦਾ ਕਿ ਅਸੀਂ ਹੁਣ ਕਿੰਨਾ ਸਮਾਂ ਚਲਾ ਲਿਆ। ਪਰ ਅੱਜ ਕੱਲ੍ਹ ਜਿਹੜੀ ਹੈ ਖੇਡ ਹੈ ਉਹ ਫਿਜ਼ੀਕਲ ਦੀ ਜਗ੍ਹਾ ਮੈਨੂੰ ਲੱਗਦਾ ਵੀ ਸਿਰਫ ਇੱਕ ਉਹ ਮੋਬਾਈਲ ਤੱਕ
0: ਮੋਬਾਈਲ
1: ਸੀਮਿਤ
0: ਤੇ
1: ਰਹਿ
0: ਬਿਲਕੁਲ।
1: ਗਈ ਹੈ, ਕਿਉਂਕਿ ਮੋਬਾਈਲ ਜਿਹੜਾ ਮਨੋਰੰਜਨ ਦਾ, ਨੌਲੇਜ ਦਾ, ਜਾਣਕਾਰੀ ਦਾ ਬਹੁਤ ਵਧੀਆ ਸਾਧਨ ਹੈ ਮੈਂ ਕਹਿ ਸਕਦਾ ਉਸਨੂੰ, ਪਰ ਉਸ ਦੇ ਨਾਲ ਕਿਤੇ ਨਾ ਕਿਤੇ ਉਹ ਜਿਹੜੀ ਬੱਚਿਆਂ ਦੀ ਲਾਈਫ ਹੈ ਜਾਂ ਬੱਚਿਆਂ ਦਾ ਬਚਪਨ ਹੈ ਉਹ ਖਤਮ ਹੁੰਦਾ ਜਾ ਰਿਹਾ।
0: ਬਿਲਕੁਲ ਬਿਲਕੁਲ, ਉਹ ਜ਼ਿਆਦਾਤਰ ਲੈਪਟੋਪਸ 'ਤੇ ਬੈਠੇ ਨੇ ਜਾਂ ਕੰਪਿਊਟਰ ਅੱਗੇ ਬੈਠੇ ਨੇ, ਜਾਂ ਮਾਂ ਪਿਓ ਜਦੋਂ ਥੱਕ ਜਾਂਦੇ ਨੇ ਉਹ ਆਪ ਹੀ ਬੱਚੇ ਨੂੰ ਫੋਨ ਫੜਾ ਦਿੰਦੇ ਨੇ ਕਿ ਜਾ ਹੁਣ ਤੂੰ ਥੋੜ੍ਹੀ ਦੇਰ ਇਹ ਦੇਖ ਲੈ, ਅਤੇ ਉਹ ਥੋੜ੍ਹੀ ਦੇਰ ਕਦੋਂ ਬਹੁਤੀ ਦੇਰ ਬਣ ਜਾਂਦੀ ਹੈ ਸਾਨੂੰ ਪਤਾ ਨਹੀਂ ਲੱਗਦਾ ਹੈਗਾ। ਇੱਕ ਤਾਂ ਉਹਨਾਂ ਨੂੰ ਲੱਤ ਲੱਗਦੀ ਹੈ, ਬੱਚਿਆਂ ਦਾ ਫੋਕਸ ਹੈ ਜਿਹੜਾ ਉਹ ਘੱਟ ਜਾਂਦਾ ਇਸ ਚੀਜ਼ ਦੇ ਨਾਲ, ਅਤੇ ਦੂਜਾ ਉਹੀ ਗੱਲ ਹੈ ਕਿ ਉਹ ਆਪਣੇ ਜਿਵੇਂ ਕਿਤਾਬਾਂ ਪੜ੍ਹਨ ਦੀ ਜਿਹੜੀ ਹੈਬਿਟ ਹੁੰਦੀ ਹੈ ਨਾ, ਉਹ ਆਦਤ ਉਹਨਾਂ ਨੂੰ ਨਹੀਂ ਰਹਿੰਦੀ ਹੈਗੀ। ਅਸੀਂ ਦੇਖਦੇ ਹਾਂ ਕਿ ਬੱਚੇ ਅੱਜ ਕੱਲ੍ਹ ਵੀਡੀਓ ਰਾਹੀਂ ਗਿਆਨ ਪਾਉਣਾ ਜ਼ਿਆਦਾ ਵਧੀਆ ਸਮਝਦੇ ਨੇ, ਜਾਂ ਇਸ ਦੇ ਨਾਲੋਂ ਕਿ ਉਹ ਕਿਤਾਬ ਚੱਕ ਕੇ ਉਹਨੂੰ ਪੜ੍ਹਨ ਅਤੇ ਖੁਦ ਆਪਣੇ ਆਪ ਉਸ ਜਾਣਕਾਰੀ ਨੂੰ ਆਪਣੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਨ।
1: ਜੀ ਬਿਲਕੁਲ ਜੀ, ਇਸ ਤਰ੍ਹਾਂ ਦੀਆਂ ਹੀ ਪ੍ਰੋਗਰਾਮ ਦੇ ਵਿੱਚ ਹੋਰ ਬਹੁਤ ਸਾਰੀਆਂ ਗੱਲਾਂ ਹੋਣਗੀਆਂ,
0: ਜੀ,
1: ਪਰ ਉਸ ਤੋਂ ਪਹਿਲਾਂ ਸੁਣਦੇ ਹਾਂ ਇੱਕ ਗੀਤ।

0: आकाशवाणी एट 90।
1: जी जैसमिन जी, प्रोग्राम च असी गल्लां कर रहे सी बच्चियां दिया भी मापियां दिया भी, ते मैनू लगदा भी अज्जकल जिवें छुट्टियां तां हो गईयां ने पर मापियां दे कुछ फर्ज ने अपने बच्चियां प्रति। सब तो पहला जिहड़ा मैनू लगदा भी उन्हां दा फर्ज आ कि टाइम टेबल जिहड़ा बहुत जरूरी है, क्योंकि जदों छुट्टियां हुंदियां ने तां बच्चियां दे विच ऐ लेट उठण दी जिहड़ी आदत है ਉਹ ਬਹੁਤ ਵੱਧ ਜਾਂਦੀ ਹੈ, ਅਤੇ ਉਹ ਬੱਚੇ ਜਿਹੜੇ ਨੇ ਫਿਰ ਬਾਅਦ 'ਚ ਜਦੋਂ ਸਕੂਲ ਜਾਣ ਲੱਗਿਆ ਤਾਂ ਉਹਨਾਂ ਨੂੰ ਇਹ ਜਿਹੜੀ ਆਦਤ ਹੈ ਛੱਡਣੀ ਬਹੁਤ ਔਖੀ ਲੱਗਦੀ ਹੈ, ਤਾਂ ਕੁਛ ਬੱਚੇ ਨੇ ਜਿਹੜੇ ਸਕੂਲ ਜਾਣ ਤੋਂ ਵੀ ਗੁਰੇਜ਼ ਕਰਦੇ ਨੇ।
2: ਬਿਲਕੁਲ, ਇਹ ਬਹੁਤ ਜ਼ਿਆਦਾ ਇੰਪੋਰਟੈਂਟ ਗੱਲ ਹੈ ਜਿਹੜੀ ਉਹ ਤੁਸੀਂ ਕਹੀ ਹੈ, ਅਤੇ ਇਸ 'ਤੇ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਅਕਸਰ ਅਸੀਂ ਦੇਖਦੇ ਹਾਂ ਕਿ ਮਾਂ ਪਿਓ ਨੂੰ ਵੀ ਹੋ ਜਾਂਦਾ ਕਿ ਵਿਚਾਰੇ ਰੋਜ਼ ਜਲਦੀ ਉੱਠਦੇ ਨੇ, ਅਤੇ ਹੁਣ ਇਹਨਾਂ ਨੂੰ ਥੋੜ੍ਹਾ ਹੋਰ ਸੋਤ ਲੈਣ ਦਿੱਤਾ ਜਾਵੇ। ਉਹਦੇ 'ਚ ਅੱਧਾ ਘੰਟਾ ਘੰਟੇ ਨਾਲ ਕੋਈ ਫਰਕ ਨਹੀਂ ਪੈਂਦਾ ਬਹੁਤਾ, ਪਰ ਜੇ ਉਹ ਜ਼ਿਆਦਾ ਕਰ ਰਹੇ ਨੇ ਕਿ ਉਹ ਰਾਤ ਨੂੰ ਉੱਠ ਰਹੇ ਨੇ ਕਿ ਅਸੀਂ ਤਾਂ ਜੀ ਟੀ ਵੀ ਦੇਖਣਾ ਹੈ ਜਾਂ ਫਿਲਮਾਂ ਦੇਖਣੀਆਂ ਨੇ, ਅਤੇ ਸਵੇਰੇ ਉਹ ਜ਼ਿਆਦਾ ਲੇਟ ਉੱਠ ਰਹੇ ਨੇ, ਤਾਂ ਬਿਲਕੁਲ ਉਹਨਾਂ ਦੀ ਜਿਹੜੀ ਇਹ ਆਦਤ ਹੈ ਉਹ ਗੜਬੜਾਏਗੀ। ਅਤੇ ਪਰ ਨਾਲੋਂ ਨਾਲ ਕਈ ਵਾਰ ਅਸੀਂ ਇਹ ਵੀ ਦੇਖਦੇ ਹਾਂ ਕਿ ਬੱਚੇ ਵੈਸੇ ਜਦੋਂ ਸਕੂਲ ਜਾਣਾ ਹੁੰਦਾ ਉਦੋਂ ਤਾਂ ਲੇਟ ਉੱਠਦੇ ਨੇ, ਪਰ ਜਦੋਂ ਉਹਨਾਂ ਨੂੰ ਛੁੱਟੀ ਹੁੰਦੀ ਆ ਉਹ ਕਈ ਵਾਰ ਆਪਣੇ ਮਾਂ ਪਿਓ ਤੋਂ ਵੀ ਪਹਿਲਾਂ ਉੱਠ ਕੇ ਬਹਿ ਜਾਂਦੇ ਨੇ ਕਿ ਅਸੀਂ ਜਾਣਾ ਨਹੀਂ ਕਿਤੇ।
1: ਜੀ ਬਿਲਕੁਲ ਜੀ, ਕਈ ਵਾਰੀ ਇੱਦਾਂ ਹੀ ਹੁੰਦਾ, ਅਤੇ ਇੱਕ ਗੱਲ ਤੁਸੀਂ ਬਹੁਤ ਹੀ ਵਧੀਆ ਦੱਸੀ ਆ, ਮੈਨੂੰ ਲੱਗਦਾ ਵੀ ਉਹ ਸਰੋਤਿਆਂ ਦੇ ਲਈ ਦੱਸਣਾ ਬਹੁਤ ਜ਼ਰੂਰੀ ਹੈ। ਜਿਹੜੇ ਬੱਚੇ ਰਾਤ ਨੂੰ ਲੇਟ ਸੌਂਦੇ ਨੇ ਤਾਂ ਉਹ ਸਵੇਰੇ ਲੇਟ ਉੱਠਦੇ ਨੇ, ਤਾਂ ਸਵੇਰੇ ਲੇਟ ਉੱਠਣ ਦੇ ਨਾਲ ਮੈਨੂੰ ਲੱਗਦਾ ਵੀ ਫਿਜ਼ੀਕਲੀ ਜਿਹੜੀ ਐਕਟੀਵਿਟੀ ਹੈ ਜਾਂ ਫਿਟਨੈਸ ਹੈ ਉਹ ਉਹਨਾਂ ਦੇ ਸਰੀਰ ਦੇ ਵਿੱਚ ਜਿਹੜੀ ਘਟਦੀ ਹੈ, ਅਤੇ ਜਿਹੜੀ ਇੱਕ ਨੈਚੁਰਲ ਜਿਹੜੇ ਸੈੱਲ ਹੈ ਜਿਹੜੇ ਅਸੀਂ ਸਵੇਰੇ ਉੱਠਦੇ ਸਾਰ ਸੂਰਜ ਦੇਵਤਾ ਤੋਂ ਲੈਣੇ ਹੁੰਦੇ ਨੇ, ਤਾਂ ਉਹ ਅਸੀਂ ਖੁੰਝ ਜਾਂਦੇ ਹਾਂ, ਅਤੇ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਜਿਹੜੀ ਚੜ੍ਹਦੀ ਧੁੱਪ ਹੈ ਉਹ ਸਰੀਰ ਦੇ ਲਈ ਬਹੁਤ ਜ਼ਰੂਰੀ ਹੈ। ਅਤੇ ਅਸੀਂ ਅੱਜ ਕੱਲ੍ਹ ਦੇਖ ਵੀ ਰਹੇ ਹਾਂ ਕਈ ਵਾਰੀ ਵੀ ਜਿਹੜੇ ਵਿਟਾਮਿਨ

0: ਡੀ ਦੀ ਜਿਹੜੀ ਕਮੀ ਹੋ ਰਹੀ ਹੈ, ਮੈਨੂੰ ਲੱਗਦਾ ਵੀ ਇਸੇ ਕਰਕੇ ਹੀ ਹੋ ਸਕਦੀ ਹੈ
1: ਬਿਲਕੁਲ
0: ਵੀ ਅਸੀਂ ਜਿਹੜਾ ਧੁੱਪ ਤੋਂ ਦੂਰ ਹੁੰਦੇ ਜਾ ਰਹੇ ਹਾਂ। ਅਤੇ ਟਾਈਮ ਟੇਬਲ ਦੀ ਜਿਵੇਂ ਅਸੀਂ ਹੁਣ ਗੱਲ ਕਰ ਰਹੇ ਸੀਗੇ, ਟਾਈਮ ਟੇਬਲ ਦੇ ਵਿੱਚ ਹਰ ਚੀਜ਼ ਦਾ ਟਾਈਮ ਮੈਨੇਜਮੈਂਟ ਬਹੁਤ ਜ਼ਰੂਰੀ ਹੈ। ਛੋਟੇ ਹੁੰਦੇ ਹੀ ਅਗਰ ਤੁਸੀਂ ਬੱਚੇ ਨੂੰ ਟਾਈਮ ਟੇਬਲ ਦੀ ਆਦਤ ਪਾ ਦੋਗੇ, ਤਾਂ ਵੱਡਾ ਹੋ ਕੇ ਵੀ ਉਹਦਾ ਜਿਹੜੀ ਉਹ ਟਾਈਮ ਟੇਬਲ ਦੀ ਜਿਹੜੀ ਆਦਤ ਹੈ ਉਹਦੇ ਵਿੱਚ ਰਹੇਗੀ। ਕਿਉਂਕਿ ਅਗਰ ਤੁਸੀਂ ਬੱਚੇ ਨੂੰ ਖਿਡਾ ਰਹੇ ਹੋ ਤਾਂ ਉਹਦਾ ਟਾਈਮ ਹੋਣਾ ਚਾਹੀਦਾ ਹੈ। ਅਗਰ ਮੋਬਾਈਲ ਦੇਖ ਰਿਹਾ ਤਾਂ ਉਹ ਤੁਸੀਂ ਉਸ ਨੂੰ ਪੁੱਛ ਸਕਦੇ ਹੋ ਵੀ ਤੁਸੀਂ ਕਿੰਨੀ ਦੇਰ, ਉਹ ਸ਼ਾਇਦ ਤੁਹਾਡੇ ਡਰ ਤੋਂ 10 ਮਿੰਟ ਕਹਿ ਦੇਵੇ, ਪਰ 10 ਮਿੰਟ ਦੇ ਅਗਲਾ ਜੇ 30 ਮਿੰਟ ਦੇਖੇਗਾ ਤਾਂ ਉਹਦੇ ਮਨ ਦੇ ਵਿੱਚ ਹੈ ਵੀ ਮੈਨੇ
1: ਬਿਲਕੁਲ
0: 30 ਮਿੰਟ ਦੇਖ ਲਿਆ ਤਾਂ ਮੈਂ ਹੁਣ
1: ਦੇਖਿਆ।
0: ਨਹੀਂ ਵੇਖਾਂਗਾ। ਇਹ ਨਹੀਂ ਹੈ ਵੀ ਅਸੀਂ ਉਸਨੂੰ ਕਿਸੇ ਵੀ ਚੀਜ਼ ਤੋਂ ਮਨਾ ਕਰਨਾ, ਮਨਾ ਨਹੀਂ ਕਰਨਾ, ਬਟ ਉਹਨੂੰ ਚੰਗੀਆਂ ਆਦਤਾਂ ਦੇ ਨਾਲ ਅਲੱਗ ਅਲੱਗ ਜਿਹੜੀਆਂ ਆਦਤਾਂ ਉਹ ਬਹੁਤ ਜ਼ਰੂਰੀ ਹੈ ਜਿਹੜੀਆਂ ਸਿਖਾਉਣੀਆਂ। ਅਤੇ ਇਹੀ ਉਹ ਸਮਾਂ ਹੁੰਦਾ ਜਦੋਂ ਉਹਨਾਂ ਦੇ ਵਿੱਚ ਇੱਕ ਹੁਨਰ ਜਿਹੜਾ ਪੈਦਾ ਹੁੰਦਾ।
1: ਪੈਦਾ ਹੁੰਦਾ ਬਿਲਕੁਲ ਇਸੇ ਦੇ ਨਾਲ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ, ਜੇ ਉਹ ਟਾਈਮ ਟੇਬਲ ਨੂੰ ਫੋਲੋ ਕਰਨਾ ਸਿੱਖਣਗੇ, ਉਹਨਾਂ ਦੇ ਵਿੱਚ ਡਿਸਿਪਲਿਨ ਆਊਗਾ, ਡਿਸਿਪਲਿਨ ਦੇ ਨਾਲ ਉਹਨਾਂ ਦਾ ਜੀਵਨ ਹੈ ਜਿਹੜਾ ਉਹ ਸੁਖਾਲਾ ਗੁਜ਼ਰੇਗਾ, ਚਾਹੇ ਅਸੀਂ ਇਸ ਗੱਲ ਨੂੰ ਮੰਨੀਏ ਚਾਹੇ ਨਾ ਮੰਨੀਏ। ਅਸੀਂ ਅਕਸਰ ਦੇਖਦੇ ਹਾਂ ਵੀ ਮਾਂ ਪਿਓ ਕਹਿੰਦੇ ਨੇ ਨਹੀਂ ਨਹੀਂ ਕੋਈ ਗੱਲ ਨਹੀਂ ਸਭ ਕੁਝ ਹੋ ਜਾਣਾ, ਪਰ ਉਹ ਆਦਤਾਂ ਫਿਰ ਵਿਗੜਦੀਆਂ ਵਿਗੜਦੀਆਂ ਇੰਨੀਆਂ ਜ਼ਿਆਦਾ ਵਿਗੜ ਜਾਂਦੀਆਂ ਨੇ ਕਿ ਉਹ ਬੱਚਿਆਂ ਤੋਂ ਫਿਰ ਹੈਂਡਲ ਨਹੀਂ ਹੁੰਦੀਆਂ। ਜਿਸ ਤਰ੍ਹਾਂ ਤੁਸੀਂ ਇੱਕ ਹੋਰ ਬਹੁਤ ਜ਼ਰੂਰੀ ਗੱਲ ਕਹੀ ਕਿ ਵਿਟਾਮਿਨ ਡੀ ਦੀ ਘਾਟ ਹੈ, ਅਸੀਂ ਦੇਖ ਰਹੇ ਹਾਂ ਚਾਹੇ ਉਹ ਬੱਚੇ ਨੇ ਚਾਹੇ ਬਜ਼ੁਰਗ ਨੇ ਚਾਹੇ ਵੱਡੇ ਨੇ, ਉਹ ਹਰੇਕ ਦੇ ਵਿੱਚ ਹੀ ਪਾਈ ਜਾ ਰਹੀ ਹੈ। ਉਹ ਇਸੇ ਕਾਰਨ ਹੈ ਕਿਉਂਕਿ ਅਸੀਂ ਜ਼ਿਆਦਾ ਆਪਣਾ ਸਮਾਂ ਹੈ ਜਿਹੜਾ ਉਹ ਅੰਦਰ ਬਤੀਤ ਕਰ ਰਹੇ ਹਾਂ, ਅਤੇ ਜਿਹੜੀ ਸਵੇਰ ਵਾਲੀ ਧੁੱਪ ਹੈ ਸਭ ਤੋਂ ਜ਼ਰੂਰੀ ਹੈ, ਉਹ ਤਾਂ ਅਸੀਂ ਸ਼ਾਇਦ ਅੱਖਾਂ ਖੋਲ੍ਹ ਕੇ ਕਿਤੇ ਦੇਖਦੇ ਹੀ ਨਹੀਂ ਹੈਗੇ ਕਿ ਸਾਨੂੰ ਲੈਣੀ ਚਾਹੀਦੀ
0: ਜੀ
1: ਹੈ।
0: ਬਿਲਕੁਲ ਜੀ,
1: ਇਸੇ ਦੇ ਨਾਲ ਅਸੀਂ ਦੇਖ ਰਹੇ ਹਾਂ ਜਿਵੇਂ ਤੁਸੀਂ ਕਿਹਾ ਹੈ ਨਾ ਕਿ ਅਸੀਂ ਖੇਡਾਂ ਨਹੀਂ ਖੇਡ ਰਹੇ ਹੈਗੇ, ਬੱਚੇ ਬਾਹਰ ਨਹੀਂ ਜਾ ਰਹੇ, ਵੱਡਿਆਂ ਦਾ ਤਾਂ ਅਸੀਂ ਸੋਚ ਹੀ ਨਹੀਂ ਸਕਦੇ, ਉਹਨਾਂ ਨੂੰ ਤਾਂ ਲੱਗਦਾ ਵੀ ਸਾਡੇ ਕੰਮ ਹੀ ਬਹੁਤ ਜ਼ਰੂਰੀ ਨੇ, ਤਾਂ ਹੀ ਅਸੀਂ ਦੇਖ ਰਹੇ ਹਾਂ ਕਿ ਜਿਹੜਾ ਡਿਪਰੈਸ਼ਨ ਹੈ, ਐਨਜਾਇਟੀ ਹੈ, ਉਹ ਬਹੁਤ ਵੱਧ ਰਹੀ ਹੈ ਨਾ। ਸੋ ਇਹਦਾ ਮਤਲਬ ਇਹ ਨਹੀਂ ਕਿ ਡਿਪਰੈਸ਼ਨ ਦਾ ਸਿਰਫ ਇੱਕੋ ਕਾਰਨ ਹੈ, ਪਰ ਕਿਤੇ ਨਾ ਕਿਤੇ ਆਪਣੇ ਆਪ ਨੂੰ ਜੀਵਨ ਦੇ ਵਿੱਚ ਚੱਲਦੇ ਰਹਿਣ ਲਈ ਤੁਹਾਨੂੰ ਇਹ ਸਭ ਕੰਮ ਕਰਨੇ ਬਹੁਤ ਜ਼ਰੂਰੀ ਹੋ ਜਾਂਦੇ ਨੇ।
0: ਜੀ ਬਿਲਕੁਲ ਜੀ, ਡਿਪਰੈਸ਼ਨ ਅਤੇ ਐਂਗਜ਼ਾਇਟੀ ਦੀ ਗੱਲ ਕੀਤੀ ਹੈ, ਮੈਨੇ ਇੱਕ ਕਿੱਥੇ ਖਬਰ ਪੜ੍ਹੀ ਸੀਗੀ, ਇੱਕ ਦੇਸ਼ ਹੈ ਉੱਥੇ 90% ਜਿਹੜੇ ਲੋਕ ਨੇ ਉਹ ਐਂਗਜ਼ਾਇਟੀ ਅਤੇ ਡਿਪਰੈਸ਼ਨ ਦੇ ਸ਼ਿਕਾਰ ਨੇ, ਕਿਉਂਕਿ ਉੱਥੇ ਸੂਰਜ ਨਹੀਂ ਉੱਗਦਾ।
1: ਬਿਲਕੁਲ,
0: ਤਾਂ ਮੈਨੂੰ ਲੱਗਦਾ ਵੀ ਸਾਡੇ ਭਾਰਤ ਦੇ ਵਿੱਚ ਇਹ ਜਿਹੜੀ ਚੀਜ਼ ਮਿਲ ਰਹੀ ਹੈ ਇਹ ਫ੍ਰੀ ਦੀ ਇੱਕ ਦਵਾਈ ਹੈ ਔਰ ਨੈਚੁਰਲ ਹੈ, ਬਾਏ ਬਰਥ ਸਾਨੂੰ ਪਰਮਾਤਮਾ ਨੇ ਦਿੱਤੀ ਹੈ, ਅਤੇ ਸਾਨੂੰ ਇਸ ਦਾ ਜਿਹੜਾ ਆਨੰਦ ਹੈ ਉਹ ਜ਼ਰੂਰ ਮਾਣਨਾ ਚਾਹੀਦਾ ਹੈ। ਅਤੇ ਆਪਣੇ ਬੱਚਿਆਂ ਨੂੰ ਵੀ ਇਸ ਬਾਰੇ ਜਿਹੜੀ ਹੈ ਜਾਣਕਾਰੀ ਹੈ ਸਾਨੂੰ ਜ਼ਰੂਰ ਦੇਣੀ ਚਾਹੀਦੀ ਹੈ। ਅਤੇ ਉਸ ਤੋਂ ਬਾਅਦ ਇੱਕ ਤੁਸੀਂ ਖੇਡਾਂ ਦੀ ਗੱਲ ਕੀਤੀ ਹੈ, ਮੈਨੂੰ ਲੱਗਦਾ ਵੀ ਸਾਡੇ ਸਮੇਂ ਜਿਹੜੀਆਂ ਖੇਡਾਂ ਬਹੁਤ ਹੁੰਦੀਆਂ ਸੀਗੀਆਂ, ਭਾਵੇਂ ਉਹ ਗੁੱਲੀ ਟੱਲਾ ਹੈ, ਭਾਵੇਂ ਬੰਟੇ ਸੀ, ਭਾਵੇਂ ਬੈਟ ਬੋਲ ਸੀ, ਜਾਂ ਗਲੀ ਮੁਹੱਲੇ ਵਿੱਚ ਹੀ ਅਸੀਂ ਬੈਟ ਫੁੱਟਬਾਲ ਲੈ ਕੇ ਖੇਡੀ ਜਾਣਾ,
1: ਖੇਡਣਾ ਬਿਲਕੁਲ,
0: ਜਾਂ ਉਸ ਤੋਂ ਇਲਾਵਾ ਖੋ ਖੋ, ਰੁਮਾਲ ਚੱਕਣਾ, ਬਾਂਦਰ ਕਿੱਲਾ, ਪੋਸ਼ਣ ਪਾ, ਬਹੁਤ ਸਾਰੀਆਂ ਖੇਡਾਂ ਸੀ ਜਿਹੜੀਆਂ ਅਸੀਂ ਖੇਡਦੇ ਸੀ, ਅਤੇ ਸਾਨੂੰ ਸਮਾਂ ਜਿਹੜਾ ਉਹ ਪਤਾ ਨਹੀਂ ਚੱਲਦਾ ਸੀ ਕਿਵੇਂ ਬੀਤ ਗਿਆ।
1: ਬਿਲਕੁਲ, ਅਤੇ ਅੱਜ ਅਸੀਂ ਦੇਖਦੇ ਹਾਂ ਕਿ ਉਹੀ ਜਿਹੜੀਆਂ ਚੀਜ਼ਾਂ ਨੇ ਲੈ ਲਈਆਂ ਨੇ ਸਾਡੀ ਉਹ ਥਾਂ, ਲੈਪਟੋਪਸ ਨੇ। ਜਿਵੇਂ ਜੇ ਕੁੜੀਆਂ ਦੀ ਗੱਲ ਕਰੀਏ ਤਾਂ ਉਹ ਵੀ ਬਹੁਤ ਸਾਰੀਆਂ ਖੇਡਾਂ ਖੇਡਦੀਆਂ ਹੁੰਦੀਆਂ ਸੀ, ਹੈ ਨਾ, ਜਿਵੇਂ ਬੀਚੋ ਹੈ ਜਿਹੜੀ ਉਹ ਖੇਡੀ ਜਾਂਦੀ ਸੀ, ਉਹਨੂੰ ਕਿਤੇ ਕਿਤੇ ਪੀਚੋ ਵੀ ਕਿਹਾ ਜਾਂਦਾ, ਉਹਦੇ ਵੱਖੋ ਵੱਖਰੇ ਰੂਪ ਨੇ ਅਤੇ ਉਹਦੇ ਨਾਂ ਨੇ, ਜਾਂ ਗੁੱਡੀਆਂ ਦੇ ਨਾਲ ਹੀ ਖੇਡਣਾ, ਹੈ ਨਾ, ਘਰ ਘਰ ਖੇਡਣਾ। ਮੈਨੂੰ ਯਾਦ ਹੈ ਜਦੋਂ ਅਸੀਂ ਵੀ ਛੋਟੇ ਹੁੰਦੇ ਸੀ, ਕਈ ਵਾਰ ਇਹ ਵੀ ਨਹੀਂ ਕਿ ਆਪਣੇ ਘਰ ਖੇਡ ਰਹੇ ਹਾਂ, ਬਾਹਰ ਗਲੀ ਦੇ ਵਿੱਚ ਹੀ ਘਰ ਘਰ ਖੇਡੀ ਜਾਣਾ, ਜਾਂ ਕੋਈ ਵੀ ਜਿਹੜਾ ਬੋਰਡ ਹੈ ਉਹ ਕਿਸੇ ਤਰ੍ਹਾਂ ਦਾ ਰੱਖ ਲੈਣਾ ਅਤੇ ਟੀਚਰ ਟੀਚਰ ਖੇਲਣਾ, ਹੈ ਨਾ, ਅਤੇ ਘਰ ਸਾਂਭਣਾ, ਇਹ ਸਾਰੀਆਂ ਚੀਜ਼ਾਂ।
0: ਜੀ
1: ਹਾਲਾਂਕਿ ਇਹਦਾ ਮਤਲਬ ਇਹ ਨਹੀਂ ਹੈ ਕਿ ਸਿਰਫ ਕੁੜੀਆਂ ਹੀ ਖੇਡ ਖੇਡਦੀਆਂ ਨੇ, ਬਾਹਰ ਜਾ ਕੇ ਵੀ ਬਹੁਤ ਸਾਰੀਆਂ ਖੇਡਾਂ ਖੇਡਦੀਆਂ ਨੇ, ਜਿਵੇਂ
0: ਜੀ
1: ਸਵਿਮਿੰਗ ਕਰਨਾ ਜਾਂ ਜਿਮਨਾਸਟਿਕਸ, ਕੋ ਬਹੁਤ ਸਾਰੀਆਂ, ਹੈ ਨਾ। ਜੇ ਅਸੀਂ ਪਟਿਆਲੇ ਦੀ ਗੱਲ ਕਰੀਏ ਤਾਂ
0: ਜੀ
1: ਸਾਡੇ ਕੋਲ NIS ਹੈਗਾ, ਹੈ ਨਾ, ਤੁਹਾਡੇ ਬੱਚੇ ਉੱਥੇ ਜਾ ਸਕਦੇ ਨੇ, ਤੁਸੀਂ ਉਹਨਾਂ ਨੂੰ
0: ਬਿਲਕੁਲ
1: ਲਾ ਸਕਦੇ ਹੋ। ਸਿਰਫ ਇਹੀ ਨਹੀਂ, ਜੇ ਛੁੱਟੀਆਂ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਅਸੀਂ ਬੱਚਿਆਂ ਨੂੰ ਕੋਈ ਕੈਂਪਸ ਜੁਆਇਨ ਕਰਵਾਉਣੇ ਨੇ, ਉਹ ਬਹੁਤ ਸਾਰੇ ਲੱਗਦੇ ਨੇ, ਅਤੇ ਬਹੁਤ ਸਾਰੇ ਸਰਕਾਰੀ ਅਦਾਰੇ ਵੀ, ਜਿਵੇਂ ਜੇ ਅਸੀਂ ਪ੍ਰਾਈਵੇਟ ਦੀ ਗੱਲ ਕਰੀਏ ਤਾਂ ਉਹਨਾਂ ਦੀ ਤਾਂ ਕਾਫੀ ਫੀਸ ਹੁੰਦੀ ਹੈ ਨਾ। ਜੇ ਤੁਸੀਂ ਚਾਹੁੰਦੇ ਹੋ ਵੀ ਇੰਨੀ ਫੀਸ ਅਸੀਂ ਨਹੀਂ ਦੇਣਾ ਚਾਹੁੰਦੇ, ਤਾਂ ਨੌਰਥ ਜ਼ੋਨ ਕਲਚਰ ਸੈਂਟਰ ਹੈ ਜਿਹੜਾ ਪਟਿਆਲੇ ਦਾ, ਉਹ ਅਕਸਰ ਹੀ ਇਹ ਕੈਂਪਸ ਲਗਵਾਉਂਦਾ ਹੈ, ਅਤੇ ਉੱਥੇ ਬਹੁਤ ਵਧੀਆ ਵਧੀਆ ਗਤੀਵਿਧੀਆਂ ਨੇ ਜਿਹੜੀਆਂ ਉਹ ਬੱਚਿਆਂ ਨੂੰ ਸਿਖਾਈਆਂ ਜਾਂਦੀਆਂ ਨੇ।
0: ਜੀ ਬਿਲਕੁਲ ਜੀ, ਅਲੱਗ ਅਲੱਗ ਕੈਟੇਗਰੀ ਦੀਆਂ ਉੱਥੇ ਜਿਹੜੀਆਂ ਉਹ ਸਪੈਸ਼ਲਿਟੀ ਦੇ ਹਿਸਾਬ ਨਾਲ ਉੱਥੇ ਕੈਟੇਗਰੀ ਦਿੱਤੀਆਂ ਜਾਂਦੀਆਂ ਨੇ, ਜਿਸ
1: ਜੀ
0: ਦੇ ਵਿੱਚ ਬੱਚੇ ਦਾ ਹੁਨਰ ਹੈ ਜਾਂ ਉਸ ਦੀ ਰੁਚੀ ਹੈ ਉਹ ਉਸ ਚੀਜ਼ ਨੂੰ ਲੈ ਕੇ, ਅਤੇ ਮੈਨੂੰ ਲੱਗਦਾ ਮਾਪਿਆਂ ਨੂੰ ਉਸਦਾ ਸਾਥ ਦੇਣਾ ਚਾਹੀਦਾ ਅਤੇ ਉਸ ਨੂੰ ਜਿਹੜਾ ਹੈਗਾ ਪ੍ਰਮੋਟ ਕਰਨਾ ਚਾਹੀਦਾ।
1: ਬਿਲਕੁਲ,
0: ਤਾਂ ਪ੍ਰੋਗਰਾਮ ਦੇ ਵਿੱਚ ਹੋਰ ਵੀ ਇਹੋ ਜਿਹੀਆਂ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਕਰਨੀਆਂ ਨੇ, ਅਤੇ ਪਰ ਉਸ ਤੋਂ ਪਹਿਲਾਂ ਸੁਣਦੇ ਹਾਂ ਸਤਿੰਦਰ ਸਰਤਾਜ ਦੀ ਆਵਾਜ਼ 'ਚ ਗੀਤ।

0: ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਦੇ ਨਾਲ, ਪ੍ਰੋਗਰਾਮ ਚੱਲ ਰਿਹਾ ਫੁਲਕਾਰੀ। ਅਸੀਂ ਗੱਲਬਾਤ ਕਰ ਰਹੇ ਹਾਂ ਬੱਚਿਆਂ ਦਾ ਟਾਈਮ ਹੈ ਜਿਹੜਾ ਉਹ ਕਿਸ ਤਰ੍ਹਾਂ ਲੰਘੇ ਛੁੱਟੀਆਂ ਦੇ ਵਿੱਚ। ਅਸੀਂ ਗੱਲ ਕਰ ਰਹੇ ਸੀ ਸਮਰ ਕੈਂਪਸ ਬਹੁਤ ਜ਼ਿਆਦਾ ਆਯੋਜਿਤ ਕੀਤੇ ਜਾਂਦੇ ਨੇ, ਤੁਸੀਂ ਬੱਚਿਆਂ ਨੂੰ ਉੱਧਰ ਭੇਜ ਸਕਦੇ ਹੋ, ਹੈ ਨਾ। ਅਤੇ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਤੋਂ ਕਈ ਵਾਰ ਦੂਰ ਦੁਰਾਡੇ ਹੁੰਦੇ ਨੇ ਜਾਂ ਤੁਸੀਂ ਨਹੀਂ ਭੇਜਣਾ ਚਾਹੁੰਦੇ, ਹੈ ਨਾ, ਤਾਂ ਜਿਹੜੀਆਂ ਕੋਈ ਕਲਾਸਿਸ ਨੇ ਜਿਵੇਂ ਤੁਹਾਡੇ ਬੱਚੇ ਦਾ ਇੰਟਰਸਟ ਹੋਵੇ, ਜਾਂ ਬੇਕਿੰਗ ਦੇ ਵਿੱਚ, ਕੁਕਿੰਗ ਦੇ ਵਿੱਚ, ਪੇਂਟਿੰਗ ਦੇ ਵਿੱਚ, ਇੱਕ ਕਲੇ ਮਾਡਲਿੰਗ ਵੀ ਹੁੰਦੀ ਹੈ ਨਾ, ਕਿ ਮਿੱਟੀ ਦੇ ਜਿਹੜੇ ਮਿੱਟੀ ਨੂੰ ਤਰਾਸ਼ ਕੇ ਕੁਛ ਨਾ ਕੁਛ ਚੀਜ਼ਾਂ ਨੇ ਜਿਹੜੀਆਂ ਘੜਨੀਆਂ, ਉੱਥੇ ਤੁਸੀਂ ਭੇਜ ਸਕਦੇ ਹੋ। ਬਹੁਤ ਸਾਰੇ ਬੱਚਿਆਂ ਦਾ ਸ਼ੌਂਕ ਹੁੰਦਾ ਕਿ ਉਹ ਨੱਚਣ, ਹੈ ਨਾ, ਕੱਥਕ ਸਿਖਾ ਸਕਦੇ ਹੋ, ਜਾਂ ਜਿਹੜੀਆਂ ਕੋਈ ਮਾਡਰਨ ਜਾਂ ਫਿਰ ਵੈਸਟਰਨ ਫੋਰਮ ਨੇ ਆਰਟ ਦੀਆਂ, ਇਸ ਦੀਆਂ ਤੁਸੀਂ ਉੱਥੇ ਵੀ ਬੱਚਿਆਂ ਨੂੰ ਪਾ ਸਕਦੇ ਹੋ। ਅਤੇ ਜੇ ਤੁਹਾਨੂੰ ਲੱਗਦਾ ਹੈ ਕਿ ਹੁਣ ਛੁੱਟੀਆਂ ਦੇ ਵਿੱਚ ਉਹ ਆਪਣੇ ਆਪ ਨੂੰ ਇੰਜੋਏ ਕਰ ਰਹੇ ਨੇ, ਉਹਨਾਂ ਨੂੰ ਉਹ ਕਲਾਸ ਵਧੀਆ ਲੱਗ ਰਹੀ ਹੈ, ਜਾਂ ਉਹਨਾਂ ਦੇ ਵਿੱਚ ਟੈਲੈਂਟ ਪੈਦਾ ਹੋ ਰਿਹਾ ਹੈ ਨਾ, ਕਿਉਂਕਿ ਕਈ ਵਾਰ ਟੈਲੈਂਟ ਹੁੰਦਾ ਵੀ ਹੈ ਪਰ ਉਸਨੂੰ ਪੋਲਿਸ਼ ਕਰਨ ਦੀ ਬੜੀ ਜ਼ਰੂਰਤ ਹੁੰਦੀ ਹੈ,
1: ਜੀ
0: ਤਾਂ ਤੁਸੀਂ ਸਕੂਲ ਦੇ ਨਾਲ ਜੇ ਤੁਹਾਨੂੰ ਲੱਗਦਾ ਕਿ ਉਹ ਟਾਈਮ ਕੱਢ ਸਕਦੇ ਨੇ, ਘੰਟਾ ਜਾਂ ਅੱਧਾ ਘੰਟਾ ਜਾਂ ਜਿੰਨਾ ਵੀ ਤੁਹਾਨੂੰ ਲੱਗਦਾ, ਹੈ ਨਾ, ਕਿਉਂਕਿ ਇਹ ਨਹੀਂ ਹੈਗਾ ਵੀ ਅਸੀਂ ਪੜ੍ਹਾਈ ਨੂੰ ਵੀ ਫਿਰ ਦਰਕਿਨਾਰ ਕਰ ਦਈਏ ਅਤੇ ਉਸ 'ਤੇ ਧਿਆਨ ਨਾ ਦਿੱਤਾ ਜਾਵੇ। ਉਸ ਦੇ ਨਾਲ ਨਾਲ ਜੇ ਤੁਹਾਨੂੰ ਲੱਗਦਾ ਤਾਂ ਤੁਸੀਂ ਉਹ ਕਲਾਸਿਸ ਕੰਟੀਨਿਊ ਵੀ ਕਰ ਸਕਦੇ ਹੋ ਆਪਣੇ ਬੱਚੇ ਦੇ ਲਈ।
1: ਜੀ ਬਿਲਕੁਲ ਜੀ, ਕੰਟੀਨਿਊ ਕਰਨਾ ਚਾਹੀਦਾ ਹੈ। ਅਤੇ ਬੱਚਿਆਂ ਤੋਂ ਇਲਾਵਾ ਜਿਹੜੇ ਬੱਚੇ 10ਵੀਂ ਜਾਂ ਪਲੱਸ ਟੂ ਪਾਸ ਕਰ ਚੁੱਕੇ ਨੇ, ਉਹਨਾਂ ਦੇ ਲਈ ਪੰਜਾਬ ਸਰਕਾਰ ਵੱਲੋਂ ਸਿਖਲਾਈ ਸੰਸਥਾ ਜਿਹੜਾ ਇੰਸਟੀਚਿਊਟ ਹੈ ਉਹ ਖੁੱਲ੍ਹਿਆ ਵੀ ਹੋਇਆ। ਲੇਡੀਜ਼ ਦਾ ਜਿਹੜਾ ਹੈਗਾ ਭਾਸ਼ਾ ਵਿਭਾਗ ਦੇ ਨਾਲ ਹੈ, ਅਤੇ ਜਿਹੜਾ ਮੁੰਡਿਆਂ ਦੇ ਲਈ ਹੈ ਉਹ ਨਾਭਾ ਰੋਡ 'ਤੇ ਹੈ। ਉਹਦੇ ਅੰਦਰ ਕਾਫੀ ਤਰ੍ਹਾਂ ਦੇ ਜਿਹੜੇ ਅੰਦਰ ਕੋਰਸ ਨੇ ਉਹ ਸਿਖਾਏ ਜਾਂਦੇ ਨੇ, ਭਾਵੇਂ ਉਹ ਬਿਊਟੀਸ਼ੀਅਨ ਦਾ, ਸਿਲਾਈ ਦਾ, ਕਢਾਈ ਦਾ, ਭਾਵੇਂ ਉਹ ਕੰਪਿਊਟਰ ਦਾ। ਕੰਪਿਊਟਰ
0: ਬਿਲਕੁਲ
1: ਤੋਂ ਇੱਕ ਗੱਲ ਯਾਦ ਆਈ ਹੈ, ਕੁਛ ਬੱਚੇ ਜਿਹੜੇ ਨੇ ਘਰ ਦੇ ਵਿੱਚ ਕੰਪਿਊਟਰ ਤਾਂ ਚਲਾ ਰਹੇ ਨੇ ਪਰ ਉਹਨਾਂ ਨੂੰ ਚਲਾਉਣਾ ਕਿਵੇਂ ਹੈ ਇਹ ਉਹਨਾਂ ਨੂੰ ਨਹੀਂ ਪਤਾ। ਜਿਸ ਤਰ੍ਹਾਂ ਤੁਸੀਂ ਪਾਲਿਸ਼ ਦੀ ਗੱਲ ਕੀਤੀ ਹੈ, ਬੱਚਿਆਂ ਦੇ ਵਿੱਚ ਹੁਨਰ ਤਾਂ ਹੈਗਾ ਪਰ ਹੁਨਰ ਨੂੰ ਵਰਤਣਾ ਕਿਵੇਂ ਹੈ ਇਹ ਬਹੁਤ ਜ਼ਰੂਰੀ ਹੈ। ਜਿਸ ਦੇ ਲਈ ਅਸੀਂ ਅੱਜ ਜਿਹੜਾ ਇਹ ਪ੍ਰੋਗਰਾਮ ਕਰ ਰਹੇ ਹਾਂ, ਤੁਸੀਂ ਆਪਣੇ ਬੱਚਿਆਂ ਦੇ ਲਈ ਕੀ ਕਰਨਾ ਹੈ, ਕੀ ਨਹੀਂ ਕਰਨਾ, ਉਸ ਦੇ ਲਈ ਮਾਪਿਆਂ ਦੇ ਲਈ ਬੱਚਿਆਂ ਪ੍ਰਤੀ ਕੀ ਫਰਜ਼ ਨੇ, ਇਹ ਬਹੁਤ ਜ਼ਰੂਰੀ ਹੈ। ਕਿਉਂਕਿ ਕਈ ਵਾਰੀ ਬੱਚਿਆਂ ਨੂੰ ਉਸ ਖੇਡ ਬਾਰੇ, ਉਸ ਚੀਜ਼ ਬਾਰੇ ਨਹੀਂ ਪਤਾ ਹੁੰਦਾ। ਅਗਰ ਤੁਸੀਂ ਉਸਨੂੰ ਪਲੇਗਰਾਊਂਡ ਲੈ ਕੇ ਜਾਓਗੇ, ਉਹਨੂੰ ਦਿਖਾਓਗੇ ਬੱਚੇ ਇਹ ਵੀ ਖੇਡ ਹੈ, ਇਹ ਵੀ ਖੇਡ ਹੈ, ਇਹ ਵੀ ਖੇਡ ਹੈ, ਘਰ ਦੇ ਵਿੱਚ ਬੱਚਾ ਮਜ਼ਾਕ 'ਚ ਭੈਣ ਭਰਾ ਕੁਸ਼ਤੀ ਖੇਡਣਗੇ, ਅਗਰ ਕੁਸ਼ਤੀ ਇਹੀ ਚੀਜ਼ ਤੁਸੀਂ ਉਸਨੂੰ ਕਿੱਥੇ ਲੈ ਕੇ ਜਾਓ, ਤਾਂ ਬਹੁਤ ਸਾਰੀਆਂ ਜਿਹੜੀਆਂ
0: ਚੀਜ਼ਾਂ ਨੇ ਉਹ ਸਿੱਖ ਸਕਦਾ
1: ਤੇ
0: ਅੱਗੇ ਤੋਂ ਅੱਗੇ।
1: ਇਤਿਹਾਸ ਦੇ ਉੱਤੇ ਜਿਹੜਾ ਉਹਨਾਂ ਦਾ ਨਾਮ ਹੈ ਜਿਹੜਾ ਉਹ
0: ਬਿਲਕੁਲ
1: ਲਿਖਿਆ
0: ਉਹ
1: ਜਾ
0: ਆਪਣੀ ਛਾਪ
1: ਸਕਦਾ
0: ਵੀ ਛੱਡ ਕੇ ਜਾਣਗੇ ਸ਼ਾਇਦ। ਤਾਂ ਇਹ ਜ਼ਰੂਰੀ ਹੈ ਕਿ ਅਸੀਂ ਬੱਚਿਆਂ ਨੂੰ ਪ੍ਰੇਰਿਤ ਕਰੀਏ, ਹੈ ਨਾ, ਜਿਹੜੀ ਉਹ ਚੀਜ਼ ਕਰਨਾ ਚਾਹੁੰਦੇ ਨੇ, ਕਹਿਣਾ ਚਾਹੁੰਦੇ ਨੇ, ਉਹ ਜ਼ਰੂਰ ਕਹੀਏ ਅਤੇ ਕਰੀਏ। ਉਸ ਦੇ ਨਾਲ ਨਾਲ ਅਸੀਂ ਬੱਚਿਆਂ ਨੂੰ ਰੋਕੀਏ ਨਾ, ਹੈ ਨਾ, ਜੇ ਸਾਨੂੰ ਲੱਗਦਾ ਤੁਹਾਡਾ ਇੰਟਰਸਟ ਹੋ ਸਕਦਾ। ਕਈ ਵਾਰ ਮਾਪੇ ਨਾ ਆਪਣੀ ਥੋਪਣ ਲੱਗ ਜਾਂਦੇ ਨੇ, ਹੈ ਨਾ, ਕਿ ਨਹੀਂ ਤੂੰ ਇਹੀ ਇਹੀ ਕਰਨਾ ਹੈ, ਤੂੰ ਇਹ ਖੇਡ ਖੇਡਣੀ ਹੈ ਜਾਂ ਇਹ ਕਰਨਾ ਹੈ। ਜੇ ਤੁਹਾਡੇ ਬੱਚੇ ਦਾ ਪੇਂਟਿੰਗ ਦੇ ਵਿੱਚ ਇੰਟਰਸਟ ਹੈ ਨਾ, ਤੁਸੀਂ ਉਹਨੂੰ ਉਸ ਵੱਲ ਪ੍ਰੇਰਿਤ ਕਰੋ ਕਿ ਹਾਂ ਤੂੰ ਜਾ ਅਤੇ ਇਹ ਕੰਮ ਕਰ, ਸਿੱਖ ਜੋ ਤੂੰ ਸਿੱਖਣਾ ਚਾਹੁੰਦਾ ਜਾਂ ਸਿੱਖਣਾ ਚਾਹੁੰਦੀ ਹੈ।
1: ਜੀ ਬਿਲਕੁਲ ਜੀ, ਪ੍ਰੇਰਿਤ ਕਰਨਾ ਵੀ ਜ਼ਰੂਰੀ ਹੈ। ਅਤੇ ਇੱਕ ਗੱਲ ਮੈਨੂੰ ਤੁਹਾਡੀ ਗੱਲ 'ਚੋਂ ਇੱਕ ਹੋਰ ਗੱਲ ਯਾਦ ਆ ਰਹੀ ਹੈ, ਕਈ ਵਾਰੀ ਮਾਪੇ ਇਸ ਤਰ੍ਹਾਂ ਹੁੰਦੇ ਨੇ, ਆਪਣਾ ਉਹਨਾਂ ਦਾ ਬੇਟਾ ਅਗਰ ਜਾਂ ਬੇਟਾ ਬੇਟੀ ਬੱਚਾ ਕੋਈ ਵੀ ਹੈ, ਅਗਰ ਕੋਈ ਉਹ ਗਲਤੀ ਕਰ ਰਿਹਾ ਤਾਂ ਉਹ ਕਹਿੰਦੇ ਨਹੀਂ ਯਾਰ ਇਹ ਤਾਂ ਇਹ ਛੋਟਾ ਹੈ, ਹੌਲੀ ਹੌਲੀ ਸਿੱਖ ਜਾਏਗਾ। ਤਾਂ ਮੈਨੂੰ ਲੱਗਦਾ ਵੀ ਅਗਰ ਤੁਸੀਂ ਛੋਟੇ ਹੁੰਦੇ ਉਸਨੂੰ ਸੋਰੀ ਬੋਲਣ ਦੀ, ਮਾਫ਼ੀ ਮੰਗਣ ਦੀ ਜਿਹੜੀ ਉਹਨੂੰ ਆਦਤ ਪਾ ਲਓਗੇ, ਤਾਂ ਉਸਨੂੰ ਪਤਾ ਚੱਲ ਜਾਏਗਾ ਨਹੀਂ ਮੈਨੇ ਗਲਤੀ ਕੀਤੀ ਹੈ। ਗਲਤੀ ਕਰਨਾ ਆਸਾਨ ਹੈ, ਗਲਤੀ ਕਰਕੇ ਮਾਫ਼ੀ ਮੰਗਣਾ ਉਸ ਤੋਂ ਵੀ
0: ਬਹੁਤ
1: ਜ਼ਿਆਦਾ ਜ਼ਰੂਰੀ
0: ਮੁਸ਼ਕਿਲ ਹੈ। ਬਿਲਕੁਲ, ਅਤੇ ਬੱਚਿਆਂ ਨੂੰ ਇਹ ਸਿਖਾਉਣਾ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਧਿਆਨ ਇਸ ਗੱਲ ਵੱਲ ਵੀ ਜਾਂਦਾ ਹੈ ਕਿ ਹੁਣ ਬੱਚਿਆਂ ਨੂੰ ਛੁੱਟੀਆਂ ਨੇ ਨਾ, ਅਕਸਰ ਅਸੀਂ ਉਹਨਾਂ ਨੂੰ ਬਾਹਰ ਘੁੰਮਾਉਣ ਲਈ ਲੈ ਕੇ ਜਾਂਦੇ ਹਾਂ, ਹੈ ਨਾ, ਅਤੇ ਅਸੀਂ ਦੇਖਦੇ ਹਾਂ ਉੱਥੇ ਜਿਹੜੇ ਜ਼ਿਆਦਾ ਛੋਟੇ ਬੱਚੇ ਹੁੰਦੇ ਨੇ, ਹਾਲਾਂਕਿ ਵੱਡੇ ਇੰਨੀ ਜ਼ਿੱਦ ਨਹੀਂ ਕਰਦੇ ਹੈਗੇ, ਉਹਨਾਂ ਨੂੰ ਸਮਝ ਹੁੰਦੀ ਹੈ, ਜਿਹੜੇ ਬਹੁਤ ਛੋਟੇ ਬੱਚੇ ਹੁੰਦੇ ਨੇ ਉਹ ਸਾਰੀਆਂ ਚੀਜ਼ਾਂ ਦੇਖ ਕੇ ਜ਼ਿੱਦ ਕਰਨ ਲੱਗ ਜਾਂਦੇ ਨੇ ਕਿ ਸਾਨੂੰ ਇਹ ਵੀ ਚਾਹੀਦੀ ਹੈ, ਸਾਨੂੰ ਇਹ ਵੀ ਚਾਹੀਦੀ ਹੈ। ਅਤੇ ਉਹ ਛੋਟੇ ਬੱਚੇ ਲਈ ਤਾਂ ਪਿਆਰ ਵੀ ਕੁਝ ਇਹੋ ਜਿਹਾ ਹੁੰਦਾ, ਸਾਨੂੰ ਲੱਗਦਾ ਵੀ ਅਸੀਂ ਸਾਰਾ ਕੁਛ ਇਹ 'ਤੇ ਲੁਟਾ ਦਈਏ, ਹੈ ਨਾ, ਪਰ ਕਿਤੇ ਨਾ ਕਿਤੇ ਸਟੋਪੇਜ ਲੈਣਾ ਬਹੁਤ ਜ਼ਰੂਰੀ ਹੁੰਦਾ, ਕਿਉਂਕਿ ਫਿਰ ਬੱਚੇ ਨੂੰ ਨਾ ਸੁਣਨ ਦੀ ਆਦਤ ਨਹੀਂ ਰਹਿੰਦੀ ਹੈਗੀ ਕਿ ਮੇਰੀ ਜ਼ਿੱਦ ਹੈ, ਮੈਂ ਕਹਿ ਤਾ ਉਹ ਮੈਨੂੰ ਮਿਲੇਗੀ, ਮੇਰੀ ਪੂਰੀ ਹੋਊਗੀ। ਜੀਵਨ ਦੇ ਵਿੱਚ ਇਹ ਨਹੀਂ ਹੁੰਦਾ, ਅਤੇ ਇਹ ਚੀਜ਼ ਕਲਟੀਵੇਟ ਕਰਨਾ ਵੀ ਮੈਨੂੰ ਲੱਗਦਾ ਮਾਂ ਪਿਓ ਦੇ ਲਈ ਬਹੁਤ ਜ਼ਰੂਰੀ ਹੋ ਜਾਂਦਾ ਹੈ।
1: ਜੀ ਬਿਲਕੁਲ ਜੀ, ਕਿਤੇ ਨਾ ਕਿਤੇ ਮੈਨੂੰ ਲੱਗਦਾ ਉਹਨਾਂ ਦੀ ਈਗੋ ਵੀ ਫਿਰ ਜਿਹੜੀ ਆ ਉਹ ਵੱਧ ਜਾਂਦੀ ਹੈ। ਅਤੇ ਉਸ ਦੇ ਨਾਲ ਇੱਕ ਹੋਰ ਗੱਲ ਜਿਹੜੀ ਬਹੁਤ ਜ਼ਰੂਰੀ ਮੈਂ ਕਰਨਾ ਚਾਹਾਂਗਾ, ਕਈ ਵਾਰੀ ਇਸ ਤਰ੍ਹਾਂ ਹੁੰਦਾ ਜਿਹੜੇ ਬੱਚੇ ਵੱਡੇ ਹੋ ਜਾਂਦੇ ਨੇ, ਵੱਡੇ ਹੋ ਕੇ ਕਈ ਵਾਰੀ ਉਹਨਾਂ ਨੂੰ ਇੱਥੇ ਜਿਵੇਂ ਹੁਨਰ ਨਹੀਂ ਮਿਲਦਾ ਤਾਂ ਉਹਨਾਂ ਦਾ ਜਿਹੜਾ ਰੁਝਾਨ ਹੈ ਉਹ ਬਾਹਰ ਜਾਣ ਵੱਲ ਵੱਧ ਜਾਂਦਾ ਹੈਗਾ।
0: ਕਿਉਂਕਿ ਉਹ ਟੈਲੈਂਟ ਹੈ ਜਿਹੜਾ ਆਪਣੇ ਆਪ ਦਾ ਨਿਖਾਰ ਨਹੀਂ ਪਾਉਂਦੇ ਹੈਗੇ, ਅਤੇ ਸਾਨੂੰ ਲੱਗਦਾ ਕਿ ਅਸੀਂ ਬਾਹਰ ਵੱਲ ਨੂੰ ਭੱਜ ਲਈਏ, ਉੱਥੇ ਬਹੁਤ ਪੈਸਾ ਹੈ ਨਾ। ਹਾਲਾਂਕਿ ਜੇ ਤੁਸੀਂ ਇੱਥੇ ਰਹਿ ਕੇ ਬਹੁਤ ਸਾਰੇ ਕੰਮ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ, ਅਤੇ ਫਿਰ ਉੱਥੇ ਜਾ ਕੇ ਅਸੀਂ ਉਹ ਕੰਮ ਵੀ ਕਰਦੇ ਹਾਂ ਜੋ ਅਸੀਂ ਇੱਥੇ

ਜਿੰਦੜੀ ਨੂੰ ਕੰਮ ਤੇ ਲਾਇਆ ਉਹ ਦਿਲ ਨੂੰ ਖਿੱਚਦੀ ਮਾਇਆ ਰਾਤ ਦਿਨ ਟੈਕਸੀ ਚਲਾਉਂਦਾ।

0: ਸਾਫ ਸੁਥਰਾ ਵਾਤਾਵਰਣ ਕੁਦਰਤ ਦੀ ਵਡਮੁੱਲੀ ਦਾਤ ਹੈ, ਪਰ ਅਸੀਂ ਇਸ ਨੂੰ ਆਪਣੀ ਲਾਪਰਵਾਹੀ ਤੇ ਨਿੱਜੀ ਸਵਾਰਥਾਂ ਕਰਕੇ ਰੋਜ਼ ਗੰਧਲਾ ਕਰ ਰਹੇ ਹਾਂ। ਆਪਣੀ ਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਤਬਾਹੀ ਵੱਲ ਲੈ ਕੇ ਜਾ ਰਹੇ ਹਾਂ। ਗੰਧਲਾ ਵਾਤਾਵਰਣ ਨਾ ਕੇਵਲ ਸਾਡੀ ਸਿਹਤ ਤੇ ਮਾੜਾ ਪ੍ਰਭਾਵ ਪਾਉਂਦਾ ਹੈ, ਬਲਕਿ ਬੇਸ਼ਕੀਮਤੀ ਤੇ ਦੁਰਲੱਭ ਕੁਦਰਤੀ ਸੰਸਾਧਨਾਂ ਨੂੰ ਵੀ ਨਸ਼ਟ ਕਰਦਾ ਹੈ। ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅੱਗੇ ਵੱਧ ਕੇ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਦੇ ਉਪਰਾਲੇ ਕਰੀਏ। ਵਾਤਾਵਰਣ ਬਚਾਓ, ਜੀਵਨ ਬਚਾਓ।
1: ਇਹ ਸੀ ਜੀ ਅੱਜ ਦਾ ਸਾਡਾ ਪ੍ਰੋਗਰਾਮ ਫੁਲਕਾਰੀ, ਅਤੇ ਹੁਣ ਆਖਰੀ ਇਹਨਾਂ ਬੋਲਾਂ ਦੇ ਨਾਲ ਕਿ ਅਸੀਂ ਆਪਣਾ ਆਪਣੇ ਬੱਚਿਆਂ ਦਾ ਖਿਆਲ ਰੱਖਾਂਗੇ, ਅਤੇ ਜੇ ਬੱਚੇ ਸੁਣ ਰਹੇ ਸੀ ਉਹਨਾਂ ਨੂੰ ਇਹ ਪ੍ਰੋਗਰਾਮ ਵੀ ਜ਼ਰੂਰ ਚੰਗਾ ਲੱਗਿਆ ਹੋਵੇਗਾ।
2: ਜੀ ਬਿਲਕੁਲ ਜੀ, ਬਹੁਤ ਹੀ ਉਮੀਦ ਕਰਦੇ ਹਾਂ ਸਾਡੇ ਸਰੋਤਿਆਂ ਨੂੰ ਅੱਜ ਦਾ ਇਹ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਹੋਵੇਗਾ, ਅਤੇ ਅਸੀਂ ਉਹਨਾਂ ਤੋਂ ਆਸ ਕਰਦੇ ਹਾਂ ਜੇ ਤੁਹਾਨੂੰ ਪ੍ਰੋਗਰਾਮ ਵਧੀਆ ਲੱਗਦਾ ਜਾਂ ਕਿਸੇ ਵੀ ਪ੍ਰੋਗਰਾਮ ਦੇ ਪ੍ਰਤੀ ਤੁਸੀਂ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ, ਤਾਂ ਸੋਮਵਾਰ 2:30 ਪ੍ਰੋਗਰਾਮ ਸੁਨੇਹੇ 'ਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ, ਅਤੇ ਨਾ ਸ਼ਬਦਾਂ ਦੇ ਨਾਲ ਹੀ ਮੈਨੂੰ ਜਸਵਿੰਦਰ ਸਿੰਘ ਸਹਿਗਲ ਨੂੰ
1: ਅਤੇ ਮੈਨੂੰ ਜਾਸਮਿਨ ਨੂੰ ਦਿਓ ਇਜਾਜ਼ਤ।
2: FM ਬੈਂਡ 100.2 ਮੈਗਾਹਰਟਜ਼ ਦੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਜ਼ੋਨ AIRF ਅਤੇ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਸਮਾਂ ਮਿਲਾ ਲਓ, ਦਿਨ ਦੇ 12 ਵੱਜ ਰਹੇ ਨੇ। ਹੁਣ ਤੁਸੀਂ ਸੁਣੋਗੇ ਸਮਾਚਾਰ। ਸਮਾਚਾਰ ਦੇ ਲਈ ਕੁਝ ਪਲ ਕਰੋ ਉਡੀਕ।
3: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਜਾਗ੍ਰਿਤੀ ਸ਼ਰਮਾ। प्रधानमंत्री नरेंद्र मोदी और वेनेजुएला के कार्यवाहक राष्ट्रपति डेल्सी रोड्रिगेज के बीच नई दिल्ली में वार्ता हो रही है। बातचीत में भारत वेनेजुएला संबंधों के सभी पहलुओं पर चर्चा होगी और ऊर्जा सुरक्षा, व्यापार तथा निवेश, फार्मास्यूटिकल्स, स्वास्थ्य सेवा, परिवहन और नवीकरणीय ऊर्जा जैसे क्षेत्रों में सहयोग की नई संभावनाएं तलाशी जाएंगी। सुश्री रोड्रिगेज कल 5 दिन की भारत यात्रा पर नई दिल्ली पहुंची। उनके साथ विदेश मामलों, अर्थव्यवस्था और वित्त, विज्ञान और प्रौद्योगिकी और परिवहन मंत्रियों का प्रतिनिधिमंडल भी आया है। इससे पहले राष्ट्रपति रोड्रिगेज ने विदेश मंत्री सुब्रमण्यम जयशंकर से मुलाकात की। सोशल मीडिया पोस्ट में डॉ जयशंकर ने कहा कि प्रधानमंत्री नरेंद्र मोदी के साथ उनकी मुलाकात से दोनों देशों के बीच सहयोग और मजबूत होगा। विदेश मंत्रालय ने बताया कि वेनेजुएला का प्रतिनिधिमंडल ऊर्जा, फार्मास्यूटिकल्स और ऑटोमोबाइल

ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਜਾਸਮਿਨ। ਸਾਰੀਆਂ ਹੀ ਭੈਣਾਂ ਦਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਉਹ ਆਪਣੇ ਕੰਮਾਂ ਕਾਰਾਂ 'ਚੋਂ ਥੋੜ੍ਹੀ ਜਿਹੀਆਂ ਵਿਹਲੀਆਂ ਹੋਈਆਂ ਹੋਣਗੀਆਂ ਅਤੇ ਪ੍ਰੋਗਰਾਮ ਦੀ ਉਡੀਕ ਦੇ ਵਿੱਚ ਹੋਣਗੀਆਂ।

ਨੂੰ ਸਾਂਝੀਆਂ ਕਰ ਸਕੀਏ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਭੈਣਾਂ ਦੇ ਨਾਲ ਗੱਲਾਂ ਬਾਤਾਂ ਇਸੇ ਤਰ੍ਹਾਂ ਕਰਨੀਆਂ ਨੇ ਅਤੇ ਸੁਰਖੀ ਵੀ ਸੁਣਵਾਵਾਂਗੇ, ਪਰ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਹੈ ਜਿਹੜਾ ਉਹ ਗੁਰਦਾਸ ਮਾਨ ਦੀਆਂ ਬੋਲੀਆਂ ਦੇ ਨਾਲ ਕਰਾਂਗੇ।

0: पॉडकास्ट और वायरल रील्स के शोर में सोचो असली ओजी कौन है। बॉस रेट्रो इज द न्यू कूल और इंडिया का सबसे पहला ट्रेंड सेटर है अपना आकाशवाणी। वही सुकून वाली वाइब, म्यूजिक और सॉलिड इन्फो पूरे 90 सालों से नॉन स्टॉप ट्रेंडिंग। ट्यून इन करो क्योंकि लेजेंड्स कभी आउटडेटेड नहीं होते। आकाशवाणी 90 इयर्स से इंडिया की ओरिजिनल आवाज।
1: ਜੀ ਭੈਣਾਂ, ਤੁਸੀਂ ਟਿਊਨ ਇਨ ਕੀਤਾ ਹੋਇਆ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ, ਅਤੇ ਅਸੀਂ ਜਿਵੇਂ ਕਿ ਪ੍ਰੋਗਰਾਮ ਦੇ ਵਿੱਚ ਸੁਰਖੀ ਤੁਹਾਡੇ ਨਾਲ ਸਾਂਝੀ ਕਰਨੀ ਹੁੰਦੀ ਹੈ। ਅੱਜ ਦੀ ਜਿਹੜੀ ਸੁਰਖੀ ਹੈ ਨਾ, ਜਿਹੜੀ ਬੱਚੀ ਇਹ ਸੁਰਖੀ ਬਣੀ ਹੈ, ਉਸਨੇ ਗ੍ਰੀਸ ਦੇ ਵਿੱਚ ਜਿਹੜਾ ਭਾਰਤ ਦਾ ਰਾਸ਼ਟਰੀ ਗੀਤ ਹੈ ਉਸਦੀ ਗੂੰਜ ਹੈ ਜਿਹੜੀ ਉਹ ਪਹੁੰਚਾਈ ਹੈ। ਬਿਲਕੁਲ ਜੀ, ਅਸੀਂ ਗੱਲ ਕਰ ਰਹੇ ਹਾਂ 11 ਸਾਲਾ ਅਤੀਕਾ ਮੀਰ ਦੀ। ਉਸਨੇ ਚੈਂਪੀਅਨਸ਼ਿਪ ਆਫ ਦੀ ਫਿਊਚਰ ਅਕੈਡਮੀ ਪ੍ਰੋਗਰਾਮ ਦੇ ਦੂਜੇ ਦੌਰ ਦੇ ਵਿੱਚ ਆਪਣੇ ਕਰੀਅਰ ਦੇ ਸਭ ਤੋਂ ਪ੍ਰਭਾਵਸ਼ਾਲੀ ਪ੍ਰਦਰਸ਼ਨ ਹੈ ਜਿਹੜਾ ਉਹ ਵਿਸ਼ਵ ਪੱਧਰ 'ਤੇ ਕੀਤਾ। ਭਾਰਤ ਦੀ ਮੋਰੀ ਰੇਸਰ ਉਹ ਬਣੇ ਨੇ ਜਿਨ੍ਹਾਂ ਨੇ ਆਪਣਾ ਰੁਤਬਾ ਹੋਰ ਮਜ਼ਬੂਤ ਕੀਤਾ ਹੈ। ਕੁਆਲੀਫਾਇੰਗ ਹੀਟ ਰੇਸਾਂ ਅਤੇ ਫਾਈਨਲ ਵਿੱਚ ਵੀ ਉਹਨਾਂ ਨੇ ਕਲੀਨ ਸਵੀਪ ਕੀਤਾ ਹੈ। ਬਿਲਕੁਲ ਜੀ, ਜੇ ਗੱਲ ਕਰੀਏ ਅਤੀਕਾ ਮੀਰ ਦੀ ਤਾਂ ਉਹ ਕਾਰਟ ਰੇਸਰ ਨੇ, ਅਤੇ ਉਹਨਾਂ ਨੇ ਹੁਣ ਗ੍ਰੀਸ ਦੇ ਵਿੱਚ ਜਾ ਕੇ ਭਾਰਤ ਦੇ ਨਾਂ ਦੀਆਂ ਧੂਮਾਂ ਪਾਈਆਂ ਨੇ। ਫਾਰਮੂਲਾ 1 ਅਕੈਡਮੀ ਦੁਆਰਾ ਪਹਿਲੀ ਭਾਰਤੀ ਉਹ ਬਣੇ ਨੇ ਜਿਨ੍ਹਾਂ ਨੇ ਉਮਰ ਯਾਨੀ ਕਿ 12 ਤੋਂ 14 ਵਾਲੀ ਸ਼੍ਰੇਣੀ ਦੇ ਵਿੱਚ ਇਸ ਮੁਕਾਬਲੇ ਦੇ ਖੇਤਰ ਵਿੱਚ ਆਪਣੇ ਆਪ ਨੂੰ ਸਥਾਪਿਤ ਕੀਤਾ ਹੈ। ਅਤੇ ਉਹਨਾਂ ਨੇ ਇਸ ਸੀਜ਼ਨ ਦੇ ਵਿੱਚ, ਪਹਿਲੇ ਹੀ ਸੀਜ਼ਨ ਦੇ ਵਿੱਚ ਉਹ ਮੱਲ ਮਾਰੀ ਹੈ ਜਿਹੜੀ ਕਿ ਜ਼ਿਆਦਾਤਰ ਹੁੰਦਾ ਕਿ ਬਹੁਤ ਜਿਹੜੇ ਮੰਝੇ ਹੋਏ ਖਿਲਾੜੀ ਹੁੰਦੇ ਨੇ ਇਸ ਗੇਮ ਦੇ ਉਹ ਮਾਰਦੇ ਹੁੰਦੇ ਨੇ। ਜੇ ਇਹਨਾਂ ਦੇ ਜਨਮ ਦੀ ਗੱਲ ਕਰੀਏ ਤਾਂ ਇਹ ਮੁੰਬਈ ਵਿੱਚ ਜਨਮੇ, ਪਰ ਜਿਹੜਾ ਇਹਨਾਂ ਦਾ ਪਿਛੋਕੜ ਹੈ, ਪਰਿਵਾਰਕ ਜੜ੍ਹਾਂ ਨੇ, ਉਹ ਜੰਮੂ ਕਸ਼ਮੀਰ ਦੇ ਨਾਲ ਸੰਬੰਧਿਤ ਨੇ। ਇਹਨਾਂ ਨੇ ਕੁਆਲੀਫਾਈਂਗ ਦੇ ਵਿੱਚ 56.77 ਦੇ ਰਿਕਾਰਡ ਸਮੇਂ ਦੇ ਨਾਲ ਪੋਲ ਪੋਜੀਸ਼ਨ ਹਾਸਲ ਕੀਤੀ, ਜੋ ਕਿ ਦੂਜੇ ਸਥਾਨ 'ਤੇ ਰਹਿਣ ਵਾਲੇ ਡਰਾਈਵਰ ਤੋਂ ਲਗਭਗ 0.3 ਹਿੱਸਾ ਅੱਗੇ ਰਹੀ। ਉਹਨਾਂ ਨੇ ਆਪਣੀ ਉਮਰ ਅਤੇ ਤਜਰਬੇ ਤੋਂ ਕਿਤੇ ਵੱਧ ਹੁਨਰ ਕੀਤਾ ਅਤੇ ਭਾਰਤ ਦਾ ਜਿਹੜਾ ਨਾਂ ਹੈ ਉਹ ਰੌਸ਼ਨ ਕੀਤਾ ਹੈ।

0: रुख लगाइए रुख बेलियो, रुख लगाइए रुख, फेर मिलेगा सुख बेलियो, फेर मिलेगा सुख। रुखां तों मैं सदके जावां, दिंदे सानू ठंडियां छावां। आप हंडाउंदे धुप बेलियो, आप हंडाउंदे धुप, साफ रहेगा पौण ते पाणी, वधे फुलेगी कुदरत राणी। जे लावांगे रुख बेलियो, जे लावांगे रुख, रुख लगाओ वातावरण बचाओ।
1: जी भैनों, गल चल रही है, प्रोग्राम चल रहा है नारी लोग, तो गल्लां असीं करांगे वक्खो वक्खरियां। तो एक जिहड़ी चीज़ है ना, अज कल तुसीं सोशल मीडिया ते देखोगे, तो जे सोशल मीडिया ते नहीं भी देखोगे तो साढ़े अपने समाज दे विच, साढ़े आले दुआले दे विच बड़ी प्रचलित है औरतों नूं लैके। वैसे ही साढ़े समाज दे विच बहुत सारियां गल्लां प्रचलित ने, तो वह खास करके इहो जिहियां हुंदियां ने जिहड़ियां कि औरतों के मान सम्मान नूं ठेस पहुँचाउण वालियां हुंदियां ने। तो यह गल्लां करनियां बहुत जरूरी हुंदियां ने, क्योंकि ये जिहड़ी डिबेट है ना, यह कदे भी ना मुक्कण वाली है, क्योंकि जिवें जिवें समाज चलता रहा है उसकी बनतर है जी वक्ो वक्री होंगी रही है, उस दे विच बदलाव हों रहा है। तो कई लोग ने जोड़े उस बदलाव के नाल चलना नहीं चाहते है। असी देखते हैं कि पढ़िया लिखिया जिहड़ियां कुड़ियां ने वह भी किसी ना किसी तरह की गुलामी है ना जी, खास करके जी विआह तो बाद वाली हुंदी है उस दे विच पईयां होईयां ने। तो सोशल मीडिया से अक्सर ही तुसीं इहो जिहियां रील्स हैं जिहड़ियां वह देख लैंदे हो कि हाँ जी कुड़ियां ने जिहड़ियां जदों वह विआहियां जांदियां ने तां वह सिर्फ एक घर दियां हो के रह जांदियां ने। हालांकि ये किन्ना कु वाजिब है, जे किसी नूं 1% भी थोड़ी जी भी अकल होए तां उहनूं पता होए कि जिस थावें तुसीं जम्मे हुंदे हो, पले हुंदे हो, जिन्हां लोकां दे नाल ਤੁਹਾਡਾ ਖੂਨ ਦਾ ਰਿਸ਼ਤਾ ਹੁੰਦਾ ਹੈ, ਤੁਸੀਂ ਕਦੀ ਵੀ ਉਹਨਾਂ ਰਿਸ਼ਤਿਆਂ ਨੂੰ ਉਹਨਾਂ ਦੇ ਅੰਦਰੋਂ ਨਹੀਂ ਕੱਢ ਸਕਦੇ ਹੈਗੇ। ਇਹ ਤਾਂ ਬੇਸਿਕ ਬਾਇਓਲੋਜੀ ਦੀ ਗੱਲ ਹੈ। ਪਰ ਫਿਰ ਵੀ ਜਦੋਂ ਕੋਈ ਉਸ ਰਾਹ 'ਤੇ ਚੜ੍ਹ ਕੇ ਤੁਹਾਨੂੰ ਗੁਲਾਮੀ ਦੇ ਵੱਲ ਲੈ ਕੇ ਜਾਂਦਾ, ਚਾਹੇ ਇਹ ਔਰਤਾਂ ਦੇ ਨਾਲ ਜ਼ਿਆਦਾ ਵਾਪਰਦਾ, ਹਾਲਾਂਕਿ ਕਿਤੇ ਨਾ ਕਿਤੇ ਅਸੀਂ ਦੇਖਦੇ ਹਾਂ ਵੀ ਉਹ ਮੁੰਡਿਆਂ ਦੇ ਨਾਲ ਵੀ ਵਾਪਰ ਰਿਹਾ, ਪਰ ਉਹ ਬਹੁਤ ਬਹੁਤ ਬਹੁਤ ਘੱਟ ਵਾਪਰਦਾ। ਅਤੇ ਵਾਰ ਵਾਰ ਇਹ ਗੱਲ ਕਹਿਣੀ, ਜਦੋਂ ਕੋਈ ਔਰਤ ਆਪਣਾ ਦੁੱਖੜਾ ਰੋ ਰਹੀ ਹੁੰਦੀ ਹੈ, ਉਸ ਦੇ ਉੱਤੇ ਆ ਕੇ ਇਹਨਾਂ ਚੀਜ਼ਾਂ ਨੂੰ ਲੱਦਣਾ ਜਾਂ ਇਹ ਕਹਿਣਾ ਵੀ ਹਾਂ ਸਭ ਦੇ ਨਾਲ ਹੀ ਵਾਪਰ ਰਿਹਾ, ਇਹ ਬਹੁਤ ਹੀ ਭੈੜੀ ਗੱਲ ਹੁੰਦੀ ਹੈ। ਤੁਸੀਂ ਜਿਹੜਾ ਵਿਅਕਤੀ ਆਪਣੀ ਗੱਲ ਕਰ ਰਿਹਾ ਉਸ ਦੇ ਨਾਲ ਉਸਦੀ ਖੁਦ ਦੀ ਗੱਲ ਕਰ ਸਕਦੇ ਹੋ। ਅਤੇ ਅਕਸਰ ਤੁਸੀਂ ਦੇਖੋਗੇ ਜਦੋਂ ਕੁੜੀਆਂ ਵਿਆਹੀਆਂ ਜਾਂਦੀਆਂ ਨੇ ਤਾਂ ਜਿਹੜੇ ਆਲੇ ਦੁਆਲੇ ਹੁੰਦੇ ਨੇ ਜਾਂ ਸ਼ਾਇਦ ਉਹਨਾਂ ਦੇ ਘਰਾਂ ਵਿੱਚੋਂ ਹੀ ਕੋਈ ਨਾ ਕੋਈ ਹੋਵੇ, ਉਹ ਉਹਨਾਂ ਨੂੰ ਆ ਕੇ ਇਹ ਕਹਿ ਦਿੰਦੇ ਨੇ ਕਿ ਜਿਹੜੇ ਜਿਨ੍ਹਾਂ ਲੋਕਾਂ ਨੇ ਉਹਨਾਂ ਨੂੰ ਜੰਮਿਆ, ਉਹਨਾਂ ਨੂੰ ਪਾਲਿਆ, ਉਹਨਾਂ ਨੂੰ ਐਡਾ ਵੱਡਾ ਕੀਤਾ, ਇਸ ਲਾਇਕ ਕੀਤਾ ਕਿ ਉਹ ਸਮਾਜ ਦੇ ਵਿੱਚ ਵਿਚਰ ਸਕਣ, ਪਹਿਲੀ ਗੱਲ ਤਾਂ ਉਹ ਉਹਨਾਂ ਨੂੰ ਆਪਣੀ ਗੁਲਾਮੀ ਦੇ ਹੇਠਾਂ ਰੱਖਣਾ ਚਾਹੁੰਦੇ ਨੇ। ਦੂਜੀ ਗੱਲ ਅਕਸਰ ਦੇਖੋਗੇ ਇਹ ਕਹਿ ਦਿੰਦੇ ਨੇ ਵੀ ਹਾਂਜੀ ਜਦੋਂ ਕੁੜੀਆਂ ਦੇ ਮਾਪੇ ਨਾ ਇੰਟਰਫੇਅਰ ਕਰਦੇ ਨੇ, ਪਹਿਲੀ ਗੱਲ ਤਾਂ ਕਿਸੇ ਵੀ ਕੁੜੀ ਦੇ ਮਾਪੇ ਨੇ ਜਿਹੜੇ ਉਹ ਇੰਟਰਫੇਅਰ ਕਰਦੇ ਨਹੀਂ ਹੁੰਦੇ, ਹੈ ਨਾ। ਅਤੇ ਜਦੋਂ ਕੋਈ ਵੀ ਇਹ ਗੱਲ ਕਹਿ ਦੇਵੇ ਕਿ ਹਾਂ ਕੁੜੀਆਂ ਦੇ ਮਾਪੇ ਇੰਟਰਫੇਅਰ ਕਰਦੇ ਨੇ, ਤਾਂ ਘਰ ਟੁੱਟਦੇ ਨੇ। ਘਰ ਤਾਂ ਟੁੱਟਦੇ ਨੇ ਕਿਉਂਕਿ ਤੁਸੀਂ ਉਹਨਾਂ ਨੂੰ ਤੋੜ ਰਹੇ ਹੋ, ਕਿਸੇ ਦੀ ਇੰਟਰਫੇਰੈਂਸ ਦੇ ਨਾਲ ਕਿਸੇ ਦੀ ਇੰਨੀ ਮਜ਼ਾਲ ਨਹੀਂ ਹੁੰਦੀ ਹੈਗੀ ਕਿ ਉਹ ਕਿਸੇ ਦਾ ਘਰ ਤੁੜਵਾ ਸਕਣ ਦੀ ਹਿੰਮਤ ਰੱਖੇ। ਬੰਦਾ ਅਕਸਰ ਆਪਣੀ ਗਲਤੀਆਂ ਨੂੰ, ਆਪਣੀ ਨਖੇਧੀ ਨੂੰ, ਆਪਣੇ ਆਪ ਨੂੰ ਪੂਰਨ ਤੌਰ 'ਤੇ ਸਿੱਧ ਕਰਨ ਲਈ ਇਹਨਾਂ ਗੱਲਾਂ ਵੱਲ ਨੂੰ ਜਾਂਦਾ, ਆਪਣੀਆਂ ਗਲਤੀਆਂ ਨੂੰ ਛੁਪਾਉਣ ਦੇ ਲਈ, ਕਿਉਂਕਿ ਉਹਨਾਂ ਦੇ ਵੱਲ ਆਪਣੇ ਅੰਦਰ ਝਾਤ ਮਾਰਨ ਦਾ ਜਿਗਰਾ ਨਹੀਂ ਹੁੰਦਾ ਹੈਗਾ ਕਿ ਸਾਡੀਆਂ ਗਲਤੀਆਂ ਕਿੱਥੇ ਨੇ। ਅਸੀਂ ਜਿਹੜੀਆਂ ਚੀਜ਼ਾਂ ਦੂਜਿਆਂ ਤੋਂ ਇਗਨੋਰ ਕਰਵਾਉਣਾ ਚਾਹੁੰਦੇ ਹਾਂ, ਜਦੋਂ ਉਹ ਸਾਡੇ ਨਾਲ ਆਪ ਵਾਪਰ ਰਹੀਆਂ ਹੁੰਦੀਆਂ ਨੇ, ਤਾਂ ਸਾਨੂੰ ਸੱਤੀ ਕੱਪੜੇ ਅੱਗ ਲੱਗਦੀ ਹੈ। ਉਹ ਇਸ ਲਈ ਲੱਗਦੀ ਹੈ ਕਿਉਂਕਿ ਉਸਦਾ ਸੇਕ ਤੁਹਾਡੀ ਤਰਫ ਆ ਰਿਹਾ ਹੁੰਦਾ। ਜਦੋਂ ਉਹ ਸੇਕ ਦੂਜੇ ਦੀ ਤਰਫ ਆਉਂਦਾ, ਤਾਂ ਅਸੀਂ ਉਸ ਸੇਕ ਦਾ ਨਿੱਘ ਮਾਣਨ ਦੇ ਵਿੱਚ ਆਪਣੇ ਆਪ ਨੂੰ ਸਮਝਦੇ ਹਾਂ ਕਿ ਇਹਦੇ ਵਿੱਚ ਸਾਡੀ ਵਡਿਆਈ ਹੈ। ਹਾਲਾਂਕਿ ਕਿਸੇ ਵੀ ਰਿਸ਼ਤੇ ਨੂੰ ਜਾਂ ਕਿਸੇ ਵੀ ਘਰ ਦੇ ਵਿੱਚ ਜਾਂ ਘਰ ਨੂੰ ਬਚਾਉਣ ਦੇ ਵਿੱਚ ਤੁਹਾਡਾ ਆਪਣਾ ਹੱਥ ਹੁੰਦਾ, ਨਾ ਹੀ ਕਿਸੇ ਰਿਸ਼ਤੇ ਨੂੰ ਕੋਈ ਤੋੜ ਸਕਦਾ, ਨਾ ਹੀ ਕਿਸੇ ਰਿਸ਼ਤੇ ਨੂੰ ਕੋਈ ਬਣਾ ਸਕਦਾ। ਉਸ ਦੀ ਪੂਰਨ ਜ਼ਿੰਮੇਵਾਰੀ ਹੈ ਜਿਹੜੀ ਉਸ ਵਿਅਕਤੀ 'ਤੇ ਹੁੰਦੀ ਹੈ ਜਿਹਨੂੰ ਇਹ ਲੱਗਦਾ ਕਿ ਨਹੀਂ ਸਾਡੇ ਵਿੱਚ ਇੰਟਰਫੇਰੈਂਸ ਦੇ ਨਾਲ ਇਹ ਚੀਜ਼ ਹੋ ਰਹੀ ਹੈ। ਕਿਉਂਕਿ ਜਦੋਂ ਉਹ ਆਪਣੇ ਸਰਕਲ ਦੀ ਹੋ ਰਹੀ ਹੁੰਦੀ ਹੈ, ਸਾਨੂੰ ਮਾੜੀ ਨਹੀਂ ਲੱਗਦੀ ਹੈਗੀ, ਸਾਨੂੰ ਲੱਗਦਾ ਉਹ ਸਾਡੇ ਪੱਖ ਦੀ ਗੱਲ ਹੋ ਰਹੀ ਹੈ। ਜੇ ਤੁਸੀਂ ਕਿਸੇ ਦੀ ਗੁਲਾਮੀ ਦੇ ਸਿਰ 'ਤੇ ਘਰ ਵਸਾਉਣਾ ਚਾਹੁੰਦੇ ਹੋ, ਤਾਂ ਕੀ ਤੁਹਾਨੂੰ ਲੱਗਦਾ ਕਿ ਉਹ ਘਰ ਆਲਰੇਡੀ ਵਸੇ ਹੋਏ ਨੇ? ਨਹੀਂ, ਉਹ ਆਲਰੇਡੀ ਆਪਣੇ ਨਿਗਾਰ ਦੇ ਵੱਲ ਹੁੰਦੇ ਨੇ। ਇਸ ਲਈ ਦੂਜਿਆਂ ਦੇ ਉੱਤੇ ਕਿਸੇ ਚੀਜ਼ ਦਾ ਬਲੇਮ ਧਰ ਦੇਣਾ, ਹਾਲਾਂਕਿ ਜਦੋਂ ਉਹ ਕੱਲ੍ਹ ਵੀ ਸਹੀ ਕਹਿ ਰਹੇ ਹੋਣ, ਉਹ ਗਲਤ ਤੁਹਾਨੂੰ ਲੱਗਦੀ ਹੈ ਕਿਉਂਕਿ ਤੁਹਾਡਾ ਨਜ਼ਰੀਆ ਉਹੋ ਜਿਹਾ। ਇਸ ਲਈ ਜਦੋਂ ਅਸੀਂ ਗੱਲਾਂ ਕਰਦੇ ਹਾਂ, ਉਸ ਆਪਣੇ ਜੀਣ ਦੀ ਪੂਰਨ ਤੌਰ 'ਤੇ ਜ਼ਿੰਮੇਵਾਰੀ ਹੈ ਉਹ ਜਿਹੜੀ ਸਾਨੂੰ ਆਪਣੇ ਆਪ ਨੂੰ ਲੈਣੀ ਚਾਹੀਦੀ ਹੈ।

0: ਬਿਲਕੁਲ ਜੀ, ਇਹ ਮਾਵਾਂ ਧੀਆਂ ਦੀ ਦੋਸਤੀ ਹੀ ਇਹੋ ਜਿਹੀ ਹੁੰਦੀ ਹੈ ਕਿ ਕੋਈ ਵੀ ਤੀਜਾ ਵਿਅਕਤੀ ਇਸ ਦੇ ਵਿੱਚ ਨਹੀਂ ਆ ਸਕਦਾ ਅਤੇ ਉਸਦਾ ਆਉਣਾ ਬਣਦਾ ਵੀ ਨਹੀਂ ਹੈ। ਅਤੇ ਅਸੀਂ ਆਪਣੇ ਆਲੇ ਦੁਆਲੇ ਵਿੱਚ ਜਿਹੋ ਜਿਹੀਆਂ ਖਬਰਾਂ ਦੇਖ ਰਹੇ ਹਾਂ, ਪੜ੍ਹ ਰਹੇ ਹਾਂ ਕਿ ਔਰਤਾਂ ਨਾਲ ਕੀ ਹੋ ਰਿਹਾ, ਅਤੇ ਜਿਹੜੀਆਂ ਅਸੀਂ ਜੇ ਨੈਸ਼ਨਲ ਡਾਟਾ ਨੂੰ ਦੇਖੀਏ ਤਾਂ ਉਸਦੇ ਵਿੱਚ ਡਾਊਰੀ ਡੈਥਸ ਨੇ ਜਿਹੜੀਆਂ ਉਹ ਬਹੁਤ ਜ਼ਿਆਦਾ ਨੇ। 1 ਮਿੰਟ ਦੇ ਵਿੱਚ 11-11 ਜਿਹੜੀਆਂ ਕੁੜੀਆਂ ਨੇ ਉਹ ਆਪਣੀ ਜਾਨ ਤੋਂ ਹੱਥ ਧੋ ਰਹੀਆਂ ਨੇ। ਇਸ ਲਈ ਜਿਹੜੀ ਇਹ ਇੰਟਰਫੇਰੈਂਸ ਹੈ ਮਾਂ ਪਿਓ ਦੀ, ਸਾਨੂੰ ਇਹ ਨਰੇਸ਼ਨ ਹੈ ਜਿਹੜੀ ਉਹ ਬਦਲਣੀ ਪੈਣੀ ਹੈ। ਮਾਵਾਂ ਦੀ, ਪਿਓ ਦੀ, ਕੁੜੀ ਦੀ, ਪੂਰੇ ਪਰਿਵਾਰ ਦੀ ਜਿਹੜੀ ਇੰਟਰਫੇਰੈਂਸ ਹੈ ਉਹ ਹੋਣੀ ਚਾਹੀਦੀ ਹੈ। ਤੁਹਾਨੂੰ ਆਪਣੀ ਕੁੜੀ ਦੀ ਜਾਨ ਜ਼ਿਆਦਾ ਪਿਆਰੀ ਹੋਣੀ ਚਾਹੀਦੀ ਹੈ, ਨਾ ਕਿ ਜੋ ਅਸੀਂ ਆਪਣੇ ਆਲੇ ਦੁਆਲੇ ਵਿੱਚ ਹੁੰਦਾ ਉਹਨਾਂ ਦੇ ਨਾਲ ਦੇਖ ਰਹੇ ਹਾਂ ਉਹ ਪਿਆਰਾ ਹੋਵੇ। ਇਸ ਲਈ ਥੋੜ੍ਹਾ ਜਿਹਾ ਲੀਹ ਤੋਂ ਹਟ ਕੇ ਜਦੋਂ ਅਸੀਂ ਚੀਜ਼ਾਂ ਕਰਨੀਆਂ ਸ਼ੁਰੂ ਕਰਾਂਗੇ ਨਾ, ਤਾਂ ਕੁੜੀਆਂ ਦੇ ਲਈ ਵਧੀਆ ਘਰ ਲੱਭਾਂਗੇ, ਉਹਨਾਂ ਦੇ ਵਿੱਚ ਉਹਨਾਂ ਦੀ ਖੁਸ਼ੀ ਹੈ ਜਿਹੜੀ, ਉਸ ਨੂੰ ਅਸੀਂ ਜ਼ਿਆਦਾ ਤਰਜੀਹ ਦੇਵਾਂਗੇ, ਨਾ ਕਿ ਇਸ ਦੇ ਕਿ ਸਮਾਜ ਸਾਨੂੰ ਕੀ ਕਹਿੰਦਾ ਅਤੇ ਕੀ ਕਰਦਾ। ਸ਼ਾਇਦ ਇਸ ਲਈ ਫਿਰ ਅਸੀਂ ਖੁਸ਼ ਰਹਾਂਗੇ, ਦੋਵੇਂ ਹੀ ਧਿਰਾਂ ਤਾਂ ਹੀ ਖੁਸ਼ ਰਹਿ ਸਕਦੀਆਂ ਨੇ ਅਤੇ ਸਾਨੂੰ ਰਹਿਣਾ ਵੀ ਚਾਹੀਦਾ। ਇੱਕੋ ਹੀ ਜੀਵਨ ਮਿਲਿਆ ਹੁੰਦਾ, ਉਹ ਅਸੀਂ ਕੁੜ ਕੁੜ ਕੇ ਲੜ ਲੜ ਕੇ ਕੱਢੀ ਜਾਈਏ, ਇਹਦੇ ਵਿੱਚ ਕੋਈ ਵੀ ਬਹੁਤੀ ਜ਼ਿਆਦਾ ਸਿਆਣਪ ਵਾਲੀ ਗੱਲ ਨਹੀਂ ਹੈ। ਇਸ ਲਈ ਆਪਣੇ ਜੀਵਨ ਨੂੰ ਅਸੀਂ ਖੁਸ਼ਹਾਲ ਰੱਖੀਏ, ਸੋਹਣਾ ਬਣਾਉਣ ਦੀ ਕੋਸ਼ਿਸ਼ ਹੈ ਜਿਹੜੀ ਉਹ ਜ਼ਰੂਰ ਕਰਦੇ ਰਹੀਏ। ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਦੇ ਨਾਲ, ਅਤੇ ਸਮਾਂ ਮਿਲਾਓ ਇਸ ਵੇਲੇ ਦੁਪਹਿਰ ਦੇ ਠੀਕ 12:30 ਹੋ ਰਹੇ ਨੇ। ਗੱਲਾਂ ਦਾ ਸਿਲਸਿਲਾ ਅਸੀਂ ਹੋਰ ਵਧਾਉਣਾ ਸੀ ਅੱਗੇ, ਪਰ ਅਸੀਂ ਤੁਹਾਡੇ ਲਈ ਹੋਰ ਸੋਹਣੀਆਂ ਸੋਹਣੀਆਂ ਗੱਲਾਂ ਬਾਤਾਂ ਨੇ ਜਿਹੜੀਆਂ ਉਹ ਲੈ ਕੇ ਆਏ ਹਾਂ। ਤੁਸੀਂ ਹੁਣ ਸੁਣੋਗੇ ਬਿਊਟੀ ਟਿਪਸ ਨਵਨੀਤ ਕੌਰ ਦੁਆਰਾ, ਅਤੇ ਇਹ ਮੁਲਾਕਾਤ ਕੀਤੀ ਹੈ ਰਣਦੀਪ ਪੰਧੇਰ ਹੋਰਾਂ ਨੇ। ਆਓ ਸੁਣਦੇ ਹਾਂ ਇਹ ਗੱਲਬਾਤ।
1: ਪ੍ਰੋਗਰਾਮ ਨਾਰੀ ਲੋਕ ਦਾ ਹੁਨਰ ਹਿੱਸਾ ਲੈ ਕੇ ਹਾਜ਼ਰ ਹਾਂ ਮੈਂ ਰਣਦੀਪ ਪੰਧੇਰ। ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਮੁਖਾਤਿਬ ਕਰਵਾਉਂਦੇ ਹਾਂ ਉਹਨਾਂ ਸ਼ਖਸੀਅਤਾਂ ਦੇ ਨਾਲ ਜਿਨ੍ਹਾਂ ਨੇ ਆਪਣੇ ਹੁਨਰ ਰਾਹੀਂ ਆਪਣੀ ਇੱਕ ਵਿਲੱਖਣ ਪਹਿਚਾਣ ਬਣਾਈ, ਆਪਣੇ ਹੁਨਰ ਨੂੰ ਆਪਣਾ ਰੁਜ਼ਗਾਰ ਬਣਾਇਆ, ਪਰਿਵਾਰ ਦੀ ਆਰਥਿਕਤਾ ਨੂੰ ਸਹਾਰਾ ਦੇ ਰਹੇ ਨੇ, ਹੋਰ ਬਹੁਤ ਸਾਰੀਆਂ ਭੈਣਾਂ ਦੇ ਲਈ ਰਾਹ ਦਸੀਰਾ ਬਣੇ ਹੋਏ ਨੇ। ਅਤੇ ਅੱਜ ਦੇ ਸਾਡੇ ਇਸ ਪ੍ਰੋਗਰਾਮ ਦੇ ਮਹਿਮਾਨ ਨੇ ਨਵਨੀਤ ਕੌਰ।
2: ਸਤਿ ਸ਼੍ਰੀ ਅਕਾਲ ਮੈਮ।
1: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ ਤੁਸੀਂ?
2: ਬਸ ਵਧੀਆ ਮੈਮ, ਤੁਸੀਂ ਸੁਣਾਓ?
1: ਬਿਲਕੁਲ ਵਧੀਆ। ਅੱਛਾ, ਤੁਸੀਂ ਬੁਟੀਕ ਚਲਾ ਰਹੇ ਹੋ, ਪੜ੍ਹਾਈ ਕਿੱਥੋਂ ਤੱਕ ਕੀਤੀ?
2: ਮੈਮ ਮੇਰੀ ਸਟੱਡੀ ਗ੍ਰੈਜੂਏਸ਼ਨ ਹੈ।
1: ਅੱਛਾ, ਅਤੇ ਜਿਸ ਵੇਲੇ ਅਸੀਂ ਪੜ੍ਹ ਰਹੇ ਹੁੰਦੇ ਹਾਂ ਉਦੋਂ ਸਾਡੇ ਸਾਰਿਆਂ ਦੇ ਸੁਪਨੇ ਹੁੰਦੇ ਆ ਕਿ ਅਸੀਂ ਇਹ ਬਣਨਾ, ਅਸੀਂ ਉਹ ਬਣਨਾ, ਜਾਂ ਕੋਈ ਨਾ ਕੋਈ ਅਸੀਂ ਇੱਕ ਡ੍ਰੀਮ ਰੱਖਿਆ ਹੁੰਦਾ।
2: ਹਾਂਜੀ ਹਾਂਜੀ।
1: ਤੁਹਾਡਾ ਉਹ ਡ੍ਰੀਮ ਕੀ ਸੀ?
2: ਮੈਮ ਮੈਨੂੰ ਸ਼ੁਰੂ ਤੋਂ ਹੀ ਫੈਸ਼ਨ ਡਿਜ਼ਾਈਨਿੰਗ ਦਾ ਸ਼ੌਂਕ ਸੀ।
1: ਅੱਛਾ।
2: ਚਲੋ ਉਸ ਟਾਈਮ ਆਪਣੇ ਪਰਿਵਾਰਾਂ 'ਚ ਇੰਨਾ ਕੁੜੀਆਂ ਨੂੰ ਲੈ ਕੇ

0: ਕਿੰਨੀ ਪ੍ਰੈਫਰੈਂਸ ਨਹੀਂ ਦਿੱਤੀ ਜਾਂਦੀ ਸੀ, ਅਤੇ ਮੈਨੂੰ ਘਰ ਵਿੱਚ ਹੀ ਮਤਲਬ ਕੁਛ ਨਾ ਕੁਛ ਕੱਪੜਾ ਲੈ ਕੇ ਜਾਂ ਕੁਛ ਨਾ ਕੁਛ ਡਿਜ਼ਾਇਨਿੰਗ ਕਰਨ ਦਾ ਸ਼ੌਂਕ ਰਹਿੰਦਾ ਸੀ।
1: ਜੀ
0: ਕਦੀ ਮੈਨੇ ਆਪਣੀ ਮੰਮੀ ਦੀ ਸਾੜੀ ਲੈ ਕੇ ਕੁਛ ਡਿਜ਼ਾਇਨ ਕਰ ਦੇਣਾ, ਕੋਈ ਸੂਟ ਬਣਾ ਲੈਣਾ, ਬਸ ਉੱਥੋਂ ਸ਼ੌਂਕ ਜਿਹਾ ਸੀ ਜਿਹੜਾ, ਉਹ ਪਤਾ ਹੀ ਨਹੀਂ ਲੱਗਿਆ ਕਦੋਂ ਪ੍ਰੋਫੈਸ਼ਨ 'ਚ ਆ ਗਿਆ।
1: ਜੀ, ਤੇ ਤੁਸੀਂ ਇਹ ਵਿਆਹ ਤੋਂ ਪਹਿਲਾਂ ਕੰਮ ਸ਼ੁਰੂ ਕਰਤਾ ਸੀ ਬੁਟੀਕ ਦਾ?
0: ਹਾਂਜੀ, ਮੈਂ ਇਹ ਅਨਮੈਰਿਡ ਟਾਈਮ ਹੀ ਕਰਨਾ ਸ਼ੁਰੂ ਕਰਤਾ ਸੀ ਜੀ।
1: ਤੇ ਹੁਣ ਵਿਆਹ ਨੂੰ ਕਿੰਨੇ ਸਾਲ ਹੋ ਗਏ?
0: 26 ਸਾਲ ਹੋ ਗਏ ਜੀ ਮੇਰੇ।
1: ਤੇ ਫਿਰ ਇੱਧਰ ਸਹੁਰੇ ਆ ਕੇ ਫਿਰ ਇਹੀ ਕੰਮ ਸ਼ੁਰੂ ਕਰਤਾ?
0: ਹਾਂਜੀ, ਇਹ ਮੇਰੇ ਫਾਦਰ ਇਨ ਲਾ ਦਾ ਬਹੁਤ ਸ਼ੌਂਕ ਸੀ। ਜਦੋਂ ਮੈਂ ਆਈ ਸੀ ਉਦੋਂ ਇੰਨੀ ਮੈਨੂੰ ਸੀ ਪਰਮਿਸ਼ਨ ਨਹੀਂ ਸੀ ਕਰਨ ਦੀ,
1: ਜੀ
0: ਅਤੇ ਫਿਰ ਉਹਨਾਂ ਨੇ, ਮੇਰੇ ਫਾਦਰ ਇਨ ਲਾ ਨੇ ਮੈਨੂੰ ਬਹੁਤ ਸਪੋਰਟ ਕੀਤੀ। ਮੇਰਾ ਬੁਟੀਕ ਖੁੱਲ੍ਹਵਾਉਣ 'ਚ ਉਹਨਾਂ ਦਾ ਸਭ ਤੋਂ ਵੱਡਾ ਰੋਲ ਸੀ
1: ਜੀ
0: ਵੀ ਤੂੰ ਇੰਡੀਪੈਂਡੈਂਟ ਬਣਨਾ ਚਾਹੁੰਦੀ ਹੈ ਤਾਂ ਬੇਟਾ ਮੈਂ ਤੈਨੂੰ ਜ਼ਰੂਰ ਕਰਵਾਵਾਂਗਾ। ਇਹ
1: ਜੀ
0: ਉਹਨਾਂ ਨੇ ਹੀ ਮੈਨੂੰ ਕਰਵਾ ਕੇ ਦਿੱਤਾ ਸੀ।
1: ਅੱਛਾ, ਸਿਲਾਈ ਦਾ ਕੰਮ ਤੇ ਔਰਤਾਂ ਦੀ ਬਹਿਸ, ਇਹ ਤਾਂ ਬੜੀ ਮਸ਼ਹੂਰ ਹੈ
0: ਬਹੁਤ ਚੈਲੰਜਸ ਹੁੰਦੇ
1: ਇਸ ਖੇਤਰ ਦੇ ਵਿੱਚ, ਤਾਂ ਬਹੁਤ ਰਿਸਕ ਹੈ।
0: ਨਹੀਂ ਜੀ, ਸੱਚੀ ਬਹੁਤ ਰਿਸਕ ਹੈ, ਬਟ
1: ਕਿਉਂਕਿ ਜਿਵੇਂ ਨਾ ਆਪਾਂ ਹੁਣੇ ਗੱਲ ਕਰ ਰਹੇ ਸੀ ਕਿ ਮੰਥਲੀ ਹਾਰਮੋਨਲ ਚੇਂਜਸ ਹੁੰਦੇ ਹੈ
0: ਹਾਂਜੀ
1: ਤੇ ਵੇਟ ਜਿਹੜਾ ਉਹ ਘਟਦਾ ਵੱਧਦਾ ਰਹਿੰਦਾ ਹੈ, ਤੇ
0: ਹਾਂਜੀ,
1: ਉਹਦਾ
0: ਇਹ ਚੀਜ਼
1: ਜਿਹੜਾ
0: ਤਾਂ ਹੈਗੀ
1: ਗੁੱਸਾ ਹੈ
0: ਹੈ।
1: ਨਾ ਉਹ ਫਿਰ ਬੁਟੀਕ ਤੇ ਟੇਲਰ ਤੇ ਨਿਕਲ ਜਾਂਦਾ ਹੈ।
0: ਬਿਲਕੁਲ ਜੀ, ਬਿਲਕੁਲ ਐਕਸੈਪਟ ਨਹੀਂ ਕਰ ਪਾਉਂਦੀਆਂ ਨਾ ਲੇਡੀਜ਼, ਜਦੋਂ ਆਪਣਾ ਵੇਟ ਵੱਧ ਰਿਹਾ ਹੁੰਦਾ ਜਾਂ ਕੁਛ ਵੀ ਹੈ
1: ਅੱਛਾ,
0: ਤੇ।
1: ਸੂਟ ਤੰਗ ਹੋ ਗਿਆ ਜਾਂ ਸੂਟ ਖੁੱਲਾ ਹੋ ਗਿਆ, ਫਿਰ ਤੁਸੀਂ, ਤੁਹਾਡੇ ਕੋਲ ਵੀ ਐਵੇਂ ਦੀਆਂ ਸ਼ਿਕਾਇਤਾਂ ਆਉਂਦੀਆਂ?
0: ਬਹੁਤ ਜੀ ਬਹੁਤ, ਇਹ ਤਾਂ ਆਮ ਹੈ ਜੀ, ਇਹ ਤਾਂ ਰੂਟੀਨ ਹੈ। ਤੁਸੀਂ ਦੇਖੋ, ਅਸੀਂ ਟਰਾਈ ਤੋਂ ਬਾਅਦ ਵੀ ਭੇਜਦੇ ਹਾਂ ਸੂਟ, ਉਸਦੇ ਬਾਅਦ ਵੀ ਕੰਪਲੇਂਟਸ ਹੋ ਜਾਂਦੀਆਂ ਨੇ, ਮੈਮ ਮੇਰਾ ਇਹ ਥੋੜ੍ਹਾ ਜਿਹਾ ਵੱਧ ਗਿਆ ਹੈ, ਮੇਰਾ ਥੋੜ੍ਹਾ ਘੱਟ ਗਿਆ ਹੈ, ਮੈਂ
1: ਅੱਛਾ,
0: ਪਾਰਟੀ 'ਚ ਜ਼ਿਆਦਾ ਖਾ ਲਿਆ। ਕੁਛ ਅੱਜ ਕੱਲ੍ਹ ਫੈਬਰਿਕਸ ਵੀ ਉਨੀ ਕੁਆਲਿਟੀ ਦੇ ਨਹੀਂ ਆਉਂਦੇ ਕਿ ਹਰ ਫੈਬਰਿਕ ਦੀ ਫਿਟਿੰਗਸ ਡਿਫਰੈਂਟ ਹੋ ਜਾਂਦੀ ਹੈ, ਕਿਉਂਕਿ ਕਾਟਨਸ ਵੀ ਬਹੁਤ ਸ਼ਰਿੰਕ ਹੁੰਦੀਆਂ ਨੇ। ਇਹ ਚੀਜ਼ਾਂ, ਇਹ ਪ੍ਰੋਬਲਮਸ ਤਾਂ ਫੇਸ ਕਰਨੀਆਂ ਹੀ ਪੈਂਦੀਆਂ ਨੇ,
1: ਜੀ,
0: ਪਰ ਇਹ
1: ਤੇ
0: ਹੈ ਵੀ ਸਾਡਾ ਕੰਮ ਤਾਂ ਕਸਟਮਰ ਨੂੰ ਸੈਟੀਸਫਾਈ ਕਰਨਾ ਹੈ ਨਾ, ਜਿਸ ਤਰ੍ਹਾਂ ਮਰਜ਼ੀ ਕਰੀਏ ਉਹ ਤਾਂ ਸਾਨੂੰ ਕਰਕੇ ਦੇਣਾ ਹੀ ਪਏਗਾ।
1: ਫਿਰ ਤੁਸੀਂ ਕਿਵੇਂ ਸੈਟੀਸਫਾਈ ਕਰਦੇ ਹੋ? ਮੰਨ ਲਓ ਹੁਣ ਕਿਸੇ ਦਾ ਫਿਟਿੰਗ ਜਿਹੜੀ ਦਿੱਤੀ ਸੀ, ਉਹ ਤੋਂ ਸੂਟ ਜਿਹੜਾ ਹੈਗਾ ਉਹ ਖੁੱਲ੍ਹਾ ਸਿਲਿਆ ਗਿਆ, ਤੇ ਫਿਰ ਤੁਸੀਂ ਮੰਨ ਜਾਂਦੇ ਹੋ ਵੀ ਸਾਡੀ ਗਲਤੀ ਹੈ?
0: ਨਹੀਂ ਦੇਖੋ, ਪਤਾ ਕੀ ਹੈ, ਗਾਹਕ ਨਾਲ ਬਹਿਸ ਨਹੀਂ ਕੀਤੀ ਜਾਂਦੀ ਜੀ, ਹੈ ਨਾ, ਕਸਟਮਰ ਹੈ ਉਹਨੂੰ ਸੈਟੀਸਫਾਈ ਕਰਨਾ ਹੀ ਸਾਡਾ ਕੰਮ ਹੈ, ਫਿਰ ਅਸੀਂ ਕਰਕੇ ਹੀ ਦਿੰਦੇ ਹਾਂ ਮੈਮ, ਵੀ ਬਹਿਸ ਦੀ ਗੁੰਜਾਇਸ਼ ਨਹੀਂ
1: ਪਰ
0: ਰੱਖਦੇ।
1: ਇਹ ਵੀ ਤਾਂ ਕਹਿ ਕੇ ਖੁਸ਼ ਕਰ ਸਕਦੇ ਹੋ ਨਾ ਵੀ ਤੁਸੀਂ ਪਤਲੇ ਹੋ ਗਏ
0: ਇਹ ਤਾਂ ਸਾਨੂੰ ਕਹਿਣਾ ਹੀ ਪੈਂਦਾ ਜੀ, ਇਹ ਤਾਂ ਜ਼ਰੂਰੀ ਹੈ, ਇਹ ਤਾਂ ਕਹਿਣਾ ਪੈਂਦਾ ਵੀ ਤੁਸੀਂ ਸਲਿਮ ਹੋ ਗਏ ਹੋ ਤਾਂ ਤੁਹਾਨੂੰ ਲੂਜ਼ ਹੋ ਗਿਆ। ਇਹ ਥੋੜ੍ਹਾ ਜਿਹਾ ਕੰਪਲੀਮੈਂਟ ਨਾਲ ਲੇਡੀਜ਼ ਵੀ ਥੋੜ੍ਹੀਆਂ ਖੁਸ਼ ਹੋ ਜਾਂਦੀਆਂ ਨੇ,
1: ਜੀ
0: ਕਿਉਂਕਿ ਹਰ ਲੇਡੀ ਇਹ ਕੰਪਲੀਮੈਂਟ ਚਾਹੁੰਦੀ ਹੈ।
1: ਜੀ ਅੱਛਾ, ਅੱਜ ਕੱਲ੍ਹ ਸਿਲਾਈ ਕਿੰਨੀ ਕੁ ਚੱਲ ਰਹੀ ਹੈ ਨਵਨੀਤ?
0: ਸਿਲਾਈ ਮੈਮ ਅੱਜ ਕੱਲ੍ਹ ਡਿਫਰੈਂਟ ਨੇ, ਮਤਲਬ ਹਰ ਕਿਸੇ ਏਰੀਏ ਦੀ ਆਪਣੀ ਆਪਣੀ ਹੋ ਜਾਂਦੀ ਹੈ।
1: ਜੀ
0: ਸਾਡੇ ਮਤਲਬ ਅਸੀਂ 500 ਰੱਖੀ ਹੋਈ ਹੈ
1: ਜੀ
0: ਸਿੰਪਲ ਸੂਟ ਦੀ,
1: ਜੀ
0: ਬਾਕੀ ਜਿਵੇਂ ਜਿਵੇਂ ਡਿਜ਼ਾਈਨਿੰਗ ਹੁੰਦੀ ਹੈ ਉਵੇਂ ਉਵੇਂ ਚਾਰਜਿਸ ਹੋ ਜਾਂਦੇ ਨੇ।
1: ਤੇ ਅੱਛਾ, ਜਿਵੇਂ ਲਾਈਨਿੰਗ ਵਾਲੇ ਜਿਹੜੇ ਸੂਟ ਹੁੰਦੇ ਆ ਉਹਨਾਂ ਦੀ ਫਿਰ ਕਿੰਨੀ ਸਿਲਾਈ?
0: ਮੈਮ ਉਹਨਾਂ ਦੀ ਅਸੀਂ ਡਬਲ ਹੋ ਜਾਂਦੀ ਹੈ ਜੀ, ਉਹ 1000 ਹੋ ਜਾਏਗੀ ਤੁਹਾਡੀ, ਬਾਕੀ ਫਿਰ ਡਿਜ਼ਾਈਨਿੰਗ ਵਗੈਰਾ ਸਭ ਕੁਛ ਐਕਸਟਰਾ ਹੋ ਜਾਂਦਾ ਮੈਮ। ਜੇ ਤੁਸੀਂ ਕੁਛ ਵੀ ਡਿਜ਼ਾਈਨ ਕਰਵਾਉਂਦੇ ਹੋ, ਲੇਸ ਲਵਾਉਂਦੇ ਹੋ, ਹੈ ਨਾ, ਜਾਂ ਲਾਈਨਿੰਗ ਦੇ ਚਾਰਜਿਸ ਹੈ, ਉਹ ਸਭ ਐਕਸਟਰਾ ਹੋ ਜਾਂਦੇ ਨੇ ਮੈਮ।
1: ਅੱਛਾ, ਕਹਿੰਦੇ ਦਰਜੀ ਕੱਪੜਾ ਰੱਖ ਜਾਂਦੇ ਆ ਵਿੱਚ, ਇਹ ਤਾਂ ਬੜਾ, ਕਿਉਂਕਿ ਅੱਜ ਮੈਂ ਸੋਚ ਕੇ ਆਈ ਸੀ ਕਿ ਮੈਂ ਆਪਣੇ ਮਨ ਦੇ ਸਾਰੇ ਸਵਾਲ ਪੁੱਛਣੇ ਆ, ਤੇ ਕਹਿੰਦੇ ਜੀ ਕੱਪੜਾ ਰੱਖ ਜਾਂਦੇ ਆ। ਮੈਂ ਕਈ ਵਾਰ ਸੋਚਦੀ ਹੁੰਦੀ ਹਾਂ ਕਿ ਇੱਕ ਸੂਟ ਦੇ ਵਿੱਚੋਂ ਅੱਧਾ ਮੀਟਰ ਜਾਂ 1 ਮੀਟਰ ਕੱਪੜੇ ਦਾ ਜੇ ਮਤਲਬ ਟੇਲਰ ਨੇ ਰੱਖ ਵੀ
0: ਹਾਂਜੀ
1: ਲਿਆ ਤਾਂ ਉਹਨੇ ਕਿਹੜੇ
0: ਹਾਂਜੀ,
1: ਇਕੱਲੀਆਂ ਬਾਹਾਂ ਲਾ ਕੇ ਘੁੰਮਣਾ
0: ਨਹੀਂ ਜੀ,
1: ਉਹਦੀਆਂ?
0: ਇਹ ਐਕਚੁਅਲ 'ਚ ਪਤਾ ਕੀ ਹੈ, ਇਹ ਮਿੱਥ ਹੈ ਅਤੇ ਲੋਕਾਂ ਨੂੰ ਵਹਿਮ ਹੁੰਦਾ ਹੈ। ਐਕਚੁਅਲ 'ਚ ਇਹ ਹੁੰਦਾ ਵੀ ਅਗਰ ਥੋੜ੍ਹਾ ਖੁੱਲ੍ਹਾ ਕੱਪੜਾ ਹੁੰਦਾ, ਦੇਖੋ ਕਾਰੀਗਰ ਨੂੰ ਅਗਰ ਆਪਾਂ ਸ਼ਾਰਟਕੱਟ ਸਟਿਚ ਲਈ ਦਿੰਦੇ ਹਾਂ, ਹੈ ਨਾ, ਉਹਦੇ ਲਈ ਆਪਾਂ ਨੂੰ ਐਕਸਟਰਾ ਕੱਪੜਾ ਉਹਨੂੰ ਦੇਣਾ ਪੈਂਦਾ ਹੈ, ਕਿਉਂਕਿ ਉਹਨੇ ਗਲਾ ਵੀ ਬਣਾਉਣਾ ਹੈ ਨਾ,
1: ਜੀ
0: ਹੋਰ ਵੀ ਮਤਲਬ ਵਿੱਚ ਲੱਗਦੇ ਨੇ, ਯੂਜ਼ ਹੁੰਦੇ ਨੇ, ਸਾਈਡ 'ਚ ਕੱਪੜਾ ਲੱਗਦਾ ਹੈ ਨਾ, ਲੋਕ ਲੱਗਦੇ ਨੇ, ਉਹਨਾਂ ਲਈ ਉਹਨਾਂ ਨੂੰ ਖਰਚਾ ਚਾਹੀਦਾ ਹੁੰਦਾ, ਅਤੇ ਸਾਨੂੰ ਉਹ ਇਹ ਹੈ ਵੀ ਅਗਰ ਕੱਪੜਾ ਅੱਛਾ ਹੁੰਦਾ, ਖੁੱਲ੍ਹਾ ਹੁੰਦਾ, ਤਾਂ ਉਹ ਈਜ਼ੀਲੀ ਮਿਲ ਜਾਂਦਾ, ਨਹੀਂ ਤਾਂ ਫਿਰ ਉਹ ਜੋੜ ਵੋੜ ਲਗਾਉਣੇ ਪੈਂਦੇ ਨੇ, ਤਾਂ ਕਰਕੇ ਅਜੇ ਬਚਣ ਵਾਲਾ ਤਾਂ ਸਵਾਲ ਨਹੀਂ ਉੱਠਦਾ ਜੀ, ਇਹ ਤਾਂ ਵਹਿਮ ਹੈ।
1: ਅੱਛਾ, ਮਤਲਬ ਇਹਦੇ ਚ ਕੋਈ ਸੱਚਾਈ ਨਹੀਂ ਹੈ?
0: ਨਹੀਂ ਜੀ, ਨਹੀਂ, ਇੰਨੀ ਪਤਾ ਕੀ ਹੈ, ਦੇਖੋ ਜੀ, ਅੱਧਾ ਕੁ ਮੀਟਰ ਕਿਸੇ ਦਾ ਕੋਈ ਪਤਲਾ ਹੈ ਨਾ, ਉਹਦੇ ਵਿੱਚੋਂ ਕੋਈ ਅੱਧਾ ਕੁ ਮੀਟਰ ਜਾਂ ਬਚ ਵੀ ਗਿਆ, ਉਹਦੇ ਨਾਲ ਕੀ ਬਣੇਗਾ, ਕੁਛ ਵੀ ਨਹੀਂ,
1: ਜੀ
0: ਹੈ ਨਾ, ਜਾਂ ਤਾਂ ਕੋਈ ਜ਼ਿਆਦਾ ਬਚਦਾ ਹੋਵੇ ਤਾਂ ਹੈ, ਇਸ ਤੋਂ ਜ਼ਿਆਦਾ ਤਾਂ ਜੀ ਲੈਂਥਾਂ ਇੰਨੀਆਂ ਹੁੰਦੀਆਂ ਨੇ, ਕੁਛ ਖਾਸ ਨਹੀਂ ਬਚਦਾ ਜੀ।
1: ਅੱਛਾ, ਜਦੋਂ ਅਸੀਂ ਬੁਟੀਕ ਦਾ ਕੰਮ ਕਰਦੇ ਹਾਂ ਤਾਂ ਬਹੁਤ ਸਾਰੀਆਂ ਕਾਤਰਾਂ ਬਚ ਜਾਂਦੀਆਂ ਕੱਪੜਿਆਂ ਦੀਆਂ,
0: ਉਹ ਬਹੁਤ ਵੱਡੀ ਪ੍ਰੋਬਲਮ ਹੈ ਜੀ
1: ਉਹਦਾ ਕੀ ਸੋਲਿਊਸ਼ਨ ਹੈ?
0: ਉਹ ਤਾਂ ਮੈਮ ਪੁੱਛੋ ਨਾ ਜੀ, ਜਾਂ ਤਾਂ ਅਸੀਂ ਪਾਈਪਿੰਗਸ ਲਈ ਯੂਜ਼ ਕਰ ਲੈਂਦੇ ਹਾਂ ਉਹਨਾਂ ਨੂੰ, ਜਾਂ ਫਿਰ ਅਸੀਂ ਮੋਸਟਲੀ ਕਈ ਵਾਰੀ ਕੋਈ ਘਰ ਦੇ ਕੋਈ ਮੰਗਣ ਆ ਜਾਂਦੇ ਨੇ ਆਸ ਪੜੋਸ ਤੋਂ ਉਹਨਾਂ ਨੂੰ ਦੇ ਦਿੰਦੇ ਆ, ਮਤਲਬ
1: ਉਹ ਮਤਲਬ ਜ਼ਿਆਦਾ ਰੀਯੂਜ਼ ਨਹੀਂ
0: ਹੁੰਦੇ? ਨਹੀਂ ਨਹੀਂ ਮੈਮ, ਉਹ ਜ਼ਿਆਦਾ ਰੀਯੂਜ਼ ਨਹੀਂ ਹੈ, ਵੱਧ ਤੋਂ ਵੱਧ ਤੁਸੀਂ ਪਾਈਪਿੰਗ ਲਈ ਜਾਂ ਕਿਸੇ ਸੂਟ 'ਤੇ ਹਲਕੀ ਫੁਲਕੀ ਡਿਜ਼ਾਇਨਿੰਗ ਲਈ ਉਸ ਕਲਰ ਨੂੰ ਯੂਜ਼ ਕਰ ਸਕਦੇ ਹੋ, ਜਿਵੇਂ ਕਾਫੀ ਸਾਰੀਆਂ ਪਈਆਂ ਹੁਣ ਆਪਾਂ ਨੂੰ ਲੱਗਦਾ ਵੀ ਇਹ ਕਲਰ ਇਹਦੇ ਨਾਲ ਮੈਚ ਹੋ ਜਾਏਗਾ, ਫਿਰ ਯੂਜ਼ ਹੋ ਸਕਦਾ ਮੈਮ, ਅਦਰਵਾਈਜ਼ ਇੰਨਾ ਯੂਜ਼ ਨਹੀਂ ਹੁੰਦਾ ਵੀ ਜਿੰਨਾ ਆਪਾਂ ਸਟੋਰ ਕਰ ਲਈਏ।
1: ਅੱਛਾ, ਮੈਂ ਕਿਤੇ ਦੇਖਿਆ ਸੀ ਕਿ ਉਹਨਾਂ ਕਾਤਰਾਂ ਨੂੰ ਰੀਯੂਜ਼ ਕਰਕੇ ਨਾ ਜਿਹੜਾ ਕੱਪੜਾ ਬਚਿਆ ਹੁੰਦਾ ਉਹਨਾਂ ਤੋਂ ਜਿਹੜੇ ਡੋਰਮੈਟ ਨੇ ਉਹ ਬਣਾ ਰਹੇ ਸੀ।
0: ਹਾਂਜੀ, ਮੇਰੇ ਕੋਲੋਂ ਲੈ ਜਾਂਦੀਆਂ ਨੇ ਜੀ, ਲੇਡੀਜ਼ ਬਣਾ ਲੈਂਦੀਆਂ ਨੇ। ਉਹਨੇ ਇੱਕ ਬਣਾ ਕੇ ਮੈਨੂੰ ਵੀ ਦਿੱਤਾ ਸੀ, ਕਹਿੰਦੇ ਮੇਰੇ ਕੋਲ ਮੰਗੀ ਗਿਆ ਲੀਰਾ, ਕਹਿੰਦੀ ਤੁਸੀਂ ਮੈਨੂੰ ਲੀਰਾ ਦੇ ਦਿਓ। ਮੈਂ ਕਿਹਾ ਕਰਨਾ ਕੀ ਹੈ? ਕਹਿੰਦੀ ਮੈਂ ਇਹਦੇ ਡੋਰਮੈਟ ਬਣਾਉਣੇ ਨੇ
1: ਤੇ ਵਾਸ਼ੇਬਲ ਹੁੰਦੇ ਆ।
0: ਹਾਂਜੀ, ਉਹ ਬਣਾ ਲੈਂਦੀ ਹੈ। ਇੱਕ ਲੈ ਕੇ ਗਏ ਸੀ, ਉਹ ਦਰੀਆਂ ਵੀ ਬਣਾ ਲੈਂਦੇ ਨੇ ਜੀ।
1: ਅੱਛਾ,
0: ਤੇ ਉਹ ਪਿੰਜਣੀਆਂ ਪੈਂਦੀਆਂ ਨੇ ਪਹਿਲਾਂ ਲੀਰਾ ਨਾ, ਫਿਰ ਇਹਨਾਂ ਦੀ ਦਰੀਆਂ ਬਣਦੀਆਂ ਨੇ।
1: ਅੱਛਾ,
0: ਹਾਂਜੀ, ਉਹ ਤਾਂ ਮਤਲਬ ਸਾਡੇ ਯੂਜ਼ੇਬਲ ਤਾਂ ਹੁੰਦੀ ਨਹੀਂ, ਜੇ ਕੋਈ ਮੰਗਦਾ ਅਸੀਂ ਉਹਨੂੰ ਦੇ ਦਿੰਦੇ ਹਾਂ ਵੀ ਤੁਸੀਂ ਲੈ ਲਓ, ਜੇ ਤੁਹਾਨੂੰ ਯੂਜ਼ ਹੁੰਦੀਆਂ ਨੇ ਤੁਹਾਡੇ ਕਿਸੇ ਕੰਮ ਆਉਂਦੀਆਂ ਨੇ।
1: ਅੱਛਾ, ਵੈਡਿੰਗ ਸੀਜ਼ਨ ਦੇ ਵਿੱਚ ਤਾਂ ਬਹੁਤ ਚੈਲੰਜ ਹੈ ਕੱਪੜਿਆਂ ਦੇ ਕੰਮ ਦੇ ਵਿੱਚ।
0: ਬਿਲਕੁਲ ਜੀ, ਬਿਲਕੁਲ,
1: ਤੇ ਖਾਸ ਕਰਕੇ ਜਿਹੜੇ ਹੈਵੀ ਐਮਬ੍ਰਾਇਡਰੀ ਵਾਲੇ ਸੂਟ ਹੁੰਦੇ ਆ,
0: ਹਾਂਜੀ,
1: ਉਹਨਾਂ ਦੀ ਸਟਿਚਿੰਗ ਇੱਕ ਤਾਂ ਵੈਸੇ ਡਬਲ ਹੁੰਦੀ ਹੈ,
0: ਹਾਂਜੀ,
1: ਇੱਕ ਕਈ ਅੱਜ ਕੱਲ ਜਿਵੇਂ ਤੁਸੀਂ ਕਿਹਾ ਕਿ ਕੱਪੜਾ ਐਵੇਂ ਦਾ ਚੱਲ ਰਿਹਾ,
0: ਹਾਂਜੀ,
1: ਕਿ ਇੱਕ ਤੁਹਾਨੂੰ ਪਤਾ ਹੀ ਨਹੀਂ, ਮਤਲਬ ਆਈਡੀਆ ਹੀ ਨਹੀਂ ਹੁੰਦਾ ਕਿ ਕਿਹੜਾ ਕੱਪੜਾ ਸ਼ਰਿੰਕ ਹੋ ਜਾਏਗਾ, ਜਾਂ ਇਹ ਨਹੀਂ ਪਤਾ ਕਿ ਇਹਨੇ ਸਿਲਾਈ ਮਾਰੇ ਤੋਂ ਇਹਨੇ ਕਿੱਧਰੋਂ ਕਿੱਧਰ ਹੋ ਜਾਣਾ।
0: ਬਿਲਕੁਲ ਬਿਲਕੁਲ ਮੈਮ, ਪਤਾ ਕਿ ਐਕਚੁਅਲ 'ਚ ਮੈਮ ਇੰਨਾ ਟਾਈਮ ਹੋ ਗਿਆ ਕੰਮ ਕਰਦੇ ਨਾ, ਅਤੇ ਮੋਸਟਲੀ ਕਈ ਵਾਰੀ ਤਾਂ ਪਹਿਚਾਣ ਆ ਹੀ ਜਾਂਦੀ ਹੈ ਫੈਬਰਿਕ ਦੀ ਵੀ ਇਹ ਕਿਸ ਤਰ੍ਹਾਂ ਤੰਗ ਕਰੇਗਾ ਜਾਂ ਕਿਵੇਂ ਹੈਂਡਲ ਕਰਨਾ ਪਏਗਾ ਇਹਨੂੰ, ਪਰ ਫਿਰ ਵੀ ਕਈ ਫੈਬਰਿਕਸ ਹੁੰਦੇ ਨੇ ਵੀ ਜਿਹੜੇ ਬਹੁਤ ਚੈਲੰਜਸ ਹੁੰਦੇ ਨੇ।
1: ਤੇ ਤੁਸੀਂ ਅਣਸੀਤਾ ਕੱਪੜਾ ਦੇਖ ਕੇ ਦੱਸ ਦਿੰਦੇ ਹੋ ਵੀ ਇਹ ਸਿਲਾਉਣ ਜੋਗਾ ਨਹੀਂ ਹੈਗਾ ਜਾਂ?
0: ਹਾਂਜੀ ਮੈਮ, ਇੰਨਾ ਤਾਂ ਟੱਚ ਕਰੇ ਤੇ ਹੀ ਪਤਾ ਲੱਗ ਜਾਂਦਾ ਫੈਬਰਿਕ ਦਾ।
1: ਅੱਛਾ,
0: ਵੀ ਇਹ ਨਹੀਂ ਹੈ। ਹੁਣ ਅੱਜ ਕੱਲ ਫੈਂਡੀ ਬਹੁਤ ਟ੍ਰੈਂਡ 'ਚ ਹੈ, ਉਹ ਬਹੁਤ ਪਰੇਸ਼ਾਨ ਕਰਦਾ ਮੈਮ, ਟੇਲਰਸ ਲਈ ਤਾਂ ਬਹੁਤ ਚੈਲੰਜਸ ਹੈ।
1: ਉਹਨੂੰ ਸੀਣਾ ਚੈਲੰਜ ਹੈ ਜਾਂ ਉਹ ਬਾਅਦ ਦੇ ਵਿੱਚ ਵੀ?
0: ਮੈਮ ਉਹ ਸਾਰਾ ਹੀ ਚੈਲੰਜ ਹੈ, ਉਹਨੂੰ ਸੀਣਾ ਵੀ, ਉਹਨੂੰ ਆਇਰਨ ਕਰਨਾ ਵੀ, ਮਤਲਬ ਉਹ ਕਟਿੰਗ ਕਰਨਾ ਵੀ, ਉਹ ਬਹੁਤ ਟਫ ਹੈ
1: ਜੀ।
0: ਇੱਕ ਸਸਤਾ ਹੋਣ ਕਰਕੇ ਲੇਡੀਜ਼ ਦੀ ਪਸੰਦ 'ਚ ਬਹੁਤ ਹੈ ਉਹ, ਅਤੇ ਉਹ ਥੋੜ੍ਹਾ ਜਿਹਾ ਚੈਲੰਜਸ ਅੱਜ ਕੱਲ੍ਹ ਬਣਿਆ ਹੋਇਆ, ਬਾਕੀ ਤਾਂ ਚੱਲੀ ਜਾਂਦਾ ਜੀ।
1: ਓਕੇ, ਤਾਂ ਜਿਵੇਂ ਕਿਸੇ ਕੱਪੜੇ ਦਾ ਟ੍ਰੈਂਡ ਚੱਲ ਰਿਹਾ ਹੁੰਦਾ ਫਿਰ ਤਾਂ ਸਾਰੇ ਉਸੇ ਤਰ੍ਹਾਂ ਦੇ ਆਉਂਦੇ ਨੇ, ਹੈ ਨਾ?
0: ਹਾਂਜੀ,
1: ਪਰ ਜਿਵੇਂ ਵੈਡਿੰਗ ਸੀਜ਼ਨ ਦੇ ਵਿੱਚ ਕਈ ਵਾਰ ਕੀ ਹੁੰਦਾ ਕਿ ਮੰਨ ਲਓ ਇੱਕ ਹੀ ਦਿਨ ਦੇ ਕਿੰਨੇ ਸਾਰੇ ਵਿਆਹ ਹੁੰਦੇ ਆ
0: ਮੈਮ, ਬਹੁਤ,
1: ਤੇ ਤੁਹਾਡੇ ਕੋਲ ਬਹੁਤ ਰਸ਼ ਹੋਵੇ ਕੱਪੜਿਆਂ ਦਾ
0: ਮੈਮ, ਬਹੁਤ। ਇਹ ਤਾਂ ਰੀਸੈਂਟਲੀ ਹੁਣ ਨਵੰਬਰ ਤੋਂ ਸਾਡਾ ਮਤਲਬ ਇਹੀ ਕੰਮ ਚੱਲ ਰਿਹਾ ਹੈ,
1: ਸੀਜ਼ਨ ਜਿਵੇਂ ਉਹ ਕਹਿੰਦੇ ਨੇ ਵੀ ਸਾਡਾ ਸੀਜ਼ਨ ਹੈ ਪੂਰਾ।
0: ਬਿਲਕੁਲ ਮੈਮ, ਪਤਾ ਕਿ ਇਸ ਟਾਈਮ ਮੈਨੂੰ ਲੱਗਦਾ ਸਾਡੇ ਕੋਲ 4 ਵਿਆਹ ਇਕੱਠੇ ਸੀ ਔਰ 1-2 ਸਾਡੇ NRI ਸੀ, ਕਸਟਮਰ ਆਏ ਹੋਏ ਮੈਮ, ਬਹੁਤ ਚੈਲੰਜਸ ਸੀ ਸਾਨੂੰ, ਮਤਲਬ ਖੁਦ ਇੱਥੇ ਟਾਈਮ ਪਤਾ ਹੀ ਨਹੀਂ ਲੱਗਦਾ ਸੀ ਕਿਵੇਂ ਲੱਗ ਜਾਂਦਾ, ਸਵੇਰ ਤੋਂ ਸ਼ੁਰੂ ਹੁੰਦੇ ਸੀ ਮੈਮ, ਰਾਤ ਦੇ ਸਾਨੂੰ 9-9 10-10 ਵੱਜ ਜਾਂਦੇ ਸੀ, ਉਸ ਤੋਂ ਬਾਅਦ ਵੀ ਕਾਰੀਗਰ ਨੂੰ ਘਰ ਵਾਸਤੇ ਕੰਮ ਦੇ ਦਿੰਦੇ ਸੀ ਵੀ ਮੈਂ ਇਹ ਰਾਤ ਨੂੰ ਕਰਕੇ ਲਿਆਇਓ।
1: ਕਿੰਨੇ ਕਾਰੀਗਰ ਰੱਖੇ ਹੋਏ ਨੇ ਤੁਸੀਂ ਨਾਲ?
0: ਮੇਰੇ ਕੋਲ ਜੀ 4 ਨੇ।
1: ਅੱਛਾ, ਤੇ ਉਹ ਤੁਸੀਂ ਤਨਖਾਹ ਤੇ ਰੱਖੇ ਹੋਏ ਨੇ?
0: ਹਾਂਜੀ, ਨਹੀਂ ਵੈਸੇ ਮੈਮ ਮੈਂ ਜ਼ਿਆਦਾ ਪੀਸ ਨਾਲ ਹੀ ਕੰਮ ਕਰਦੀ ਹਾਂ।
1: ਠੀਕ ਹੈ,
0: ਤਨਖਾਹ 'ਤੇ ਫਿਰ ਮੈਨੂੰ ਸੈਟਿਸਫੈਕਸ਼ਨ ਨਹੀਂ ਹੁੰਦੀ, ਨਾ ਤਾਂ ਉਹ ਕੰਮ ਕਰਦੇ ਨੇ ਪੀਸਿਸ 'ਤੇ, ਉਹ ਵੀ ਇੰਟਰਸਟਿਡ ਰਹਿੰਦੇ ਨੇ ਵੀ ਜਿੰਨੇ ਪੀਸ ਬਣਦੇ ਨੇ।
1: ਹਾਂਜੀ
0: ਹਾਂਜੀ, ਵੈਸੇ ਸੈਲਰੀ 'ਤੇ ਵੀ ਰੱਖਣੇ ਪੈਂਦੇ ਨੇ, ਪਰ ਮੈਂ ਮੋਸਟਲੀ ਪ੍ਰੈਫਰੈਂਸ ਕਰਦੀ ਹਾਂ ਵੀ ਮੈਨੂੰ ਜੇ ਪੀਸ 'ਤੇ ਮਿਲ ਜਾਵੇ,
1: ਕਿਉਂਕਿ ਉਹਦੇ ਨਾਲ ਕੰਮ ਵੀ ਛੇਤੀ।
0: ਹਾਂਜੀ, ਫਿਰ ਉਹਨਾਂ ਨੂੰ ਵੀ, ਕਾਰੀਗਰ ਨੂੰ ਵੀ ਇਹ ਹੁੰਦਾ ਵੀ ਮੈਂ ਜਿੰਨਾ ਕੱਢਾਂਗਾ ਮੇਰਾ ਕੰਮ ਬਣੇਗਾ, ਮੇਰਾ ਵੀ ਫਾਇਦਾ ਹੁੰਦਾ ਉਸ 'ਚ ਵੀ ਕੰਮ ਨਿਕਲਦਾ
1: ਜੀ। ਤੇ ਕਟਿੰਗ ਤੁਸੀਂ ਕੱਪੜੇ ਦੀ ਆਪ ਕਰਦੇ ਹੋ?
0: ਹਾਂਜੀ, ਕਟਿੰਗ ਮੈਮ ਮੈਂ ਆਪ ਕਰਦੀ ਹਾਂ, ਕਟਿੰਗ ਨਹੀਂ ਮੈਂ ਕਿਸੇ ਤੋਂ ਕਰਵਾਉਂਦੀ, ਕਟਿੰਗ ਮੇਰੀ ਹੁੰਦੀ ਹੈ ਜੀ, ਸਟਿਚਿੰਗ ਲਈ ਓਨਲੀ ਫਿਰ ਮੈਂ ਰੱਖੇ ਹੋਏ ਨੇ, ਪਰ ਜੇ ਕਦੀ ਹੁਣ ਜਿਵੇਂ ਇੰਨਾ ਰਸ਼ ਦਾ ਦੌਰ ਹੁੰਦਾ ਤੇ ਫਿਰ ਕਈ ਵਾਰੀ ਨਾਲ ਸਟਿਚਿੰਗ ਵੀ ਵਾਸਤੇ ਵੀ ਮੈਨੂੰ ਬੈਠਣਾ ਪੈ ਜਾਂਦਾ, ਉਹ ਵੀ ਕਰਦੀ ਹਾਂ ਮੈਮ।
1: ਤੇ ਜਿਹੜੀ ਬਾਕੀ ਡਿਜ਼ਾਈਨਿੰਗ, ਕਿਹੜੀ ਲੈਸ ਲੱਗੇਗੀ, ਕਿਸ ਤਰ੍ਹਾਂ ਦੀ ਇਹਦੀ ਡਿਜ਼ਾਈਨਿੰਗ ਕਰਨੀ ਹੈ ਜਾਂ ਕਿਹੜੇ ਬਟਨ ਲਗਾਉਣੇ ਆ, ਇਹ ਸਾਰਾ ਕੁਝ ਵੀ ਤੁਸੀਂ ਡਿਸਾਈਡ?
0: ਹਾਂਜੀ ਮੈਮ, ਇਹ ਸਾਰਾ ਕੁਝ ਮੈਂ ਡਿਸਾਈਡ ਕਰਦੀ ਹਾਂ, ਜੇ ਤਾਂ ਕਸਟਮਰ ਆਪਣੀ ਚੋਇਸ ਦੱਸ ਜਾਂਦੇ ਨੇ ਤੇ ਠੀਕ ਹੈ, ਕਈ ਕਸਟਮਰ ਇਹੋ ਜਿਹੇ ਨੇ ਮੈਮ ਉਹ ਕੁਝ ਵੀ ਨਹੀਂ ਚੋਇਸ ਕਰਦੇ, ਉਹ ਮੇਰੇ ਤੇ ਹੀ ਸਿੱਟ ਜਾਂਦੇ ਨੇ ਵੀ ਮੈਮ ਤੁਸੀਂ ਆਪਣੇ ਆਪ ਜਿਵੇਂ ਮਰਜ਼ੀ ਡਿਜ਼ਾਈਨ ਕਰ ਦਿਓ
1: ਜੀ,
0: ਫਿਰ ਉਹਨਾਂ ਦੇ ਮੈਂ ਆਪਣੇ ਆਪ ਹੀ ਡਿਜ਼ਾਈਨ ਕਰਕੇ ਦਿੰਦੀ ਹਾਂ ਮੈਮ।
1: ਅੱਛਾ, ਲਾਈਨਿੰਗ, ਕਿਉਂਕਿ ਅੱਜ ਕੱਲ ਨਾ ਜਿਵੇਂ ਜੋਰਜਟ ਦਾ ਫੈਬਰਿਕ ਜਿਹੜਾ ਹੈਗਾ,
0: ਹਾਂਜੀ,
1: ਉਹ ਬੜਾ ਚੱਲ ਰਿਹਾ,
0: ਹਾਂਜੀ,
1: ਤੇ ਗਰਮੀਆਂ ਦੇ ਵਿੱਚ ਖਾਸ ਕਰਕੇ ਨਾ ਉਹਦਾ ਇਹ ਵੀ ਇੱਕ ਮੌਜ ਹੋ ਜਾਂਦੀ ਹੈ, ਇੱਕ ਤਾਂ ਉਹ ਤੁਸੀਂ ਬਿਨਾਂ ਆਇਰਨ ਕੀਤੇ ਯੂਜ਼ ਕਰ ਸਕਦੇ ਹੋ।
0: ਹਾਂਜੀ ਹਾਂਜੀ,
1: ਦੂਜੀ ਗੱਲ, ਗਰਮੀਆਂ ਵਾਲੇ ਕੱਪੜਿਆਂ ਦਾ ਰੰਗ ਨਹੀਂ ਰਹਿੰਦਾ ਤੇ ਜੋਰਜਟ ਕਿਤੇ ਜਾਂਦਾ ਨਹੀਂ ਹੈਗਾ।
0: ਹਾਂਜੀ, ਜੋਰਜਟ ਦਾ ਸਹੀ ਗੱਲ ਹੈ, ਕਲਰ ਨਹੀਂ ਜਾਂਦਾ, ਕਾਟਨ ਦੀ ਗਰੰਟੀ ਨਹੀਂ ਹੁੰਦੀ ਜੀ ਕਲਰ ਦੀ।
1: ਬਿਲਕੁਲ, ਤੇ ਜਿੰਨੀ ਸਿਲਾਈ ਮਹਿੰਗੀ ਹੋ ਗਈ, ਹਰ ਕੋਈ ਸੋਚਦਾ ਵੀ ਇਹਦੇ ਨਾਲ ਤਾਂ ਤੁਸੀਂ ਜੋਰਜਟ ਜਿਹੜਾ ਹੈਗਾ ਉਹ ਘੱਟੋ ਘੱਟ ਤੁਹਾਡਾ 2-3 ਸੀਜ਼ਨ ਚੱਲ ਜਾਏਗਾ।
0: ਹਾਂਜੀ, ਹਾਂਜੀ ਬਿਲਕੁਲ
1: ਤਾਂ ਉਸ
0: ਬਿਲਕੁਲ
1: ਕਰਕੇ ਹੈ ਨਾ। ਤੇ ਹੁਣ ਜੋਰਜਟ ਦੇ ਵਿੱਚ ਜਿਹੜੀ ਲਾਈਨਿੰਗ ਲੱਗਦੀ ਹੈ, ਕਈ ਤਾਂ ਕਹਿੰਦੇ ਕਿ ਗਰਮੀਆਂ ਲਈ ਕਾਟਨ ਦੀ ਲਾਈਨਿੰਗ ਜਿਹੜੀ ਹੈ ਬੈਸਟ
0: ਵੈਸੇ
1: ਹੁੰਦੀ ਹੈ।
0: ਬੈਸਟ ਮੈਮ ਮੈਨੂੰ ਕਾਟਨ ਦੀ ਹੀ
1: ਕਈ
0: ਲੱਗਦੀ ਹੈ।
1: ਟਾਫਟਾ ਕਹਿੰਦੇ ਆ ਕਿ
0: ਟਾਫਟਾ
1: ਲਗਾਓ?
0: ਮੈਮ ਮੈਂ ਉੱਥੇ ਜੇ ਤਾਂ ਕਲਰ ਲਾਈਟ ਹੁੰਦਾ ਮੈਮ ਮੈਂ ਤਾਂ ਟਾਫਟਾ ਕਹਿੰਦੀ ਹਾਂ ਵੀ ਲਗਾ ਦਿਉ, ਕਿਉਂਕਿ ਉਹ ਟਰਾਂਸੀ ਨਹੀਂ ਰਹਿ ਜਾਂਦਾ।
1: ਜੀ
0: ਕਈ ਵਾਰੀ ਲਾਈਨਿੰਗ ਬੇਸ ਆਪਾਂ ਜਿਵੇਂ ਫੁੱਲ ਵੈਲ ਲਗਾਉਂਦੇ ਹਾਂ ਤਾਂ ਉਹ ਟਰਾਂਸੀ ਰਹਿ ਜਾਂਦਾ ਥੋੜ੍ਹਾ ਜਿਹਾ ਸੂਟ, ਤਾਂ ਕਹਿ ਦਿੰਦੀ ਹਾਂ। ਅਦਰਵਾਈਜ਼ ਮੈਨੂੰ ਖੁਦ ਨੂੰ ਪਰਸਨਲੀ ਤਾਂ ਜ਼ਿਆਦਾ ਕਾਟਨ ਦੀ ਲਾਈਨਿੰਗ ਹੀ ਪਸੰਦ ਆਉਂਦੀ ਹੈ, ਕਿਉਂਕਿ
1: ਜੀ
0: ਕੰਫਰਟ ਰਹਿੰਦੀ ਹੈ, ਦੋਨੋਂ ਸੀਜ਼ਨ 'ਚ ਠੀਕ ਰਹਿੰਦੀ ਹੈ ਉਹ। ਪਰ ਜਿਹੜੇ ਟਰਾਂਸਪੇਰੈਂਟ ਹੁੰਦੇ ਨੇ ਸੂਟ, ਉਹਨਾਂ ਦੇ ਨੀਚੇ ਤਾਂ ਮੈਮ ਟਾਫਟਾ ਹੀ ਡਾਈ ਕਰਾਉਣਾ ਪੈਂਦਾ।
1: ਜੀ
0: ਹਾਂਜੀ।
1: ਅੱਛਾ, ਜਿਵੇਂ ਕਿਸੇ ਨੇ ਮੈਚਿੰਗ ਸੂਟ ਬਣਾਉਣਾ ਹੈ ਅਤੇ ਸ਼ਰਟ ਕਿਸੇ ਨੇ ਬਣਾ ਲਈ ਜੋਰਜਟ ਦੀ, ਅਤੇ
0: ਹਾਂਜੀ
1: ਕੋਈ ਨਹੀਂ ਚਾਹੁੰਦਾ ਕਿ ਜਿਹੜਾ ਮਤਲਬ ਬੋਟਮ ਜਿਹੜੀ ਹੈਗੀ ਹੈ
0: ਹਾਂਜੀ
1: ਜੋਰਜਟ 'ਚ ਬਣਾਈ ਜਾਏ, ਤਾਂ ਉਹਦੇ
0: ਹਾਂਜੀ
1: ਨਾਲ ਜਿਹੜਾ ਬੈਸਟ ਮੈਚ ਹੈ ਉਹ ਕਿਸ ਕੱਪੜੇ ਦਾ ਹੋਏਗਾ ਫਿਰ
0: ਮੈਮ? ਤੁਸੀਂ
1: ਗਰਮੀਆਂ ਦੇ ਲਈ?
0: ਗਰਮੀਆਂ ਦੇ ਲਈ ਤਾਂ ਮੈਮ ਫਿਰ ਕਾਟਨ ਜ਼ਿਆਦਾ ਬੈਸਟ ਹੈ
1: ਜੋਰਜਟ ਦੇ ਨਾਲ ਵੀ।
0: ਹਾਂਜੀ ਮੈਮ, ਅੱਛਾ ਲੱਗਦਾ ਕਾਟਨ ਵੀ, ਕੋਈ ਇਸ਼ੂ ਨਹੀਂ ਹੈ ਉਹਦਾ ਵੀ। ਮਸਲੀਨ ਬਹੁਤ ਅੱਛਾ ਲੱਗਦਾ,
1: ਠੀਕ ਹੈ,
0: ਮਸਲੀਨ ਵੀ ਅੱਛਾ ਲੱਗਦਾ ਮੈਮ।
1: ਜੀ
0: ਬਾਕੀ ਚੁਆਇਸ ਹੈ ਮੈਮ, ਵੈਸੇ ਮੈਨੂੰ ਕਾਟਨ ਔਰ ਇਹ ਜ਼ਿਆਦਾ ਬੈਸਟ ਲੱਗਦੇ ਨੇ,
1: ਜੀ
0: ਮਸਲੀਨ ਜ਼ਿਆਦਾ ਬੈਸਟ ਲੱਗਦੀ ਹੈ ਮੈਨੂੰ।
1: ਜੀ, ਜਿਵੇਂ ਹੁਣ ਗਰਮੀਆਂ ਦਾ ਮੌਸਮ ਆ ਗਿਆ ਹੈ ਨਾ,
0: ਹਾਂਜੀ,
1: ਤੇ ਗਰਮੀਆਂ ਦੇ ਵਿੱਚ ਕਿਉਂਕਿ ਤੁਸੀਂ ਇਹ ਕੰਮ ਕਰਦੇ ਹੋ ਜਿਵੇਂ ਹੈ ਨਾ, ਕਹਿੰਦੇ ਵੀ ਹਰ ਕਿਸੇ ਨੂੰ ਆਪਣੇ ਆਪਣੇ ਕੰਮ ਦਾ ਜ਼ਿਆਦਾ ਪਤਾ ਹੁੰਦਾ ਹੈ
0: ਹਾਂਜੀ
1: ਨਾ,
0: ਹਾਂਜੀ,
1: ਤਾਂ ਕਿਹੜਾ ਫੈਬਰਿਕ ਜਿਹੜਾ ਹੈ ਉਹ ਸਭ ਤੋਂ ਬੈਸਟ ਹੁੰਦਾ ਗਰਮੀਆਂ ਦੇ ਲਈ? ਜਿਵੇਂ ਅਸੀਂ ਕਹਿੰਦੇ ਕਿ ਕਾਟਨ ਹੈ, ਪਰ
0: ਹਾਂਜੀ
1: ਕਾਟਨ ਦੇ ਵਿੱਚ ਵੀ ਕਿੰਨੀ ਵੈਰਾਈਟੀ ਆਉਂਦੀ ਹੈ ਅੱਗੇ?
0: ਬਿਲਕੁਲ ਬਿਲਕੁਲ ਮੈਮ, ਕਾਟਨਸ ਦੀਆਂ ਵੀ ਬਹੁਤ ਵੈਰਾਈਟੀਜ਼ ਹੈ, ਪਰ ਰਿਓਨ ਆ ਜਾਂਦੀ ਹੈ। ਰਿਓਨ ਦੀ ਫਿਟਿੰਗ ਵੀ ਬਹੁਤ ਅੱਛੀ ਹੁੰਦੀ ਹੈ ਮੈਮ, ਤੇ ਕੰਫਰਟੇਬਲ ਵੀ ਬਹੁਤ ਹੈ ਉਹ ਕੱਪੜਾ। ਪਰ ਜ਼ਿਆਦਾ ਲੋਕੀ ਕਾਟਨ ਨੂੰ ਹੀ ਪ੍ਰੈਫਰੈਂਸ ਦਿੰਦੇ ਨੇ, ਚਾਹੇ ਦੇਖੋ ਉਹਦਾ ਕਲਰ ਉੱਡ ਜਾਂਦਾ ਇੱਕ ਸੀਜ਼ਨ ਤੋਂ ਬਾਅਦ, ਨਹੀਂ ਰਹਿੰਦਾ ਉਹ ਬਾਹਰ ਪਾਉਣ ਲਈ, ਬਟ ਕੰਫਰਟ ਜੋ ਕਾਟਨ 'ਚ ਹੈ ਜਾਂ ਰਿਓਨ 'ਚ ਹੈ, ਉਹ ਮਤਲਬ ਤੁਸੀਂ ਕਿਸੇ ਫੈਬਰਿਕ 'ਚ ਨਹੀਂ ਲੈ ਸਕਦੇ।
1: ਜੀ, ਅੱਛਾ, ਜਿਵੇਂ ਤੁਸੀਂ ਕਿਹਾ ਕਿ ਤੁਹਾਡੇ ਕੋਲ NRI ਕਸਟਮਰ ਆਉਂਦੇ ਆ, ਤੇ ਫਿਰ ਉਹ ਤਾਂ ਕਾਫੀ ਕਾਫੀ ਸੂਟ ਇਕੱਠੇ ਤਿਆਰ ਕਰਵਾ ਕੇ ਲੈ ਕੇ ਜਾਂਦੇ ਆ।
0: ਹਾਂਜੀ ਹਾਂਜੀ ਮੈਮ, ਉਹਨਾਂ ਦੇ ਤਾਂ ਮਤਲਬ ਉੱਥੋਂ ਆਉਣ ਤੋਂ ਪਹਿਲਾਂ ਹੀ ਕਾਲ ਆ ਜਾਂਦੀ ਹੈ ਵੀ ਅਸੀਂ ਇੰਡੀਆ ਆ ਰਹੇ ਹਾਂ,
1: ਇੰਨੇ ਪੀਸ
0: ਵੀ
1: ਤਿਆਰ ਕਰ
0: ਸਾਡੇ ਲਈ
1: ਲਓ,
0: ਟਾਈਮ ਰੱਖਿਓ, ਤੇ ਪਹਿਲਾਂ ਹੀ ਉੱਥੋਂ ਹੀ ਡਿਜ਼ਾਈਨ ਮੈਮ ਭੇਜਣੇ ਸ਼ੁਰੂ ਕਰ ਦਿੰਦੇ ਨੇ, ਫਿਰ ਅਸੀਂ ਉੱਥੋਂ ਫੈਬਰਿਕ ਲੈ ਕੇ ਉਹਨਾਂ ਦੇ ਵਰਕ ਕਰਵਾਉਣੇ ਸ਼ੁਰੂ ਕਰ ਦਿੰਦੇ ਹਾਂ ਵੀ ਉਹਨਾਂ ਦੇ ਆਉਣ ਤੱਕ ਸਭ ਰੈਡੀ ਰਹੇ।
1: ਤੇ ਤੁਸੀਂ ਕਰਕੇ ਵੀ ਮਤਲਬ ਉਧਰ ਪਾਰਸਲ ਵਗੈਰਾ ਵੀ ਕਰਦੇ ਹੋ?
0: ਹਾਂਜੀ ਮੈਮ, ਮੈਂ ਪਾਰਸਲ ਵੀ ਕਰਦੀ ਹਾਂ।
1: ਓਕੇ, ਕਦੇ ਇਸ ਤਰ੍ਹਾਂ ਹੋਇਆ ਕਿ ਕਿਸੇ ਨੇ ਤੁਹਾਡੇ ਮਤਲਬ ਪੈਸੇ ਦੱਬਲੇ ਹੋਣ?
0: ਨਹੀਂ,
1: ਇਹ ਬੜਾ ਚੱਲ ਰਿਹਾ ਅੱਜ ਕੱਲ੍ਹ।
0: ਨਹੀਂ ਨਹੀਂ ਮੈਮ, ਟੱਚਵੁੱਡ, ਮੈਨੂੰ 28-29 ਸਾਲ ਹੋ ਗਏ ਕੰਮ ਕਰਦੀ ਨੂੰ, ਅੱਜ ਤੱਕ ਮੇਰੇ ਨਾਲ ਕਦੀ ਇਹ ਚਾਂਸ ਨਹੀਂ ਹੋਇਆ ਮੈਮ ਵੀ ਮੇਰੇ ਕਿਸੇ ਨੇ ਪੈਸੇ ਦੱਬੇ ਹੋਣ, ਮਤਲਬ ਮੇਰਾ ਇਹ ਬੈਡ ਐਕਸਪੀਰੀਅੰਸ ਹੋਇਆ ਨਹੀਂ ਹੈ।
1: ਜੀ, ਤੇ ਜਿਹੜੇ ਰੂਟੀਨ ਦੇ ਵਿੱਚ ਕਸਟਮਰ ਆਉਂਦੇ ਆ,
0: ਹਾਂਜੀ ਹਾਂਜੀ ਹਾਂਜੀ,
1: ਤਾਂ ਉਹਨਾਂ ਦਾ ਸਿਲਾਈ ਨੂੰ ਲੈ ਕੇ ਕਿੰਨੀ ਕੁ ਬਹਿਸ ਹੁੰਦੀ ਹੈ?
0: ਹਾਂ ਮੈਮ, ਬਾਰਗੇਨਿੰਗ ਤਾਂ ਦੇਖੋ ਲੇਡੀਜ਼ ਦਾ ਵੈਸੇ ਹੀ ਅਧਿਕਾਰ ਹੈ, ਹੈ ਨਾ,
1: ਤੇ ਉਹ ਕਿੰਨੀ ਕੁ ਕਾਮਯਾਬ ਹੁੰਦੀ ਹੈ,
0: ਕਰਨੀ ਪੈਂਦੀ ਹੈ ਮੈਮ ਐਡਜਸਟਮੈਂਟ, ਕਿਤੇ ਕਿਤੇ ਜਿੱਥੇ ਤੱਕ ਗੁੰਜਾਇਸ਼ ਹੁੰਦੀ ਹੈ ਕਰ ਵੀ ਦਿੰਦੇ ਹਾਂ, ਪਰ ਕੁਛ ਕੁ ਕਸਟਮਰ ਹੁੰਦੇ ਨੇ ਜਿਹੜੇ ਆਰਗੂਮੈਂਟ ਕਰਦੇ ਨੇ, ਮੋਸਟਲੀ ਅੱਜ ਕੱਲ੍ਹ ਵਰਕਿੰਗ ਹੋਣ ਕਰਕੇ ਲੇਡੀਜ਼ ਇੰਡੀਪੈਂਡੈਂਟ ਨੇ, ਹੈ ਨਾ, ਕਿਸੇ 'ਤੇ ਡਿਪੈਂਡ ਨਹੀਂ ਹੈਗੀਆਂ, ਅਤੇ ਉਹ ਘੱਟ ਕਰਦੀਆਂ ਨੇ ਮੈਮ, ਜਿਹੜੀਆਂ ਹਾਊਸ ਵਾਈਫ ਹੁੰਦੀਆਂ ਨੇ ਥੋੜ੍ਹਾ ਉਹ ਵਿਚਾਰੀਆਂ ਜ਼ਿਆਦਾ ਕਰ ਲੈਂਦੀਆਂ ਨੇ ਬਾਰਗੇਨਿੰਗ, ਪਰ ਅਸੀਂ ਵੀ ਉਹਨਾਂ ਦਾ ਸਮਝਦੇ ਹਾਂ ਅਤੇ ਅਸੀਂ ਵੀ ਉਹਨਾਂ ਨਾਲ ਲਿਹਾਜ਼ ਕਰ ਲੈਂਦੇ ਹਾਂ।
1: ਜੀ, ਅੱਛਾ, ਫਿਰ ਜਿਹੜੇ ਮਤਲਬ ਪੱਕੇ ਕਸਟਮਰ ਹੁੰਦੇ ਨੇ ਕਿ ਫਲਾਣਾ ਬੰਦਾ ਤਾਂ ਇੰਨੇ ਸਾਲਾਂ ਤੋਂ ਸਾਡੇ ਕੋਲ ਹੀ ਆ ਰਿਹਾ?
0: ਹਾਂਜੀ ਮੈਮ, ਮੇਰੇ ਕੋਲ ਬਹੁਤ ਨੇ ਇਹੋ ਜਿਹੇ, ਮੇਰੇ ਕੋਲ ਈਵਨ ਦੈਨ ਕਈ ਫੈਮਿਲੀਜ਼ ਨੇ ਜਿਹੜੀ ਤੀਸਰੀ ਪੀੜ੍ਹੀ ਸਟਾਰਟ ਹੈ।
1: ਅੱਛਾ,
0: ਹਾਂਜੀ,
1: ਅਤੇ ਫਿਰ ਉਹਨਾਂ ਨੂੰ ਕੋਈ ਰਿਲੈਕਸੇਸ਼ਨ ਦਿੰਦੇ ਹੋ ਸਿਲਾਈ ਦੇ ਵਿੱਚ?
0: ਪਤਾ ਕੀ, ਜਦੋਂ ਇੰਨੇ ਪੁਰਾਣੇ ਆ ਰਹੇ ਹੁੰਦੇ ਨੇ ਤੇ ਉਹ ਆਲਰੇਡੀ ਫੈਮਿਲੀਅਰ ਹੋਏ ਹੁੰਦੇ ਨੇ, ਨਾ ਤਾਂ ਉਹਨਾਂ ਤੋਂ ਉਹਨਾਂ ਨੂੰ ਲੱਗਦਾ ਵੀ ਕਦੀ ਅਸੀਂ ਨਜਾਇਜ਼ ਕਰ ਰਹੇ ਹਾਂ, ਇੱਕ ਫੇਥ ਬਣ ਜਾਂਦਾ ਮੈਮ, ਤੇ ਨਾ ਹੀ ਅਸੀਂ ਕਦੀ ਨਜਾਇਜ਼ ਕਰਦੇ ਹਾਂ।
1: ਜੀ
0: ਹਾਂਜੀ,
1: ਅੱਛਾ, ਇੱਕ ਨਾ ਜਿਵੇਂ ਕਈ ਵਾਰ ਨਾ ਅਸੀਂ ਬਜ਼ੁਰਗਾਂ ਤੋਂ ਸੁਣਦੇ ਹਾਂ, ਉਹ ਕਹਿੰਦੇ ਕਿ ਜਿਹੜੀ ਪਹਿਲੇ ਸਿਲਾਈ ਹੁੰਦੀ ਸੀ ਨਾ ਕਿ ਸੀਣਾ ਹਿੱਲਦੀਆਂ ਨਹੀਂ ਸੀ
0: ਹਾਂਜੀ
1: ਕੱਪੜੇ ਤੋਂ, ਅੱਜ ਕੱਲ੍ਹ ਜਿਵੇਂ ਅਸੀਂ ਦੇਖਦੇ ਹਾਂ ਕਿ ਉਹ ਚਾਹੇ ਮਤਲਬ ਜਿਵੇਂ ਸਲਵਾਰ ਦੇ ਪੌਂਚਿਆਂ ਤੋਂ ਧਾਗੇ ਨਿਕਲ ਗਏ ਜਾਂ ਸ਼ਰਟ ਦੇ ਬਾਹਾਂ ਤੋਂ ਉਹ ਹੋ ਗਿਆ ਜਾਂ ਲੈਸ ਕਈ ਵਾਰ ਉਹ ਵਿੱਚੋਂ ਨਿਕਲਣੀ ਸ਼ੁਰੂ ਹੋ ਜਾਂਦੀ ਹੈ, ਕੀ ਧਾਗਾ ਹੀ ਕੱਚਾ ਆਉਣ ਲੱਗ ਗਿਆ ਜਾਂ ਕੀ ਫਰਕ ਹੈ?
0: ਨਹੀਂ ਮੈਮ, ਪਤਾ ਕੀ ਹੈ, ਕੁਆਲਿਟੀਜ਼ ਥਰੈਡ ਦੀ ਵੀ ਹੁੰਦੀ ਹੈ ਨਾ, ਪਹਿਲਾਂ ਮਸ਼ੀਨਾਂ ਦੀ, ਅਤੇ ਹੁਣ ਦੀ, ਹੁਣ ਤਾਂ ਵੈਸੇ ਬੈਟਰ ਬਹੁਤ ਮਸ਼ੀਨਾਂ, ਯੂਕੀ ਮਸ਼ੀਨਾਂ ਆ ਗਈਆਂ ਨੇ, ਹੈ ਨਾ, ਪਹਿਲਾਂ ਤਾਂ ਸਿੰਪਲ ਮਸ਼ੀਨਾਂ ਹੁੰਦੀਆਂ ਸੀ, ਹੁਣ ਤਾਂ ਅਮਰੇਲਾ ਚੱਲਦੀ ਹੈ, ਯੂਕੀ ਚੱਲਦੀ ਹੈ, ਬਟ ਐਕਚੁਅਲ 'ਚ ਮੈਨੂੰ ਜ਼ਿਆਦਾ ਪ੍ਰੋਬਲਮ ਜਿੱਥੋਂ ਲੱਗਦੀ ਹੈ ਫੈਬਰਿਕ ਦੀ ਲੱਗਦੀ ਹੈ ਮੈਮ। ਜਿਹੜੇ ਪਹਿਲੇ ਫੈਬਰਿਕ ਸੀ ਨਾ, ਉਹ ਥੋੜ੍ਹੇ ਫੈਬਰਿਕ ਵੀ ਅੱਛੇ ਹੁੰਦੇ ਸੀ
1: ਜੀ,
0: ਅੱਜ ਦੇ ਫੈਬਰਿਕ 'ਚ ਕਈ ਵਾਰੀ ਹੋ ਵੀ ਜਾਂਦਾ ਕੋਈ ਮਸ਼ੀਨ 'ਚ ਗੜਬੜ ਹੋਵੇ, ਕਈ ਵਾਰੀ ਕਾਰੀਗਰ ਵੀ ਧਿਆਨ ਨਹੀਂ ਦਿੰਦੇ, ਉਹਨਾਂ ਨੂੰ ਵੀ ਐਂ ਹੁੰਦਾ ਵੀ ਚੱਕੋ ਨਿਬੇੜ ਦਈਏ, ਕਈ ਵਾਰੀ ਸਟਿਚਿੰਗ 'ਚ ਹੋ ਜਾਂਦੀ ਹੈ ਪ੍ਰੋਬਲਮ, ਪਰ ਹੁਣ ਜਿਹੜੀ ਲੇਸਿਸ ਵਗੈਰਾ ਦੀ ਪ੍ਰੋਬਲਮ ਹੈ, ਅਤੇ ਜੇ ਉਹ ਹੁਣ ਲੇਸਿਸ ਇਸ ਟਾਈਪ ਦੀਆਂ ਆ ਰਹੀਆਂ ਨੇ, ਉਹਦੇ 'ਚ ਸਾਡੀ ਕੋਈ ਗਰੰਟੀ ਨਹੀਂ ਹੁੰਦੀ ਲੇਸਾਂ 'ਚ ਤਾਂ। ਵੈਸੇ ਵੀ ਫੈ ਤੇ ਜਿਹੜਾ ਦੇ ਜਾਂਦਾ ਤੇ ਮੈਂ ਉਹਦੀ ਜਿਵੇਂ ਕਹਿਣਗੇ ਲਗਾ ਦਿੰਦੇ ਆ, ਪਰ ਮੋਸਟਲੀ ਮੈਂ ਖੁਦ ਹੀ ਪਰਚੇਸ ਕਰਦੀ ਹਾਂ ਮੈਂ
1: ਡਿਜ਼ਾਈਨਿੰਗ ਦੇ ਲਈ।
0: ਹਾਂਜੀ
1: ਉਹ ਮਤਲਬ ਤੁਹਾਨੂੰ ਕਹਿ ਦਿੰਦੇ ਹੋਣੇ ਕਿ ਤੁਸੀਂ ਆਪਣੇ ਅਕੋਰਡਿੰਗ।
0: ਹਾਂਜੀ ਹਾਂਜੀ ਮੈਮ ਐਕਚੁਅਲ 'ਚ ਇੰਨੇ ਪੁਰਾਣੇ ਹੋ ਚੁੱਕੇ ਨੇ ਕਸਟਮਰ, ਸਾਰੇ ਫੈਮਲੀਅਰ ਨੇ, ਕੋਈ ਮਤਲਬ ਕੁਛ ਕਸਟਮਰ ਤਾਂ ਇਹ ਵੀ ਨਹੀਂ ਦੱਸਦੇ ਵੀ ਤੁਸੀਂ ਉਹਦੀ ਸਲਵਾਰ ਬਣਾਉਣਗੇ ਪਲਾਜ਼ੋ, ਖੁਦ ਕਹਿ ਦਿੰਦੇ ਨੇ ਵੀ ਤੁਹਾਨੂੰ ਕੀ ਸੋਹਣਾ ਲੱਗ ਰਿਹਾ ਇਸ 'ਤੇ ਤੁਸੀਂ ਉਹ ਬਣਾ ਦਿਓ, ਜੋ ਤੁਸੀਂ
1: ਜੋ ਤੁਹਾਨੂੰ ਸਹੀ ਲੱਗੇਗਾ।
0: ਹਾਂ ਜੋ ਤੁਹਾਨੂੰ ਸਹੀ ਲੱਗਦਾ ਉਹ ਬਣਾ ਕੇ ਦਿਓ। ਮਤਲਬ ਇਸ ਟਾਈਪ ਦੇ ਵੀ ਕਸਟਮਰ ਹੈਗੇ ਨੇ
1: ਜੀ। ਅਤੇ ਫਿਰ ਘਰ ਬੈਲੈਂਸ ਕਰਨਾ, ਫਿਰ ਨਾਲ ਬੁਟੀਕ ਦੇਖਣਾ,
0: ਹਾਂਜੀ
1: ਕਿੰਨੀ ਦਿੱਕਤ ਆਉਂਦੀ ਹੈ।
0: ਇਹ ਤਾਂ ਦੇਖੋ ਥੋੜ੍ਹੀ ਪ੍ਰੋਬਲਮ ਹੁੰਦੀ ਹੋਈ ਹੈ, ਬਟ ਫੈਮਿਲੀ ਥੋੜ੍ਹੀ ਕੋਆਪਰੇਟ ਕਰ ਲੈਂਦੀ ਹੈ, ਮੇਰੇ ਮਦਰ ਇਨ ਲਾ ਬਹੁਤ ਕੋਆਪਰੇਟ ਕਰ ਲੈਂਦੇ ਨੇ, ਜੇ ਮੈਂ ਲੇਟ ਹੋ ਜਾਂਦੀ ਹਾਂ ਤਾਂ ਰਾਤ ਦਾ ਡਿਨਰ ਵਗੈਰਾ ਲਈ ਕਰ ਲੈਂਦੇ ਨੇ। ਬੇਟੀ ਮੇਰੀ ਬੜੀ ਹੈ, ਉਹ ਬਹੁਤ ਹੈਲਪਫੁਲ ਹੈ। ਜਦੋਂ ਛੋਟੇ ਸੀ ਬੱਚੇ ਉਦੋਂ ਥੋੜ੍ਹਾ ਜਿਹਾ ਲੱਗਦਾ ਸੀ, ਬਟ ਹੁਣ ਉਹ ਹੈਲਪ ਕਰ ਲੈਂਦੀ ਹੈ। ਅਤੇ ਥੋੜ੍ਹਾ ਜਿਹਾ ਚੈਲੇਂਜਸ ਫੈਮਿਲੀ ਦੀ ਸਪੋਰਟ ਹੋਵੇ ਤਾਂ ਫਿਰ ਘੱਟ ਲੱਗਦਾ ਜੀ,
1: ਫਿਰ ਤਾਂ ਹੋ ਜਾਂਦਾ।
0: ਹਾਂਜੀ ਫਿਰ ਹੋ ਜਾਂਦਾ ਜੀ
1: ਜੀ। ਅੱਛਾ ਵੈਸੇ ਕਹਿੰਦੇ ਪੁੱਛਣਾ ਨਹੀਂ ਚਾਹੀਦਾ, ਪਰ ਕਿੰਨੀ ਕੁ ਆਮਦਨੀ ਹੈਗੀ ਇਸ ਕੰਮ ਦੇ ਵਿੱਚ? ਕਿਉਂਕਿ ਬਹੁਤ ਸਾਰੀਆਂ ਭੈਣਾਂ ਨਾ ਸੋਚ ਰਹੀਆਂ ਹੋਣੀਆਂ ਸਾਡਾ ਇਹ ਪ੍ਰੋਗਰਾਮ ਸੁਣ ਕੇ, ਤੁਹਾਡੀ ਗੱਲਬਾਤ ਸੁਣ ਕੇ, ਕਿ ਹਾਂ ਅਸੀਂ ਵੀ ਇਸ ਕੰਮ ਨੂੰ ਕਰ ਸਕਦੇ ਹਾਂ।
0: ਹਾਂਜੀ ਮੈਮ ਜ਼ਰੂਰ ਕਰ ਸਕਦੇ ਹੋ, ਮੈਨੂੰ ਮੈਂ ਖੁਦ ਵੀ ਮੈਮ ਮੇਰੇ ਕੋਲੋਂ ਸਿੱਖ ਕੇ ਕਈਆਂ ਨੇ ਬੁਟੀਕ ਰਨ ਕੀਤੇ ਹੋਏ ਨੇ, ਮੈਂ ਬਹੁਤ ਜਣਿਆਂ ਨੂੰ ਸਿਖਾਇਆ ਜਿਹੜੇ ਹੁਣ ਬੁਟੀਕ ਚਲਾ ਰਹੇ ਨੇ। ਪਰ ਮੈਂ ਸਿਖਾਉਣ ਤੋਂ ਪਹਿਲਾਂ ਇੱਕ ਗੱਲ ਜ਼ਰੂਰ ਕਹਿ ਦਿੰਦੀ ਹੁੰਦੀ ਹਾਂ ਵੀ ਬੇਟਾ ਜੀ ਦਲ ਦਲ ਹੈ, ਧੱਸੋਗੇ ਨਿਕਲੋਗੇ ਨਹੀਂ, ਤੁਸੀਂ ਚਾਹ ਕੇ ਵੀ ਇਸ ਕੰਮ ਨੂੰ ਛੋੜ ਨਹੀਂ ਪਾਓਗੇ।
1: ਅੱਛਾ
0: ਹਾਂ
1: ਉਹ ਕਿਉਂ?
0: ਮੈਮ ਕੰਮ ਵੀ ਇਸ ਤਰ੍ਹਾਂ ਦਾ, ਦੇਖੋ ਜਦੋਂ ਫੈਸਟੀਵਲ ਹੋਣਗੇ ਕੰਮ ਵਧੇਗਾ, ਤੁਸੀਂ ਆਪਣੇ ਲਈ ਪਰਸਨਲ ਸਪੇਸ ਕੱਢਣੀ ਤੁਹਾਡੇ ਲਈ ਬਹੁਤ ਮੁਸ਼ਕਿਲ ਹੋ ਜਾਂਦੀ ਹੈ ਉਹਨਾਂ ਦਿਨਾਂ 'ਚ
1: ਜੀ,
0: ਹੈ ਨਾ। ਦੇਖੋ ਫੈਸਟੀਵਲ ਤਾਂ ਆਪਣੇ ਲਈ ਵੀ ਉਹੀ ਹੁੰਦੇ ਨੇ, ਹੈ ਨਾ, ਅਤੇ ਉਹ ਚੀਜ਼ਾਂ ਕਰਨੀਆਂ ਔਖੀਆਂ ਹੋ ਜਾਂਦੀਆਂ ਨੇ। ਜੇ ਤੁਸੀਂ ਕਹੋ ਵੀ ਫਿਰ ਜੇ ਤੁਸੀਂ ਇਹਨਾਂ ਚੀਜ਼ਾਂ ਨੂੰ ਅਵੋਇਡ ਕਰਦੇ ਹੋ ਤਾਂ ਫਿਰ ਤੁਹਾਡੇ ਕਸਟਮਰਸ ਨਾਲ ਵੀ ਲਿੰਕਸ ਖਰਾਬ ਹੁੰਦੇ ਨੇ, ਇਹ ਚੀਜ਼ਾਂ ਜ਼ਰੂਰ ਹੁੰਦੀਆਂ ਨੇ ਮੈਮ।
1: ਅੱਛਾ ਜੇ ਮੰਨ ਲਓ ਕਿਸੇ ਨੇ ਆਪਣਾ ਬੁਟੀਕ ਸ਼ੁਰੂ ਕਰਨਾ ਪਰ ਉਹਨਾਂ ਨੂੰ ਸਟਿਚਿੰਗ ਨਹੀਂ ਆਉਂਦੀ, ਇਹ ਜ਼ਰੂਰੀ ਹੈ ਕਿ ਜਿਹਨੂੰ ਕੰਮ ਆਉਂਦਾ ਉਹੀ ਇਹ ਕੰਮ ਸ਼ੁਰੂ ਕਰੇ?
0: ਨਹੀਂ ਮੈਮ, ਜੇ ਅਗਰ ਸ਼ੌਂਕ ਹੈ ਦੇਖੋ ਤੇ ਕਰ ਸਕਦੇ ਨੇ, ਪਰ ਅਗਰ ਥੋੜੀ ਬਹੁਤੀ ਨੋਲੇਜ ਰੱਖਦੇ ਹੋਣਗੇ ਤੇ ਤੁਹਾਨੂੰ ਬੈਟਰ ਰਹੇਗਾ,
1: ਕਿਉਂਕਿ ਬਿਲਕੁਲ ਡਿਪੈਂਡੈਂਸੀ ਕਿਸੇ
0: ਹਾਂ ਬਿਲਕੁਲ ਡਿਪੈਂਡ
1: ਹੋਣੀ ਚਾਹੀਦੀ।
0: ਹਾਂਜੀ ਉਹ ਫਿਰ ਜਦ ਤੱਕ ਤੁਹਾਨੂੰ ਨੋਲੇਜ ਨਹੀਂ ਹੈ ਮੈਮ, ਫਿਰ ਤੁਹਾਨੂੰ ਕਿਸੇ ਤੋਂ ਕੰਮ ਵੀ ਤੁਸੀਂ ਤਾਂ ਹੀ ਕਰਵਾਓਗੇ ਜੇ ਤੁਹਾਨੂੰ ਖੁਦ ਨੋਲੇਜ ਹੋਏਗੀ, ਨਹੀਂ ਤਾਂ ਤੁਸੀਂ ਪੂਰੇ ਡਿਪੈਂਡ ਰਹੋਗੇ। ਮੈਂ ਮੇਰੇ ਕੋਲ ਤਾਂ ਜਿੰਨੇ ਵੀ ਗਏ ਨੇ ਸਿੱਖ ਕੇ ਉਹਨਾਂ ਨੇ ਮਤਲਬ ਅਗਰ ਚਾਹੇ ਅੱਗੇ ਰੱਖ ਵੀ ਲਏ ਨੇ, ਬਟ ਉਹ ਆਪਣੀ ਇਨਵੋਲਵਮੈਂਸ ਤਾਂ ਚਾਹੀਦੀ ਹੈ ਮੈਮ
1: ਜੀ,
0: ਤੁਹਾਡਾ ਤਾਂ ਟਾਈਮ ਔਰ ਇੰਟਰਸਟ ਚਾਹੀਦਾ।
1: ਅੱਛਾ ਤੁਸੀਂ ਸਟਿਚਿੰਗ ਸਿਖਾਉਂਦੇ ਵੀ ਹੋ?
0: ਮੈਮ ਕੋਈ ਸਪੈਸ਼ਲ ਜਿਵੇਂ ਕੋਈ ਨੋਨ ਟੂ ਹੋ ਜਾਵੇ ਜਿੱਦ ਕਰ ਲਏ,
1: ਕਿਉਂਕਿ
0: ਹਾਂਜੀ ਕੋਈ ਰਿਸ਼ਤੇਦਾਰੀ ਜ਼ਬਰਦਸਤੀ ਕਹਿ ਦੇਵੇ, ਕਿਉਂਕਿ ਸਿਖਾਉਣ ਦਾ ਟਾਈਮ ਹੁੰਦਾ ਨਹੀਂ ਹੈ
1: ਜੀ,
0: ਸਾਰਾ ਦਿਨ ਕੰਮ ਹੁੰਦਾ ਵੀ ਜਿੰਨੇ ਕੁ ਬੰਦੇ ਸਿਖਾਏ ਨੇ ਮਤਲਬ ਚੁਣਿੰਦਾ ਸਿਖਾਏ ਨੇ ਮੈਮ
1: ਜੀ,
0: ਜ਼ਿਆਦਾ ਨਹੀਂ ਸਿਖਾ ਪਾਉਂਦੇ ਕਿਉਂਕਿ ਇੰਨਾ ਟਾਈਮ ਨਹੀਂ ਹੁੰਦਾ, ਕਿਉਂਕਿ ਆਪਣਾ ਵੀ ਕੰਮ ਹੁੰਦਾ ਬੁਟੀਕ ਤੇ।
1: ਤੇ ਅੱਛਾ ਜੇ ਕਿਸੇ ਨੇ ਨਵਨੀਤ ਜੀ ਸਿੱਖਣਾ ਹੋਵੇ ਸਟਿਚਿੰਗ ਦਾ ਕੰਮ,
0: ਹਾਂਜੀ,
1: ਤਾਂ ਇੱਕ ਮਤਲਬ ਪਰਫੈਕਟ ਜਿਹਨੂੰ ਅਸੀਂ ਕਹੀਏ, ਅਸੀਂ ਪਰਫੈਕਸ਼ਨ ਤਾਂ ਕਿਸੇ ਕੰਮ 'ਚ ਹੁੰਦੀ ਨਹੀਂ ਹੈ,
0: ਇਸ ਕੰਮ 'ਚ ਤਾਂ ਮੈਂ ਸਾਰੀ ਨਹੀਂ। ਦੇਖੋ ਇੰਨੇ ਸਾਲ ਹੋ ਗਏ ਕਰਦੇ ਨੂੰ, ਹਰ ਚੀਜ਼ ਹਰ ਦਿਨ ਤੁਹਾਨੂੰ ਨਵੀਂ ਚੀਜ਼ ਸਿੱਖਣ ਨੂੰ ਮਿਲਦੀ ਹੈ
1: ਜੀ।
0: ਪਰਫੈਕਟ ਤਾਂ 28 ਸਾਲ ਦੇ ਵਿੱਚ ਮੈਂ ਆਪਣੇ ਆਪ ਨੂੰ ਵੀ ਨਹੀਂ ਕਹਿੰਦੀ, ਮੈਨੂੰ ਵੀ ਲੱਗਦਾ ਵੀ ਹਲੇ ਬਹੁਤ ਕੁਛ ਪਿਆ ਸਿੱਖਣ ਵਾਲਾ
1: ਜੀ। ਮਤਲਬ ਜੇ ਕਿਸੇ ਨੇ ਸਿੱਖਣਾ ਹੋਵੇ ਤਾਂ ਕਿੰਨੇ ਕੁ ਟਾਈਮ ਦੇ ਵਿੱਚ ਤੁਸੀਂ ਸਿੱਖ ਸਕਦੇ ਹੋ?
0: ਮੈਮ ਇਹ ਡਿਪੈਂਡ ਕਰਦਾ ਬੰਦੇ ਦੇ ਉੱਤੇ, ਇੰਟਰਸਟ ਵਾਲੇ ਮੇਰੇ ਕੋਲੋਂ ਲੜਕੀ ਆਉਂਦੀ ਸੀ, ਉਹ ਤੁਸੀਂ ਮੰਨੋਗੇ ਵੀ 2 ਮਹੀਨੇ ਦੇ ਵਿੱਚ ਇੰਨਾ ਵਧੀਆ ਸਿੱਖ ਕੇ ਗਈ, ਮੈਂ ਖੁਦ ਹੈਰਾਨ ਹਾਂ ਉਸ ਲੜਕੀ 'ਤੇ ਅੱਜ ਵੀ, ਵੀ 2 ਮਹੀਨੇ ਦੇ ਵਿੱਚ ਉਹਦਾ ਇੰਨਾ ਇੰਟਰਸਟ ਸੀ, ਮਤਲਬ ਉਹਨੇ ਲਹਿੰਗੇ ਤੱਕ ਵੀ ਬਣਾ ਲਏ।
1: ਅੱਛਾ
0: ਤੁਸੀਂ ਲਹਿੰਗਾ ਦੇਖੋ ਬਣਾਉਣਾ ਬਹੁਤ ਡਿਫੀਕਲਟ ਕੰਮ ਹੈ, ਅਤੇ ਮਤਲਬ ਉਹ ਬਹੁਤ ਐਕਸਪਰਟ ਹੈ ਅਤੇ ਬਹੁਤ ਛੇਤੀ ਉਹਦਾ ਇੰਟਰਸਟ ਬਹੁਤ ਸੀ, ਕੋਈ ਵੀ ਚੀਜ਼ ਹੁੰਦੀ ਉਹਨੂੰ ਬਹੁਤ ਸ਼ੌਂਕ ਹੁੰਦਾ ਵੀ ਪਹਿਲਾਂ ਮੈਂ ਬਣਾਵਾਂਗੀ ਮੈਨੂੰ ਦਿਓ ਤੁਸੀਂ ਮੈਂ ਸਿੱਖਣਾ, ਅਤੇ ਇੰਟਰਸਟ ਦੇ ਉੱਤੇ ਡਿਪੈਂਡ ਹੈ ਮੈਮ ਤੁਸੀਂ ਕਿੰਨੀ ਛੇਤੀ ਸਿੱਖਦੇ ਹੋ। ਕਈ ਮੈਮ 4-4 ਸਾਲ ਵੀ 5-5 ਸਾਲ ਵੀ ਇੰਨੇ ਪਰਫੈਕਟ ਨਹੀਂ ਹੋ ਪਾਉਂਦੇ
1: ਜੀ,
0: ਇਸ ਤੁਹਾਡਾ ਸਾਰਾ ਕੁਛ ਇੰਟਰਸਟ 'ਤੇ ਜਾ ਕੇ ਟਿਕਦੀ ਹੈ ਜੀ।
1: ਅੱਛਾ ਨਵਨੀਤ ਜੀ, ਜਦੋਂ ਅਸੀਂ ਕੱਪੜੇ ਦਾ ਕੰਮ ਕਰਦੇ ਹਾਂ ਤਾਂ 2 ਚੀਜ਼ਾਂ ਖਾਸ ਤੌਰ 'ਤੇ ਜਿਹੜੇ ਸਾਰੇ ਹੀ ਸਿਲਾਈ ਦਾ ਕੰਮ ਕਰਦੇ ਆ ਉਹਨਾਂ ਦਾ ਇਹ ਕਹਿਣਾ ਹੁੰਦਾ ਕਿ ਇੱਕ ਤਾਂ ਘਰ 'ਚ ਸਫਾਈ ਨਹੀਂ ਰਹਿ ਸਕਦੀ, ਦੂਜਾ ਜਿਹੜਾ ਹੈਗਾ ਤੁਹਾਡੀ ਨਜ਼ਰ ਦੇ ਉੱਤੇ ਬੜਾ ਅਸਰ ਪੈਂਦਾ ਨਿਗਾਹ ਦੇ।
0: ਹਾਂਜੀ ਆਈਸਾਈਡ 'ਤੇ ਤਾਂ ਦੇਖੋ ਜੀ ਪੈਂਦਾ, ਸਾਰਾ ਦਿਨ ਆਪਣਾ ਕੰਮ ਹੀ ਹੈ, ਹੈ ਨਾ, ਨਿਗਾਹ ਲਗਾਉਣ ਵਾਲਾ, ਅਤੇ ਸਫਾਈ ਰੱਖਣੀ ਤਾਂ ਦੇਖੋ ਉਹ ਤੁਹਾਡੇ ਆਪਣੇ ਹੱਥ 'ਚ ਹੈ, ਮੈਂ ਇਸ ਚੀਜ਼ ਨੂੰ ਪ੍ਰੈਫਰੈਂਸ ਨਹੀਂ ਦਿੰਦੀ। ਮੇਰਾ ਤਾਂ ਐਕਚੁਅਲ 'ਚ ਇੱਕ ਸੈਪਰੇਟ ਰੂਮ, ਜੇ ਅਗਰ ਕਰੋਨਾ ਦੇ ਵਿੱਚ ਮੈਂ ਘਰ ਕੀਤਾ ਤਾਂ ਮੈਂ ਇੱਕ ਸੈਪਰੇਟ ਰੂਮ ਲਗਾਇਆ ਹੋਇਆ ਸੀ
1: ਜੀ,
0: ਕਿਉਂਕਿ ਆਲਮੋਸਟ ਪਤਾ ਕਿ ਕਟਿੰਗ ਇੰਨੀ ਜ਼ਿਆਦਾ ਹੁੰਦੀ ਹੈ ਅਤੇ ਲੀਰਾਂ ਇੰਨੀਆਂ ਹੁੰਦੀਆਂ ਨੇ, ਤੁਸੀਂ ਉਹਨੂੰ ਸਾਰੇ ਘਰ 'ਚ ਨਹੀਂ ਖੰਡਾ ਸਕਦੇ, ਉਹਦੇ ਲਈ ਤੁਹਾਨੂੰ ਇੱਕ ਰੂਮ ਚਾਹੀਦਾ ਹੀ ਹੈ ਸੈਪਰੇਟ।
1: ਵੱਖਰਾ?
0: ਹਾਂਜੀ ਇਹ ਹੈ ਵੀ ਉਹ ਡੇਲੀ ਤੁਹਾਨੂੰ ਕਲੀਨ ਕਰਨਾ ਪੈਂਦਾ, ਡੇਲੀ ਸਾਰਾ ਕੁਛ, ਮਤਲਬ ਸਾਡੀ ਸ਼ੁਰੂਆਤ ਹੀ ਡੇਲੀ ਲੀਰਾਂ ਤੋਂ ਹੁੰਦੀ ਹੈ ਮੈਮ, ਵੀ ਪਹਿਲਾਂ ਉਹ ਸਾਰੀਆਂ ਸਾਫ਼ ਕਰਨੀਆਂ ਨੇ ਫਿਰ ਕੰਮ ਸਟਾਰਟ ਕਰਨਾ ਹੈ।
1: ਜੀ ਅੱਛਾ, ਕਦੇ ਐਵੇਂ ਵੀ ਹੋਇਆ ਨਵਨੀਤ ਜੀ ਕਿ ਕੋਈ ਕਸਟਮਰ ਆ ਕੇ, ਮਤਲਬ ਜਿਵੇਂ ਹੁੰਦਾ ਨਾ ਕਿ ਕਿਸੇ ਨੇ ਜਿਹੜਾ ਡਿਜ਼ਾਇਨ ਦਿੱਤਾ ਅਸੀਂ ਉਹੀ ਬਣਾ ਵੀ ਦਿੱਤਾ, ਪਰ ਕਈਆਂ ਨੂੰ ਆਦਤ ਹੁੰਦੀ ਹੈ ਕਿ ਮੀਨ ਮੇਕ ਕਰਨੀ ਕਰਨੀ ਆ,
0: ਹਾਂਜੀ ਹਾਂਜੀ,
1: ਤੁਸੀਂ ਇਹ ਐਵੇਂ ਨਹੀਂ ਕੀਤਾ ਉਵੇਂ ਨਹੀਂ ਕੀਤਾ, ਤੁਹਾਡੇ ਨਾਲ ਵੀ ਅਜਿਹਾ ਹੁੰਦਾ?
0: ਹਾਂਜੀ ਹਾਂਜੀ ਹੁੰਦਾ ਜੀ, ਇਹ ਚੀਜ਼ਾਂ ਵੀ ਹੁੰਦੀਆਂ ਨੇ, ਫੇਸ ਕਰਨੀਆਂ ਪੈਂਦੀਆਂ ਨੇ, ਸੈਟਿਸਫੈਕਸ਼ਨ ਕਰਵਾਉਣੀ ਪੈਂਦੀ ਹੈ ਜੀ, ਇਹ ਜ਼ਰੂਰੀ ਹੈ ਚੀਜ਼ਾਂ ਤਾਂ।
1: ਅਤੇ ਫਿਰ ਮਤਲਬ ਕਿੰਨੇ ਕੁ ਕਸਟਮਰ ਤੁਹਾਨੂੰ ਅਜਿਹੇ ਮਿਲਦੇ ਨੇ?
0: ਨਹੀਂ ਮੈਮ, ਇਹ ਜੇ ਘੱਟ ਹੀ ਹੁੰਦੇ ਨੇ, ਇੱਕ ਦੋ ਹੀ ਹੋਣਗੇ, ਮਤਲਬ ਮੇਰੇ ਇੰਨੇ ਕਰੀਅਰ ਦੇ ਵਿੱਚ ਬਹੁਤ ਰੇਅਰ ਕਸਟਮਰ ਨੇ ਇਹ ਜੇ,
1: ਜੀ
0: ਮੋਸਟਲੀ ਇੱਕ ਪੁਰਾਣਾ ਮੇਰੇ ਨਾਲ ਲਿੰਕ ਹੋਣ ਕਰਕੇ ਸਾਰੇ ਸੈਟਿਸਫਾਈਡ ਹੀ ਹੁੰਦੇ ਨੇ, ਕੁਛ ਹੁੰਦੇ ਨੇ ਜਿਹੜੇ ਥੋੜ੍ਹੇ ਜਿਹੇ ਸੈਟਿਸਫੈਕਸ਼ਨ ਜਿਨ੍ਹਾਂ ਨੂੰ ਨਹੀਂ ਹੁੰਦੀ, ਫਿਰ
1: ਜੀ
0: ਉਹ ਛੱਡਦੇ ਵੀ ਨਹੀਂ ਹੈ।
1: ਠੀਕ ਹੈ, ਅਤੇ ਹੁਣ ਆਉਂਦੇ ਹਾਂ ਸਭ ਤੋਂ ਵੱਡੇ ਸਵਾਲ 'ਤੇ, ਜਿਹੜੇ ਟੇਲਰ ਨੇ ਜਿਹੜੇ ਸਿਲਾਈ
0: ਹਾਂਜੀ
1: ਦਾ ਕੰਮ ਕਰਦੇ ਨੇ,
0: ਹਾਂਜੀ,
1: ਉਹ ਸਾਰੇ ਇਸ ਗੱਲ ਨੂੰ ਲੈ ਕੇ, ਮਤਲਬ ਮੈਂ ਕਹੂੰਗੀ ਕਿ ਬੜਾ ਉਹਨਾਂ ਦੀ ਆਲੋਚਨਾ ਹੁੰਦੀ ਹੈ ਕਿ ਟਾਈਮ 'ਤੇ ਕੱਪੜਾ ਨਹੀਂ ਦਿੰਦੇ, ਟਾਈਮ 'ਤੇ ਕੱਪੜਾ ਨਹੀਂ ਦਿੰਦੇ, ਅਤੇ ਜਿਸ ਦਿਨ ਦਾ ਤੁਹਾਡਾ ਫੰਕਸ਼ਨ ਹੈਗਾ ਤੁਹਾਨੂੰ ਆਲਰੇਡੀ ਉਸ ਤੋਂ ਹਫ਼ਤਾ ਪਹਿਲਾਂ ਦਾ ਮਤਲਬ ਕਹਿਣਾ ਪੈਂਦਾ ਹੈ ਕਿ ਤੁਹਾਡਾ ਇਸ ਦਿਨ ਦਾ ਪ੍ਰੋਗਰਾਮ ਹੈ ਤਾਂ ਕਿ ਸਾਨੂੰ ਮਿਲ ਜੇ।
0: ਐਕਚੁਅਲ 'ਚ ਪਤਾ ਪ੍ਰੋਬਲਮ ਕੀ ਹੁੰਦੀ ਹੈ, ਇਹ ਟੀਮ ਵਰਕ ਹੈ, ਇੱਕ ਬੰਦੇ ਦਾ ਕੰਮ ਨਹੀਂ ਹੈ ਨਾ। ਦੇਖੋ ਹੁਣ ਇੱਕ ਸਟਿਚ ਹੋ ਗਿਆ ਸੂਟ, ਉਹ ਬੜੇ ਹੱਥਾਂ 'ਚੋਂ ਨਿਕਲਦਾ, ਕਟਿੰਗ ਤੋਂ ਨਿਕਲੇਗਾ, ਫਿਰ ਸਟਿਚਿੰਗ ਵਾਸਤੇ ਜਾਏਗਾ, ਹੈ ਨਾ, ਤਰਪਾਈ ਵਾਸਤੇ ਜਾਏਗਾ, ਫਿਰ ਉਹ ਇੰਟਰਲੋਕਿੰਗ ਲਈ ਜਾਏਗਾ, ਉਹਨਾਂ ਵਿੱਚ ਉਹਨੂੰ ਇੰਨੀ ਜਰਨੀ ਕੱਢ ਕੇ ਸੂਟ ਆਉਂਦਾ, ਫਿਰ ਆਇਰਨ ਵਾਲੇ ਕੋਲ ਜਾਏਗਾ, ਹੈ ਨਾ। ਇੱਕ ਬੰਦਾ ਵੀ ਵਿੱਚੋਂ ਮਿਸ ਹੋ ਜਾਂਦਾ ਅਤੇ ਉਹ ਸਾਰਾ ਹੌਸ਼ਪੋਸ਼ ਹੋ ਜਾਂਦਾ। ਹੁਣ ਜਿਵੇਂ ਵਿੱਚੋਂ ਅਗਰ ਇੱਕ ਤਰਪਾਈ ਵਾਲੀ ਚਲੀ ਜਾਂਦੀ ਹੈ, ਹੈ ਨਾ,
1: ਤਰਪਾਈ ਵਾਲੇ ਕੋਲ ਬੜਾ ਜਾਂਦਾ
0: ਹੈ ਨਾ ਜੀ, ਅਤੇ ਫਿਰ ਤੁਸੀਂ ਦੇਖੋ ਵੀ ਅਗਰ ਉਹ ਮਿਸ ਕਰ ਗਈ ਤੇ ਦੂਜੀ ਤਰਪਾਈ ਵਾਲੀ ਤੇ ਬਰਡਨ ਬਣ ਜਾਏਗਾ, ਬਸ ਇੱਕ ਵੀ ਬੰਦਾ ਮਿਸ ਹੋ ਜਾਂਦਾ ਤੇ ਟੀਮ ਵਰਕ ਹੋਣ ਕਰਕੇ ਲੇਟ ਹੁੰਦਾ। ਅਦਰਵਾਈਜ਼ ਅਸੀਂ ਵੀ ਚਾਹੁੰਦੇ ਹਾਂ ਵੀ ਸਾਰਿਆਂ ਨੂੰ ਟਾਈਮ 'ਤੇ ਦਈਏ, ਹੈ ਨਾ, ਸਭ ਦਾ

0: ਕਹਿਣਾ ਪੈ ਜਾਂਦਾ ਨੋ ਪ੍ਰੋਬਲਮ, ਹੁਣ ਪਿੱਛੇ ਕਲਾਇੰਟਸ ਦੀ ਬੜੀ ਪ੍ਰੋਬਲਮ ਰਹੀ ਹੈ, ਹੁਣ ਕਸਟਮਰ ਨੂੰ ਕਿੰਨਾ ਕੁ ਐਕਸਪਲੇਨ ਕਰੀ ਜਾਵਾਂਗੇ ਆਪਾਂ, ਪਰ ਕਹਿਣਾ ਪੈ ਜਾਂਦਾ ਮੈਮ ਕਈ ਵਾਰੀ
1: ਜੀ,
0: ਇਹ ਚੀਜ਼ ਵੀ ਕਹਿਣੀ ਪੈਂਦੀ ਹੈ।
1: ਤੇ ਫਿਰ ਸ਼ਿਕਾਇਤਾਂ ਕਿੰਨੀਆਂ ਕੌਣ ਤੁਸੀਂ ਟਾਈਮ ਤੇ ਨਹੀਂ ਦਿੰਦੇ ਕੱਪੜਾ?
0: ਇਹ ਤਾਂ ਮੈਮ ਵੈਸੇ ਮੋਸਟਲੀ ਦੇਖੋ ਮੇਰੀ ਇੱਕ ਸ਼ੁਰੂ ਤੋਂ ਪ੍ਰਾਇਓਰਟੀ ਰਹੀ ਹੈ, ਅਗਰ ਕਿਸੇ ਦਾ ਵਿਆਹ ਹੈ ਜਾਂ ਕਿਸੇ ਦੀ ਫਲਾਈਟ ਹੈ ਉਹ ਮੈਂ ਕਦੀ ਵੀ ਡਿਲੇ ਨਹੀਂ ਕਰਦੀ ਮੈਮ।
1: ਜੀ
0: ਰੂਟੀਨ ਹੈ ਜਿਵੇਂ ਆਪਾਂ ਸੀਜ਼ਨਲ ਸੂਟ ਸਵਾਉਂਦੇ ਹਾਂ ਨਾ, ਉਹ ਚਾਹੇ ਮੈਂ ਡਿਲੇ ਕਰ ਦੇਵਾਂ ਮੈਮ, ਪਰ ਮੈਂ ਇਹਨਾਂ ਦੋ ਚੀਜ਼ਾਂ ਵਾਲਿਆਂ ਨੂੰ ਕਦੀ ਡਿਲੇ ਨਹੀਂ ਕਰਦੀ, ਕਿਉਂਕਿ ਦੇਖੋ ਅਗਲੇ ਨੇ ਸਪੈਸ਼ਲ ਪੈਸਾ ਹੀ ਇਸ ਪਰਪਸ ਲਈ ਲਗਾਇਆ ਹੈ ਨਾ ਵੀ ਮੈਂ ਇਸ ਫੰਕਸ਼ਨ 'ਤੇ ਪਾਉਣਾ।
1: ਜੀ
0: ਜੇ ਉੱਥੇ ਆਪਾਂ ਅਗਲੇ ਨੂੰ ਨਾ ਦੇਈਏ ਫਿਰ ਉਹਦੇ ਤਾਂ ਪੈਸੇ ਲਾਈ ਖਰਾਬ ਨੇ, ਹੈ ਨਾ। ਇਹ ਚੀਜ਼ਾਂ ਤਾਂ ਮੈਂ ਕਦੀ ਅਵੋਇਡ ਨਹੀਂ ਕਰਦੀ। ਚਲੋ ਸੀਜ਼ਨਲ ਸੂਟ ਹੁੰਦੇ ਨੇ ਤਾਂ ਆਪਾਂ ਪਹਿਲਾਂ ਪੁੱਛ ਲੈਂਦੇ ਹਾਂ ਵੀ ਤੁਸੀਂ ਅਗਰ ਇਨ ਕੇਸ ਜੇ ਪ੍ਰੋਬਲਮ ਹੋਈ ਤਾਂ ਕਸਟਮਰ ਕਰ ਲੈਂਦੇ ਨੇ ਸੈਟਿਸਫੈਕਸ਼ਨ ਇਸ ਗੱਲ 'ਤੇ, ਅਤੇ ਨਾਲ ਲੱਗ ਜਾਂਦੇ ਨੇ ਵੀ ਠੀਕ ਹੈ ਮੈਮ, ਪਰ ਕੋਸ਼ਿਸ਼ ਇਹੀ ਹੁੰਦੀ ਹੈ ਜੀ।
1: ਅੱਛਾ ਤੁਸੀਂ ਸਿਰਫ ਲੇਡੀਜ਼ ਦੇ ਕੱਪੜੇ ਹੀ ਸਟਿਚ ਕਰਦੇ ਹੋ?
0: ਹਾਂਜੀ ਮੈਮ, ਓਨਲੀ ਫੋਰ ਲੇਡੀਜ਼।
1: ਅੱਛਾ, ਅਤੇ ਜਿਹੜੇ ਜੈਂਟਸ ਟੇਲਰ ਨੇ ਮੈਕਸੀਮਮ ਉਹ ਵੱਖਰੇ ਹੀ ਹੁੰਦੇ ਆ?
0: ਹਾਂਜੀ।
1: ਅਤੇ ਮਤਲਬ ਤੁਹਾਨੂੰ ਉਹ ਜਿਹੜਾ ਉਹਨਾਂ ਦੀ ਸਟਿਚਿੰਗ ਆਉਂਦੀ ਨਹੀਂ ਜਾਂ ਤੁਸੀਂ ਉਹ ਕੰਮ ਕੀਤਾ ਹੀ ਨਹੀਂ?
0: ਨਹੀਂ ਮੈਮ, ਮੇਰਾ ਇੰਟਰਸਟ ਹੀ ਨਹੀਂ ਗਿਆ ਜੈਂਟਸ ਵਾਲੀ ਸਾਈਡ ਨਾ,
1: ਕਿਉਂਕਿ ਮੇਰਾ ਡਿਜ਼ਾਈਨਿੰਗ ਨਹੀਂ ਨਾ ਹੁੰਦੀ ਜ਼ਿਆਦਾ।
0: ਨਹੀਂ ਜੀ ਹਾਂ, ਉੱਥੇ ਕ੍ਰੀਏਟੀਵਿਟੀ ਨਹੀਂ ਨਾ ਹੈਗੀ, ਉੱਥੇ ਤਾਂ ਬਸ ਸਿੰਪਲ ਹੀ ਬਣਨੇ ਨੇ, ਹੈ ਨਾ। ਮਤਲਬ ਕਿੰਨਾ
1: ਹਾਰ ਸ਼ਿੰਗਾਰ ਜਿਹੜਾ ਸੱਜਾ ਸਜਾਵਟ
0: ਉਹ ਜੋ ਇੱਧਰ ਹੈ ਉਹ ਜੈਂਟਸ ਵਾਲੀ ਸਾਈਡ ਨਹੀਂ ਹੈ
1: ਜੀ।
0: ਲੇਡੀਜ਼ ਦੇ ਸੂਟਾਂ 'ਚ ਇੰਟਰਸਟ ਜ਼ਿਆਦਾ ਹੁੰਦਾ ਮੈਮ, ਮਤਲਬ ਜੀ ਇੱਕ ਜੋ ਮਰਜ਼ੀ ਹੋ ਜਾਵੇ ਲੇਡੀਜ਼ ਨੇ ਸੂਟ ਪਾਉਣੋਂ ਨਹੀਂ ਹਟਣਾ
1: ਜੀ। ਵੈਸੇ ਹੈ ਤਾਂ ਇਹ ਵੈਸੇ ਗੱਲ ਗਲਤ ਨਾ, ਪਰ
0: ਇਹ ਤਾਂ ਲੇਡੀਜ਼ ਅਧਿਕਾਰ ਹੈ ਜੀ।
1: ਜੀ ਅੱਛਾ, ਕੀ ਕਹਿਣਾ ਚਾਹੋਗੇ ਅਖੀਰ 'ਚ? ਬਹੁਤ ਸਾਰੀਆਂ ਭੈਣਾਂ ਅਜਿਹੀਆਂ ਹੋਣੀਆਂ ਨਵਨੀਤ ਜੀ ਜਿਹੜੀਆਂ ਆਪਣਾ ਕੰਮ ਸ਼ੁਰੂ ਕਰਨਾ ਚਾਹੁੰਦੀਆਂ ਹੋਣਗੀਆਂ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ?
0: ਮੈਂ ਉਹਨਾਂ ਨੂੰ ਕਹਾਂਗੀ ਵੀ ਤੁਸੀਂ ਅਗਰ ਇਸ ਲਾਈਨ 'ਚ ਆਉਣਾ ਚਾਹੁੰਦੇ ਹੋ ਤਾਂ ਥੋੜ੍ਹੀ ਜਿਹੀ ਨੌਲੇਜ ਰੱਖ ਕੇ ਇਹਨੂੰ ਸਟਾਰਟ ਕਰਿਓ, ਤਾਂ ਕਿ ਤੁਹਾਨੂੰ ਕੋਈ ਇਸ ਦੇ ਵਿੱਚ ਘਾਟਾ ਨਾ ਪਵੇ, ਤੁਹਾਡਾ ਕੋਈ ਨਜਾਇਜ਼ ਫਾਇਦਾ ਨਾ ਚੱਕ ਸਕੇ। ਤੁਸੀਂ ਇਸ ਚੀਜ਼ ਦੀ ਨੌਲੇਜ ਲੈ ਕੇ ਫਿਰ ਕੰਮ ਸ਼ੁਰੂ ਕਰੋ, ਕੰਮ ਬਹੁਤ ਵਧੀਆ ਹੈ। ਲੇਡੀਜ਼ ਨੇ ਸੂਟ ਪਾਉਣੋ ਨਹੀਂ ਹਟਣਾ ਜੀ, ਹੈ ਨਾ, ਅਤੇ ਕੰਮ ਸਕਸੈਸਫੁਲ ਤਾਂ ਹੀ ਰਹੇਗਾ ਜੀ।
1: ਜੀ ਤੁਸੀਂ ਸਾਡੇ ਸਟੂਡੀਓ ਆਏ, ਸਾਡੇ ਨਾਲ ਬਹੁਤ ਸੋਹਣੀਆਂ ਗੱਲਾਂ ਸਾਂਝੀਆਂ ਕੀਤੀਆਂ, ਬਹੁਤ ਸਾਰੀ ਜਾਣਕਾਰੀ ਭੈਣਾਂ ਨਾਲ ਸਾਂਝੀ ਕੀਤੀ, ਖਾਸ ਕਰਕੇ ਕੱਪੜੇ ਦੇ ਬਾਰੇ 'ਚ ਜਿੰਨੇ ਵੀ ਸਵਾਲ ਜਿਹੜੇ ਮੇਰੇ ਮਨ ਦੇ ਵਿੱਚ ਸੀ ਮੈਂ ਉਹ ਸਾਰੀ ਤੁਹਾਡੇ ਤੋਂ ਪੁੱਛੇ। ਇੰਨੀ ਸੋਹਣੀ ਜਾਣਕਾਰੀ ਨੂੰ ਸਾਡੇ ਨਾਲ ਸਾਂਝਾ ਕਰਨ ਲਈ, ਸਾਡੇ ਸਟੂਡੀਓ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
0: ਧੰਨਵਾਦ ਜੀ।
2: ਇਹ ਗੱਲਬਾਤ ਜੀ ਤੁਸੀਂ ਸੁਣੀ, ਬੁਟੀਕ ਟਿਪਸ ਨੇ ਜਿਹੜੀਆਂ ਉਹ ਨਵਨੀਤ ਕੌਰ ਹੋਰਾਂ ਵੱਲੋਂ ਇੰਟਰਵਿਊ ਕੀਤਾ ਸੀ ਰਣਦੀਪ ਪੰਧੇਰ ਹੋਰਾਂ ਨੇ। ਉਮੀਦ ਕਰਦੇ ਹਾਂ ਇਹ ਗੱਲਬਾਤ ਤੁਹਾਨੂੂੰ ਚੰਗੀ ਲੱਗੀ ਹੋਵੇਗੀ ਅਤੇ ਤੁਹਾਨੂੰ ਸਿੱਖਿਆ ਜ਼ਰੂਰ ਕੁਝ ਹੋਏਗਾ, ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਅਸੀਂ ਆਪਣਾ ਕੰਮ ਸ਼ੁਰੂ ਕਰਨਾ ਚਾਹ ਰਹੇ ਹਾਂ ਜਾਂ ਕੁਝ ਨਵਾਂ ਸਿੱਖ ਰਹੇ ਹਾਂ ਤਾਂ ਥੋੜ੍ਹੀ ਜਿਹੀ ਝਿਜਕ ਸਾਨੂੰ ਹੁੰਦੀ ਹੈ ਨਾ, ਅਤੇ ਅਕਸਰ ਹੀ ਔਰਤਾਂ ਨੂੰ ਸ਼ਿੰਗਾਰ ਦੇ ਨਾਲ, ਸੂਟਾਂ ਦੇ ਨਾਲ, ਕੱਪੜਿਆਂ ਦੇ ਨਾਲ ਜੋੜਿਆ ਜਾਂਦਾ, ਅਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਪਸੰਦ ਵੀ ਹੁੰਦੀਆਂ ਨੇ, ਪਰ ਜਦੋਂ ਉਸਨੂੰ ਅਸੀਂ ਹੀਣ ਭਾਵਨਾ ਦਾ ਸ਼ਿਕਾਰ ਨਾਲ ਉਹਨਾਂ ਨਾਲ ਕਰਵਾਉਣ ਲੱਗ ਜਾਂਦੇ ਹਾਂ ਤਾਂ ਉਹ ਗੱਲ ਭੈੜੀ ਹੁੰਦੀ ਹੈ। ਔਰਤਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਜੇ ਉਹ ਸੂਟਾਂ ਸ਼ਿੰਗਾਰ ਦੇ ਨਾਲ ਵੀ ਉਹ ਸਾਰੇ ਕੰਮ ਮਰਦਾਂ ਤੋਂ ਵਧੀਆ ਕਰ ਦਿੰਦੀਆਂ ਨੇ, ਜਿਵੇਂ ਕਿ ਉਹ ਗੱਲ ਕਰ ਹੀ ਰਹੇ ਸੀ ਕਿ ਉਹਨਾਂ ਦੇ ਕੱਪੜਿਆਂ ਦੇ ਵਿੱਚ ਕ੍ਰੀਏਟਿਵਿਟੀ ਨਹੀਂ ਹੁੰਦੀ ਹੈਗੀ, ਉਹ ਰਸ ਨਹੀਂ ਹੁੰਦਾ ਹੈਗਾ, ਅਤੇ ਉਸ ਦੇ ਨਾਲ ਨਾਲ ਵੀ ਔਰਤਾਂ ਹਰੇਕ ਕੰਮ ਹੈ ਉਹ ਜਿਹੜਾ ਚੰਗਾ ਕਰ ਲੈਂਦੀਆਂ, ਜਿਵੇਂ ਅੰਗਰੇਜ਼ੀ ਦੇ ਵਿੱਚ ਵੀ ਕਿਹਾ ਜਾਂਦਾ ਕਿ ਔਰਤਾਂ ਉਹ ਕੰਮ ਵੀ ਵਧੀਆ ਕਰ ਲੈਂਦੀਆਂ ਨੇ ਜਿਹੜਾ ਹੀਲਸ ਦੇ ਵਿੱਚ, ਜਿਹੜਾ ਕਿ ਬੰਦੇ ਸ਼ਾਇਦ ਚੱਪਲਾਂ ਦੇ ਵਿੱਚ ਵੀ ਨਾ ਕਰ ਸਕਣ। ਤਾਂ ਅਸੀਂ ਦੋਵੇਂ ਪਾਸੇ ਹੀ ਠੀਕ ਠਾਕ ਬਿਲਕੁਲ ਚੰਗੇ ਰਹਿਣਾ, ਅਤੇ ਕਿਸੇ ਵੀ ਤਰ੍ਹਾਂ ਦੀ ਜੇ ਹੀਣ ਭਾਵਨਾ ਦਾ ਸਾਨੂੰ ਸ਼ਿਕਾਰ ਕਰਵਾਇਆ ਜਾਂਦਾ ਇਸ ਨੂੰ ਲੈ ਕੇ ਤਾਂ ਉਹ ਅਸੀਂ ਨਹੀਂ ਹੋਣਾ ਹੈਗਾ। ਸੋਹਣੀ ਲੱਗਣਾ ਵੀ ਸਭ ਦਾ ਹੱਕ ਹੁੰਦਾ।

FM 2 MHz ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਸੁਣ ਸਕਦੇ ਹੋ। ਸਮਾਂ ਮਿਲਾਓ, ਇਸ ਵੇਲੇ ਦੁਪਹਿਰ ਦਾ ਠੀਕ 1 ਵਜੇ ਹੈ। ਹੁਣ ਤੁਹਾਨੂੰ ਦੱਸਾਂਗੇ ਸਾਡੇ ਕੇਂਦਰ ਤੋਂ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਤੇ ਉਹਨਾਂ ਦਾ ਪ੍ਰਸਾਰਣ ਵਕਤ। ਹੁਣ ਤੋਂ ਕੁਝ ਪਲਾਂ ਬਾਅਦ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਨਗਮੇ ਦਾ। ਦੁਪਹਿਰ 2 ਵਜੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਸਰਫਰੋਸ਼। ਅੱਜ ਦੁਪਹਿਰ 2:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਦੋ ਤੇਰੀਆਂ ਦੋ ਮੇਰੀਆਂ। ਅੱਜ ਦੇ ਇਸ ਪ੍ਰੋਗਰਾਮ ਦਾ ਵਿਸ਼ਾ ਰਹੇਗਾ ਜੋ ਸੰਤੁਸ਼ਟੀ ਹੱਥੀਂ ਕੰਮ ਕਰਨ 'ਚ ਉਹ ਮਸ਼ੀਨਾਂ ਨਾਲ ਕਿੱਥੇ।

ਸ਼ਾਮੀ 5:30 ਵਜੇ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਕਿਸਾਨ ਬਾਣੀ ਦਾ। ਅੱਜ ਦਾ ਵਿਸ਼ਾ ਰਹੇਗਾ ਮਿੱਟੀ ਪਾਣੀ ਦੀ ਪਰਖ ਦੇ ਨਾਲ ਖਾਦਾਂ ਦੀ ਸਹੀ ਵਰਤੋਂ। ਡਾਕਟਰ ਕਿਰਪਾਲ ਸਿੰਘ ਹੋਰਾਂ ਨਾਲ ਗੱਲਬਾਤ ਕੀਤੀ ਹੈ ਰਣਬੀਰ ਸਿੰਘ ਰਾਣਾ ਹੋਰਾਂ ਨੇ। ਸ਼ਾਮੀ 6:30 ਵਜੇ ਲੈ ਕੇ ਹਾਜ਼ਰ ਹੋਵਾਂਗੇ ਨੌਜਵਾਨਾਂ ਲਈ ਖਾਸ ਪ੍ਰੋਗਰਾਮ ਵਿਬਕਿਓਰ। ਅੱਜ ਸ਼ਾਮੀ 7:10 'ਤੇ ਤੁਸੀਂ ਸੁਣੋਗੇ ਸਰਕਾਰ ਦੇ 12 ਸਾਲ ਪੂਰੇ ਹੋਣ 'ਤੇ ਵਿਸ਼ੇਸ਼ ਦੋਭਾਸ਼ੀ ਲੜੀ। ਪੌਣੇ 8 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਸ਼ਾਮ ਸੁਹਾਨੀ। 8:15 ਵਜੇ ਲੈ ਕੇ ਹਾਜ਼ਰ ਹੋਵਾਂਗੇ ਹਿੰਦੀ ਗੀਤਾਂ ਦਾ ਪ੍ਰੋਗਰਾਮ। ਰਾਤੀ 10:02 'ਤੇ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਪੰਜਾਬੀ ਤੜਕਾ ਦਾ। 10:30 ਵਜੇ ਤੁਸੀਂ ਸੁਣੋਗੇ ਪੁਰਾਣੇ ਫਿਲਮੀ ਗੀਤਾਂ ਦਾ ਪ੍ਰੋਗਰਾਮ ਰਜਨੀ ਗੰਧਾ। 11:10 'ਤੇ ਸਾਡੀ ਅੱਜ ਦੀ ਸਭਾ ਦੀ ਸਮਾਪਤੀ ਹੋਵੇਗੀ। ਇਹ ਸਨ ਸਾਡੇ ਕੇਂਦਰ ਤੋਂ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਵਕਤ।

ਤੁਸੀਂ ਟਿਊਨ ਇਨ ਕੀਤਾ ਹੋਇਆ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਤੇ ਵੇਲਾ ਹੋ ਗਿਆ ਪ੍ਰੋਗਰਾਮ ਨਗਮੇ ਦਾ। ਇਸ ਪ੍ਰੋਗਰਾਮ 'ਚ ਅਸੀਂ ਤੁਹਾਡੇ ਵੱਲੋਂ ਭੇਜੇ ਗਏ ਖਤ ਸ਼ਾਮਿਲ ਕਰਦੇ ਹਾਂ ਅਤੇ ਤੁਹਾਨੂੰ ਸੁਣਵਾਉਂਦੇ ਹਾਂ ਹਿੰਦੀ ਗੀਤ। ਪਹਿਲਾ ਖਤ ਸਾਡੇ ਤੱਕ ਪਹੁੰਚਿਆ ਜੀ ਕਰਨਵੀਰ ਹਾਊਸ ਗੁਰਗੋਬਿੰਦ ਸਿੰਘ ਨਗਰ ਪੂਚੋ ਕੈਂਚੀਆਂ ਤੋਂ ਪ੍ਰੇਮ ਸਿੰਘ ਜੌੜਾ, ਮਨਜੀਤ ਕੌਰ, ਕਰਨਵੀਰ, ਕਰਨ, ਦਪਿੰਦਰ, ਵਰਿੰਦਰ, ਸਿਮਰਨ, ਕੁਲਦੀਪ, ਏਕਮ, ਦਮਨ ਅਤੇ ਅਭਿਜੋਤ ਹੋਰਾਂ ਦਾ। ਮੈਸਗਿਰ ਨਾਭਾ ਤੋਂ ਸੋਮਦੱਤ, ਜੋਤੀ ਰਾਣੀ ਅਤੇ ਗੁਰਮੰਨਤ ਹੋਰਾਂ ਦਾ। ਤੁਸੀਂ ਵੀ ਇਸ ਪ੍ਰੋਗਰਾਮ 'ਚ ਸਾਨੂੰ ਖਤ ਪਾ ਸਕਦੇ ਹੋ। ਸਾਡਾ ਪਤਾ ਹੈ ਪ੍ਰੋਗਰਾਮ ਨਗਮੇ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਪਟਿਆਲਾ। ਸਾਡਾ ਪਿੰਨ ਕੋਡ ਹੈ 147002। ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਫਿਲਮ ਰੰਗ ਦੇ ਬਸੰਤੀ ਦੇ ਇਸ ਗੀਤ ਦੇ ਨਾਲ।

ਇਹ ਗੀਤ ਤੁਸੀਂ ਸੁਣਿਆ ਲਤਾ ਮੰਗੇਸ਼ਕਰ ਅਤੇ ਏ ਆਰ ਰਹਿਮਾਨ ਦੀਆਂ ਆਵਾਜ਼ਾਂ ਦੇ ਵਿੱਚ। ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਨਗਮੇ ਦਾ ਅਤੇ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਦੇ ਨਾਲ ਐਫ ਐਮ ਬੈਂਡ 100.2 ਮੈਗਾ ਹਰਟਸ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਵੀ ਤੁਸੀਂ ਸਾਨੂੰ ਸੁਣ ਰਹੇ ਹੋ ਨਿਊਜ਼ ਔਨ ਏ ਆਈ ਆਰ ਐਪ 'ਤੇ। ਸਮਾਂ ਮਿਲਾਓ, ਇਸ ਵੇਲੇ 1:10 ਹੋਣ ਵਾਲੇ ਨੇ। ਹੁਣ ਤੁਸੀਂ ਸੁਣੋਗੇ ਪ੍ਰਦੇਸ਼ਿਕ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ।

नमस्कार, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਰਮੇਸ਼ ਲਾਲ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਇਨਫੋਰਸਮੈਂਟ ਡਾਇਰੈਕਟੋਰੇਟ ED ਨੇ ਭਾਰਤ ਅਤੇ ਕੰਬੋਡੀਆ ਤੋਂ ਕੰਮ ਕਰ ਰਹੇ ਮਨੁੱਖੀ ਤਸਕਰੀ ਸਿੰਡੀਕੇਟ ਦੀ ਜਾਂਚ ਦੇ ਸਬੰਧ ਵਿੱਚ ਬੀਤੇ ਕੱਲ੍ਹ ਪੰਜਾਬ ਅਤੇ ਉੱਤਰ ਪ੍ਰਦੇਸ਼ ਵਿੱਚ ਤਲਾਸ਼ੀ ਮੁਹਿੰਮ ਚਲਾਈ। ED ਨੇ ਕਿਹਾ ਕਿ ਸਿੰਡੀਕੇਟ ਦੇ ਸੰਗਠਿਤ ਮਨੁੱਖੀ ਤਸਕਰੀ, ਸਾਈਬਰ ਧੋਖਾਧੜੀ ਅਤੇ ਇਨ੍ਹਾਂ ਗੈਰ ਕਾਨੂੰਨੀ ਗਤੀਵਿਧੀਆਂ ਰਾਹੀਂ ਪੈਦਾ ਹੋ ਰਹੇ ਅਪਰਾਧ ਤੋਂ ਪ੍ਰਾਪਤ ਕਮਾਈ ਨੂੰ ਲਾਂਡਰਿੰਗ ਵਿੱਚ ਸ਼ਾਮਲ ਹੋਣ ਦਾ ਸ਼ੱਕ ਏ। ਡਾਇਰੈਕਟੋਰੇਟ ਨੇ ਦੱਸਿਆ ਕਿ ਦਿੱਲੀ ਪੁਲਿਸ ਵੱਲੋਂ ਦਾਇਰ FIR ਅਤੇ ਚਾਰਜਸ਼ੀਟਾਂ ਦੇ ਆਧਾਰ 'ਤੇ ਇਨਫੋਰਸਮੈਂਟ ਕੇਸ ਜਾਣਕਾਰੀ ਰਿਪੋਰਟ ਦਰਜ ਕਰਨ ਤੋਂ ਬਾਅਦ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ ਤਹਿਤ ਜਾਂਚ ਸ਼ੁਰੂ ਕੀਤੀ ਗਈ ਸੀ। ED ਨੇ ਕਿਹਾ ਕਿ ਤਲਾਸ਼ੀ ਮੁਹਿੰਮ ਉਹਨਾਂ ਵਿਅਕਤੀਆਂ ਦੀਆਂ ਰਿਹਾਇਸ਼ੀ ਥਾਵਾਂ 'ਤੇ ਚਲਾਈ ਗਈ ਜੋ ਭਰਤੀ ਕਰਨ ਵਾਲੇ ਭਾਰਤੀ ਵਿਅਕਤੀਆਂ ਜਾਂ ਏਜੰਟਾਂ ਵਜੋਂ ਕੰਮ ਕਰਦੇ ਸਨ ਅਤੇ ਵਿਦੇਸ਼ੀ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੇ ਝੂਠੇ ਬਹਾਨੇ ਨਾਲ ਪੀੜਤਾਂ ਦੀ ਕੰਬੋਡੀਆ ਵਿੱਚ ਤਸਕਰੀ ਕਰਨ ਵਿੱਚ ਸਹਾਇਤਾ ਕਰਦੇ ਸਨ। ਪੰਜਾਬ ਰਾਜ ਚੋਣ ਕਮਿਸ਼ਨ ਨੇ ਦੱਸਿਆ ਕਿ ਨਗਰ ਕੌਂਸਲ ਗੁਰਦਾਸਪੁਰ, ਦੀਨਾਨਗਰ ਕਾਦੀਆਂ ਅਤੇ ਨਗਰ ਕੌਂਸਲ ਸ਼ਾਮ 84 ਲਈ ਕੁੱਲ 403 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਨੇ। ਇਨ੍ਹਾਂ ਚਾਰ ਨਗਰ ਕੌਂਸਲਾਂ ਦੀਆਂ ਚੋਣਾਂ ਲਈ ਵੋਟਾਂ 13 ਜੂਨ ਨੂੰ ਪੈਣਗੀਆਂ। ਉਨ੍ਹਾਂ ਅੱਗੇ ਦੱਸਿਆ ਕਿ ਇਹ ਵੋਟਾਂ EVM ਰਾਹੀਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 13 ਜੂਨ ਨੂੰ ਹੋਵੇਗੀ ਅਤੇ ਵੋਟਾਂ ਪੈਣ ਤੋਂ ਤੁਰੰਤ ਬਾਅਦ ਪੋਲਿੰਗ ਸਟੇਸ਼ਨ 'ਤੇ ਹੀ ਗਿਣਤੀ ਕੀਤੀ ਜਾਵੇਗੀ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਬੀਤੇ ਕੱਲ੍ਹ ਮੋਹਾਲੀ ਦੇ ਪਿੰਡ ਘੜੂਆਂ ਸਥਿਤ ਚੰਡੀਗੜ੍ਹ ਯੂਨੀਵਰਸਿਟੀ ਦੇ CU ਸਕਾਲਰ ਸਮਿਟ 2026 ਦੇ ਤੀਜੇ ਐਡੀਸ਼ਨ ਦਾ ਉਦਘਾਟਨ ਕੀਤਾ। ਸਮਿਟ ਵਿੱਚ ਪੰਜਾਬ ਸਮੇਤ ਦੇਸ਼ ਦੇ 22 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਚੁਣੇ ਗਏ ਵੱਖ ਵੱਖ ਵਿਭਾਗਾਂ ਦੇ ਲਗਭਗ 3000 ਵਿਦਿਆਰਥੀ ਸ਼ਾਮਲ ਹੋਏ। ਇਸ ਮੌਕੇ ਰਾਜਪਾਲ ਨੇ ਕਿਹਾ ਕਿ ਨੌਜਵਾਨ ਸਿਰਫ ਨੌਕਰੀ ਦੀ ਭਾਲ ਕਰਨ ਦੀ ਥਾਂ ਦੂਜਿਆਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਆਤਮ ਨਿਰਭਰ ਅਤੇ ਸਮਰੱਥ ਬਣਾਉਣ ਲਈ ਦੇਸ਼ ਵਿੱਚ ਅਨੇਕਾਂ ਸਰਕਾਰੀ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਆਪਣੇ ਪੈਰਾਂ 'ਤੇ ਖੜ੍ਹੀ ਹੋ ਸਕੇ। ਵਿਦਿਆਰਥੀਆਂ ਦਾ ਮਾਰਗਦਰਸ਼ਨ ਕਰਦਿਆਂ ਰਾਜਪਾਲ ਨੇ ਕਿਹਾ ਕਿ ਭਾਰਤ ਦੇ ਨੌਜਵਾਨਾਂ ਨੂੰ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਸਿਰਫ ਪੱਛਮੀ ਮੁਲਕਾਂ ਉੱਪਰ ਹੀ ਨਿਰਭਰ ਨਹੀਂ ਰਹਿਣਾ ਚਾਹੀਦਾ, ਸਗੋਂ ਆਪਣੇ ਦੇਸ਼ ਦੀ ਅਮੀਰ ਅਤੇ ਡੂੰਘੀਆਂ ਜੜ੍ਹਾਂ ਵਾਲੀ ਗਿਆਨ ਵਿਰਾਸਤ ਨਾਲ ਵੀ ਦੁਬਾਰਾ ਜੁੜਨਾ ਚਾਹੀਦਾ ਏ। ਪੰਜਾਬ ਸਰਕਾਰ ਨੇ ਸੂਬੇ ਵਿੱਚ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਰਜ਼ੀ ਨਾਲ ਫੀਸਾਂ ਵਧਾਉਣ ਦੇ ਸਿਲਸਿਲੇ ਨੂੰ ਖਤਮ ਕਰਨ ਦੇ ਉਦੇਸ਼ ਨਾਲ ਵਿਆਪਕ ਨਿਯਾਮਕ ਢਾਂਚਾ

0: ਦਾ ਐਲਾਨ ਕੀਤਾ ਹੈ। ਇਸ ਤਹਿਤ ਸਾਲਾਨਾ ਫੀਸ ਵਾਧੇ ਤੇ 5% ਦੀ ਹੱਦ ਲਾਈ ਗਈ ਹੈ। ਜਿਨ੍ਹਾਂ ਸਕੂਲਾਂ ਨੇ ਪਿਛਲੇ 3 ਸਾਲਾਂ ਦੌਰਾਨ ਸਾਲਾਨਾ ਹੱਦ ਦੀ ਉਲੰਘਣਾ ਕੀਤੀ ਹੈ ਉਹਨਾਂ ਵੱਲੋਂ ਵਸੂਲੀ ਗਈ ਵਾਧੂ ਫੀਸ ਵਾਪਸ ਕਰਨੀ ਲਾਜ਼ਮੀ ਕੀਤੀ ਗਈ ਹੈ ਅਤੇ ਸਖ਼ਤ ਜੁਰਮਾਨਿਆਂ ਦੀ ਵਿਵਸਥਾ ਤੋਂ ਇਲਾਵਾ ਆਖਿਰਕਾਰ ਸਕੂਲ ਦੀ ਮਾਨਤਾ ਤੱਕ ਰੱਦ ਕੀਤੀ ਜਾ ਸਕਦੀ ਹੈ। ਇਸ ਤਜਵੀਜ਼ਤ ਕਾਨੂੰਨ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਰਜ਼ੀ ਦੀਆਂ ਫੀਸਾਂ ਵਧਾਉਣ ਵਿਰੁੱਧ ਦੇਸ਼ ਦਾ ਸਭ ਤੋਂ ਸਖ਼ਤ ਕਾਨੂੰਨ ਕਰਾਰ ਦਿੱਤਾ ਹੈ। ਇਹ ਕਾਨੂੰਨ ਆਗਾਮੀ ਵਿਧਾਨ ਸਭਾ ਸੈਸ਼ਨ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਹ ਪੰਜਾਬ ਦੇ ਸਾਰੇ ਨਿੱਜੀ ਸਕੂਲਾਂ 'ਤੇ ਲਾਗੂ ਹੋਵੇਗਾ। 5% ਦੀ ਇਹ ਹੱਦ ਸਿਰਫ ਟਿਊਸ਼ਨ ਫੀਸਾਂ 'ਤੇ ਨਹੀਂ ਸਗੋਂ ਸਕੂਲਾਂ ਵੱਲੋਂ ਇਕੱਠੇ ਕੀਤੇ ਜਾਣ ਵਾਲੇ ਸਾਰੇ ਲਾਜ਼ਮੀ ਖਰਚਿਆਂ ਅਤੇ ਫੰਡਾਂ 'ਤੇ ਵੀ ਲਾਗੂ ਹੋਵੇਗੀ। ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਮੌਨਸੂਨ ਤੋਂ ਪਹਿਲਾਂ ਸੀਵਰੇਜ ਓਵਰਫਲੋ ਅਤੇ ਸ਼ਹਿਰਾਂ ਵਿੱਚ ਪਾਣੀ ਭਰਨ ਦੀ ਸਮੱਸਿਆ ਨੂੰ ਹੱਲ ਕਰਨ ਵਾਸਤੇ ਸੂਬੇ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਸੀਵਰੇਜ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਮਾਨਸੂਨ ਤੋਂ ਪਹਿਲਾਂ ਸੂਬੇ ਭਰ ਦੇ ਸਾਰੇ ਸ਼ਹਿਰਾਂ ਅਤੇ ਕਸਬਿਆਂ ਵਿੱਚ 2,200 ਕਿਲੋਮੀਟਰ ਸੀਵਰੇਜ ਲਾਈਨਾਂ ਅਤੇ 1,400 ਪਛਾਣੀਆਂ ਗਈਆਂ ਥਾਵਾਂ ਨੂੰ ਸਾਫ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਮੁਹੱਲਿਆਂ ਵਿੱਚ 800 ਕਿਲੋਮੀਟਰ ਮੁੱਖ ਟਰੰਕ ਲਾਈਨਾਂ ਅਤੇ 1,400 ਕਿਲੋਮੀਟਰ ਬ੍ਰਾਂਚ ਲਾਈਨਾਂ ਨੂੰ ਕਵਰ ਕੀਤਾ ਜਾਵੇਗਾ। ਮੰਤਰੀ ਨੇ ਕਿਹਾ ਕਿ ਹਰ ਸਾਲ ਜਦੋਂ ਬਾਰਿਸ਼ ਆਉਂਦੀ ਹੈ ਤਾਂ ਹਰ ਸ਼ਹਿਰ ਅਤੇ ਮੁਹੱਲੇ ਵਿੱਚ ਕੁਝ ਅਜਿਹੇ ਸਥਾਨ ਹੁੰਦੇ ਨੇ ਜਿੱਥੇ ਸੀਵਰੇਜ ਓਵਰਫਲੋ ਹੁੰਦਾ ਹੈ। ਮੰਤਰੀ ਨੇ ਕਿਹਾ ਕਿ ਸਥਾਨਕ ਸਰਕਾਰਾਂ ਵਿਭਾਗ ਅਤੇ ਸੀਵਰੇਜ ਬੋਰਡ ਦੇ ਜੀਈਜ਼ ਅਤੇ ਹੋਰ ਸਟਾਫ ਨੂੰ ਇਸ ਮੁਹਿੰਮ ਲਈ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਵੱਲੋਂ ਉਠਾਈਆਂ ਗਈਆਂ ਜਾਇਜ਼ ਮੰਗਾਂ ਦੇ ਨਿਪਟਾਰੇ ਵਿੱਚ ਤੇਜ਼ੀ ਲਿਆਉਣ ਲਈ ਉੱਚ ਪੱਧਰੀ ਮੀਟਿੰਗਾਂ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਸਬੰਧਤ ਵਿਭਾਗਾਂ ਦੇ ਪ੍ਰਬੰਧਕੀ ਮੁਖੀਆਂ ਨੂੰ ਮੌਕੇ 'ਤੇ ਹੀ ਨਿਰਦੇਸ਼ ਜਾਰੀ ਕਰਦਿਆਂ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਦੀ ਬਰੀਕੀ ਨਾਲ ਪੜਤਾਲ ਕਰਨ ਅਤੇ ਜਲਦ ਤੋਂ ਜਲਦ ਇਨ੍ਹਾਂ ਦਾ ਹੱਲ ਯਕੀਨੀ ਬਣਾਉਣ ਦੀ ਹਦਾਇਤ ਕੀਤੀ। ਮਹਾਰਾਜਾ ਰਣਜੀਤ ਸਿੰਘ ਆਰਮ ਫੋਰਸਿਸ ਪ੍ਰੈਪਰੇਟਰੀ ਇੰਸਟੀਚਿਊਟ ਮੋਹਾਲੀ ਦੇ 10ਵੇਂ ਕੋਰਸ ਦੇ 2 ਕੈਟਾਂ ਨੇ ਏਅਰ ਫੋਰਸ ਕਾਮਨ ਐਡਮਿਸ਼ਨ ਟੈਸਟ 2 ਪ੍ਰੀਖਿਆ ਵਿੱਚ ਦੇਸ਼ ਵਿੱਚੋਂ ਦੂਜਾ ਅਤੇ 6ਵਾਂ ਰੈਂਕ ਪ੍ਰਾਪਤ ਕੀਤਾ ਹੈ। ਇਸ ਵਕਾਰੀ ਪ੍ਰਾਪਤੀ ਵਜੋਂ ਜ਼ਿਲ੍ਹਾ ਰੋਪੜ ਦੇ ਸੁਖਰਾਜ ਸਿੰਘ ਹੀਰਾ ਨੇ ਪੂਰੇ ਦੇਸ਼ ਵਿੱਚੋਂ ਦੂਜਾ ਅਤੇ ਪਠਾਨਕੋਟ ਦੇ ਕੈਡਿਟ ਜਸਨੂਰ ਸਿੰਘ ਨੇ 6ਵਾਂ ਰੈਂਕ ਪ੍ਰਾਪਤ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਪ੍ਰਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸੈਂਡਲੇ @ARRNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 ਤੇ। ਨਮਸਕਾਰ।
1: ਤੁਸੀਂ ਟਿਊਨ ਇਨ ਕੀਤਾ ਹੋਇਆ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ FM ਬੈਂਡ 100.2 ਮੈਗਾਹਰਟਸ 'ਤੇ। ਨਾਲੋ ਨਾਲ ਤੁਸੀਂ ਸਾਨੂੰ ਲਾਈਵ ਸਟ੍ਰੀਮਿੰਗ ਜ਼ਰੀਏ ਵੀ ਸੁਣ ਰਹੇ ਹੋ ਨਿਊਜ਼ ਔਨ AIR ਐਪ 'ਤੇ। ਸਮਾਂ ਮਿਲਾਓ, ਇਸ ਵੇਲੇ ਦੁਪਹਿਰ ਦਾ ਠੀਕ 1:15 ਹੋਇਆ। ਪ੍ਰੋਗਰਾਮ ਨਗਮੇ ਲੈ ਕੇ ਜੈਸਮਿਨ ਇੱਕ ਵਾਰ ਫਿਰ ਤੋਂ ਹਾਜ਼ਰ ਹੈ। ਇਸ ਪ੍ਰੋਗਰਾਮ 'ਚ ਅਸੀਂ ਤੁਹਾਡੇ ਵੱਲੋਂ ਭੇਜੇ ਗਏ ਖਤ ਸ਼ਾਮਿਲ ਕਰਦੇ ਹਾਂ ਅਤੇ ਤੁਹਾਨੂੰ ਸੁਣਵਾਉਂਦੇ ਹਾਂ ਤੁਹਾਡੀ ਪਸੰਦ ਦੇ ਹਿੰਦੀ ਗੀਤ। ਅਗਲਾ ਖਤ ਸਾਡੇ ਤੱਕ ਪਹੁੰਚਿਆ ਰਾਵਰ ਕਰਨਾਲ ਤੋਂ। ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ, ਸ਼ਿਵਾਂਗੀ ਸਮਤਾ ਅਤੇ ਸੰਚਿਤਾ ਇਹਨਾਂ ਦੇ ਨਾਲ ਨੇ। ਪਿੰਡ ਲੋਗਰ ਠਾਕਰਾਂ ਵਾਲਾ ਫਿਰੋਜ਼ਪੁਰ ਤੋਂ ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਰਾਜਦੀਪ ਗੁਰਲਾਲ, ਅਵਿਰਾਜ ਗੁਰਮਾਨ ਅਤੇ ਗੁਰਨੂਰ ਸਿੰਘ ਹੋਰਾਂ ਦਾ ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਅਗਲਾ ਗੀਤ ਤੁਹਾਨੂੰ ਸੁਣਵਾ ਰਹੇ ਹਾਂ ਫਿਲਮ ਉਰੀ ਵਿੱਚੋਂ। ਇਸ ਗੀਤ ਨੂੰ ਗਾਇਆ ਦਲੇਰ ਮਹਿੰਦੀ ਹੋਰਾਂ ਨੇ ਅਤੇ ਬੋਲ ਲਿਖੇ ਨੇ DMC ਨੇ।

ਪ੍ਰੋਗਰਾਮ ਨਗਮੇ ਚਗਲਾ ਖੱਤ ਸਰ ਤੱਕ ਪਹੁੰਚਿਆ ਜੀ। ਪਿੰਡ ਮੂਲੀਆਂ ਵਾਲੇ ਜ਼ਿਲ੍ਹਾ ਫਾਜ਼ਿਲਕਾ ਤੋਂ ਵਿਨੋਦ ਪ੍ਰਵੀਨ ਹਨੀ, ਦੀਕਸ਼ਾ ਜੰਨਤ ਕਾਟਪਾਲ ਹੋਰਾਂ ਦਾ, ਇਹਨਾਂ ਦੇ ਨਾਲ ਨੇ ਸਲਵਿੰਦਰ ਸਿੰਘ। ਬਕਸਰ ਬਿਹਾਰ ਤੋਂ ਸ਼ਰਾਫੁਦੀਨ ਅੰਸਾਰੀ, ਫਾਤਮਾ ਖਾਤੂਨ ਅੰਸਾਰੀ। ਡੁਮਰਾਵ ਬਿਹਾਰ ਤੋਂ ਡਬਲਿਊ ਅੰਸਾਰੀ, ਸੋਨਮ ਅਦੀਬਾ, ਦਾਨਿਸ਼ ਅੰਸਾਰੀ ਹੋਰਾਂ ਦਾ। ਸਰੀਮਪੁਰ ਤੋਂ ਰਾਜ ਐਸ ਡੀ ਅੰਸਾਰੀ ਅਤੇ ਆਸਮਾ ਖਾਤੂਨ ਹੋਰਾਂ ਦਾ। ਜੇਲ੍ਹ ਰੋਡ ਦਿੱਲੀ ਤੋਂ ਲਾਲ ਬਾਬੂ ਦੀਵਾਨਾ ਅਤੇ ਦਿਵਿਆ ਭਾਰਤੀ ਹੋਰਾਂ ਦਾ। ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਅਗਲਾ ਗੀਤ ਤੁਹਾਨੂੰ ਸੁਣਵਾ ਰਹੇ ਹਾਂ, ਫਿਲਮ ਅੰਧਾਧੁਨ। ਆਵਾਜ਼ ਅਮਿਤ ਤ੍ਰਿਵੇਦੀ ਦੀ, ਬੋਲ ਲਿਖੇ ਨੇ ਜੈਦੀਪ ਸਾਨੀ ਹੋਰਾਂ ਨੇ।

ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਨਗਮੇ ਦਾ, ਅਤੇ ਪ੍ਰੋਗਰਾਮ 'ਚ ਅਗਲਾ ਗੀਤ ਤੁਹਾਨੂੰ ਸੁਣਵਾਵਾਂਗੇ। ਫਿਲਮ ਏਅਰਲਿਫਟ ਵਿੱਚੋਂ ਆਵਾਜ਼ਾਂ ਅੰਕਿਤ ਤਿਵਾਰੀ ਅਤੇ ਸਾਥੀਆਂ ਦੀਆਂ। ਇਸ ਗੀਤ ਦੀ ਫਰਮਾਇਸ਼ ਸਾਡੇ ਤੱਕ ਪਹੁੰਚੀ ਹੈ ਤੇਲ ਨਗਰ ਮਲੌਟ ਤੋਂ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ, ਗਗਨ ਦੀਪ ਅਤੇ ਆਰਜ਼ੂ ਜਜੋਰੀਆ ਹੋਰਾਂ ਦੀ। ਚਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਜਿੰਦਲ, ਹਸਮੁਖ ਜਿੰਦਲ ਅਤੇ ਇਹਨਾਂ ਦਾ ਪੂਰਾ ਪਰਿਵਾਰ, ਪਿੰਡ ਸਿਉਣਾ ਤੋਂ ਧੰਨਾ ਸਿੰਘ ਖਰੌੜ ਹੋਰਾਂ ਦੀ, ਪਿੰਡ ਵੱਡੀਆਂ ਜਾਲਾਂ ਤੋਂ ਸਾਨੂੰ ਖਤ ਭੇਜਦੇ ਨੇ ਦਰਸ਼ਨ ਸਿੰਘ ਅਤੇ ਭੁਪਿੰਦਰ ਕੌਰ ਸੈਣੀ ਹੋਰੇ।

ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਨਗਮੇ ਦਾ, ਅਤੇ ਇਸ ਪ੍ਰੋਗਰਾਮ 'ਚ ਅਸੀਂ ਤੁਹਾਡੇ ਵੱਲੋਂ ਭੇਜੇ ਗਏ ਖਤ ਸ਼ਾਮਿਲ ਕੀਤੇ, ਅਤੇ ਆਖਰੀ ਗੀਤ ਹੁਣ ਤੁਹਾਨੂੰ ਇਸ ਪ੍ਰੋਗਰਾਮ ਦਾ ਸੁਣਵਾਉਣਾ, ਅਤੇ ਉਸਦੇ ਲਈ ਫਰਮਾਇਸ਼ ਸਾਡੇ ਤੱਕ ਪਹੁੰਚੀ ਹੈ ਜੀ ਮਸੀਤਾਂ ਡੱਬ ਵਾਲੀ ਤੋਂ, ਦਰਸ਼ਨ ਲੋਟ, ਸਰਗੁਨ, ਇੰਦਰਜੀਤ, ਕਮਲਜੀਤ, ਮੀਨਾਕਸ਼ੀ ਸਾਗਰ ਅਤੇ ਹਨੀ ਲੋਟ ਹੋਰਾਂ ਦੀ। ਸਾਦੁਲ ਸ਼ਹਿਰ ਤੋਂ ਓਮ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼, ਸ਼ਿਵ ਪ੍ਰਕਾਸ਼ ਅਤੇ ਵੇਦ ਪ੍ਰਕਾਸ਼ ਚੌਹਾਨ ਹੋਰਾਂ ਦੀ। ਗੀਤ ਤੁਹਾਨੂੰ ਸੁਣਵਾ ਰਹੇ ਹਾਂ ਫਿਲਮ ਗੁੰਡੇ ਵਿੱਚੋਂ, ਆਵਾਜ਼ਾਂ ਵਿਸ਼ਾਲ ਟਡਲਾਨੀ, ਕੇ ਨੀਤੀ ਮੋਹਨ ਅਤੇ ਸਾਥੀਆਂ ਦੀਆਂ। ਸੰਗੀਤ ਸਜਾਇਆ ਸੁਹੇਲ ਸੈਨ ਹੋਰਾਂ ਨੇ।

0: ਇਸ ਗੀਤ ਦੇ ਨਾਲ ਜਸਪ ਨੂੰ ਦਿਓ ਅੱਜ ਦਾ ਪ੍ਰੋਗਰਾਮ ਨਗਮੇ ਇੱਥੇ ਹੀ ਖਤਮ ਕਰਨ ਦੀ, ਅਤੇ ਉਮੀਦ ਕਰਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜਿੰਨੇ ਵੀ ਸਰੋਤਿਆਂ ਨੇ ਅੱਜ ਦਾ ਇਹ ਪ੍ਰੋਗਰਾਮ ਸੁਣਿਆ ਅਤੇ ਸਾਨੂੰ ਖਤ ਭੇਜੇ, ਉਹਨਾਂ ਸਭ ਦੇ ਹੀ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਤੁਸੀਂ ਟਿਊਨ ਇਨ ਕੀਤਾ ਹੋਇਆ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਐਫ ਐਮ ਬੈਂਡ 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ EIR ਐਪ 'ਤੇ। 1:46 ਹੋਣ ਵਾਲੇ ਨੇ, ਹੁਣ ਤੁਸੀਂ ਸੁਣੋਗੇ ਪੰਜਾਬੀ 'ਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ, ਅਤੇ 1:50 'ਤੇ ਉਰਦੂ 'ਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ।
1: ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵੈਨਜ਼ੁਏਲਾ ਦੇ ਕਾਰਜਕਾਰੀ ਰਾਸ਼ਟਰਪਤੀ ਡੈਲਸੀ ਰੋਡਰੀਗੇਜ਼ ਦਰਮਿਆਨ ਅੱਜ ਨਵੀਂ ਦਿੱਲੀ 'ਚ ਗੱਲਬਾਤ ਜਾਰੀ। ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਮੇਘਾਲਿਆ ਦੇ ਸ਼ਿਲੌਂਗ 'ਚ ਉੱਤਰ ਪੂਰਬੀ ਕੌਂਸਲ ਦੇ 73ਵੇਂ ਪੂਰਨ ਸੈਸ਼ਨ ਦੀ ਪ੍ਰਧਾਨਗੀ ਕਰ ਰਹੇ ਨੇ। ਮਹਾਰਾਸ਼ਟਰ ਵਿੱਚ ਬੀਜੇਪੀ, ਸ਼ਿਵ ਸੈਨਾ ਅਤੇ ਕਾਂਗਰਸ ਦੇ ਮਹਾਂਯੁਤੀ ਗੱਠਜੋੜ ਨੇ 18 ਜੂਨ ਨੂੰ ਹੋਣ ਵਾਲੀਆਂ ਵਿਧਾਨ ਪਰਿਸ਼ਦ ਚੋਣਾਂ ਲਈ 17 ਉਮੀਦਵਾਰਾਂ ਦੇ ਨਾਵਾਂ ਦਾ ਕੀਤਾ ਐਲਾਨ। ਪਹਿਲੀ ਵਿਸ਼ਵ ਯੋਗਾਸਨ ਖੇਡ ਚੈਂਪੀਅਨਸ਼ਿਪ ਅੱਜ ਸ਼ਾਮੀ ਗੁਜਰਾਤ ਦੇ ਅਹਿਮਦਾਬਾਦ 'ਚ ਸ਼ੁਰੂ ਹੋਵੇਗੀ ਅਤੇ ਭਾਰਤ ਔਰਤਾਂ ਦੀ ਸੈਫ ਫੁੱਟਬਾਲ ਚੈਂਪੀਅਨਸ਼ਿਪ 'ਚ ਭੂਟਾਨ ਨੂੰ 1-0 ਨਾਲ ਹਰਾ ਕੇ ਫਾਈਨਲ 'ਚ ਪਹੁੰਚਿਆ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵੈਨਜ਼ੁਏਲਾ ਦੇ ਕਾਰਜਕਾਰੀ ਰਾਸ਼ਟਰਪਤੀ ਡੈਲਸੀ ਰੋਡਰੀਗੇਜ਼ ਅੱਜ ਨਵੀਂ ਦਿੱਲੀ 'ਚ ਗੱਲਬਾਤ ਕਰ ਰਹੇ ਨੇ। ਇਸ ਗੱਲਬਾਤ ਵਿੱਚ ਭਾਰਤ ਵੈਨਜ਼ੁਏਲਾ ਸਬੰਧਾਂ ਦੇ ਸਾਰੇ ਪਹਿਲੂਆਂ 'ਤੇ ਚਰਚਾ ਹੋਵੇਗੀ ਅਤੇ ਊਰਜਾ ਸੁਰੱਖਿਆ, ਵਪਾਰ ਅਤੇ ਨਿਵੇਸ਼, ਫਾਰਮਾਸੂਟੀਕਲ, ਸਿਹਤ ਸੰਭਾਲ, ਆਵਾਜਾਈ ਅਤੇ ਨਵਿਆਉਣਯੋਗ ਊਰਜਾ ਵਰਗੇ ਖੇਤਰਾਂ 'ਚ ਸਹਿਯੋਗ ਦੇ ਨਵੇਂ ਰਸਤੇ ਲੱਭੇ ਜਾਣਗੇ। ਸ਼੍ਰੀਮਤੀ ਰੋਡਰੀਗੇਜ਼ ਕੱਲ੍ਹ ਭਾਰਤ ਦੇ 5 ਦਿਨਾਂ ਦੌਰੇ 'ਤੇ ਨਵੀਂ ਦਿੱਲੀ ਪਹੁੰਚੇ। ਉਨ੍ਹਾਂ ਦੇ ਨਾਲ ਵਿਦੇਸ਼ ਮਾਮਲਿਆਂ, ਆਰਥਿਕਤਾ ਅਤੇ ਵਿੱਤ ਵਿਗਿਆਨ ਅਤੇ ਤਕਨਾਲੋਜੀ ਦੇ ਆਵਾਜਾਈ ਮੰਤਰੀਆਂ ਦਾ ਇੱਕ ਵਫਦ ਵੀ ਹੈ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਵੈਨਜ਼ੁਏਲਾ ਦਾ ਵਫਦ ਊਰਜਾ, ਫਾਰਮਾਸੂਟੀਕਲ ਅਤੇ ਆਟੋ ਸੈਕਟਰਾਂ ਨਾਲ ਸਬੰਧਤ ਕਈ ਥਾਵਾਂ ਦਾ ਦੌਰਾ ਕਰੇਗਾ। ਇਸ ਦਾ ਉਦੇਸ਼ ਭਾਰਤ ਦੀਆਂ ਤਕਨੀਕੀ ਅਤੇ ਉਦਯੋਗਿਕ ਸਮਰੱਥਾਵਾਂ ਦਾ ਮੁਲਾਂਕਣ ਕਰਨਾ ਅਤੇ ਸਹਿਯੋਗ ਦੇ ਮੌਕਿਆਂ ਦੀ ਪੜਚੋਲ ਕਰਨਾ ਹੈ। ਭਾਰਤ ਊਰਜਾ ਅਤੇ ਨਿਵੇਸ਼ ਖੇਤਰਾਂ 'ਚ ਵੈਨਜ਼ੁਏਲਾ ਲਈ ਇੱਕ ਮਹੱਤਵਪੂਰਨ ਭਾਈਵਾਲ ਰਿਹਾ। ਭਾਰਤ ਜਨਤਕ ਖੇਤਰ ਦੇ ਉੱਦਮਾਂ ਨੇ ਊਰਜਾ ਖੇਤਰ ਵਿੱਚ ਵੈਨਜ਼ੁਏਲਾ 'ਚ ਮਹੱਤਵਪੂਰਨ ਨਿਵੇਸ਼ ਕੀਤੇ ਨੇ। ਇਸ ਦੌਰੇ ਨਾਲ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਦੋਵਾਂ ਮੁਲਕਾਂ ਦਰਮਿਆਨ ਵੱਖ ਵੱਖ ਖੇਤਰਾਂ 'ਚ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਵੀ ਉਮੀਦ ਹੈ। ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੇ ਅੱਜ ਸਵੇਰੇ ਨਵੀਂ ਦਿੱਲੀ 'ਚ ਵੈਨਜ਼ੁਏਲਾ ਦੇ ਕਾਰਜਕਾਰੀ ਰਾਸ਼ਟਰਪਤੀ ਡੈਲਸੀ ਰੋਡਰੀਗੇਜ਼ ਨਾਲ ਮੁਲਾਕਾਤ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਡਾ. ਜੈਸ਼ੰਕਰ ਨੇ ਕਿਹਾ ਕਿ ਭਾਰਤ ਵੈਨਜ਼ੁਏਲਾ ਸਬੰਧਾਂ ਪ੍ਰਤੀ ਉਨ੍ਹਾਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਵਚਨਬੱਧਤਾ ਦਾ ਸਨਮਾਨ ਕਰਦਾ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਮੁਲਾਕਾਤ ਦੋਵਾਂ ਮੁਲਕਾਂ ਦਰਮਿਆਨ ਸਹਿਯੋਗ ਨੂੰ ਹੋਰ ਮਜ਼ਬੂਤ ਕਰੇਗੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਭਾਰਤ ਅਤੇ ਲਾਓਸ ਦਰਮਿਆਨ ਡੂੰਘੇ ਸਭਿਅਤਾ ਭਰੇ ਸਬੰਧ ਨੇ ਜੋ ਬੁੱਧ ਧਰਮ ਅਤੇ ਰਾਮਾਇਣ ਦੀ ਸਾਂਝੀ ਵਿਰਾਸਤ ਵਿੱਚ ਝਲਕਦੇ।

0: ਨੇ। ਉਨਾਂ ਕਿਹਾ ਕਿ ਇਸ ਸਾਲ ਦੋਵੇਂ ਮੁਲਕ ਕੁਟਨੀਤਿਕ ਸਬੰਧਾਂ ਦੀ ਸਥਾਪਨਾ ਦੀ 70ਵੀਂ ਵਰੇਗੰਢ ਮਨਾ ਰਹੇ ਨੇ ਜੋ ਦੋਵੇਲੇ ਸਬੰਧਾਂ ਚ ਇਕ ਮਹੱਤਵਪੂਰਨ ਉਪਲਬਧੀ ਐ। ਕੱਲ੍ਹ ਰਾਸ਼ਟਰਪਤੀ ਭਵਨ ਵਿਖੇ ਲਾਓਸ ਦੇ ਉਪ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਥੌਂਗ ਸਾਵਨ ਫੋਮਵੇਹਾਨੇ ਦਾ ਸਵਾਗਤ ਕਰਦਿਆਂ ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਕਤੂਬਰ 2024 ਚ ਆਸੀਆਨ ਸੰਮੇਲਨ ਚ ਸ਼ਾਮਲ ਹੋਣ ਵਾਸਤੇ ਲਾਓਸ ਦਾ ਦੌਰਾ ਕੀਤਾ ਸੀ। ਇਸ ਦੌਰਾਨ ਕਈ ਸਮਝੌਤਿਆਂ ਤੇ ਦਸਤਖਤ ਕੀਤੇ ਗਏ ਜਿਸ ਨਾਲ ਦੋਵਾਂ ਮੁਲਕਾਂ ਦਰਮਿਆਨ ਸਹਿਯੋਗ ਨੂੰ ਨਵਾਂ ਉਤਸ਼ਾਹ ਮਿਲਿਆ। ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਤੇ ਲਾਓਸ ਦਰਮਿਆਨ ਦੁਵੱਲੇ ਵਪਾਰ ਚ ਵਾਧਾ ਹੋਇਐ ਪਰ ਵਪਾਰ ਤੇ ਨਿਵੇਸ਼ ਚ ਹੋਰ ਤਰੱਕੀ ਦੀ ਕਾਫ਼ੀ ਸੰਭਾਵਨਾ ਏ। ਉਨਾਂ ਕਿਹਾ ਕਿ ਭਾਰਤ ਸੂਚਨਾ ਤੇ ਸੰਚਾਰ ਤਕਨਾਲੋਜੀ, ਸਿਹਤ ਦਵਾ, ਖੇਤੀਬਾੜੀ, ਸਿੰਚਾਈ, ਨਿਰਮਾਣ, ਨਵਿਆਉਣਯੋਗ ਊਰਜਾ ਅਤੇ ਬਿਜਲੀ ਸਮੇਤ ਵੱਖ ਵੱਖ ਖੇਤਰਾਂ ਚ ਲਾਓਸ ਨਾਲ ਸਹਿਯੋਗ ਵਧਾਉਣ ਦੀ ਉਮੀਦ ਕਰਦੈ। ਰਾਸ਼ਟਰਪਤੀ ਨੇ ਇਸ ਗੱਲ ਤੇ ਸੰਤੁਸ਼ਟੀ ਜ਼ਾਹਰ ਕੀਤੀ ਕਿ ਦੋਵਾਂ ਦੇਸ਼ਾਂ ਦਰਮਿਆਨ ਵਿਕਾਸ ਭਾਈਵਾਲੀ ਹੋਰ ਵੀ ਮਜ਼ਬੂਤ ਹੋ ਗਈ ਐ। ਦੋਵੇਂ ਨੇਤਾ ਇਸ ਗੱਲ ਤੇ ਸਹਿਮਤ ਹੋਏ ਕਿ ਦੋਵਾਂ ਮੁਲਕਾਂ ਦਰਮਿਆਨ ਨੇੜਲਾ ਸਹਿਯੋਗ ਬਹੁਤ ਫਾਇਦੇਮੰਦ ਰਹੇਗਾ। ਉੱਤਰ ਪੂਰਬੀ ਪਰਿਸ਼ਦ NEC ਦਾ 73ਵਾਂ ਪੂਰਨ ਸੈਸ਼ਨ ਮੇਘਾਲਿਆ ਦੇ ਸ਼ਿਲੌਂਗ ਚ ਚੱਲ ਰਿਹਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਸੈਸ਼ਨ ਦੀ ਪ੍ਰਧਾਨਗੀ ਕਰ ਰਹੇ ਨੇ। ਮੀਟਿੰਗ ਵਿਚ ਉੱਤਰ ਪੂਰਬੀ ਖੇਤਰ ਵਿਕਾਸ ਬਾਰੇ ਕੇਂਦਰੀ ਮੰਤਰੀ ਜੋਤਿਰਾਦਿੱਤਿਆ ਸਿੰਧੀਆ, ਮੇਘਾਲਿਆ ਦੇ ਰਾਜਪਾਲ CH ਵਿਜੇ ਸ਼ੰਕਰ, ਰਾਜ ਦੇ ਮੁੱਖ ਮੰਤਰੀ ਕੋਨਰਾਡ ਕੇ ਸੰਗਮਾ, ਉੱਤਰ ਪੂਰਬੀ ਖੇਤਰ ਵਿਕਾਸ ਬਾਰੇ ਕੇਂਦਰੀ ਰਾਜ ਮੰਤਰੀ ਸੁਕਾਂਤੋ ਮਜ਼ੂਮਦਾਰ, ਕੇਂਦਰੀ ਗ੍ਰਹਿ ਸਕੱਤਰ ਗੋਵਿੰਦ ਮੋਹਨ ਤੇ ਉੱਤਰ ਪੂਰਬ ਵਿਕਾਸ ਮੰਤਰਾਲੇ ਦੇ ਸਕੱਤਰ ਸੰਜੇ ਮੌਜੂਦ ਨੇ। ਅਰੁਣਾਚਲ ਪ੍ਰਦੇਸ਼, ਅਸਮ, ਮਨੀਪੁਰ, ਤ੍ਰਿਪੁਰਾ, ਮਿਜ਼ੋਰਮ, ਨਾਗਾਲੈਂਡ ਤੇ ਸਿੱਕਮ ਦੇ ਰਾਜਪਾਲ ਤੇ ਮੁੱਖ ਮੰਤਰੀ ਤੇ ਹੋਰ ਕਈ ਪਤਵੰਤਿਆਂ ਦੇ ਨਾਲ ਇਸ ਮੀਟਿੰਗ ਚ ਹਿੱਸਾ ਲੈ ਰਹੇ ਨੇ। ਮੀਟਿੰਗ ਵਿਚ ਉੱਤਰ ਪੂਰਬੀ ਖੇਤਰ ਚ ਵੱਖੋ ਵੱਖ ਵਿਕਾਸ ਮੁੱਦਿਆਂ ਅਤੇ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਜਾ ਰਹੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਤੇ ਸਬਕਾ ਪ੍ਰਯਾਸ ਦੇ ਸਿਧਾਂਤਾਂ ਤੋਂ ਪ੍ਰੇਰਿਤ ਹੋ ਕੇ ਭਾਰਤ ਨੇ ਪਿਛਲੇ 12 ਸਾਲਾਂ ਚ ਬੇਮਿਸਾਲ ਤਬਦੀਲੀ ਦੇਖੀ ਹੈ। ਆਕਾਸ਼ਵਾਣੀ ਖਬਰਾਂ ਪਿਛਲੇ 12 ਸਾਲਾਂ ਚ ਵੱਖ ਵੱਖ ਖੇਤਰਾਂ ਚ ਸਰਕਾਰ ਦੇ ਉਪਰਾਲਿਆਂ ਤੇ ਇਕ ਵਿਸ਼ੇਸ਼ ਲੜੀ ਪੇਸ਼ ਕਰ ਰਿਹਾ। ਅੱਜ ਅਸੀਂ ਕਾਰੋਬਾਰ ਕਰਨ ਵਿਚ ਆਸਾਨੀ ਯਾਨੀ ਈਜ਼ ਆਫ ਡੂਇੰਗ ਬਿਜ਼ਨਸ ਦੇ ਖੇਤਰ ਚ ਸਰਕਾਰ ਦੇ ਉਪਰਾਲਿਆਂ ਬਾਰੇ ਚਰਚਾ ਕਰਾਂਗੇ। ਪੇਸ਼ ਹੈ ਇਕ ਰਿਪੋਰਟ।
1: ਕੇਂਦਰ ਸਰਕਾਰ ਨੇ ਪਿਛਲੇ 12 ਸਾਲਾਂ ਵਿਚ ਵਪਾਰ ਅਤੇ ਸਨਅਤ ਨੂੰ ਉਤਸ਼ਾਹਿਤ ਕਰਨ ਦੇ ਨਾਲ ਨਾਲ ਕਾਰੋਬਾਰ ਨੂੰ ਆਸਾਨ ਬਣਾਉਣ ਲਈ ਕਈ ਮਹੱਤਵਪੂਰਨ ਸੁਧਾਰ ਕੀਤੇ ਨੇ। ਇਨ੍ਹਾਂ ਸੁਧਾਰਾਂ ਨਾਲ ਨਿਵੇਸ਼ਕਾਂ ਦਾ ਭਰੋਸਾ ਵਧਿਆ ਹੈ ਅਤੇ ਭਾਰਤ ਦੁਨੀਆ ਵਿਚ ਇਕ ਮੁਕਾਬਲੇਬਾਜ਼ ਵਪਾਰਕ ਕੇਂਦਰ ਵਜੋਂ ਮਜ਼ਬੂਤ ਹੋਇਆ ਹੈ। 2016 ਵਿਚ ਸ਼ੁਰੂ ਕੀਤੀ ਗਈ ਸਟਾਰਟਅਪ ਇੰਡੀਆ ਸਕੀਮ ਕਾਢਾਂ, ਉਦਮਤਾ ਅਤੇ ਨਿਵੇਸ਼ ਅਗਵਾਈ ਵਾਲੇ ਵਿਕਾਸ ਨੂੰ ਉਤਸ਼ਾਹਿਤ ਕਰ ਰਹੀ ਹੈ। ਸਰਕਾਰ ਦੇ ਉਪਰਾਲਿਆਂ ਸਦਕਾ ਦੇਸ਼ ਵਿਚ ਸਟਾਰਟਅਪਸ ਦੀ ਗਿਣਤੀ 2016 ਵਿਚ ਕਰੀਬ 500 ਤੋਂ ਵੱਧ ਕੇ ਇਸ ਸਾਲ ਮਾਰਚ ਤੱਕ 2,23,000 ਤੋਂ ਵੱਧ ਹੋ ਗਈ ਹੈ। ਇਸ ਦੇ ਨਾਲ ਹੀ ਜੂਨ 2021 ਚ ਆਮਦਨ ਕਰ ਵਿਭਾਗ ਨੇ ਨਵਾਂ ਈ ਫਾਈਲਿੰਗ ਪੋਰਟਲ ਸ਼ੁਰੂ ਕੀਤਾ ਤਾਂ ਜੋ ਟੈਕਸ ਦਾਤਾਵਾਂ ਨੂੰ ਵਧੇਰੇ ਸਹੂਲਤ ਅਤੇ ਬਿਹਤਰ ਆਨਲਾਈਨ ਸੇਵਾਵਾਂ ਮਿਲ ਸਕਣ। ਇਸ ਤੋਂ ਇਲਾਵਾ 2017 ਵਿਚ GST ਲਾਗੂ ਕੀਤਾ ਗਿਆ ਜਿਸ ਨਾਲ ਵੱਖ ਵੱਖ ਟੈਕਸ ਪ੍ਰਣਾਲੀਆਂ ਦੀ ਥਾਂ ਇਕ ਸਧਾਰਨ ਟੈਕਸ ਪ੍ਰਣਾਲੀ ਲਾਗੂ ਕੀਤੀ ਗਈ ਜਿਸ ਨਾਲ ਕਾਰੋਬਾਰ ਕਰਨਾ ਆਸਾਨ ਹੋ ਗਿਆ। ਇਸ ਤੋਂ ਇਲਾਵਾ ਸਰਕਾਰੀ ਖਰੀਦ ਪ੍ਰਕਿਰਿਆ ਨੂੰ ਡਿਜੀਟਲ, ਸਰਲ ਅਤੇ ਸਾਰਿਆਂ ਲਈ ਪਹੁੰਚਯੋਗ ਬਣਾਉਣ ਲਈ 2016 ਵਿਚ ਸਰਕਾਰੀ ਈ ਮਾਰਕੀਟ ਪਲੇਸ ਜੈਮ ਦੀ ਸ਼ੁਰੂਆਤ ਕੀਤੀ ਗਈ। ਜੈਮ ਤੇ ਹੁਣ ਕੁੱਲ ਕਾਰੋਬਾਰ 18,00,000 ਕਰੋੜ ਰੁਪਏ ਤੋਂ ਵੱਧ ਹੋ ਗਿਆ ਹੈ। ਸੂਖਮ, ਛੋਟੇ ਅਤੇ ਦਰਮਿਆਨੇ ਉਦਮਾਂ MSMEs ਦੀ ਰਜਿਸਟ੍ਰੇਸ਼ਨ ਨੂੰ ਸਰਲ ਬਣਾਉਣ ਲਈ ਕੇਂਦਰ ਸਰਕਾਰ ਨੇ ਉਦਯਮ ਰਜਿਸਟ੍ਰੇਸ਼ਨ ਪੋਰਟਲ ਦੀ ਸ਼ੁਰੂਆਤ ਕੀਤੀ। ਇਸ ਪੋਰਟਲ ਤੇ ਅਕਤੂਬਰ 2020 ਵਿਚ ਰਜਿਸਟ੍ਰੇਸ਼ਨਾਂ ਦੀ ਗਿਣਤੀ 10,000 ਸੀ ਜੋ ਹੁਣ ਵੱਧ ਕੇ 8,31,000 ਤੋਂ ਵੱਧ ਹੋ ਗਈ ਹੈ। ਭਾਰਤ ਵਿਚ ਕਾਰੋਬਾਰ ਲਈ ਬਿਹਤਰ ਮਾਹੌਲ, ਮਜ਼ਬੂਤ ਡਿਜੀਟਲ ਵਿਵਸਥਾ ਅਤੇ ਪਾਰਦਰਸ਼ੀ ਸ਼ਾਸਨ ਨਾਲ ਵਪਾਰ ਅਤੇ ਨਿਵੇਸ਼ ਨੂੰ ਉਤਸ਼ਾਹ ਮਿਲ ਰਿਹਾ ਹੈ। ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਾਣੀ ਖਬਰਾਂ ਲਈ ਮੈਂ ਕਾਜਲ।
0: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਗੁਜਰਾਤ ਦੇ ਦਮਨ ਦਾ ਦੌਰਾ ਕਰਨਗੇ। ਉਹ ਗੁਜਰਾਤ ਦੇ ਸੂਰਤ ਵਿਚ ਸੜਕ, ਬਿਜਲੀ ਤੇ ਉਦਯੋਗਿਕ ਖੇਤਰਾਂ ਚ 18,800 ਕਰੋੜ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ। ਪ੍ਰਧਾਨ ਮੰਤਰੀ ਗੁਜਰਾਤ ਸਰਕਾਰ ਦੀਆਂ ਕਈ ਮੁੱਖ ਪਹਿਲਕਦਮੀਆਂ ਦਾ ਉਦਘਾਟਨ ਵੀ ਕਰਨਗੇ। ਕੱਲ੍ਹ ਸ਼ਾਮ ਨੂੰ ਪ੍ਰਧਾਨ ਮੰਤਰੀ ਮੋਦੀ ਦਮਨ ਦਾ ਦੌਰਾ ਕਰਨਗੇ ਤੇ ਕਰੀਬ 2,970 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਇਹ ਪ੍ਰੋਜੈਕਟ ਸਿਹਤ ਸੰਭਾਲ, ਸਿਵਲ ਹਵਾਬਾਜ਼ੀ, ਸੈਰ ਸਪਾਟਾ, ਬੁਨਿਆਦੀ ਢਾਂਚਾ, ਸੰਪਰਕ ਤੇ ਜਨਤਕ ਭਲਾਈ ਸਮੇਤ ਵੱਖ ਵੱਖ ਖੇਤਰਾਂ ਨੂੰ ਦਰਸਾਉਂਦੇ ਨੇ। ਮਹਾਰਾਸ਼ਟਰ ਵਿਚ BJP, ਸ਼ਿਵ ਸੈਨਾ ਤੇ ਕਾਂਗਰਸ ਦੇ ਮਹਾਂਯੁਤੀ ਗਠਜੋੜ ਨੇ 18 ਜੂਨ ਨੂੰ ਹੋਣ ਵਾਲੀਆਂ ਵਿਧਾਨ ਪਰਿਸ਼ਦ ਚੋਣਾਂ ਵਾਸਤੇ ਸਾਰਾ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤੈ। ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਰਵਿੰਦਰ ਚੌਹਾਨ ਨੇ ਕੱਲ੍ਹ ਮੁੰਬਈ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਨ੍ਹਾਂ ਨਾਵਾਂ ਦਾ ਐਲਾਨ ਕੀਤਾ। ਸ੍ਰੀ ਚੌਹਾਨ ਨੇ ਕਿਹਾ ਕਿ ਮੁੱਖ ਮੰਤਰੀ ਦੇਵੇਂਦਰ ਫਡਨਵੀਸ, ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਤੇ ਰਾਸ਼ਟਰਪਤੀ

राष्ट्रवादी कांग्रेस पार्टी ਦੇ ਨੇਤਾ ਸੁਨੀਤਰਾ ਪਵਾਰ ਦਰਮਿਆਨ ਵਿਚਾਰ ਵਟਾਂਦਰੇ ਤੋਂ ਬਾਅਦ ਸੀਟ ਵੰਡ ਪ੍ਰਬੰਧਨ ਨੂੰ ਅੰਤਮ ਰੂਪ ਦਿੱਤਾ ਗਿਆ। ਬਿਹਾਰ ਵਿੱਚ ਮੁਜ਼ੱਫਰਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਅੱਗ ਲੱਗਣ ਕਾਰਨ 3 ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖਮੀ ਹੋਏ ਨੇ। ਇਹ ਘਟਨਾ ਬੀਤੀ ਰਾਤ ਬ੍ਰਹਮਪੁਰਾ ਥਾਣਾ ਇਲਾਕੇ 'ਚ ਵਾਪਰੀ। ਕਈ ਮਰੀਜ਼ਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਤੇ ਉਹਨਾਂ ਨੂੰ ਇਲਾਜ ਲਈ ਦੂਜੇ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਉਧਰ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ਮਾਲਵਿਆ ਨਗਰ ਅੱਗ ਲੱਗਣ ਦੀ ਘਟਨਾ 'ਚ ਜ਼ਖਮੀਆਂ ਨੂੰ ਮਿਲਣ ਲਈ ਸਾਕੇਤ ਦੇ ਮੈਕਸ ਹਸਪਤਾਲ ਦਾ ਦੌਰਾ ਕੀਤਾ। ਉਹਨਾਂ ਨੇ ਜ਼ਖਮੀਆਂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਤੇ ਡਾਕਟਰਾਂ ਨਾਲ ਚੱਲ ਰਹੇ ਇਲਾਜ ਦਾ ਜਾਇਜ਼ਾ ਵੀ ਲਿਆ। ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੀ ਸਰਕਾਰੀ ਮਦਦ ਦਾ ਐਲਾਨ ਕੀਤਾ ਗਿਆ। ਗੰਭੀਰ ਜ਼ਖਮੀਆਂ ਨੂੰ 5-5 ਲੱਖ ਰੁਪਏ ਮਿਲਣਗੇ। ਮੁੱਖ ਮੰਤਰੀ ਦਫ਼ਤਰ ਨੇ ਕਿਹਾ ਕਿ ਜ਼ਖਮੀਆਂ ਦੇ ਡਾਕਟਰੀ ਖਰਚੇ ਹਸਪਤਾਲ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਕੀਤੇ ਜਾਣਗੇ। ਪਹਿਲੀ ਵਿਸ਼ਵ ਯੋਗ ਆਸਨ ਖੇਡ ਚੈਂਪੀਅਨਸ਼ਿਪ ਅੱਜ ਸ਼ਾਮੀ ਗੁਜਰਾਤ ਦੇ ਅਹਿਮਦਾਬਾਦ 'ਚ ਸ਼ੁਰੂ ਹੋ ਰਹੀ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਪ੍ਰੋਗਰਾਮ 'ਚ ਸ਼ਾਮਲ ਹੋਣਗੇ। ਅਮਰੀਕਾ, ਜਾਪਾਨ, ਨੀਦਰਲੈਂਡ, ਸੋਮਾਨ, ਮੌਰੀਸ਼ਸ, ਯੁਗਾਂਡਾ, ਜੈਂਬੀਆ, ਸ਼੍ਰੀਲੰਕਾ, ਨੇਪਾਲ ਤੇ ਕੀਨੀਆ ਸਮੇਤ 70 ਤੋਂ ਵੱਧ ਦੇਸ਼ਾਂ ਦੇ 500 ਤੋਂ ਵੱਧ ਅਥਲੀਟ ਇਸ 5 ਦਿਨਾਂ ਪ੍ਰੋਗਰਾਮ 'ਚ ਹਿੱਸਾ ਲੈਣਗੇ। ਭਾਰਤ ਨੇ ਔਰਤਾਂ ਦੀ ਸਹਿ ਫੁੱਟਬਾਲ ਚੈਂਪੀਅਨਸ਼ਿਪ ਵਿੱਚ ਭੂਟਾਨ ਨੂੰ 1-0 ਨਾਲ ਹਰਾ ਕੇ ਫਾਈਨਲ 'ਚ ਆਪਣੀ ਥਾਂ ਪੱਕੀ ਕਰ ਲਈ ਹੈ। ਤੇ ਆਖਿਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਵੈਨਜ਼ੁਏਲਾ ਦੇ ਕਾਰਜਕਾਰੀ ਰਾਸ਼ਟਰਪਤੀ ਡੈਲਸੀ ਰੋਡਰਿਕੇਸ ਦਰਮਿਆਨ ਅੱਜ ਨਵੀਂ ਦਿੱਲੀ 'ਚ ਗੱਲਬਾਤ ਜਾਰੀ। ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਮੇਘਾਲਿਆ ਦੇ ਸ਼ਿਲੌਂਗ 'ਚ ਉੱਤਰ ਪੂਰਬੀ ਕੌਂਸਲ ਦੇ 73ਵੇਂ ਪੂਰਨ ਸੈਸ਼ਨ ਦੀ ਪ੍ਰਧਾਨਗੀ ਕਰ ਰਹੇ ਨੇ। ਮਹਾਰਾਸ਼ਟਰ ਵਿੱਚ ਬੀਜੇਪੀ, ਸ਼ਿਵ ਸੈਨਾ ਤੇ ਕਾਂਗਰਸ ਦੇ ਮਹਾਂਯੁਤੀ ਗੱਠਜੋੜ ਨੇ 18 ਜੂਨ ਨੂੰ ਹੋਣ ਵਾਲੀਆਂ ਵਿਧਾਨ ਪਰਿਸ਼ਦ ਚੋਣਾਂ ਵਾਸਤੇ 17 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ। ਪਹਿਲੀ ਵਿਸ਼ਵ ਯੋਗਾਸਨ ਖੇਡ ਚੈਂਪੀਅਨਸ਼ਿਪ ਅੱਜ ਸ਼ਾਮੀ ਗੁਜਰਾਤ ਦੇ ਅਹਿਮਦਾਬਾਦ 'ਚ ਸ਼ੁਰੂ ਹੋਵੇਗੀ। ਅਤੇ ਭਾਰਤ ਔਰਤਾਂ ਦੀ ਸਹਿ ਫੁੱਟਬਾਲ ਚੈਂਪੀਅਨਸ਼ਿਪ ਵਿੱਚ ਭੂਟਾਨ ਨੂੰ 1-0 ਨਾਲ ਹਰਾ ਕੇ ਫਾਈਨਲ ਵਿੱਚ ਪਹੁੰਚਿਆ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 'ਤੇ। ਨਮਸਕਾਰ।

ਤੁਸੀਂ ਆਨੰਦ ਮਾਣ ਰਹੇ ਹੋ ਫੌਜੀ ਵੀਰਾਂ ਲਈ ਖਾਸ ਪ੍ਰੋਗਰਾਮ ਸਰਫਰੋਸ਼ ਦਾ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਪ੍ਰੋਗਰਾਮ ਦੱਸਦਾ ਕਿ ਤੁਹਾਨੂੰ ਸੁਣਵਾ ਰਹੇ ਹਾਂ ਫਿਲਮ ਲੈਲਾ ਮਜਨੂੰ ਵਿੱਚੋਂ ਬੋਲ ਲਿਖੇ ਨੇ ਇਰਸ਼ਾਦ ਕਾਮਿਲ ਹੋਰਾਂ ਨੇ ਆਵਾਜ਼ਾਂ ਆਤਿਫ ਅਸਲਮ ਅਤੇ ਜੋਤਿਕਾ ਟਾਂਗਰੀ ਦੀਆਂ।

ਤੁਹਾਨੂੰ ਅਤੇ ਉਹ ਬਹੁਤ ਸਾਰਾ ਕੰਮ ਹੈ ਜਿਹੜਾ ਉਹਨਾਂ ਨੂੰ ਕਰਨਾ ਪੈਂਦਾ ਸੀ ਅਤੇ ਸਮਾਂ ਵੀ ਲੱਗਦਾ ਹੈ। ਉੱਥੇ ਹੀ ਵਾਸ਼ਿੰਗ ਮਸ਼ੀਨ ਹੈ ਜਿਹੜੀ ਉਹ ਸਾਡਾ ਕੰਮ ਕਿੰਨਾ ਹੀ ਆਸਾਨ ਕਰ ਦਿੰਦੀ ਹੈ ਅਤੇ ਸਾਡੇ ਟਾਈਮ ਦੀ ਬੱਚਤ ਵੀ ਹੁੰਦੀ ਹੈ। ਤਾਂ ਹਰੇਕ ਚੀਜ਼ ਦੇ ਦੋਵੇਂ ਹੀ ਪੱਖ ਹੁੰਦੇ ਨੇ, ਪਰ ਤੁਸੀਂ ਦੱਸਣਾ ਸਾਡੇ ਨਾਲ ਗੱਲਬਾਤ ਕਰਕੇ ਕਿ ਤੁਹਾਨੂੰ ਇਹ ਕਿੰਨਾ ਕੁ ਵਾਜਿਬ ਚੀਜ਼ ਲੱਗਦੀ ਹੈ, ਤੁਸੀਂ ਕੀ ਇਹਦੇ ਬਾਰੇ ਸੋਚਦੇ ਹੋ। ਜੋ ਸੰਤੁਸ਼ਟੀ ਹੱਥੀਂ ਕੰਮ ਕਰਨ 'ਚ ਹੈ ਉਹ ਮਸ਼ੀਨਾਂ ਨਾਲ ਕਿੱਥੇ। ਤੁਸੀਂ ਡਾਇਲ ਕਰਨਾ ਹੈ ਸਾਡਾ ਨੰਬਰ 2280-494, ਸਾਡਾ ਏਰੀਆ ਕੋਡ ਹੈ 0175, ਯਾਨੀ ਕਿ ਪਟਿਆਲਾ ਦਾ, ਅਤੇ ਤੁਸੀਂ ਸਾਡੇ ਨਾਲ ਸਾਂਝੇ ਕਰਨੇ ਨੇ ਆਪਣੇ ਵਿਚਾਰ। ਸਾਡਾ ਵਿਸ਼ਾ ਇੱਕ ਵਾਰ ਫਿਰ ਨੋਟ ਕਰ ਲਓ, ਜੋ ਸੰਤੁਸ਼ਟੀ ਹੱਥੀਂ ਕੰਮ ਕਰਨ ਦੇ ਵਿੱਚ ਹੈ ਉਹ ਮਸ਼ੀਨਾਂ ਨਾਲ ਕਿੱਥੇ। ਸਾਡਾ ਨੰਬਰ ਰਹੇਗਾ 0175-2280-494।

0: ਤੁਹਾਨੂੰ ਪੂਰਾ ਜ਼ਰੂਰ ਸੁਣਵਾਵਾਂਗੇ, ਪਰ ਪਹਿਲਾਂ ਸਾਡੇ ਨਾਲ ਕਾਲਰ ਜੁੜੇ ਨੇ ਜਿਹੜੇ ਉਹਨਾਂ ਨੂੰ ਜ਼ਿਆਦਾ ਵੇਟ ਨਹੀਂ ਕਰਵਾਉਂਦੇ। ਹੈਲੋ,
1: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਂ ਦੱਸ
1: ਹਾਂਜੀ,
0: ਦਿਓ ਜੀ ਸੁਣਨ ਵਾਲਿਆਂ ਨੂੰ।
1: ਦੀਦਾਰ ਸਿੰਘ ਗਿੱਲ ਜੀ, ਪਿੰਡ ਸ਼ਮੁਖਪੁਰਾ ਜੀ।
0: ਜੀ ਸਵਾਗਤ ਨੇ, ਅਤੇ ਅੱਜ ਦੇ ਵਿਸ਼ੇ 'ਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ?
1: ਅੱਜ ਦਾ ਵਿਸ਼ਾ ਤੁਸੀਂ ਬਹੁਤ ਵਧੀਆ ਦੱਸਿਆ ਜੀ।
0: ਬਹੁਤ ਬਹੁਤ ਸ਼ੁਕਰੀਆ ਜੀ।
1: ਜੋ ਮਸ਼ੀਨੀ ਯੁੱਗ ਹੈ ਅੱਜ ਕੱਲ੍ਹ ਚੱਲ ਰਿਹਾ, ਅੱਜ ਕੱਲ੍ਹ ਦੀ ਜਿਹੜੀ ਪਨੀਰੀ ਹੈ ਜੀ, ਇਹ ਕੰਮ ਕਰਕੇ ਵੀ ਖੁਸ਼ ਨਹੀਂ ਹੈਗੀ ਜੀ।
0: ਅੱਛਾ ਜੀ,
1: ਹਾਂ ਜੀ, ਜਿਹੜੀ ਅੱਜ ਕੱਲ੍ਹ ਦੀ ਪਨੀਰੀ ਹੈ ਜੀ, ਕੰਮ ਕਰਕੇ ਖੁਸ਼ ਨਹੀਂ ਹੈਗੀ ਜੀ। ਜੇ ਮਸ਼ੀਨੀ ਯੁੱਗ ਨਾਲ ਹੀ ਕੰਮ ਚੱਲਣੇ ਨੇ ਹੁਣ ਜੀ, ਕੋਈ ਵੀ ਕੰਮ ਹੈ ਮਸ਼ੀਨੀ ਯੁੱਗ ਹੋ ਗਿਆ ਜੀ ਹੁਣ।
0: ਜੀ, ਦੇਖੋ ਮੈਨੂੰ ਲੱਗਦਾ ਹੈ ਜਿਹੜੀ ਪਹਿਲੀ ਪੀੜ੍ਹੀ ਹੁੰਦੀ ਹੈ ਨਾ, ਉਸਨੂੰ ਆਪਣੀ ਅਗਲੀ ਪੀੜ੍ਹੀ ਬਾਰੇ ਇਹੀ ਲੱਗਦਾ ਹੁੰਦਾ ਵੀ ਇਹ ਕੰਮ ਨਹੀਂ ਕਰਕੇ ਰਾਜ਼ੀ
1: ਨਾ
0: ਹੈਗੀ।
1: ਜੀ, ਨਾ ਕੰਮ ਕਰਕੇ ਰਾਜ਼ੀ ਨਹੀਂ ਜੀ। ਅੱਜ ਕੱਲ੍ਹ ਜਿਹੜੇ ਮੋਬਾਈਲ ਚੱਲ ਗਏ ਜੀ, ਇਹਨਾਂ ਨੇ ਬਸ ਬੱਚੇ ਸਾਰੇ ਇਹਨਾਂ ਮੋਬਾਈਲਾਂ ਦੇ ਧਿਆਨੇ ਲੱਗੇ ਹੋਏ ਜੀ।
0: ਬਿਲਕੁਲ, ਦੇਖੋ ਇਹ ਗੱਲ ਤੁਹਾਡੀ ਜਿਹੜੀ ਹੈ 100% ਸਹੀ ਹੈ ਕਿ ਬੱਚੇ ਬਹੁਤ ਜ਼ਿਆਦਾ ਫੋਨ ਦਾ ਜਿਹੜਾ ਸੇਵਨ ਹੈ ਜਾਂ ਉੱਥੋਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਕਰ ਰਹੇ ਨੇ, ਪਰ ਮੈਨੂੰ ਲੱਗਦਾ ਨਾਲੋਂ ਨਾਲ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਇਹ ਜਿਹੜੀ ਫੋਨ ਦੀ ਲੱਤ ਹੈ ਨਾ, ਸਿਰਫ ਜਿਹੜੀ ਇਹ ਨਵੇਂ ਨੌਜਵਾਨ ਨੇ ਜਾਂ ਨਵੀਂ ਪਨੀਰੀ ਜਿਸ ਨੂੰ ਤੁਸੀਂ ਕਹਿ ਰਹੇ ਹੋ ਉਹਦੇ ਨਾਲ ਉਹਦੀ ਪ੍ਰੋਬਲਮ ਨਹੀਂ ਹੈਗੀ, ਇਹ ਅਸੀਂ ਆਪਣੇ ਘਰਾਂ ਦੇ ਵਿੱਚ ਬਜ਼ੁਰਗਾਂ ਨੂੰ ਦੇਖ ਰਹੇ ਹਾਂ, ਹੈ ਨਾ, ਦਾਦੇ
1: ਹਾਂਜੀ
0: ਦਾਦੀਆਂ ਨੇ
1: ਹਾਂਜੀ,
0: ਜਾਂ ਨਾਨੇ ਨਾਨੀਆਂ ਨੇ ਜਿਨ੍ਹਾਂ ਨੂੰ ਚਲਾਉਣਾ ਆਉਂਦਾ, ਜਾਂ ਫਿਰ ਸਿਰਫ ਉਹ ਨਹੀਂ ਜਿਹੜੇ ਸਾਡੇ ਆਲੇ ਦੁਆਲੇ ਵਾਲੇ ਹੋਰ ਵੀ ਵੱਡੇ ਵਡੇਰੇ ਹੈਗੇ ਨੇ, ਚਾਹੇ ਉਹ ਦਾਦੇ ਨਾਨੀਆਂ ਤੋਂ ਛੋਟੀ ਉਮਰ ਦੇ ਹੋਣ, ਅੱਗੇ ਹੋਣ, ਹੈ ਨਾ, ਚਾਚੇ ਤਾਏ ਹੋਣ, ਅਸੀਂ ਹਰੇਕ ਦਾ ਧਿਆਨ ਹੀ ਦੇਖ ਰਹੇ ਹਾਂ ਕਿ ਉਹ ਫੋਨ ਦੇ ਵਿੱਚ ਹੈ, ਉਹ ਇੱਕ ਯੂਨੀਵਰਸਲ ਪ੍ਰੋਬਲਮ ਹੋ ਕੇ ਸਾਡੇ ਸਾਹਮਣੇ ਆ ਰਹੀ ਹੈ।
1: ਹਾਂਜੀ, ਕੋਈ ਵੀ ਪ੍ਰੋਗਰਾਮ ਹੈ, ਕਿੱਥੇ 10 ਮੈਂਬਰ ਬੈਠੇ ਨੇ, ਸਭ ਆਪੋ ਆਪਦੇ ਫੋਨਾਂ 'ਚ
0: ਆਪਣੇ
1: ਲੱਗੇ ਹੋਏ
0: ਆਪਣੇ,
1: ਨੇ, ਕੋਈ
0: ਬਿਲਕੁਲ
1: ਕਿਸੇ ਦਾ ਹਾਲ ਚਾਲ
0: ਬਿਲਕੁਲ
1: ਨਹੀਂ ਪੁੱਛਦੇ, ਕੋਈ ਕਿਸੇ ਨੂੰ ਪੁੱਛਦੀ ਨਹੀਂ, ਕੋਈ ਰਿਸ਼ਤੇਦਾਰੀ ਦਾ ਮਾਮਲਾ ਨਹੀਂ, ਬਸ ਫੋਨਾਂ 'ਚ ਲੱਗੇ ਨੇ ਧਿਆਨ।
0: ਬਿਲਕੁਲ ਬਿਲਕੁਲ, ਦੇਖੋ ਇਹ ਗੱਲ ਬਿਲਕੁਲ ਸਹੀ ਹੈ, ਅਤੇ ਇਸ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ, ਅਸੀਂ ਕਿਤੇ ਹੋਰ ਵੀ ਜਾ ਕੇ ਬਹਿੰਦੇ ਹਾਂ ਤਾਂ ਸਾਨੂੰ ਲੱਗਦਾ ਵੀ ਜੇ ਗੱਲਬਾਤ ਨਹੀਂ ਹੋ ਰਹੀ ਤਾਂ ਅਸੀਂ ਫੋਨ ਚੱਕ ਲੈਂਦੇ ਹਾਂ, ਹੈ ਨਾ,
1: ਫੋਨ,
0: ਪਰ
1: ਹਾਂਜੀ
0: ਉਹ
1: ਫੋਨ
0: ਅੱਜ ਦਾ
1: ਦੇ
0: ਸਾਡਾ
1: ਧਿਆਨ।
0: ਵਿਸ਼ਾ ਨਹੀਂ ਹੈ, ਬਿਲਕੁਲ ਸਹੀ ਗੱਲ ਤੁਸੀਂ ਕਹਿ ਰਹੇ ਹੋ, ਫੋਨ ਦਾ ਜਿਹੜਾ ਬਿਲਕੁਲ ਇਸ ਦੇ ਨਾਲ ਇੱਕ ਤਰ੍ਹਾਂ ਜੁੜਿਆ ਹੋਇਆ ਕਿਉਂਕਿ ਉਸਨੇ ਸਾਡਾ ਧਿਆਨ ਖਿੱਚ ਲਿਆ, ਪਰ ਮੈਨੂੰ
1: ਹਾਂਜੀ
0: ਲੱਗਦਾ ਸਿਰਫ ਇਹ ਕਹਿ ਦੇਣਾ ਕਿ ਸਾਰੇ ਹੀ ਕੰਮ ਕਰਕੇ ਖੁਸ਼ ਨਹੀਂ, ਉਹ ਵੀ ਕੋਈ ਬਹੁਤੀ ਸਹੀ ਜਿਹੜੀ ਇੱਕ ਸਟੇਟਮੈਂਟ ਹੈ ਉਹ ਨਹੀਂ ਜਾਪਦੀ ਹੈਗੀ।
1: ਆਹੀ 80-85% ਹੈ ਜੀ ਇਹ ਜਿਹੜੇ ਨਹੀਂ ਕੰਮ ਕਰਕੇ ਖੁਸ਼ ਜੀ।
0: ਬਿਲਕੁਲ, ਦੇਖੋ ਹਰੇਕ ਟਾਈਮ ਨਾਲ ਅਸੀਂ ਦੇਖਦੇ ਹਾਂ ਨਾ ਵੀ ਕੁਝ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਪਸੰਦ ਹੁੰਦਾ ਅਤੇ ਕੁਝ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਨਹੀਂ ਪਸੰਦ ਹੁੰਦਾ, ਪਰ ਇਹ ਬਿਲਕੁਲ ਹੋ ਸਕਦਾ ਕਿ ਜਿਹੜੇ ਅੱਜ ਕੱਲ੍ਹ ਦੇ ਨੌਜਵਾਨ ਨੇ ਉਹ ਬਹੁਤਾ ਜ਼ਿਆਦਾ ਜਿਵੇਂ ਅਸੀਂ ਕਹਿ ਸਕਦੇ ਹਾਂ ਵੀ ਸਰੀਰਕ ਪੱਖੋਂ ਜਿਹੜਾ ਕੰਮ ਕਾਜ ਹੈ ਉਹ ਕਰਨਾ ਪਸੰਦ ਨਹੀਂ ਕਰਦੇ।
1: ਨਾ ਜੀ,
0: ਜੀ ਬਹੁਤ ਬਹੁਤ ਸ਼ੁਕਰੀਆ ਜੀ, ਪਰ ਅਸੀਂ ਇੱਕ ਵਾਰ ਫਿਰ ਸਾਡੇ ਸਰੋਤਿਆਂ ਨੂੰ ਯਾਦ ਕਰਵਾ ਦਈਏ ਕਿ ਅਸੀਂ ਗੱਲ ਕਰ ਰਹੇ ਹਾਂ ਕਿ ਸੰਤੁਸ਼ਟੀ ਹੈ ਜਿਹੜੀ ਉਹ ਸਾਨੂੰ ਹੱਥੀਂ ਕੰਮ ਕਰਨ ਦੇ ਵਿੱਚ ਜ਼ਿਆਦਾ ਕਿਉਂ ਮਿਲਦੀ ਹੈ, ਮਸ਼ੀਨਾਂ ਨਾਲ ਕਿਉਂ ਨਹੀਂ ਮਿਲਦੀ, ਹਾਲਾਂਕਿ ਜਿਹੜੀਆਂ ਮਸ਼ੀਨਾਂ ਨੇ ਉਹ ਅਸੀਂ ਆਪਣੇ ਹਰੇਕ ਖੇਤਰ ਦੇ ਵਿੱਚ ਦੇਖ ਰਹੇ ਹਾਂ ਕਿ ਉਹ ਕਦਮ ਲਾ ਚੁੱਕੀਆਂ ਨੇ, ਹੈ ਨਾ, ਸਾਡੇ ਘਰਾਂ ਦੇ ਵਿੱਚ ਕਿੰਨੇ ਤਰ੍ਹਾਂ ਦੀਆਂ ਮਸ਼ੀਨਾਂ ਨੇ, ਜੇ ਅਸੀਂ ਬਹੁਤ ਹੀ ਵੱਡੀ ਉਸਦੀ ਡੈਫੀਨੇਸ਼ਨ ਨੂੰ ਨਾ ਦੇਖੀਏ, ਛੋਟੀਆਂ ਛੋਟੀਆਂ ਚੀਜ਼ਾਂ 'ਚ ਦੇਖੀਏ, ਇੱਕ ਤਰ੍ਹਾਂ ਜਿਹੜੀ ਇਹ ਸਾਡੇ ਬੱਲਬ ਨੇ, ਪੱਖੇ ਨੇ, ਉਹ ਵੀ ਇੱਕ ਤਰ੍ਹਾਂ ਇੱਕ ਕਿਸੇ ਨਾ ਕਿਸੇ ਮਸ਼ੀਨ ਦਾ ਰੂਪ ਨੇ, ਤਾਂ ਉਹ ਸਾਡੇ ਕੰਮ ਵੀ ਬਹੁਤ ਜ਼ਿਆਦਾ ਆ ਰਹੀਆਂ ਨੇ, ਪਰ ਜਦੋਂ ਅਸੀਂ ਹੱਥੀਂ ਕਿਰਤ ਦੀ ਗੱਲ ਕਰਦੇ ਹਾਂ, ਹੈ ਨਾ, ਉੱਠ ਕੇ ਅਸੀਂ ਆਪਣੇ ਕੰਮ ਕਰਨੇ ਨੇ, ਚਾਹੇ ਉਹ ਅਸੀਂ ਦੂਜੀਆਂ ਚੀਜ਼ਾਂ ਦੀਆਂ ਮਦਦ ਲੈ ਕੇ ਹੀ ਕਰ ਰਹੇ ਹਾਂ, ਫਿਰ ਵੀ ਉਸ ਦੇ ਵਿੱਚ ਬਹੁਤ ਅੰਤਰ ਹੁੰਦਾ ਕਿਤੇ ਨਾ ਕਿਤੇ, ਇਸ ਲਈ ਅਸੀਂ ਇੱਕ ਦੂਜੇ 'ਤੇ ਕਿਸੇ ਵੀ ਤਰ੍ਹਾਂ ਦੀਆਂ ਤੋਹਮਤਾਂ ਲਾਈਏ ਕਿ ਉਹਨੂੰ ਐ ਨਹੀਂ ਆਉਂਦਾ ਐ ਨਹੀਂ ਆਉਂਦਾ, ਅਸੀਂ ਇਸ ਗੱਲ 'ਤੇ ਇਸ ਵਿਸ਼ੇ 'ਤੇ ਰਹੀਏ ਕਿ ਜਿਹੜੀ ਸੰਤੁਸ਼ਟੀ ਸਾਨੂੰ ਆਪਣੇ ਆਪ ਕੰਮ ਕਰਕੇ ਮਿਲਦੀ ਆ ਉਹ ਮਸ਼ੀਨਾਂ ਦੇ ਵਿੱਚੋਂ ਕਿਉਂ ਨਹੀਂ ਮਿਲਦੀ, ਅਤੇ ਕਿੰਨਾ ਕੁ ਸਵਾਦ ਆਉਂਦਾ ਜਦੋਂ ਅਸੀਂ ਆਪਣਾ ਕੰਮ ਆਪ ਕਰਦੇ ਹਾਂ। ਤੁਸੀਂ ਇਸ ਵਿਸ਼ੇ ਬਾਬਤ ਗੱਲਬਾਤ ਕਰਨ ਲਈ ਡਾਇਲ ਕਰ ਸਕਦੇ ਹੋ 0175-2280-494।

0: ਗੱਲ ਕਰਦੇ ਹਾਂ ਸਾਡੇ ਅਗਲੇ ਸਰੋਤਾਂ ਨਾਲ। ਹੈਲੋ,
1: ਜਸਮੀਨ ਬੀਬਾ ਜੀ, ਸਤਿ ਸ੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ, ਕੀ ਨਾਂ ਹੈ ਜੀ ਤੁਹਾਡਾ, ਕਿੱਥੋਂ ਗੱਲ ਕਰਦੇ ਹੋ,
1: ਭਾਈ। ਮੈਂ ਬੋਲਦਾ ਪ੍ਰਗਟ ਸਿੰਘ ਢਿੱਲੋਂ, ਪਿੰਡ ਢਿੱਲਵਾਂ, ਜ਼ਿਲ੍ਹਾ ਬਰਨਾਲਾ। ਭਾਈ
0: ਕੀ ਹਾਲ ਚਾਲ ਨੇ ਜੀ?
1: ਠੀਕ ਹੈ ਭਾਈ, ਬਹੁਤ ਵਧੀਆ, ਕਿਰਪਾ ਹੈ ਵਾਹਿਗੁਰੂ ਦੀ।
0: ਜੀ, ਅਤੇ ਗਰਮੀ ਕਿੰਨੀ ਹੈ ਤੁਹਾਡੇ ਵੱਲ?
1: ਗਰਮੀ ਤਾਂ ਭਾਈ ਪੂਰੀ ਅੱਜ ਤਾਂ,
0: ਬਹੁਤ ਜ਼ਿਆਦਾ
1: 2 ਦਿਨਾਂ ਨੂੰ ਹੋਰ ਵੀ ਦੱਸੀ ਜਾਂਦੇ, ਕਹਿੰਦੇ 45 46 ਤੇ ਪਹੁੰਚੂ
0: ਪਹੁੰਚੂਗਾ
1: ਟੈਂਪਰੇਚਰ।
0: ਬਿਲਕੁਲ। ਪਿਛਲੇ ਦਿਨ ਵੀ ਅਸੀਂ ਦੇਖਿਆ ਕਿ ਬਹੁਤ ਗਰਮੀ ਹੋਈ ਹੈ, ਅਤੇ ਇਸ ਦੇ ਵਿੱਚ ਅਸੀਂ ਆਪਣਾ ਅਤੇ ਆਪਣਿਆਂ ਦਾ ਸਭ ਦਾ ਖਿਆਲ ਰੱਖਣਾ ਹੈ। ਜੇ ਸਾਨੂੰ ਲੱਗਦਾ ਕਿ ਸਾਡਾ ਕੰਮ ਬਹੁਤਾ ਜ਼ਰੂਰੀ ਨਹੀਂ, ਤਾਂ ਦੁਪਹਿਰ ਵੇਲੇ ਤਾਂ ਅਸੀਂ ਬਿਲਕੁਲ ਹੀ ਨਾ ਨਿਕਲੀਏ।
1: ਨਾ ਜੀ, 4 ਵਜੇ ਤੋਂ ਪਹਿਲਾਂ ਬਾਹਰ ਅੰਦਰ ਨਹੀਂ ਨਿਕਲਣਾ ਚਾਹੀਦਾ, 11 ਤੋਂ ਪਹਿਲਾਂ ਪਹਿਲਾਂ ਘਰੇ ਰਹਿਣਾ ਚਾਹੀਦਾ।
0: ਬਿਲਕੁਲ
1: ਚਲੋ
0: ਬਿਲਕੁਲ
1: ਨਹੀਂ ਸਰਦਾ, ਦੇਖੋ ਪਤਾ ਜਾਣਾ ਹੈਗਾ।
0: ਜੀ, ਉਹ ਤਾਂ ਦੇਖੋ ਹੈ ਹੀ ਹੈ ਨਾ ਜ਼ਰੂਰੀ, ਪਰ ਜੇ ਤੁਹਾਨੂੰ ਲੱਗਦਾ ਕਿ ਜ਼ਰੂਰੀ ਨਹੀਂ ਹੈ, ਸਰ ਸਕਦਾ ਹੈ ਨਾ, ਵੀ ਪਹੁੰਚ ਕੇ ਤੁਸੀਂ
1: ਹਾਂ
0: ਅੰਦਰ
1: ਜੀ ਹਾਂ
0: ਬੈਠੇ ਰਹਿ ਸਕਦੇ ਹੋ, ਤਾਂ ਉਹ ਜ਼ਰੂਰ ਕਰਨਾ ਚਾਹੀਦਾ ਹੈ ਸਭ ਨੂੰ।
1: ਹਾਂ ਜੀ। ਜਿਹੜੀ ਗੱਡੀ ਤੇ ਵੀ ਆਪਾਂ ਜਾਣਾ, ਆਪਾਂ ਕਹਿੰਦਾ ਗੱਡੀ 'ਚ ਠੰਡਾ ਜਾਂ ਕੋਈ AC ਲਾ ਲਿਆ ਆਪਾਂ, ਉਹ ਵੀ ਗਰਮੀ ਦਾ ਗਰਮੀ ਹੈ ਭਾਈ, ਉਹਦੇ 'ਚ
0: ਬਿਲਕੁਲ
1: AC ਆਪਾਂ।
0: ਦੇਖੋ, ਨਾਲੇ ਜਦੋਂ ਤੁਸੀਂ ਉੱਥੋਂ AC ਚੋਂ ਨਿਕਲਦੇ ਹੋ ਤਾਂ ਇੱਕਦਮ ਤੁਸੀਂ ਗਰਮੀ ਦਾ ਸਾਹਮਣਾ
1: ਹਾਂ
0: ਕਰਦੇ
1: ਜੀ
0: ਹੋ,
1: ਹਾਂ
0: ਤਾਂ
1: ਜੀ,
0: ਵੀ
1: ਉਹਦੇ
0: ਬਿਮਾਰ
1: ਨਾਲ
0: ਹੋ
1: ਵੀ
0: ਸਕਦੇ ਹੋ।
1: ਬੰਦਾ ਬਿਮਾਰ ਹੁੰਦਾ ਜੀ ਉਹਦੇ ਨਾਲ।
0: ਬਿਲਕੁਲ ਠੀਕ ਹੈ ਜੀ, ਇਹ
1: ਜਿਹੜਾ
0: ਰਹੀਆਂ
1: ਕੁਦਰਤੀ ਟੈਂਪਰੇਚਰ ਹੈ ਤਾਂ ਕੁਦਰਤੀ ਹੈ ਜੀ
0: ਇਹ ਤਾਂ ਬਿਲਕੁਲ ਬਿਲਕੁਲ ਦੇਖੋ, ਉਹ ਤਾਂ ਸਾਨੂੰ ਥੋੜ੍ਹੀ ਸੂਝਵਾਨੀ ਨਾਲ ਚੱਲਣਾ ਚਾਹੀਦਾ। ਜਦੋਂ ਅਸੀਂ ਘਰ ਦੇ ਵਿੱਚ ਵੀ AC ਲਾਉਂਦੇ ਹਾਂ ਤਾਂ ਸਾਨੂੰ ਇੱਕਦਮ ਹੈ ਜਿਹੜਾ ਉਹ ਬਾਹਰ ਨਿਕਲ ਕੇ ਧੁੱਪ ਵੱਲ ਨਹੀਂ ਜਾਣਾ ਚਾਹੀਦਾ, ਅਤੇ ਜਦੋਂ ਅਸੀਂ ਬਾਹਰੋਂ ਧੁੱਪ 'ਚ ਆਉਂਦੇ ਹਾਂ ਉਦੋਂ ਵੀ ਇੱਕਦਮ ਸਾਨੂੰ AC ਨਹੀਂ ਲਾਉਣਾ ਚਾਹੀਦਾ, ਥੋੜ੍ਹਾ ਟਾਈਮ ਰੁਕ ਕੇ ਲਾਉਣਾ ਚਾਹੀਦਾ।
1: ਅਸਲ ਤਾਂ ਭਾਈ AC ਤਾਂ ਚਲਾਵੇ ਹੀ ਆਣ ਸਰਦੇ ਨੂੰ, ਜਿੱਥੇ ਵਿੱਚ ਚਲਾਉਣਾ ਤਾਂ ਹੈ, ਜਦੋਂ ਆਪਾਂ ਨੂੰ ਸਹੂਲਤ ਮਿਲੀ ਵੀ ਹੈ,
0: ਬਿਲਕੁਲ ਬਿਲਕੁਲ,
1: ਪਰ ਇਹਨੂੰ ਘੱਟ ਚਲਾ ਕੇ ਰੱਖੇ, ਜ਼ਿਆਦਾ ਠੰਡ ਜਿਹੜੇ ਵਰਤਦੇ ਆਪਾਂ, ਉਹ ਵੀ
0: ਬਿਲਕੁਲ
1: ਗਲਤ ਹੈਗਾ, ਪਲੀਜ਼
0: ਬਿਲਕੁਲ
1: ਮਾਫ਼ੀ
0: ਗਲਤ ਹੈ।
1: ਗਿਰਫ਼ਤਾਰ ਕਰ
0: ਦਿਓ।
1: ਦਿਓ
0: ਬਜ਼ੁਰਗਾਂ ਲਈ ਤਾਂ ਹੋਰ ਵੀ ਜ਼ਿਆਦਾ ਗਲਤ ਹੈ, ਹੱਡੀਆਂ ਨੇ ਜਿਹੜੀਆਂ ਉਹਨਾਂ ਦੀਆਂ ਉਹ ਬਿਲਕੁਲ ਹੀ
1: ਹਾਂ ਜੀ
0: ਜਕੜੀਆਂ ਜਾਂਦੀਆਂ ਨੇ, ਹਾਲਾਂਕਿ ਸਭ ਨੂੰ ਹੀ ਮਹਿਸੂਸ ਹੁੰਦਾ ਵੀ ਹੱਡੀਆਂ ਜਕੜੀਆਂ ਜਾ ਰਹੀਆਂ ਨੇ, ਇਸ ਲਈ ਜਿੰਨਾ ਘੱਟ ਹੋ ਸਕਦਾ ਜ਼ਰੂਰ ਤੁਹਾਨੂੰ ਚਲਾਉਣਾ ਚਾਹੀਦਾ
1: ਇਹਦੇ
0: ਜੇ
1: ਨਾਲ
0: ਤੁਸੀਂ
1: ਭਾਈ,
0: ਸਾੜ
1: ਗਠੀਏ ਦੀ
0: ਸਕਦੇ ਹੋ।
1: ਬਿਮਾਰੀ ਵੀ ਹੁੰਦੀ ਹੈ, ਗਠੀਆ ਇਹ ਨਾੜਾਂ ਦੇ ਵਿੱਚ ਖੂਨ ਰੁਕਦਾ ਹੈਗਾ,
0: ਬਹੁਤ
1: ਇਹਦੇ ਨਾਲ
0: ਸਾਰੀਆਂ।
1: ਗਠੀਆ ਤੇ ਯੂਰੀਆ ਜਰੀਆ ਇਹਦੇ ਨਾਲ ਵੱਧਦਾ।
0: ਜੀ, ਤੇ ਇਹ ਬਿਨਾਂ ਵਿਸ਼ੇ ਤੋਂ ਅਸੀਂ ਬਹੁਤ ਸਾਰੀ ਗੱਲ ਕਰ ਲਈ ਹੈ, ਫਟਾਫਟ ਆਪਾਂ ਵਿਸ਼ੇ ਤੇ ਆਉਂਦੇ ਹਾਂ, ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ?
1: ਦੀਪਾ ਜੀ, ਦੇ ਹੱਥੀ ਕੰਮ ਹੈ ਜਿਵੇਂ ਹੁਣ, ਪਹਿਲਾਂ ਤੇ ਮੈਂ ਤੁਹਾਨੂੰ ਛੋਟੀ ਜਿਹੀ ਗੱਲ ਚ ਨਿਬੇੜ ਦਿੰਦਾ, ਪਹਿਲਾਂ ਬੁੜੀਆਂ ਹੱਥੀ ਸਵੈਟਰ ਸੂਟਰ ਬੁਣਦੀਆਂ,
0: ਜੀ
1: ਨਾਲ ਤਾਂ ਟਾਈਮ ਪਾਸ ਹੋ ਜਾਂਦਾ ਸੀ, ਨਾਲੇ ਆਪਦੇ ਪਸੰਦ ਦਾ ਬਣ ਕੇ ਪਾਉਂਦੀਆਂ ਸੀ,
0: ਬਿਲਕੁਲ।
1: ਜਿਹਦਾ ਮਸ਼ੀਨੀ ਯੁੱਗ ਹੈ ਨਾ, ਠੀਕ ਹੈ ਕੰਮ ਛੇਤੀ ਨਿਬੜ ਜਾਂਦਾ, ਹੋ ਜਾਂਦਾ ਹੈ, ਤੇ ਪਰ ਉਹ ਗੱਲ ਤਾਂ ਨਹੀਂ ਬਣਦੀ ਭਾਈ। ਆਪਾਂ ਮੁੱਲ ਦੀ ਚੀਜ਼ ਲਿਆ ਕੇ ਪਾਉਂਦੇ, ਆਪਾਂ ਨੂੰ ਉਹ ਸਕੂਨ ਨਹੀਂ ਮਿਲਦਾ ਕਿ ਬੁੜੀਆਂ ਘਰੇ ਬਣਾਉਂਦੀਆਂ, ਬੰਦੇ ਦੀ ਬੰਦਿਆਂ ਵਾਸਤੇ ਵੀ ਜਾਕਟਾਂ ਜੂਕਟਾਂ ਆਪਾਂ ਸਵੈਟਰਾਂ ਸਵੂਟਰਾਂ,
0: ਬਿਲਕੁਲ
1: ਦੇਖੋ ਬਹੁਤ ਵਧੀਆ ਹੁੰਦਾ ਸੀਗਾ।
0: ਜੀ, ਨਾਲੇ ਉਹ ਦੇਖੋ ਉਹ ਚੀਜ਼ਾਂ ਟਾਈਮ ਵੀ ਕਿੰਨਾ ਕੱਢ ਦਿੰਦੀਆਂ ਸੀਗੀਆਂ।
1: ਹਾਂਜੀ ਹਾਂਜੀ,
0: ਅਸੀਂ
1: ਇੱਕ
0: ਦੇਖਦੇ ਹਾਂ
1: ਖੇਤੀ
0: ਜਿਹੜੀਆਂ
1: ਤੇ
0: ਹੱਥੀ ਬਣਾਈਆਂ ਹੋਈਆਂ ਚੀਜ਼ਾਂ ਨੇ ਉਹ ਸਾਡੇ ਬਚਪਨ ਤੋਂ ਲੈ ਕੇ ਹੁਣ ਤੱਕ ਸਾਡੇ ਨਾਲ ਚੱਲੀਆਂ ਆ ਰਹੀਆਂ ਨੇ।
1: ਹਾਂਜੀ, ਇੱਕ ਵੀ ਭਾਜੀ ਹੁਣ ਲੇਬਰ ਦਾ ਦੇਖੋ ਤੋੜਾ ਪੈਣ ਲੱਗਾ, ਕਿਸੇ ਨੂੰ ਖੇਤੀ ਤੇ ਵੀ ਸੁਝਾਅ ਦੱਸ ਦਿੰਦਾ,
0: ਜੀ
1: ਜਿਵੇਂ ਹੁਣ ਆਪਣੇ ਇੱਕ ਮਸ਼ੀਨ ਚੱਲੀ ਸੀਗੀ ਝੋਨਾ ਲਾਉਣ ਵਾਲੀ, ਉਹ ਵੀ ਉਹ ਦੇਖੋ ਹੱਥਾਂ ਵਾਲੇ ਵਰਗੀ ਤਾਂ ਉਹਦੀ ਵੀ ਨੀ ਗੱਲ ਬਣਦੀ,
0: ਗੱਲ
1: ਕਿਤੇ ਵੱਧ
0: ਬਣਦੀ।
1: ਲਾਤਾ ਕਿਤੇ ਘੱਟ ਲਾਤਾ, ਤੇ ਬਾਕੀ ਦੂਜੀ ਗੱਲ ਉਹਦੇ 'ਚ ਨਾ ਉਹ ਦੱਕਾਂ ਦੀ ਛੇਤੀ ਚੱਲਦੇ, ਉਹਦੇ ਲੇਬਰ ਨਾ ਮਿਲਣ ਦੇ ਕਾਰਨ ਲੋਕਾਂ ਨੂੰ ਮਜਬੂਰ ਹੋ ਕੇ ਸਾਰਾ ਕੁਛ ਕਰਨਾ ਪੈ ਰਿਹਾ, ਹੱਥਾਂ ਵਰਗੀ ਰੀਸ ਨਹੀਂ ਹੈ ਕੰਮ
0: ਰੀਸ
1: ਦੀ,
0: ਨਹੀਂ ਹੈ, ਬਿਲਕੁਲ। ਬਹੁਤ ਬਹੁਤ
1: ਜਿਹੜਾ ਹੱਥੀ
0: ਸ਼ੁਕਰੀਆ
1: ਕੰਮ
0: ਜੀ,
1: ਕਰਦੇ ਹਾਂ ਉਹਦੇ 'ਚ ਬਹੁਤ ਵਧੀਆ, ਆਪ ਨੂੰ ਹੱਥੀ ਕੰਮ ਕਰਕੇ ਆਪਾਂ ਨੂੰ ਸਾਵਰ ਆ ਜਾਂਦਾ।
0: ਬਿਲਕੁਲ, ਤੇ ਚੀਜ਼ ਵੀ ਠੀਕ ਹੁੰਦੀ ਹੈ, ਚਾਹੇ ਜਿਹੜਾ ਵੀ ਅਸੀਂ ਕੰਮ ਕਰ ਰਹੇ ਹਾਂ ਉਹ ਬਿਲਕੁਲ ਠੀਕ ਠਾਕ ਹੈ, ਜਿਹੜਾ ਉਹ ਸਾਨੂੰ ਹੋ ਕੇ ਮਿਲਦਾ ਹੈ। ਬਿਲਕੁਲ ਸਹੀ ਗੱਲ ਕੀਤੀ ਹੈ ਤੁਸੀਂ, ਤੇ ਤੁਸੀਂ ਟਿਊਨ ਇਨ ਕੀਤਾ ਹੋਇਆ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ, ਪ੍ਰੋਗਰਾਮ ਚੱਲ ਰਿਹਾ ਦੋ ਤੇਰੀਆਂ ਦੋ ਮੇਰੀਆਂ। ਸਰ ਨਾਲ ਇੱਕ ਹੋਰ ਕਾਲਰ ਜੁੜੇ ਨੇ, ਆਓ ਦੇਖਦੇ ਉਹਨਾਂ ਨਾਲ ਗੱਲਬਾਤ ਹੁੰਦੀ ਹੈ ਕਿ ਨਹੀਂ। ਹੈਲੋ,
2: ਹੈਲੋ,
0: ਸਤਿ ਸ਼੍ਰੀ ਅਕਾਲ ਜੀ,
2: ਅਸ਼ੋਕ ਕੁਮਾਰ ਬੋਲਦਾ ਜੀ। ਮੈਡਮ ਜੀ ਨਮਸਤੇ ਜੀ,
0: ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ।
2: ਹਾਂਜੀ,
0: ਸਾਡੇ ਸਰੋਤਿਆਂ ਨੂੰ ਦੱਸੋ ਤੁਸੀਂ ਕਿੱਥੋਂ ਗੱਲ ਕਰ ਰਹੇ ਹੋ?
2: ਅਸ਼ੋਕ ਕੁਮਾਰ ਹੈ ਜੀ,
0: ਹਾਂਜੀ
2: ਮਨ ਕਲੋਨੀ ਤੋਂ ਜੀ।
0: ਠੀਕ ਹੈ ਜੀ, ਸਵਾਗਤ ਹੈ, ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਵਿਸ਼ੇ ਤੇ?
2: ਮੈਡਮ ਜੀ ਇਸ ਤਰ੍ਹਾਂ ਜੀ, ਕੰਮ ਤਾਂ ਕਰਨਾ ਪੈਂਦਾ ਜੀ,
0: ਜੀ
2: ਜਿਹੜਾ ਆਊਗਾ ਨਾ
0: ਜੀ,
2: ਮਿਹਨਤ ਨਾਲ ਕੰਮ ਹੁੰਦਾ ਉਹ ਵਧੀਆ ਹੁੰਦਾ ਜੀ। ਜੇ ਆਪਾਂ ਮਸ਼ੀਨੀ ਵੀ ਠੀਕ ਹੈ ਜੀ, ਪਰ ਮਸ਼ੀਨੀ ਦੇ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਉਹ ਦੇਖ ਕੇ ਕਰਨੀਆਂ ਪੈਂਦੀਆਂ ਜੀ, ਤਾਂ ਕਰਕੇ ਹੈ ਜੀ।
0: ਬਿਲਕੁਲ, ਦੇਖੋ
2: ਆਹ
0: ਦੇਖਣਾ
2: ਗੱਲ ਹੈ
0: ਜੀ ਜੀ ਜੀ ਦੇਖਣਾ ਤਾਂ ਸਾਨੂੰ ਆਪ ਜਦੋਂ ਅਸੀਂ ਕੰਮ ਕਰਦੇ ਹਾਂ ਉਦੋਂ ਵੀ ਪੈਂਦਾ, ਪਰ ਗੱਲ ਤੁਹਾਡੀ
2: ਹਾਂਜੀ
0: ਬਿਲਕੁਲ ਸੀ ਠੀਕ ਹੈ, ਉਹੀ ਅਸੀਂ ਜੇ
2: ਹਾਂਜੀ
0: ਕੱਪੜਾ
2: ਹਾਂਜੀ
0: ਬਾਜ਼ਾਰ 'ਚੋਂ ਲੈ ਕੇ ਆਏ ਹਾਂ ਜਾਂ ਜੇ ਉਹੀ ਚੀਜ਼ ਅਸੀਂ ਆਪ ਬਣਾਈ ਹੈ ਤਾਂ ਸਾਨੂੰ ਬਹੁਤ ਵਧੀਆ ਲੱਗਦੀ ਹੈ। ਅਤੇ ਜੇ ਅਸੀਂ
2: ਹਾਂਜੀ
0: ਉੱਥੇ
2: ਹਾਂਜੀ
0: ਖਾਣੇ
2: ਹਾਂਜੀ
0: ਦੇ ਵਿੱਚ ਵੀ ਗੱਲ ਕਰੀਏ ਨਾ, ਜਿਹੜਾ ਇੱਕ ਤਾਂ ਦੇਖੋ ਸਾਨੂੰ ਸਾਰਾ ਕੁਝ ਹੁਣ ਬਾਜ਼ਾਰ 'ਚੋਂ ਮਿਲ ਹੀ ਰਿਹਾ, ਪਰ ਜੋ ਚੀਜ਼
2: ਹਾਂਜੀ
0: ਅਸੀਂ ਘਰ ਦੇ ਵਿੱਚ ਬਣਾਉਂਦੇ ਹਾਂ ਸਾਨੂੰ ਕਿੰਨੀ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਵੀ ਸਾਡੇ ਨਾਲ ਜੁੜ ਸਕਦੇ ਹੋ ਅਤੇ ਗੱਲ ਕਰ ਸਕਦੇ ਹੋ। ਜੋ ਸੰਤੁਸ਼ਟੀ ਹੱਥੀਂ ਕੰਮ ਕਰਨ 'ਚ ਉਹ ਮਸ਼ੀਨਾਂ ਨਾਲ ਕਿੱਥੇ, ਵਿਸ਼ੇ 'ਤੇ ਸਾਡਾ ਨੰਬਰ ਹੈ 0175-2280-494।

0: हेलो,
1: हेलो मैम, सत श्री अकाल जी।
0: सत श्री अकाल जी। की ना है तुहाड़ा
1: लागर बोलना जी, दंदराला खरौड़ तो जी।
0: जी? की कहना चाहुंदे हो अज दे विषय ते?
1: इसे तो मैम आया भी, जेडे असी ने सुख पा ले जी, तो साढ़े दुख नहीं जी।
0: किवें?
1: अज असी सानू सुख लगता जी, कल सानू दुख भी भरना पैना जी।
0: अच्छा जी।
1: हाँ, क्योंकि जेड़ा हथी अपना कम करके सुकून आउंदा ना जी, ओदा तां मजा ही कुछ वखरा जी। ਤੇ ਮੈਂ ਤਾਂ ਆਪ ਕਰਕੇ ਦੇਖਿਆ ਜੀ ਸਾਰਾ ਕੁਛ। ਮਤਲਬ ਕਿ ਜਿਹੜਾ ਆਪਾਂ ਸੁੱਖ ਪਾਲ ਲਿਆ ਜੀ, ਇਹ ਦੁੱਖ ਦੇ ਸਾਧਨ ਨੇ ਜੀ। ਬਾਅਦ ਦੇ ਵਿੱਚ ਫਿਰ ਅਸੀਂ ਗੋਗੜਾ ਵਧਾ ਵਧਾ ਕੇ ਨੇ ਜੀ, ਫਿਰ ਮਤਲਬ ਕਿ ਹੱਥ ਅਸੀਂ ਨੇ ਹਿਲਾਉਣਾ ਨੀ। ਫਿਰ ਅਸੀਂ ਫਿਰੀ ਜਾਂਦੇ ਹਾਂ ਵੀ ਸੈਰ ਕਰਕੇ ਉਹ ਸੈਰ ਨਾਲ ਵੀ ਕੁਛ ਨੀ ਕਰਦਾ ਹੈ ਜੀ। ਜੇ ਆਪਾਂ ਪਹਿਲੇ ਹੱਥ ਪੱਲਾ ਹਿਲਾਉਂਦੇ ਰਹੀਏ ਨਾ ਜੀ, ਇਹਦਾ ਜੇ ਸਰੀਰ ਇੱਕ ਮਿੱਟੀ ਬਣ ਜਾਂਦਾ ਜੀ।
0: ਬਿਲਕੁਲ, ਦੇਖੋ ਇਹ ਗੱਲ ਤਾਂ
1: ਜਿੰਨਾ,
0: ਸਹੀ ਹੈ।
1: ਹਾਂ ਜਿੰਨਾ ਇਹਨੂੰ ਆਪਾਂ ਮਤਲਬ ਕਿ ਕਮਾਵਾਂਗੇ, ਜਿੰਨੀ ਇਹਦੇ ਨਾਲ ਕਮਾਈ ਕਰਾਂਗੇ, ਓਨੇ ਹੀ ਫਾਇਦੇ 'ਚ ਹੈ।
0: ਬਿਲਕੁਲ, ਦੇਖੋ ਆਪਣੀ ਅਸੀਂ ਇਹ ਨਹੀਂ ਕਹਿੰਦੇ ਹੈਗੇ ਕਿ ਕਸਰਤ ਕਰਨਾ ਸਹੀ ਨਹੀਂ ਹੈ ਜਾਂ ਸੈਰ ਕਰਨ ਨਾਲ ਕੁਛ ਨਹੀਂ ਹੁੰਦਾ, ਤੁਹਾਨੂੰ ਉਹ ਵੀ ਕਰਨੀ ਚਾਹੀਦੀ ਹੈ। ਪਰ ਜਿਹੜਾ ਇਹਦੇ ਵਿੱਚੋਂ ਮੇਨ ਪੁਆਇੰਟ ਨਿਕਲ ਕੇ ਆਇਆ ਉਹ ਇਹ ਹੈ ਕਿ ਤੁਹਾਨੂੰ ਹਮੇਸ਼ਾ ਤੋਂ ਹੀ ਇਹ ਆਦਤ ਪਾਣੀ ਚਾਹੀਦੀ ਹੈ, ਚਾਹੇ ਬੱਚਾ ਚਾਹੇ ਵੱਡਾ ਚਾਹੇ ਬਜ਼ੁਰਗ ਹੈ। ਜੇ ਤੁਹਾਨੂੰ ਹਮੇਸ਼ਾ ਤੋਂ ਉਸਦੀ ਆਦਤ ਲੱਗੀ ਰਹਿੰਦੀ ਹੈ ਤਾਂ ਤੁਸੀਂ ਉਸ ਕੰਮ ਨੂੰ ਨਿਰੰਤਰ ਕਰਦੇ ਰਹਿੰਦੇ ਹੋ।
1: ਬਿਲਕੁਲ ਜੀ, ਬਿਲਕੁਲ ਸਹੀ ਗੱਲ ਹੈ ਜੀ।
0: ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ
1: ਥੈਂਕ
0: ਲਈ।
1: ਯੂ ਮੈਮ, ਧੰਨਵਾਦ ਜੀ।
0: ਧੰਨਵਾਦ ਜੀ ਤੁਹਾਡਾ। ਤੁਸੀਂ ਵੀ ਫਟਾਫਟ 5 ਮਿੰਟ ਹੀ ਸਾਡੇ ਕੋਲ ਰਹਿ ਗਏ ਨੇ, ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 0175-22-4-94, ਅਤੇ ਸਾਡਾ ਵਿਸ਼ਾ ਹੈ ਜੋ ਸੰਤੁਸ਼ਟੀ ਹੱਥੀਂ ਕੰਮ ਕਰਨ ਵਿੱਚ ਹੈ ਉਹ ਮਸ਼ੀਨਾਂ ਨਾਲ ਕਿੱਥੇ।

ਸਾਡੇ ਨਾਲ ਜੁੜੇ ਨੇ ਜੀ ਰਾਕੇਸ਼, ਮਾਫ ਕਰਨਾ ਜੀ, ਇਹ ਕਾਲ ਹੈ ਜਿਹੜੀ ਉਹ ਕੱਟੀ ਜਾ ਚੁੱਕੀ ਹੈ, ਪਰ ਇਹ ਕਹਿ ਰਹੇ ਸੀ ਇਹਨਾਂ ਦਾ ਜਿਹੜਾ ਕਾਲ

0: ਹੁਣ ਤੱਕ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਦਾ ਪ੍ਰਸਾਰਣ। FM ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਤੁਸੀਂ ਸਾਨੂੰ ਸੁਣ ਸਕਦੇ ਹੋ ਆਕਾਸ਼ਵਾਣੀ ਪਟਿਆਲਾ ਤੇ। ਸਵਾਮੀ ਲਾਓ, ਇਸ ਵੇਲੇ ਸਟੂਡੀਓ ਦੀ ਘੜੀ ਮੁਤਾਬਕ ਸ਼ਾਮ ਦੇ ਪੂਰੇ 4 ਵੱਜ ਚੁੱਕੇ ਨੇ। ਜੈਸਮਿਨ ਲੈ ਕੇ ਹਾਜ਼ਰ ਹੈ ਪ੍ਰੋਗਰਾਮ ਰੇਡੀਓ OPD। ਸਾਹ, ਜੇ ਸਾਹ ਦੀ ਅਸੀਂ ਗੱਲ ਕਰੀਏ ਤਾਂ ਦਿਖਦਾ ਤਾਂ ਭਾਵੇਂ ਨਹੀਂ ਹੈ ਅਤੇ ਨਾ ਹੀ ਸਾਨੂੰ ਆਪਣੇ ਸਰੀਰ ਦਾ ਅੰਗ ਲੱਗਦਾ, ਪਰ ਜੇ ਕਿਤੇ ਔਖਾ ਹੋ ਜਾਵੇ ਸਾਨੂੰ ਇਹੀ ਸਾਹ ਲੈਣਾ ਤਾਂ ਸਾਨੂੰ ਹਰੇਕ ਛੋਟੀ ਛੋਟੀ ਗੱਲ ਦੀ ਅਹਿਮੀਅਤ ਪਤਾ ਲੱਗ ਜਾਂਦੀ ਹੈ। ਅਤੇ ਇਸੇ ਦੇ ਨਾਲ ਜਿਹੜੀ ਰਿਲੇਟਿਡ ਇੱਕ ਬਿਮਾਰੀ ਹੈ, ਜਾਂ ਸ਼ਾਇਦ ਬਿਮਾਰੀ ਹੈ ਵੀ ਕਿ ਨਹੀਂ, ਜੋ ਕਿ ਅੱਜ ਦੇ ਪ੍ਰੋਗਰਾਮ 'ਚ ਸਾਨੂੰ ਪਤਾ ਲੱਗੇਗਾ, ਦਮੇ ਅਸਥਮਾ ਦੇ ਲੱਛਣ ਅਤੇ ਇਲਾਜ ਬਾਰੇ ਅਸੀਂ ਅੱਜ ਗੱਲਬਾਤ ਕਰਾਂਗੇ। ਅਤੇ ਅੱਜ ਅਸੀਂ ਆਪਣੇ ਸਟੂਡੀਓ 'ਚ ਸੱਦਿਆ ਡਾਕਟਰ ਅਮਿਤ ਗੁਪਤਾ ਹੋਰਾਂ ਨੂੰ। ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ।
1: ਧੰਨਵਾਦ ਜੀ।
0: ਅਤੇ ਥੋੜ੍ਹਾ ਜਿਹਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਸਰੋਤਿਆਂ ਨੂੰ ਆਪਣੇ ਬਾਰੇ ਜ਼ਰੂਰ ਜਾਣੂ ਕਰਵਾਓ।
1: ਮੈਂ ਡਾਕਟਰ ਅਮਿਤ ਗੁਪਤਾ, ਮੈਂ ਲੰਗ ਸਪੈਸ਼ਲਿਸਟ, ਛਾਤੀ ਰੋਗ ਵਿਸ਼ੇਸ਼ਗ ਹਾਂ, ਜਿਹਨੂੰ ਕਿ ਪਲਮਨੋਲੋਜਿਸਟ ਵੀ ਕਿਹਾ ਜਾਂਦਾ ਹੈ
0: ਜੀ।
1: ਇਹਦੇ ਵਿੱਚ ਲੰਗਸ ਰਿਲੇਟਿਡ ਕੋਈ ਵੀ ਦਿੱਕਤ ਹੈ ਉਸਦੇ ਬਾਰੇ ਡੀਲ ਕੀਤਾ ਜਾਂਦਾ ਹੈ
0: ਜੀ। ਅਤੇ ਅੱਜ ਤੁਸੀਂ ਸਟੂਡੀਓ 'ਚ ਆਏ, ਤੁਹਾਡਾ ਸਵਾਗਤ ਕਰਦੇ ਹਾਂ ਅਤੇ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਜੀ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕਿ ਇਹ ਜੇ ਆਮ ਭਾਸ਼ਾ ਦੇ ਵਿੱਚ ਅਸੀਂ ਗੱਲ ਕਰੀਏ, ਦਮਾ ਅਸਲ ਦੇ ਵਿੱਚ ਹੈ ਕੀ ਹੈ?
1: ਦਮਾ, ਜਿਹਨੂੰ ਕਿ ਅੰਗਰੇਜ਼ੀ ਦੇ ਵਿੱਚ ਆਪਾਂ ਅਸਥਮਾ ਵੀ ਕਹਿੰਦੇ ਹਾਂ, ਇੱਕ ਸਾਹ ਦੀ ਬਿਮਾਰੀ ਹੈ। ਉਹਦੇ ਵਿੱਚ ਕੀ ਹੁੰਦਾ ਹੈ ਕਿ ਜੇ ਆਪਾਂ ਨੇ ਫੇਫੜਿਆਂ ਨੂੰ ਦੇਖੀਏ ਤਾਂ ਕੀ ਹੁੰਦੇ ਹੈ ਫੇਫੜੇ? ਆਪਣੇ ਫੇਫੜੇ ਇੱਕ ਤਰੀਕੇ ਨਾਲ ਆਪਾਂ ਸੋਚੀਏ ਕਿ ਜਿਵੇਂ ਇੱਕ ਬ੍ਰਿਕਸ਼ ਹੈ, ਉਹਨੂੰ ਉਲਟਾ ਕਰ ਦਈਏ, ਉਸ ਤਰੀਕੇ ਨਾਲ ਆਪਣੇ ਫੇਫੜੇ ਹੁੰਦੇ ਹੈ। ਜਿਹੜੀ ਮੇਨ ਸਾਹ ਦੀ ਨਾਲੀ ਹੈ, ਟ੍ਰੇਕੀਆ ਜਿਹਨੂੰ ਕਹਿੰਦੇ ਹੈ, ਉਹ ਤਨਾ ਹੋ ਗਿਆ, ਅੱਗੇ ਜਾ ਕੇ ਉਹਦੇ ਬ੍ਰਾਂਚਿਸ ਹੋਈ ਜਾਂਦੀਆਂ ਹੈਗੀਆਂ, ਉਵੇਂ ਆਪਣੇ ਅੱਗੇ ਜਾ ਕੇ ਪੱਤੇ ਲੱਗਦੇ ਹੈ, ਉਵੇਂ ਲੰਗਸ ਦੇ ਵਿੱਚ ਜੇ ਟ੍ਰੇਕੀਆ ਤੋਂ ਅੱਗੇ ਜਾਂਦੇ ਹਾਂ ਤਾਂ ਛੋਟੀ ਛੋਟੀ ਸਾਹ ਦੀ ਨਲੀਆਂ ਬਣਦੀ ਹੈ। ਉਸਦੇ ਅੱਗੇ ਸੈਕਸ ਹੁੰਦੇ ਆ ਜਿਹਨੂੰ ਐਲਵੀਓਲਾਈ ਕਹਿੰਦੇ ਆ, ਜਿਹਦੇ ਵਿੱਚ ਆਕਸੀਜਨ ਅਤੇ ਕਾਰਬਨ ਡਾਈਆਕਸਾਈਡ ਦਾ ਆਦਾਨ ਪ੍ਰਦਾਨ ਹੁੰਦਾ ਹੈ। ਦਮੇ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੀ ਸਾਹ ਦੀ ਨਲੀਆਂ ਹੈ, ਛੋਟੀ ਸਾਹ ਦੀ ਨਲੀਆਂ, ਉਹਨਾਂ ਦੇ ਵਿੱਚ ਸੂਜਨ ਆ ਜਾਂਦੀ ਹੈ ਅਤੇ ਜਕੜਨ ਹੋ ਜਾਂਦੀ ਹੈ, ਜਿਸ ਕਰਕੇ ਹਵਾ ਦਾ ਆਦਾਨ ਪ੍ਰਦਾਨ ਨਹੀਂ ਹੁੰਦਾ। ਜੇ ਇਹ ਮੈਂ ਤੁਹਾਨੂੰ ਸਮਝਾਉਣਾ ਚਾਹਾਂ ਕਿ ਜਿਵੇਂ ਆਪਾਂ ਪੌਦਿਆਂ ਨੂੰ ਪਾਣੀ ਦੀ ਪਾਈਪ ਦੇ ਨਾਲ ਪਾਣੀ ਦਿੰਦੇ ਹਾਂ, ਜੇ ਆਪਾਂ ਪਾਣੀ ਦੀ ਪਾਈਪ ਨੂੰ ਕੱਸ ਕੇ ਪਕੜ ਲਈਏ ਅਤੇ ਉਸ 'ਚ ਮੈਲ ਜੰਮੀ ਹੋਵੇ ਤਾਂ ਪਾਣੀ ਨਹੀਂ ਨਿਕਲੇਗਾ। ਐਂ ਸੋਚੋ ਕਿ ਸਾਹ ਦੀ ਨਲੀਆਂ ਦੇ ਵਿੱਚ ਸੋਜਿਸ਼ ਹੋਈ ਵੀ ਅੰਦਰ ਅਤੇ ਜਕੜਨ ਹੋਈ ਵੀ ਹੈ, ਜਿਸ ਕਰਕੇ ਹਵਾ ਅੰਦਰ ਬਾਹਰ ਨਹੀਂ ਜਾਂਦੀ ਹੈ
0: ਜੀ। ਤਾਂ ਜਿਹੜੀ ਇਹ ਜਕੜਨ ਹੈ ਨਾ, ਕਿ ਹੋ ਤਾਂ ਗਈ ਹੈ, ਹੁਣ ਇਸ ਦੇ ਕਾਰਨ ਕੀ ਕੀ ਰਹਿੰਦੇ ਨੇ, ਇਹ ਕਿਉਂ ਹੁੰਦੀ ਹੈ, ਕੀ ਇਹ ਸਿਰਫ ਸਾਡੀਆਂ ਆਪਣੀਆਂ ਗਤੀਵਿਧੀਆਂ ਕਾਰਨ ਹੁੰਦੀ ਹੈ ਜਾਂ ਇਹ ਵਿਰਾਸਤੀ ਵੀ ਇਹਦੇ ਬਹੁਤ ਸਾਰੇ ਕਾਰਨ ਹੋ ਸਕਦੇ ਨੇ?
1: ਚੰਗਾ ਸਵਾਲ ਹੈ। ਬੇਸਿਕਲੀ ਜਿਹੜਾ ਦਮਾ ਹੈ, ਇਸਦੇ ਕਾਰਨ ਹੈਰੀਡੀਟਰੀ, ਮਤਲਬ ਕਿ ਆਪਾਂ ਨੂੰ ਆਪਣੀ ਜਨਰੇਸ਼ਨਸ ਤੋਂ ਵੀ ਮਿਲਦੇ ਹੈ। ਇਹਦੇ ਵਿੱਚ ਜੇ ਮਾਂ ਬਾਪ ਨੂੰ ਦਮਾ ਦੋਨਾਂ ਨੂੰ ਹੋਵੇ ਤਾਂ ਇੱਕ ਤਿਹਾਈ ਕੇਸਿਸ ਦੇ ਵਿੱਚ ਬੱਚਿਆਂ ਨੂੰ ਦਮਾ ਹੋਣ ਦੀ ਸੰਭਾਵਨਾ ਹੁੰਦੀ ਹੈ। ਫਿਰ ਉਸ ਤੋਂ ਬਾਅਦ ਆ ਜਾਂਦੇ ਆ ਇਨਵਾਇਰਮੈਂਟਲ ਫੈਕਟਰਸ ਕਿ ਆਪਣੇ ਵਾਤਾਵਰਨ ਦੇ ਵਿੱਚ, ਜਿਵੇਂ ਧੂਲ ਮਿੱਟੀ, ਧੂਪ ਅਗਰਬੱਤੀ, ਆਲ ਆਊਟ ਚੀਜ਼ਾਂ ਜਿਹੜੀਆਂ ਆਪਾਂ ਲਗਾਉਂਦੇ ਹਾਂ, ਜਾਂ ਫਿਰ ਮੌਸਮ ਚੇਂਜ ਹੁੰਦਾ ਹੈ, ਅਤੇ ਕੁਛ ਆਪਣੀ ਗਤੀਵਿਧੀਆਂ ਜਿਹੜੀਆਂ ਅਗੇਨ ਆਪਾਂ ਡਿਸਕਸ ਕੀਤੀਆਂ, ਖਾਣ ਪੀਣ ਦੇ ਵਿੱਚ ਜਾਂ ਕੁਛ ਖਾਣ ਪੀਣ ਤੋਂ ਇਲਾਵਾ ਲਗਾਉਣ ਵਾਲੀ ਚੀਜ਼ਾਂ ਜਿਵੇਂ ਪਰਫਿਊਮ, ਡਿਓਡਰੈਂਟ, ਇਹ ਚੀਜ਼ਾਂ ਵੀ ਦਮਾ ਕਰ ਸਕਦੀਆਂ ਹਨ
0: ਜੀ। ਅਤੇ ਜਿਸ ਤਰ੍ਹਾਂ ਕਿ ਕਿਸੇ ਨੂੰ ਦਮਾ ਹੈ ਨਾ, ਉਸਦਾ ਉਸਨੂੰ ਪਤਾ ਕਿਵੇਂ ਚੱਲੇਗਾ? ਜਿਵੇਂ ਤੁਸੀਂ ਕਹਿ ਰਹੇ ਹੋ ਹੈ ਨਾ ਵੀ ਬਹੁਤ ਸਾਰੀਆਂ ਐਲਰਜੀਜ਼ ਵੀ ਇਸਦਾ ਕਾਰਨ ਹੁੰਦੀਆਂ ਨੇ, ਪਹਿਲਾਂ ਥੋੜ੍ਹਾ ਜਿਹਾ ਚਾਨਣਾ ਤੁਸੀਂ ਉਹਨਾਂ ਐਲਰਜੀਜ਼ 'ਤੇ ਵੀ ਪਾਓ।
1: ਦਮਾ ਜਿਹੜਾ ਹੁੰਦਾ ਹੈਗਾ ਉਹਦੇ ਲੱਛਣ ਹੋਣਗੇ, ਜਿਵੇਂ ਆਪਾਂ ਪਹਿਲਾਂ ਗੱਲਬਾਤ ਕੀਤੀ ਕਿ ਦਮਾ ਹੁੰਦਾ ਕਿਵੇਂ ਹੈ, ਕਿ ਸਾਹ ਦੀ ਨਲੀਆਂ ਦੇ ਵਿੱਚ ਸੂਜਨ ਆ ਗਈ ਅਤੇ ਜਕੜਨ ਆ ਗਈ, ਕੋਈ ਵੀ ਕਾਰਨ ਰਿਹਾ ਜਿਸ ਕਾਰਨ, ਚਾਹੇ ਉਹ ਇਨਫੈਕਸ਼ਨ ਹੈ ਜਾਂ ਐਲਰਜੀ ਹੈ, ਜੋ ਕਿ ਦੋ ਮੇਨ ਕਾਰਨ ਹੁੰਦੇ ਹੈ। ਜੇ ਸਾਹ ਦੀ ਨਲੀਆਂ ਦੇ ਵਿੱਚ ਸੂਜਨ ਆਏਗੀ, ਆਪਣੇ ਫੇਫੜੇ ਦੇ ਵਿੱਚ ਮੇਨ ਕੰਮ ਕੀ ਹੈ, ਸਾਹ ਲੈਣਾ, ਚੰਗਾ ਸਾਹ

0: ਲੈਣਾ, ਜਿਹੜਾ ਸਾਫ਼ ਹਵਾ ਨੂੰ ਲੈਣਾ ਅਤੇ
1: ਜੀ
0: ਜਿਹੜੀ ਕਾਰਬਨ ਡਾਈਆਕਸਾਈਡ ਹੈ ਉਹਨੂੰ ਬਾਹਰ ਕੱਢਣਾ। ਜੇ ਆਪਣੀ ਸਾਹ ਦੀ ਨਲੀਆਂ ਦੇ ਵਿੱਚ ਸੋਜਨ ਹੋਏਗੀ ਜਾਂ ਫਿਰ ਅੰਦਰ ਬਲਗਮ ਜਮੀ ਹੋਏਗੀ ਤਾਂ ਉਹਦੇ ਨਾਲ ਕੀ ਹੋਏਗਾ, ਡੈਫੀਨੇਟਲੀ ਆਪਾਂ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਆਏਗੀ, ਖਾਂਸੀ ਹੋਏਗੀ ਬਾਰ ਬਾਰ, ਸਪੈਸ਼ਲੀ ਰਾਤ ਨੂੰ ਜਾਂ ਫਿਰ ਕੋਈ ਵੀ ਦੌੜਨ ਭੱਜਣ 'ਤੇ, ਨੱਠਣ 'ਤੇ, ਅਤੇ ਛਾਤੀ ਵਿੱਚ ਜਕੜਨ ਹੋਣਾ, ਜਿਵੇਂ ਲੱਗਦਾ ਕਿ ਮੇਰੀ ਚੈਸਟ ਟਾਈਟ ਹੋ ਰਹੀ ਹੈਗੀ ਹੈ, ਇਸ ਤਰ੍ਹਾਂ ਦੇ ਲੱਛਣ ਆਉਂਦੇ ਹੈ।
1: ਜੀ, ਜਿਵੇਂ ਤੁਸੀਂ ਖੰਘ ਦੀ ਗੱਲ ਕੀਤੀ ਹੈ ਨਾ, ਇੱਕ ਤਾਂ ਹੁੰਦਾ ਕਈ ਲੋਕਾਂ ਨੂੰ ਜਦੋਂ ਸੀਜ਼ਨ ਬਦਲਦਾ ਹੈ ਨਾ, ਜਾਂ ਅਸੀਂ ਜੇ ਪੰਜਾਬ ਦੀ ਗੱਲ ਕਰੀਏ ਤਾਂ ਬਹੁਤ ਜਦੋਂ ਪਰਾਲੀ ਵਗੈਰਾ ਦੀ ਸਮੱਸਿਆ ਹੁੰਦੀ ਹੈ ਨਾ, ਉਦੋਂ ਹੋ ਜਾਂਦੀ ਹੈ ਸਭ ਨੂੰ, ਜਾਂ ਕਈਆਂ ਨੂੰ ਵੈਸੇ ਹੀ ਸੀਜ਼ਨਲ ਖੰਘ ਹੈ ਜਿਹੜੀ ਉਹ ਰਹਿੰਦੀ ਹੈ। ਹੁਣ ਸਾਨੂੰ ਕਿਵੇਂ ਪਤਾ ਚੱਲੇ ਕਿ ਉਹ ਆਮ ਨੋਰਮਲ ਖੰਘ ਹੈ ਜਾਂ ਉਸਦਾ ਦਮੇ ਦੇ ਨਾਲ ਕੋਈ ਸੰਬੰਧ ਹੈਗਾ?
0: ਖੰਘ ਜਿਵੇਂ ਤੁਸੀਂ ਕਿਹਾ ਬਹੁਤ ਸਾਰੇ ਕਾਰਨ ਹੈ,
1: ਜੀ
0: ਜੇ ਆਪਾਂ ਕੁਝ ਖਾਣਾ ਖਾ ਰਹੇ ਹਾਂ, ਕੁਝ ਗਲੇ ਦੇ ਸਾਹ ਦੀ ਨਲੀ ਚਲਾ ਜਾਵੇ ਤਾਂ ਵੀ ਖੰਘ ਆ ਜਾਂਦੀ ਹੈ,
1: ਬਿਲਕੁਲ,
0: ਠੀਕ ਹੈ ਨਾ। ਜੇ ਖੰਘ ਹੈਗੀ ਹੈ, ਖੰਘ ਦੇ ਕਾਰਨ ਆਪਾਂ ਦਮਾ ਹੈਗਾ ਕਿ ਨਹੀਂ ਉਹ ਆਪਾਂ ਨੂੰ ਲੱਛਣਾਂ ਤੋਂ ਪਤਾ ਚੱਲਦਾ ਹੈ, ਜਿਵੇਂ ਸਾਹ ਚੜ ਰਿਹਾ ਹੈ, ਕਿਸੇ ਚੀਜ਼ ਦੀ ਐਲਰਜੀ ਹੋ ਰਹੀ ਆਪਾਂ ਨੂੰ ਲੱਗ ਰਿਹਾ ਹੈਗਾ, ਜਾਂ ਫਿਰ ਮੌਸਮ ਬਦਲਣ ਨਾਲ ਹੋ ਰਿਹਾ ਹੈ। ਜੇ ਮੌਸਮ ਬਦਲਣ ਨਾਲ ਇਨਫੈਕਸ਼ਨ ਹੁੰਦੀ ਹੈ, ਜਿਹਨੂੰ ਕਿ ਆਪਾਂ ਫਲੂ ਕਹਿੰਦੇ ਹਾਂ, ਜ਼ਰੂਰੀ ਨਹੀਂ ਕਿ ਹਰ ਫਲੂ ਅਸਥਮਾ ਹੀ ਕਰੇਗਾ, ਫਲੂ ਦੇ ਵਿੱਚ ਨੋਰਮਲ ਖਾਂਸੀ ਜ਼ੁਕਾਮ ਜ਼ੁਕਾਮ ਰੇਸ਼ਾ ਹੋਏਗਾ ਉਸ ਤੋਂ ਪਤਾ ਚੱਲੇਗਾ। ਇਹਦੇ ਵਿੱਚ ਦਮੇ ਦੇ ਵਿੱਚ ਆਮ ਤੌਰ 'ਤੇ ਜਦ ਸਾਹ ਦੀ ਨਲੀਆਂ ਜਕੜ ਜਾਂਦੀਆਂ ਤਾਂ ਛਾਤੀ 'ਚੋਂ ਸੀਟੀ ਦੀ ਆਵਾਜ਼ ਆਉਂਦੀ ਹੈ, ਕਰਕਰਾਹਟ ਦੀ ਆਵਾਜ਼ ਆਉਂਦੀ ਹੈ। ਜੇ ਤੁਹਾਨੂੰ ਸੁਣਦੀ ਹੈ ਠੀਕ ਹੈ, ਨਹੀਂ ਤਾਂ ਫਿਰ ਆਪਣੇ ਡਾਕਟਰ ਨਾਲ ਜਾ ਕੇ ਤੁਸੀਂ ਜਿਹੜੀ ਹੈ ਸਲਾਹ ਲਓ, ਉਹ ਤੁਹਾਡੀ ਜਾਂਚ ਕਰੇਗਾ, ਚੈੱਕਅਪ ਕਰੇਗਾ, ਉਸ ਤੋਂ ਉਹਨੂੰ ਲੱਛਣ ਪਤਾ ਚੱਲਣਗੇ ਦਮਾ ਹੈ ਕਿ ਨਹੀਂ। ਦੂਜਾ, ਇਹਦੇ ਲਈ ਸਪੈਸ਼ਲ ਟੈਸਟ ਹੁੰਦੇ ਹੈ, ਜਿਵੇਂ ਕਿ ਸਪੈਸ਼ਲ ਟੈਸਟ ਜਿਹਨੂੰ ਕਿ ਸਪਾਇਰੋਮੀਟਰੀ ਕਹਿੰਦੇ ਹੈ, ਪਲਮਰੀ ਫੰਕਸ਼ਨ ਟੈਸਟ, ਜਿਹਦੇ ਵਿੱਚੋਂ ਟੈਸਟ ਕਰਕੇ ਪਤਾ ਚੱਲਦਾ ਹੈ ਕਿ ਦਮਾ ਹੈ ਕਿ ਨਹੀਂ।
1: ਅਤੇ ਜਿਵੇਂ ਤੁਸੀਂ ਫਲੂ ਦੀ ਗੱਲ ਕੀਤੀ ਹੈ ਨਾ ਕਿ ਹਰੇਕ ਫਲੂ ਤੋਂ ਸਾਨੂੰ ਦਮਾ ਨਹੀਂ ਹੋਏਗਾ, ਤਾਂ ਜੇ ਕਿਸੇ ਨੂੰ ਫਲੂ ਹੋਇਆ ਅਤੇ ਉਹ ਇਸ ਵੱਲ ਨੂੰ ਵੱਧ ਰਿਹਾ ਤਾਂ ਉਹਨੂੰ ਕੀ ਲੱਛਣ ਦਿਖਣਗੇ?
0: ਨੋਰਮਲ ਫਲੂ ਦੇ ਵਿੱਚ ਨੱਕ ਵਹੇਗਾ, ਛਿੱਕਾਂ ਆਉਣਗੀਆਂ, ਖਾਂਸੀ ਹੋਏਗੀ, ਰੇਸ਼ਾ ਬਣੇਗਾ, ਛਾਤੀ 'ਚ ਥੋੜ੍ਹਾ ਜਿਹਾ ਟਾਈਟਨੈਸ ਹੋਏਗੀ। ਇਹਦੇ ਵਿੱਚ ਕੀ ਹੁੰਦਾ ਹੈਗਾ, ਜੇ ਲੰਗਸ ਦੇ ਉੱਤੇ ਅਸਰ ਪੈ ਰਿਹਾ ਜਾਂ ਸਾਹ ਦੀ ਨਲੀਆਂ ਦੇ ਉੱਤੇ ਅਸਰ ਪੈ ਰਿਹਾ ਤਾਂ ਲੋਕਾਂ ਨੂੰ ਸਾਹ ਵੀ ਚੜ੍ਹਨਾ ਸ਼ੁਰੂ ਹੋ ਜਾਏਗਾ, ਖਾਂਸੀ ਜ਼ਿਆਦਾ ਹੋਏਗੀ, ਰੁਕੇਗੀ ਨਹੀਂ ਨੋਰਮਲ ਦਵਾਈਆਂ ਤੋਂ, ਅਤੇ ਉਸ ਤੋਂ ਇਲਾਵਾ ਬਲਗਮ ਹੋਏਗੀ ਜਿਹੜੀ ਕਿ ਜ਼ਿਆਦਾ ਵੱਜੇਗੀ, ਚੈਸਟ ਦੇ ਵਿੱਚ ਪੇਨ ਵੀ ਹੋ ਸਕਦੀ ਹੈਗੀ ਹੈ। ਕਿਉਂਕਿ ਜੇ ਫਲੂ ਤੋਂ ਬਾਅਦ ਅਸਥਮਾ ਹੋ ਰਿਹਾ ਤਾਂ ਜੇ ਅਸਥਮਾ ਦੇ ਨਾਲ ਅੰਦਰ ਲੱਛਣ ਆ ਰਹੇ ਹੈ ਤਾਂ ਉਹਦੇ ਨਾਲ ਇਨਫੈਕਸ਼ਨ ਵੀ ਵੱਧ ਸਕਦੀ ਹੈ, ਉਹਦੇ ਵੀ ਲੱਛਣ ਨਾਲ ਆਉਣਗੇ।
1: ਜੀ, ਅਤੇ ਇਹੀ ਗੱਲਾਂ ਸੁਣ ਕੇ ਨਾ ਕਈ ਲੋਕਾਂ ਨੂੰ ਲੱਗਦਾ ਹੈ ਵੀ ਇਹ ਫੈਲ ਜੂਗਾ, ਜੇ ਕਿਸੇ ਨੂੰ ਹੋਇਆ ਹੋਇਆ ਤਾਂ ਉਹ ਸਾਨੂੰ ਵੀ ਹੋ ਸਕਦਾ ਹੈ, ਇਸ ਦੇ ਵਿੱਚ ਕਿੰਨੀ ਕੁ ਸੱਚਾਈ ਹੈ?
0: ਦੇਖੋ, ਇਸ ਤਰ੍ਹਾਂ ਹੈ ਕਿ ਫਲੂ ਡੈਫੀਨੇਟਲੀ ਫਲੂ ਫੈਲਦਾ ਹੈਗਾ ਇੱਕ ਬੰਦੇ ਤੋਂ ਦੂਜੇ ਬੰਦੇ ਦੇ ਵਿੱਚ, ਪਰ ਅਸਥਮਾ ਕੋਈ ਛੂਤ ਦੀ ਬਿਮਾਰੀ ਨਹੀਂ ਹੈ। ਅਸਥਮਾ ਆਪਣੀ ਬਾਡੀ ਦੇ ਵਿੱਚ ਇਨਫੈਕਸ਼ਨ ਅਤੇ ਐਲਰਜੀ ਕਾਰਨ ਉਤਪੰਨ ਹੋਏ ਸਿਮਟਮਸ ਨੇ ਜਿਹੜੇ ਕਿ ਛੂਤ ਨਾਲ ਨਹੀਂ ਫੈਲਦੇ, ਮਤਲਬ ਕਿ ਆਪਸ ਦੇ ਇੱਕ ਦੂਜੇ ਬੰਦੇ, ਇੱਕ ਅਸਥਮਾ ਦੇ ਬੰਦੇ ਨਾਲ ਬੈਠਣ ਨਾਲ ਦੂਜੇ ਬੰਦੇ ਨੂੰ ਅਸਥਮਾ ਨਹੀਂ ਹੁੰਦਾ ਜਦ ਤੱਕ ਉਸ ਬੰਦੇ ਦੇ ਵਿੱਚ ਟੈਂਡੈਂਸੀ ਨਹੀਂ ਹੋਏਗੀ ਉਹ ਲੱਛਣ ਡਿਵੈਲਪ ਹੋਣ ਦੇ।
1: ਜੀ, ਮਤਲਬ ਫਿਰ ਸਾਨੂੰ ਬੇਫਿਕਰ ਹੋ ਜਾਣਾ ਚਾਹੀਦਾ ਕਿ ਜੇ ਕਿਸੇ ਨੂੰ ਹੈ ਤਾਂ ਜ਼ਰੂਰੀ ਨਹੀਂ ਕਿ ਉਹ ਸਾਨੂੰ ਵੀ ਪਕੜੇਗਾ।
0: ਜ਼ਰੂਰ ਬੇਫਿਕਰ ਰਹਿਣਾ ਚਾਹੀਦਾ, ਜੇ ਆਪਾਂ ਇਲਾਜ ਨਹੀਂ ਕਰਾਂਗੇ ਅੱਗੇ ਨੂੰ ਵਧੇਗਾ ਤਾਂ ਆਪਣੀ ਜੀਵਨ ਸ਼ੈਲੀ ਦੇ ਵਿੱਚ ਬਹੁਤ ਪ੍ਰਭਾਵ ਪਏਗਾ।
1: ਜੀ, ਅਤੇ ਜਿਵੇਂ ਅਸੀਂ ਗੱਲ ਕਰ ਰਹੇ ਹਾਂ ਨਾ ਕਿ ਸਾਹ ਦੀ ਇਹ ਬਿਮਾਰੀ ਹੈ, ਅਤੇ ਵੈਸੇ ਤਾਂ ਸਾਨੂੰ ਪਤਾ ਵੀ ਨਹੀਂ ਲੱਗਦਾ ਅਸੀਂ ਵੀ ਸਾਹ ਲੈ ਰਹੇ ਹਾਂ, ਹੈ ਨਾ, ਇੱਕ ਆਟੋਮੈਟਿਕ ਜਿਹੀ ਪ੍ਰਕਿਰਿਆ ਹੈ ਉਹ ਸਾਡੇ ਅੰਦਰ ਹੁੰਦੀ ਰਹਿੰਦੀ ਹੈ, ਤਾਂ ਜਿਹੜਾ ਦਮੇ ਦਾ ਮਰੀਜ਼ ਹੈ ਉਹਨੂੰ ਸਿਰਫ ਸਾਹ ਦੇ ਵਿੱਚ ਹੀ ਦਿੱਕਤ ਹੁੰਦੀ ਹੈ ਜਾਂ ਇਸ ਦੇ ਨਾਲ ਸਰੀਰ ਦੇ ਬਾਕੀ ਅੰਗ ਜਾਂ ਪੂਰੇ ਸਰੀਰ 'ਤੇ ਪ੍ਰਭਾਵ ਪੈਂਦਾ ਹੈ?
0: ਜੇ ਦਮਾ ਘੱਟ ਹੈ ਤਾਂ ਉਹ ਤਾਂ ਲੰਗਜ਼ ਦੇ ਉੱਤੇ ਹੀ ਅਸਰ ਕਰੇਗਾ ਸਭ ਤੋਂ ਜ਼ਿਆਦਾ, ਪਰ ਜੇ ਆਪਾਂ ਦਮੇ ਨੂੰ ਕੰਟਰੋਲ ਨਹੀਂ ਕਰਾਂਗੇ ਜਾਂ ਦਮੇ ਦੇ ਲੱਛਣ ਵੱਧਦੇ ਜਾਣਗੇ ਤਾਂ ਡੈਫੀਨੇਟਲੀ ਇੱਕ ਆਕਸੀਜਨ ਦਾ ਪਾਵਰ ਹਾਊਸ ਲੰਗ ਹੈਗਾ, ਜੇ ਆਕਸੀਜਨ ਨਹੀਂ ਮਿਲੇਗੀ, ਜਿਹੜੇ ਜਿਹੜੇ ਔਰਗਨਸ ਦੇ ਉੱਤੇ ਆਕਸੀਜਨ ਨਹੀਂ ਜਾਏਗੀ ਉਹਨਾਂ ਉੱਤੇ ਪ੍ਰਭਾਵ ਹੋਣਾ ਸ਼ੁਰੂ ਹੋਏਗਾ। ਜੇ ਆਕਸੀਜਨ ਕਰਕੇ ਅੰਦਰ ਚੇਂਜਿਸ ਆਉਂਦੀਆਂ ਹੈਗੀਆਂ ਉਸ ਕਰਕੇ ਹਾਰਟ 'ਤੇ ਵੀ ਦਬਾਅ ਪੈ ਸਕਦਾ ਹੈ, ਬ੍ਰੇਨ 'ਤੇ ਵੀ ਦਬਾਅ ਪੈ ਸਕਦਾ ਹੈ, ਤਾਂ ਉਹ ਡਿਪੈਂਡ ਕਰਦਾ ਕਿ ਤੁਹਾਡਾ ਅਸਥਮਾ ਕਿੰਨਾ ਵੱਧ ਗਿਆ ਤਾਂ ਅੰਦਰ ਆਕਸੀਜਨ ਕਿੰਨੀ ਘੱਟ ਰਹੀ ਹੈਗੀ ਹੈ।
1: ਜੀ,
0: ਲੌਂਗ ਟਰਮ ਜੇ ਆਕਸੀਜਨ ਘੱਟਦੀ ਰਹੇਗੀ ਤਾਂ ਲੌਂਗ ਟਰਮ ਚੇਂਜਿਸ ਲੈ ਕੇ ਆਏਗੀ ਬੋਡੀ 'ਚ।
1: ਆਏਗੀ, ਬਿਲਕੁਲ। ਅਤੇ ਜਿਸ ਤਰ੍ਹਾਂ ਕਿ ਜਿਹੜੇ ਇਹ ਲੌਂਗ ਟਰਮ ਚੇਂਜਿਸ ਨੇ, ਫਿਰ ਕੀ ਇਹ ਸਿਰਫ ਸਾਡੇ ਇਲਾਜ ਨਾਲ ਹੀ ਅਸੀਂ ਉਹਨਾਂ ਨੂੰ ਉੱਥੇ ਹੀ ਰੋਕ ਸਕਦੇ ਹਾਂ?
0: ਇਹ ਡਿਪੈਂਡ ਕਰਦਾ ਹੈ ਕਿ ਆਪਣਾ ਅਸਥਮਾ ਉਸ ਵਕਤ ਕੰਟਰੋਲ ਕਰ ਸਕਦੇ ਹਾਂ, ਕਿੰਨਾ ਕੰਟਰੋਲ ਕਰ ਸਕਦੇ ਹਾਂ, ਕਿਉਂਕਿ ਸਾਹ ਦੀ ਨਲੀਆਂ ਦੇ ਵਿੱਚ ਜਿਵੇਂ ਆਪਾਂ ਗੱਲ ਕੀਤੀ ਕਿ ਸੂਜਨ ਅਤੇ ਜਕੜਨ ਹੋ ਜਾਂਦੀ ਹੈ,
1: ਜੀ,
0: ਜੇ ਆਪਾਂ ਸੂਜਨ ਅਤੇ ਜਕੜਨ ਨੂੰ ਆਪਾਂ ਜ਼ਿਆਦਾ ਸਮੇਂ ਤੱਕ ਰੱਖਾਂਗੇ ਤਾਂ ਉਹ ਚੇਂਜਿਸ ਜਿਹੜੀਆਂ ਹੈਗੀਆਂ ਉਹ ਇਰਿਵਰਸੀਬਲ ਹੋ ਜਾਂਦੀਆਂ, ਉਹ ਵਾਪਸ ਨਹੀਂ ਪਰਤਦੀਆਂ। ਸਾਹ ਦੀ ਨਲੀਆਂ ਦੇ ਵਿੱਚ ਹਰ ਇੱਕ ਅੰਗ ਆਪਣੇ ਦੂਜੇ ਅੰਗਾਂ ਦੀ ਤਰ੍ਹਾਂ ਟੈਂਡੈਂਸੀ ਹੁੰਦੀ ਹੈ ਕਿ ਵਾਪਸ ਹੋ ਸਕੇ। ਤਾਂ ਜਦ ਤੱਕ ਆਪਾਂ ਟ੍ਰੀਟਮੈਂਟ ਜੇ ਸ਼ੁਰੂ ਕਰਦੇ ਹਾਂ ਲੇਟ ਹੁੰਦੇ ਹਾਂ, ਰਿਵਰਸੀਬਿਲਟੀ ਫੈਕਟਰ ਜਿਹੜਾ ਹੈਗਾ ਵਾਪਸ ਆਉਣ ਦਾ ਖਤਮ ਹੋ ਜਾਂਦਾ ਹੈਗਾ, ਉਨਾ ਹੀ ਮੁਸ਼ਕਿਲ ਹੋ ਜਾਂਦਾ ਉਸਨੂੰ ਫਿਰ ਟ੍ਰੀਟ ਕਰਨਾ।
1: ਟ੍ਰੀਟ ਕਰਨਾ ਬਿਲਕੁਲ, ਉਹ ਮੈਨੂੰ ਲੱਗਦਾ ਹਰੇਕ ਬਿਮਾਰੀ ਨਾਲ ਹੁੰਦਾ ਕਿ ਅਸੀਂ ਉਸਨੂੰ ਕਿਸ ਲੈਵਲ 'ਤੇ ਆ ਕੇ ਉਸਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਤੇ ਜੇ ਦਮੇ ਦੀ ਗੱਲ ਕਰੀਏ ਤਾਂ ਕਈ ਵਾਰ ਲੋਕਾਂ ਦਾ

0: ਆ ਸਕਦੀ ਹੈ। ਜਦ ਬੰਦੇ ਨੂੰ ਆਦਤ ਨਹੀਂ ਹੈ ਭੱਜਣ ਨੱਠਣ ਦੀ, ਇਕਦਮ ਕਰਨਾ ਪਵੇ ਤਾਂ ਸਾਹ ਚੜ੍ਹੇਗਾ,
1: ਸਾਹ ਚੜ੍ਹੇਗਾ ਬਿਲਕੁਲ।
0: ਤਾਂ ਬੇਸਿਕਲੀ ਸਾਹ ਚੜ੍ਹਨ ਦਾ ਬਹੁਤ ਸਾਰੇ ਕਾਰਨ ਹੈ। ਇੱਕ ਉਹਦੇ ਵਿੱਚ ਖੂਨ ਦੀ ਘਾਟ ਵੀ ਹੁੰਦੀ ਹੈ ਜਿਹਨੂੰ ਅਨੀਮੀਆ ਕਹਿੰਦੇ ਹੈ। ਜੇ ਬੰਦੇ ਨੂੰ ਖੂਨ ਘੱਟ ਹੋਏਗਾ, ਬੈਠੇ ਬੈਠੇ ਠੀਕ ਰਹੇਗਾ ਤਾਂ ਚੱਲਣ ਫਿਰਨ 'ਤੇ ਸਾਹ ਚੜ੍ਹੇਗਾ। ਆਪਣੇ ਖੂਨ ਦੀ ਜਾਂਚ ਕਰਾਓ, ਦੇਖੋ ਐਚ ਬੀ ਘੱਟਦਾ ਨਹੀਂ ਹੈਗਾ। ਫਿਰ ਜੇ ਦਮਾ ਹੈਗਾ, ਦਮੇ ਦੇ ਲਈ ਆਪਣਾ ਐਕਸਰੇ, ਪਲਮਰੀ ਫੰਕਸ਼ਨ ਟੈਸਟ ਜਿਵੇਂ ਆਪਾਂ ਗੱਲ ਕੀਤੀ ਸੀ, ਜਿਹਨੂੰ ਸਪਾਇਰੋਮੀਟਰੀ ਕਹਿੰਦੇ ਹਾਂ, ਉਸ ਤੋਂ ਪਤਾ ਚੱਲਦਾ ਕਿ ਫੇਫੜੇ ਦੀ ਕਪੈਸਿਟੀ ਕਿੰਨੀ ਹੈ, ਉਸ 'ਚ ਦਮਾ ਹੈ ਕਿ ਨਹੀਂ। ਇੱਕ ਹੋਰ ਮੁੱਖ ਕਾਰਨ ਹਾਰਟ ਦਾ ਵੀ ਹੈਗਾ। ਜਿਉਂ ਏਜ ਵੱਧਦੀ ਹੈ, ਜੇ ਕੋਈ ਬੀ ਪੀ ਸ਼ੂਗਰ ਦਾ ਮਰੀਜ਼ ਹੈ, ਉਸਨੂੰ ਹੋ ਸਕਦਾ ਕਿ ਨਾਲ ਹਾਰਟ ਦੀ ਵੀ ਕੋਈ ਦਿੱਕਤ ਹੋ ਰਹੀ ਹੋਵੇ, ਤਾਂ ਹਾਰਟ ਦੀ ਵੀ ਉਸ ਤਰੀਕੇ ਨਾਲ ਆਪਣੀ ਜਾਂਚ ਕਰਵਾਉਣੀ ਜ਼ਰੂਰੀ ਪੈ ਜਾਂਦੀ।
1: ਬਾਜੀ ਇਹ ਤਾਂ ਦੇਖੋ ਗੱਲ ਬੜੀ ਹੈਰਾਨੀ ਭਰੀ ਮੈਨੂੰ ਲੱਗੀ ਹੈ ਕਿ ਖੂਨ ਦੀ ਕਮੀ ਦੇ ਨਾਲ ਵੀ ਤੁਹਾਨੂੰ ਫਿਰ ਸਾਹ ਚੜ੍ਹ ਸਕਦਾ ਹੈ। ਹਾਲਾਂਕਿ ਇਹ ਥੋੜ੍ਹਾ ਜਿਹਾ ਸਾਡੇ ਵਿਸ਼ੇ ਤੋਂ ਵੱਖਰਾ ਹੈ, ਪਰ ਜੇ ਕਿਸੇ ਦੇ ਵਿੱਚ ਖੂਨ ਦੀ ਘਾਟ ਕਰਕੇ ਇਹ ਦਿੱਕਤ ਆ ਰਹੀ ਹੈ ਨਾ, ਉਹਨੂੰ ਕੀ ਕਰਨਾ ਚਾਹੀਦਾ?
0: ਖੂਨ ਦੀ ਘਾਟ ਲਈ ਤੁਸੀਂ ਦੇਖੋ ਕਿ ਕਾਰਨ ਕੀ ਹੈ। ਖੂਨ ਖੂਨ ਘਟਦਾ ਹੈਗਾ, ਖੂਨ ਆਪਣੇ ਹੱਡੀਆਂ ਦੇ ਵਿੱਚ ਮੈਰੋ ਹੈਗਾ, ਉੱਥੇ ਬਣਦਾ ਹੈਗਾ
1: ਜੀ।
0: ਹੁਣ ਆਪਣਾ ਖੂਨ ਘਟਣ ਦੇ ਨਾਲ ਸਾਹ ਕਿਉਂ ਚੜ੍ਹਦਾ? ਕਿਉਂਕਿ ਖੂਨ ਦੇ ਵਿੱਚ ਜਿਹੜੇ ਆਰ ਬੀ ਸੀ ਦੇ ਹੀਮੋਗਲੋਬਿਨ ਹੁੰਦਾ, ਉਹ ਆਕਸੀਜਨ ਕੈਰੀ ਕਰਦਾ। ਜੇ ਹੀਮੋਗਲੋਬਿਨ ਘੱਟ ਹੋਏਗਾ ਤਾਂ ਆਕਸੀਜਨ ਕੈਰਿੰਗ ਕਪੈਸਿਟੀ ਘੱਟ ਜਾਏਗੀ ਬੋਡੀ ਦੀ, ਅਤੇ ਖੂਨ ਜਾਂ ਤਾਂ ਬਣ ਨਹੀਂ ਰਿਹਾ, ਜਾਂ ਕੋਈ ਬਿਮਾਰੀ ਹੈ ਜਿਵੇਂ ਖਾਣ ਪੀਣ ਦੇ ਵਿੱਚ ਆਪਣਾ ਆਇਰਨ ਦੀ ਕਮੀ ਹੈ, ਵਿਟਾਮਿਨ ਬੀ 12 ਦੀ ਕਮੀ ਹੈ, ਇਹ ਚੀਜ਼ਾਂ ਕਰਕੇ ਖੂਨ ਬਣ ਨਹੀਂ ਰਿਹਾ। ਜਾਂ ਕੋਈ ਅੰਦਰ ਸਰੀਰਕ ਬਿਮਾਰੀ ਹੈ ਜਿਵੇਂ ਕੈਂਸਰ ਜਾਂ ਟੀ ਬੀ ਜਾਂ ਫਿਰ ਕੋਈ ਹੋਰ ਇਨਫੈਕਸ਼ਨ, ਉਹ ਆਪਾਂ ਨੂੰ ਜਾਂਚ ਤੋਂ ਪਤਾ ਚੱਲਦਾ ਕੋਈ ਐਸੀ ਗੱਲ ਤਾਂ ਨਹੀਂ। ਤੀਜਾ, ਕੋਈ ਖੂਨ ਵਗ ਰਿਹਾ, ਜਿਵੇਂ ਕਿ ਕਿਸੇ ਨੂੰ ਕੋਈ ਆਪਣਾ ਸਟੂਲ ਰਾਹੀਂ ਖੂਨ ਆ ਰਿਹਾ ਹੈ ਜਾਂ ਕੋਈ ਹੋਰ ਖੂਨ ਆ ਕਿਤੋਂ ਵਗ ਰਿਹਾ ਹੈਗਾ, ਉਸਦੀ ਜਾਂਚ ਹੋਣੀ ਚਾਹੀਦੀ
1: ਜੀ। ਅਤੇ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਬਹੁਤ ਸਾਰੀਆਂ ਹੋਰ ਇਨਫੈਕਸ਼ਨਸ ਨੇ ਜਿਹੜੀਆਂ ਇਸਦੇ ਕਾਰਨ ਹੋ ਸਕਦੇ ਨੇ, ਤਾਂ ਇਸੇ ਤਰ੍ਹਾਂ ਕਿ ਕਈ ਵਾਰ ਲੋਕਾਂ ਨੂੰ ਲੱਗਦਾ ਕਿ ਜਿਹੜਾ ਦਮ ਹੈ ਨਾ ਉਹ ਹੋਰ ਵੱਡੀਆਂ ਬਿਮਾਰੀਆਂ 'ਚ ਤਬਦੀਲ ਹੋ ਸਕਦਾ, ਜਿਵੇਂ ਕਿ ਆਮ ਤੌਰ 'ਤੇ ਲੱਗਦਾ ਕਿ ਕੀ ਇਹ ਟੀ ਬੀ ਬਣ ਸਕਦਾ, ਕੀ ਇਹੋ ਜਿਹੀ ਕੋਈ ਗੱਲ ਹੈ ਕਿ ਇਹ ਸਿਰਫ ਇੱਕ ਮਿੱਥੀ ਹੈ?
0: ਟੀ ਬੀ ਦਮਾ ਇੱਕ ਅਲੱਗ ਚੀਜ਼ ਹੈ, ਟੀ ਬੀ ਇੱਕ ਅਲੱਗ ਚੀਜ਼ ਹੈ। ਟੀ ਬੀ ਇੱਕ ਬੈਕਟੀਰੀਅਲ ਬਿਮਾਰੀ ਹੈ ਜੋ ਕਿ ਇੱਕ ਦੂਜੇ ਬੰਦੇ ਤੋਂ ਫੈਲ ਵੀ ਸਕਦੀ ਹੈ। ਆਪਣੀ ਬੋਡੀ ਦੀ ਇਮਿਊਨਿਟੀ ਘੱਟ ਹੋਵੇ ਤਾਂ ਟੀ ਬੀ ਦੇ ਲੱਛਣ ਹੋ ਜਾਂਦੇ ਹੈ, ਕਿਉਂਕਿ ਇਨਫੈਕਸ਼ਨ ਹੋ ਜਾਂਦੀ ਹੈ ਲੰਗਸ ਦੇ ਵਿੱਚ ਟੀ ਬੀ ਦੀ। ਆਮ ਤੌਰ 'ਤੇ ਅਸਥਮਾ ਦੇ ਵਿੱਚ ਟੀ ਬੀ ਨਹੀਂ ਹੁੰਦੀ ਹੈ, ਪਰ ਕਈ ਵਾਰੀ ਕੀ ਹੁੰਦਾ ਹੈ ਕਿ ਆਪਾਂ ਡਾਕਟਰ ਕੋਲ ਜਾਣ ਤੋਂ ਡਰਦੇ ਹਾਂ ਜਾਂ ਫਿਰ ਆਪਾਂ ਇਲਾਜ ਕਰਾਉਣ ਤੋਂ ਡਰਦੇ ਹਾਂ। ਇਹਦੇ ਵਿੱਚ ਮੇਨ ਸਟੇ ਟ੍ਰੀਟਮੈਂਟ ਹੁੰਦਾ, ਜੇ ਆਪਾਂ ਡਿਸਕਸ ਕਰਾਂਗੇ, ਜਿਵੇਂ ਇਨਹੇਲਰਸ ਹੁੰਦੇ ਆ ਜਿਹਦੇ ਵਿੱਚ ਦਵਾਈਆਂ ਬਹੁਤ ਘੱਟ ਮਾਤਰਾ 'ਚ ਜਾਂਦੀਆਂ ਹੈ, ਉਹ ਦੇਸੀ ਦਵਾਈਆਂ ਲੈਂਦੇ ਹਨ ਜਾਂ ਫਿਰ ਕੁਝ ਹੋਰ ਤਰੀਕੇ ਅਪਣਾਉਣ ਦੀ ਕੋਸ਼ਿਸ਼ ਕਰਦੇ ਹਨ, ਜਿਹਦੇ ਵਿੱਚ ਆਮ ਤੌਰ 'ਤੇ ਸਟੀਰੋਇਡ ਹੀ ਦਿੱਤੇ ਜਾਂਦੇ ਹਨ। ਕਿਉਂਕਿ ਜੇ ਸਟੀਰੋਇਡ ਆਪਾਂ ਅਸਥਮਾ ਦੇ ਵਿੱਚ ਲੈ ਰਹੇ ਹਾਂ ਹੈਵੀ ਡੋਜ਼ ਦੇ ਵਿੱਚ ਜਾਂ ਫਿਰ ਆਪਾਂ ਰੈਗੂਲੇਟਡ ਅਮਾਊਂਟ 'ਚ ਨਹੀਂ ਲੈ ਰਹੇ ਹਾਂ, ਤਾਂ ਉਹ ਇਮਿਊਨਿਟੀ ਘਟਾ ਕੇ ਦੂਜੀ ਬਿਮਾਰੀਆਂ ਨੂੰ ਪੈਦਾ ਕਰ ਸਕਦੇ ਹਨ। ਪਰ ਆਮ ਤੌਰ 'ਤੇ ਅਸਥਮਾ ਜੇ ਪ੍ਰੋਪਰ ਟ੍ਰੀਟਮੈਂਟ ਲੈ ਰਹੇ ਹੋਈਏ ਅਤੇ ਠੀਕ ਤਰੀਕੇ ਨਾਲ ਚੱਲ ਰਹੀ ਹੋਈਏ ਤਾਂ ਟੀ ਬੀ ਨਹੀਂ ਕਰਦਾ
1: ਜੀ। ਇਨਹੇਲਰ 'ਤੇ ਵੀ ਆਵਾਂਗੇ ਕਿ ਇਸਦੇ ਬਾਰੇ ਜਿਹੜੀਆਂ ਮਿਥਸ ਨੇ, ਬਹੁਤ ਸਾਰੀਆਂ ਮਿਸਕਨਸੈਪਸ਼ਨ ਜੁੜੀਆਂ ਹੋਈਆਂ ਨੇ, ਪਰ ਉਸ ਤੋਂ ਪਹਿਲਾਂ ਦਮੇ ਦੇ ਨਾਲ ਜਿਹੜੇ ਭੁਲੇਖੇ ਨੇ ਜਾਂ ਮਿਥਸ ਬਹੁਤ ਸਾਰੀਆਂ ਲੋਕਾਂ ਦੇ ਵਿੱਚ ਹੈਗੀਆਂ ਨੇ, ਥੋੜ੍ਹੀ ਜਿਹੀ ਗੱਲਬਾਤ ਉਸ ਬਾਰੇ ਜ਼ਰੂਰ ਸਾਨੂੰ ਸੁਣਾਓ
0: ਜ਼ਰੂਰ ਦੱਸੋ
1: ਜੀ। ਤਾਂ ਕਿਹੜੀਆਂ ਕਿਹੜੀਆਂ ਮਿਥਸ ਨੇ ਅਤੇ ਉਹਨਾਂ ਨੂੰ ਦੂਰ ਕਰਨਾ ਕਿੰਨਾ ਜ਼ਰੂਰੀ ਹੋ ਜਾਂਦਾ ਕਿ ਦਮੇ ਦੇ ਮਰੀਜ਼ ਬਾਰੇ ਸਾਨੂੰ ਅਕਸਰ ਲੱਗਦਾ ਵੀ ਅੱਛਾ ਇਹ ਚੀਜ਼ ਹੋਣੀ?
0: ਦਮੇ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਲੋਕ ਸੋਚਦੇ ਹੈ ਛੂਤ ਦੀ ਬਿਮਾਰੀ ਹੈ
1: ਜੀ।
0: ਠੀਕ ਹੈ ਕਿ ਜੇ ਇੱਕ ਕਿਸੇ ਬੱਚੇ ਨੂੰ ਦਮਾ ਹੈ ਤਾਂ ਉਹ ਛੁਪਾਉਣ ਦੀ ਕੋਸ਼ਿਸ਼ ਕਰਦੇ ਹੈ ਕਿ ਜੇ ਕਿਸੇ ਦੂਜੇ ਬੱਚਿਆਂ ਨੂੰ ਪਤਾ ਚੱਲਿਆ ਤਾਂ ਇਹ ਦੂਜੇ ਬੱਚੇ ਰਲਣ ਮਿਲਣਗੇ ਨਹੀਂ। ਤਾਂ ਬੇਸਿਕਲੀ ਦਮਾ ਇਟਸੈਲਫ ਛੂਤ ਦੀ ਬਿਮਾਰੀ ਨਹੀਂ ਹੈ, ਆਪਣੀ ਸਾਹ ਦੀ ਨਲੀਆਂ ਦੇ ਵਿੱਚ ਕਮਜ਼ੋਰੀ ਹੈ ਜੋ ਪ੍ਰੋਪਰ ਇਲਾਜ ਦੇ ਨਾਲ, ਡਾਇਗਨੋਸ ਕਰਨ ਦੇ ਨਾਲ ਠੀਕ ਹੋ ਸਕਦਾ ਹੈ ਅਤੇ ਬੱਚਾ ਆਪਣੀ ਲਾਈਫ ਕੰਟਰੋਲ ਜੀ ਸਕਦਾ ਹੈ, ਅਤੇ ਉਹਦੇ ਨਾਲ ਇਹ ਇੱਕ ਬੱਚੇ ਤੋਂ ਦੂਜੇ ਬੱਚੇ 'ਚ ਨਹੀਂ ਫੈਲਦਾ,
1: ਨਹੀਂ ਫੈਲਦਾ ਬਿਲਕੁਲ, ਤਾਂ ਸਾਨੂੰ ਡਰਨ ਦੀ ਲੋੜ ਨਹੀਂ ਹੈ। ਮਤਲਬ
0: ਦੂਜੀ ਗੱਲ ਹੈ ਕਿ ਆਪਾਂ ਇਨਹੇਲਰਸ ਬਾਰੇ ਡਿਸਕਸ ਕਰਾਂਗੇ, ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਇਨਹੇਲਰਸ ਲੱਗੇ ਜੀ, ਸਾਨੂੰ ਇਨਹੇਲਰ ਲੱਗੇ ਤਾਂ ਸਾਰੀ ਉਮਰ ਦਾ ਕੁਛ ਪੈ ਗਿਆ,
1: ਬਿਲਕੁਲ,
0: ਇਹ ਤਾਂ ਹੁਣ ਨਿਕਲਣਾ ਹੀ ਨਹੀਂ, ਤਾਂ ਇਨਹੇਲਰਸ ਲੈਣੇ ਜ਼ਰੂਰੀ ਹੈ ਕਿ ਨਹੀਂ, ਤਾਂ ਸਭ ਤੋਂ ਵੱਡੀ ਗੱਲ ਇਹ ਹੋ ਜਾਂਦੀ ਹੈ। ਪਰ ਕਿ ਆਪਾਂ ਜੇ ਦੇਖੀਏ, ਆਪਾਂ ਸਵੇਰੇ ਹਰ ਰੋਜ਼ ਨਹਾਉਂਦੇ ਹਾਂ, ਆਪਣੇ ਸਰੀਰ ਦੀ ਸਫਾਈ ਕਰਦੇ ਹਾਂ, ਉਹ ਇੱਕ ਆਦਤ ਤਾਂ ਨਹੀਂ ਬਣ ਜਾਂਦੇ, ਉਹ ਇੱਕ ਜ਼ਰੂਰਤ ਹੈ ਆਪਣੀ ਸਰੀਰ ਦੀ, ਹੈ ਨਾ। ਇਸੇ ਤਰੀਕੇ ਨਾਲ ਇਨਹੇਲਰਸ ਵੀ ਜੇ ਆਪਣੀ ਬਿਮਾਰੀ ਨੂੰ ਠੀਕ ਕਰਦੇ ਨੇ, ਘੱਟ ਮਾਤਰਾ ਦੇ ਵਿੱਚ ਦਵਾਈ ਹੁੰਦੀ ਹੈ, ਸਿਰਫ ਫੇਫੜੇ ਨੂੰ ਅਸਰ ਕਰਕੇ ਬਾਹਰ ਆ ਜਾਂਦੇ ਹੈ। ਜਿਵੇਂ ਸਪੋਜ਼ ਕਰੋ ਐਗਜ਼ਾਮਪਲ, ਆਪਾਂ ਅੱਖਾਂ 'ਚ ਤਕਲੀਫ ਹੈ, ਆਪਾਂ ਤੁੱਕੇ ਪਾਵਾਂਗੇ, ਗੋਲੀ ਨਹੀਂ ਖਾਵਾਂਗੇ,
1: ਬਿਲਕੁਲ,
0: ਹੈ ਨਾ। ਚਮੜੀ 'ਤੇ ਕੋਈ ਰੋਗ ਹੈ, ਆਪਾਂ ਮੱਲਮ ਲਾਵਾਂਗੇ, ਗੋਲੀ ਨਹੀਂ ਖਾਵਾਂਗੇ ਸਾਈਡ ਇਫੈਕਟਸ ਤੋਂ ਬਚਣ ਦੀ। ਇਸ ਤਰ੍ਹਾਂ ਇਨਹੇਲਰਸ ਨੇ ਜਿਹੜੇ ਲੰਗਸ 'ਚ ਜਾਂਦੇ ਹੈ, ਆਪਣਾ ਬਿਮਾਰੀ ਨੂੰ ਠੀਕ ਕਰਕੇ ਆ ਜਾਂਦੇ ਆ, ਘੱਟ ਮਾਤਰਾ 'ਚ ਹੁੰਦੇ ਆ, ਸਾਈਡ ਇਫੈਕਟ ਨਹੀਂ ਹੁੰਦੇ ਅਤੇ ਪੇਸ਼ੈਂਟ ਕੰਟਰੋਲ ਰਹਿੰਦਾ। ਇਸ ਕਰਕੇ ਇਹ ਸਾਰੀ ਉਮਰ ਚਿੰਬੜਦਾ ਨਹੀਂ ਹੈ, ਲੱਗਦਾ ਨਹੀਂ ਹੈ, ਆਪਣੇ ਆਪ ਨੂੰ ਤੁਸੀਂ ਇਹ ਨਾ ਸੋਚੋ। ਇਨਹੇਲਰ ਜੇ ਲੱਗਿਆ ਉਸਨੂੰ ਡਾਕਟਰ ਦੀ ਰਾਏ ਦੇ ਨਾਲ ਪ੍ਰੋਪਰ ਟ੍ਰੀਟਮੈਂਟ ਦੇ ਨਾਲ ਬੰਦ ਵੀ ਹੋ ਸਕਦੇ ਹੈ, ਠੀਕ ਵੀ ਰਹਿ ਸਕਦਾ ਹੈ।
1: ਬਿਲਕੁਲ, ਅਤੇ ਕਈ ਲੋਕਾਂ ਨੂੰ ਲੱਗਦਾ ਉਹ ਆਪਣੇ ਆਪ ਹੀ ਨਾ ਕਿ ਬਸ

0: ਤਾਂ ਅਸੀਂ ਇਹਨੂੰ ਛੱਡਣਾ, ਹੁਣ ਸਾਨੂੰ ਮਹਿਸੂਸ ਹੋ ਰਿਹਾ ਕਿ ਛੱਡ ਦੇਣਾ, ਕੀ ਇਹ ਆਪਣੇ ਆਪ ਇਨਹੇਲਰ ਨੂੰ ਛੱਡ ਦੇਣਾ ਚੰਗੀ ਗੱਲ ਹੈ?
1: ਇਹ ਪੂਰੀ ਤਰ੍ਹਾਂ ਸਹੀ ਨਹੀਂ ਹੈ, ਕਿਉਂਕਿ ਜਿਹੜੀ ਤੁਸੀਂ ਤੁਹਾਨੂੰ ਲੱਛਣ ਹੈ
0: ਜੀ
1: ਉਹ ਲੱਛਣ ਕੰਟਰੋਲ 'ਚ ਹੈ, ਪਰ ਅੰਦਰ ਤੁਹਾਡੀ ਸਾਹ ਦੀ ਨਲੀਆਂ ਦੇ ਵਿੱਚ ਜਿਹੜੀ ਸੂਜਨ ਹੈ, ਜਕੜਨ ਅਤੇ ਸੂਜਨ ਦੋ ਚੀਜ਼ਾਂ ਨੇ ਸਾਹ ਦੀਆਂ ਨਲੀਆਂ 'ਚ। ਆਪਾਂ ਦਵਾਈ ਲਿੱਤੀ, ਜਕੜਨ ਖੁੱਲ੍ਹ ਗਈ, ਸੂਜਨ ਤਾਂ ਹਲੇ ਵੀ ਹੈਗੀ ਹੈ। ਜੇ ਆਪਾਂ ਸੂਜਨ ਜੇ ਹਲੇ ਵੀ ਹੈ ਤਾਂ ਆਪਾਂ ਦਵਾਈ ਛੱਡ ਦਾਂਗੇ ਤਾਂ ਲੱਛਣ ਦੁਬਾਰਾ ਆ ਜਾਣਗੇ।
0: ਬਿਲਕੁਲ,
1: ਤਾਂ ਬਿਨਾਂ ਡਾਕਟਰ ਤੋਂ ਰਾਏ ਲਿੱਤੇ ਹੋਏ, ਬਿਨਾਂ ਆਪਣੇ ਟੈਸਟ ਕਰਾਏ ਬਿਨਾਂ ਇਨਹੇਲਰ ਨੂੰ ਛੱਡਣਾ ਸਮਝਦਾਰੀ ਨਹੀਂ
0: ਨਹੀਂ ਹੈ। ਅਤੇ ਬਿਲਕੁਲ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਇਸ ਦੀ ਆਦਤ ਵੀ ਨਹੀਂ ਪੈਂਦੀ, ਇੱਕ ਇਹ ਤੁਹਾਡੀ ਜ਼ਰੂਰਤ ਹੈ ਅਤੇ ਉਸਦੇ ਵਿੱਚ ਸਾਨੂੰ ਸੰਗ ਸ਼ਰਮ ਕਰਨ ਦੀ ਲੋੜ ਨਹੀਂ ਹੈ ਬਿਲਕੁਲ ਵੀ।
1: ਬਿਲਕੁਲ।
0: ਅਤੇ ਜਿਸ ਤਰ੍ਹਾਂ ਇਨਹੇਲਰ ਤੋਂ ਤਾਂ ਡਰ ਹੀ ਰਹੇ ਨੇ, ਹੈ ਨਾ, ਅਤੇ ਇਸੇ ਤਰ੍ਹਾਂ ਜਦੋਂ ਕੋਈ ਵੀ ਨਿੱਕੀ ਜਿਹੀ ਬਿਮਾਰੀ ਹੁੰਦੀ ਹੈ ਜਾਂ ਉਹ ਵੱਡੀ ਵੀ ਹੋ ਰਹੀ ਹੁੰਦੀ ਹੈ ਨਾ, ਡਾਕਟਰਸ ਤੋਂ ਲੋਕਾਂ ਨੂੰ ਬਹੁਤ ਡਰ ਲੱਗਦਾ ਹੈ ਨਾ, ਅਤੇ ਉਹ ਡਰ ਹੈ ਜਿਹੜਾ ਉਹ ਕਿਵੇਂ ਕੱਢਿਆ ਜਾ ਸਕਦਾ ਹੈ?
1: ਮੇਰੇ ਖਿਆਲ ਨਾਲ ਇੱਕ ਐਜੂਕੇਸ਼ਨ ਹੈ ਜਿਹੜਾ ਕਿ ਇੱਕ ਤਰੀਕਾ ਹੈਗਾ ਕਿ ਜਿਵੇਂ ਆਪਾਂ ਹੁਣ ਗੱਲਬਾਤ ਕਰ ਰਹੇ ਹਾਂ, ਆਪਾਂ ਦੇਖ ਰਹੇ ਹਾਂ ਕਿ ਅਸਥਮਾ ਕੋਈ ਐਡੀ ਵੱਡੀ ਭਿਆਨਕ ਬਿਮਾਰੀ ਨਹੀਂ ਹੈ।
0: ਜੀ
1: ਮੈਂ ਬਿਮਾਰੀ ਵੀ ਨਹੀਂ ਕਹਾਂਗਾ, ਇੱਕ ਆਪਣੀ ਬੋਡੀ ਦੇ ਵਿੱਚ ਸਰੀਰ ਦੇ ਵਿੱਚ ਥੋੜ੍ਹਾ ਜਿਹਾ ਡਿਸਆਰਡਰ ਹੈ ਜਿਹਨੂੰ ਆਪਾਂ ਠੀਕ ਕੀਤਾ ਜਾਵੇ ਤਾਂ ਆਰਡਰਲੀ ਆਪਾਂ ਨੂੰ ਲੈ ਕੇ ਆ ਸਕਦਾ ਬੋਡੀ ਨੂੰ। ਤਾਂ ਜੇ ਆਪਾਂ ਐਜੂਕੇਸ਼ਨ ਹੋਏਗਾ ਕਿ ਕਿਸੇ ਵੀ ਬਿਮਾਰੀ ਬਾਰੇ ਕਿ ਉਸਦੇ ਕੀ ਪ੍ਰਭਾਵ ਹੈ, ਜੇ ਠੀਕ ਨਹੀਂ ਕਰਾਂਗੇ, ਟ੍ਰੀਟ ਨਹੀਂ ਕਰਾਂਗੇ, ਡਾਕਟਰ ਕੋਲ ਜਾਣ ਤੋਂ ਫਿਰ ਬੰਦਾ ਨਹੀਂ ਡਰੇਗਾ।
0: ਨਹੀਂ ਡਰੇਗਾ ਬਿਲਕੁਲ, ਸਾਨੂੰ ਡਰਨਾ ਨਹੀਂ ਹੈ, ਕਿਉਂਕਿ ਜਿਵੇਂ ਤੁਸੀਂ ਕਹਿ ਹੀ ਰਹੇ ਹੋ ਹੈ ਨਾ, ਅਸੀਂ ਉਸਨੂੰ ਵੀ ਕੰਟਰੋਲ ਕਰ ਸਕਦੇ ਹਾਂ, ਅਤੇ ਮੈਨੂੰ ਲੱਗਦਾ ਸ਼ਾਇਦ ਕੰਟਰੋਲ ਕਰਕੇ ਇੱਕ ਆਮ ਜੀਵਨ ਵੀ ਜੀ ਸਕਦੇ ਹਾਂ।
1: ਡੈਫੀਨੇਟਲੀ ਸਾਡੇ ਕੋਲ ਬਹੁਤ ਸਾਰੇ ਐਗਜ਼ਾਮਪਲਸ ਨੇ। ਮੇਰੇ ਕੋਲ ਇੱਕ ਪੇਸ਼ੈਂਟ ਸੀ ਲੁਧਿਆਣਾ ਤੋਂ, ਉਸ ਅਰਾਊਂਡ 45 ਸਾਲ ਉਮਰ ਸੀ
0: ਜੀ।
1: ਅਸੀਂ ਸਾਰਾ ਕੁਛ ਲਗਭਗ ਭਾਲ ਕੀਤੀ ਤਾਂ ਉਸਨੂੰ ਪਰਫਿਊਮਸ ਤੋਂ, ਕਾਰ ਵਾਲੀ ਪਰਫਿਊਮ ਤੋਂ ਐਲਰਜੀ ਹੁੰਦੀ ਸੀ। ਫੇਫੜੇ ਉਹਨਾਂ ਦੇ ਟੈਸਟ ਦੇ ਵਿੱਚ 45 to 50% ਆਉਂਦੇ ਸੀ। ਟ੍ਰੀਟਮੈਂਟ ਸ਼ੁਰੂ ਕੀਤਾ, ਪ੍ਰੋਪਰ ਟ੍ਰੀਟਮੈਂਟ ਲਿੱਤਾ। ਬੇਸਿਕਲੀ ਉਸ ਤੋਂ ਬਾਅਦ ਜਦੋਂ ਠੀਕ ਹੋ ਗਿਆ, ਉਸਨੇ ਪੂਰਾ 90 ਮਿੰਟ ਦਾ ਫੁੱਟਬਾਲ ਮੈਚ ਐਜ਼ ਏ ਕੈਪਟਨ ਖੇਲਿਆ, ਕੋਈ ਦਿੱਕਤ ਨਹੀਂ ਹੋਈ।
0: ਵਾਹ ਜੀ ਵਾਹ, ਦੇਖੋ ਮਤਲਬ ਸਾਨੂੰ ਡਰਨ ਦੀ ਬਿਲਕੁਲ ਵੀ ਲੋੜ ਨਹੀਂ ਹੈ, ਸਾਨੂੰ ਸਹੀ ਟ੍ਰੀਟਮੈਂਟ ਵੱਲ ਜਾਣ ਦੀ ਲੋੜ ਹੈ ਕਿ ਇਹ ਦਿੱਕਤ ਕਿੱਥੇ ਆ ਰਹੀ ਹੈ, ਹੈ ਨਾ, ਉਸਦਾ ਟ੍ਰਿਗਰ ਲੱਭਣਾ। ਜਿਵੇਂ ਉਹਨਾਂ ਦਾ ਟ੍ਰਿਗਰ ਰਿਹਾ ਕਾਰ ਦਾ ਪਰਫਿਊਮ, ਤਾਂ ਇਹੋ ਜਿਹੇ ਹੋਰ ਕਿਹੜੇ ਛੋਟੇ ਛੋਟੇ ਟ੍ਰਿਗਰ ਹੁੰਦੇ ਨੇ ਜਿਹੜੇ ਅਸੀਂ ਸੋਚਦੇ ਵੀ ਨਹੀਂ ਵੀ ਉਹ ਸਾਡੇ ਦਮੇ ਦਾ ਟ੍ਰਿਗਰ ਹੋ ਸਕਦੇ ਨੇ?
1: ਅੱਜ ਕੱਲ੍ਹ ਜੇ ਆਪਾਂ ਦੇਖੀਏ ਨਾ, ਆਪਾਂ ਸਵੇਰੇ ਉੱਠਦੇ ਹਾਂ, ਰਾਤ ਨੂੰ ਸੋਂਦੇ ਹਾਂ, ਆਪਾਂ ਕੈਮੀਕਲਸ ਨਾਲ ਘਿਰੇ ਹੋਏ ਹਾਂ। ਕੁਛ ਚੀਜ਼ਾਂ ਆਪਣੇ ਕੰਟਰੋਲ 'ਚ ਹੈ, ਕੁਛ ਚੀਜ਼ਾਂ ਆਪਣੇ ਕੰਟਰੋਲ 'ਚ ਨਹੀਂ ਹੈ। ਜਿਵੇਂ ਕਿ ਜੇ ਆਪਾਂ ਦੇਖੀਏ, ਦਮੇ ਦੇ ਦੋ ਮੁੱਖ ਕਾਰਨ ਨੇ, ਇਨਫੈਕਸ਼ਨ ਅਤੇ ਐਲਰਜੀ। ਇਨਫੈਕਸ਼ਨ ਜਿਵੇਂ ਕਿ ਮੌਸਮ ਬਦਲਦਾ ਹੈਗਾ, ਠੰਡ ਦਾ ਮੌਸਮ ਆਉਂਦਾ ਹੈਗਾ, ਫਲੂ ਹੁੰਦਾ ਹੈਗਾ ਜਿਹਨੂੰ ਕਿ ਆਮ ਖਾਂਸੀ ਜ਼ੁਕਾਮ ਕਹਿੰਦੇ ਹੈ, ਜਿਹੜਾ ਕਿ ਵੱਧ ਕੇ ਪ੍ਰੋਬਲਮ ਕਰ ਸਕਦਾ ਹੈਗਾ। ਆਪਾਂ ਉਸ ਤੋਂ ਬਚੀਏ, ਆਪਣੇ ਹੈਂਡ ਹਾਈਜੀਨ ਨੂੰ ਰੱਖੀਏ, ਆਪਣਾ ਨੋਰਮਲੀ ਹੱਥ ਧੋਈਏ ਵਾਰ ਵਾਰ ਜਿਹਨੂੰ ਕਹਿੰਦੇ ਹਾਂ, ਅਤੇ ਆਪਣਾ ਜਿਵੇਂ ਖਾਂਸੀ ਜ਼ੁਕਾਮ ਵਾਲੇ ਮਰੀਜ਼ਾਂ ਤੋਂ, ਜਿਹੜੇ ਆਮ ਸਹਿਕਰਮੀ ਆ ਉਹਨਾਂ ਤੋਂ ਦੂਰ ਰਹੀਏ, ਅਤੇ ਆਪਣਾ ਮਾਸਕ ਵਗੈਰਾ ਲਗਾਈਏ, ਰੁਮਾਲ ਬੰਨ੍ਹ ਕੇ ਰੱਖੀਏ, ਅਤੇ ਆਪਣਾ ਪੌਸ਼ਟਿਕ ਆਹਾਰ ਲਈਏ ਤਾਂ ਇਨਫੈਕਸ਼ਨ ਤੋਂ ਬਚ ਸਕਦੇ ਹਾਂ। ਦੂਜਾ ਕੰਪੋਨੈਂਟ ਹੁੰਦਾ ਐਲਰਜੀ। ਐਲਰਜੀ ਬਹੁਤ ਸਾਰੀ ਚੀਜ਼ਾਂ ਤੋਂ ਹੁੰਦੀ ਹੈਗੀ, ਜਿਵੇਂ ਕੈਮੀਕਲਸ ਆਪਣੇ ਆਲ ਅਰਾਊਂਡ ਹੈ, ਮੇਨਲੀ ਜਿਹੜੇ ਹੈਗੇ ਏਅਰ ਪੋਲਿਊਸ਼ਨ ਹੋ ਗਈ ਹੈ। ਆਪਾਂ ਦੇਖੀਏ ਕਿ ਆਪਾਂ ਉਸਨੂੰ ਕਿਵੇਂ ਕੰਟਰੋਲ ਕਰ ਸਕਦੇ ਹਾਂ, ਆਪਾਂ ਉਹਦੇ ਹਿੱਸੇਦਾਰ ਨਾ ਬਣੀਏ, ਬਣਾਉਂਦੇ। ਅਤੇ ਉਸ ਤੋਂ ਇਲਾਵਾ ਜਿਹੜੀ ਕਿ ਐਲਰਜੀ ਹੁੰਦੀ ਹੈਗੀ ਹੈ, ਡਸਟ ਮਾਈਟਸ ਤੋਂ ਹੁੰਦੀ ਹੈ। ਆਮ ਤੌਰ 'ਤੇ 1/3 ਕੇਸਿਸ ਆਪਣੇ ਜਿਹੜੇ ਹੈਗੇ ਹੈ ਅਸਥਮਾ ਦੇ, ਉਹ ਹਾਊਸ ਡਸਟ ਮਾਈਟ ਐਲਰਜੀ ਤੋਂ ਹੁੰਦੇ ਹੈ। ਮਾਈਟਸ ਇੱਕ ਬਹੁਤ ਛੋਟੇ ਕੀਟਾਣੂ ਹੈ ਜੋ ਆਪਾਂ ਨੂੰ ਅੱਖਾਂ ਤੋਂ ਨਹੀਂ ਦਿਸਦੇ, ਇਹ ਆਪਣੀ ਗਰਦ ਦੇ ਵਿੱਚ ਹੁੰਦੇ ਨੇ। ਅਤੇ ਇਹਦੇ ਵਿੱਚ ਜਦ ਵੀ ਕੋਈ ਆਪਾਂ ਸਫਾਈ ਕਰਦੇ ਹਾਂ ਜਾਂ ਫਿਰ ਬਿਸਤੇ ਤੱਕੀ ਗੱਦੇ ਇਹਨਾਂ ਦੇ ਵਿੱਚ ਹੁੰਦੇ ਹੈ, ਠੀਕ ਹੈ। ਅਤੇ ਆਪਾਂ ਬਿਸਤੇ ਤੱਕੀ ਗੱਦਿਆਂ ਨੂੰ ਧੁੱਪ ਲਗਵਾਈਏ, ਅਤੇ ਆਪਣਾ ਜੇ ਤੁਹਾਨੂੰ ਜ਼ਿਆਦਾ ਦਿੱਕਤ ਰਹਿੰਦੀ ਹੈ ਤਾਂ ਆਪਾਂ ਵੈਕਿਊਮ ਕਲੀਨ ਕਰੀਏ ਅਤੇ ਸਫਾਈ ਕਰੀਏ। ਇਸ ਤੋਂ ਇਲਾਵਾ ਕੋਈ ਵੀ ਕੈਮੀਕਲ, ਚਾਹੇ ਉਹ ਖਾਣ ਵਾਲਾ ਹੈ, ਚਾਹੇ ਲਗਾਉਣ ਵਾਲਾ ਹੈ, ਚਾਹੇ ਕੋਈ ਪਹਿਨਣ ਵਾਲਾ ਹੈ, ਕੱਪੜਾ ਹੋਇਆ, ਕੋਈ ਵੀ ਚੀਜ਼, ਜਿਵੇਂ ਆਪਾਂ ਦੇਖੀਏ ਆਮ ਤੌਰ 'ਤੇ ਕਈਆਂ ਨੂੰ ਕਿਸੇ ਚੀਜ਼ ਤੋਂ ਆਲ ਆਊਟ ਤੋਂ ਐਲਰਜੀ ਹੁੰਦੀ ਹੈ, ਆਪਾਂ ਧੂਪ ਅਗਰਬੱਤੀ ਲਗਾਉਂਦੇ ਹਾਂ ਉਸ ਤੋਂ ਐਲਰਜੀ ਹੁੰਦੀ ਹੈ, ਕਈਆਂ ਨੂੰ ਕਈ ਵਾਰ ਖਾਣ ਵਾਲੀ ਚੀਜ਼ਾਂ ਤੋਂ, ਦੁੱਧ ਚਾਵਲ ਕੇਲੇ ਤੋਂ ਕਈਆਂ ਤੋਂ ਐਲਰਜੀ ਹੋ ਜਾਂਦੀ ਹੈ। ਤਾਂ ਹਰ ਇੱਕ ਬੰਦੇ ਦਾ ਸਪੈਸੀਫਿਕ ਕਾਰਨ ਹੈਗਾ ਜਿਸ ਕਰਕੇ ਹੁੰਦੀ ਹੈ। ਜੇ ਥੋੜ੍ਹਾ ਜਿਹਾ ਦਿਮਾਗ ਦੀ ਵਰਤੋਂ ਕਰੀਏ ਤਾਂ ਆਪਾਂ ਉਸਨੂੰ ਲੱਭ ਵੀ ਸਕਦੇ ਹਾਂ, ਤਾਂ ਹਮੇਸ਼ਾ ਲਈ ਕੰਟਰੋਲ ਵੀ ਰਹਿ ਸਕਦੇ ਹਾਂ।
0: ਬਿਲਕੁਲ, ਉਹੀ ਹੈ ਕਿ ਸਹੀ ਨੌਲੇਜ ਉਸ ਬਾਰੇ ਹੋਣਾ ਬਹੁਤ ਜ਼ਰੂਰੀ ਹੈ। ਤਾਂ ਜਿਸ ਤਰ੍ਹਾਂ ਜੇ ਐਲਰਜੀ, ਜਿਵੇਂ ਕੀ ਜ਼ਿਆਦਾਤਰ ਐਲਰਜੀਜ਼ ਦੇ ਵਿੱਚ ਸਿਰਫ ਛਿੱਕਾਂ ਹੀ ਆਉਂਦੀਆਂ ਨੇ ਜਾਂ ਕੋਈ ਹੋਰ ਸਾਈਨ ਵੀ ਸਾਨੂੰ ਦੇਖਣ ਨੂੰ ਮਿਲਦਾ?
1: ਐਲਰਜੀ ਦੇ ਕਾਮਨ ਸਿਮਟਮ ਹੁੰਦੇ ਹੈਗੇ ਆ, ਜਿਵੇਂ ਕਿ ਤੁਸੀਂ ਛਿੱਕਾਂ ਕਿਹਾ, ਨੱਕ ਘੁੱਟ ਰਿਹਾ, ਨੱਕ ਵਗ ਰਿਹਾ, ਖਾਂਸੀ ਹੋ ਰਹੀ ਹੈ, ਬਲਗਮ ਬਣ ਰਹੀ ਹੈ ਗਲੇ ਦੇ ਵਿੱਚ, ਰੇਸ਼ਾ ਬਣ ਰਿਹਾ ਹੈਗਾ, ਥੋੜ੍ਹਾ ਥੋੜ੍ਹਾ ਲੱਗ ਰਿਹਾ ਕਿ ਮੈਨੂੰ ਸਾਹ ਔਖਾ ਹੋ ਰਿਹਾ ਹੈਗਾ, ਇਹੀ ਸਾਰੇ ਲੱਛਣ ਹੁੰਦੇ ਆ। ਬੁਖਾਰ ਆਉਂਦਾ ਜਿਵੇਂ ਹੁੰਦਾ, ਕਈ ਕਿਸੇ ਨੂੰ ਬੁਖਾਰ ਵੀ ਆ ਸਕਦਾ। ਤਾਂ ਇਹ ਸਾਰੀ ਚੀਜ਼ਾਂ ਹੈਗੀਆਂ, ਆਪਣੇ ਡਾਕਟਰ ਕੋਲ ਜਾਓ, ਉਹਨਾਂ ਤੋਂ ਪੁੱਛੋ, ਫਰੈਂਕਲੀ ਗੱਲ ਕਰੋ ਤਾਂ ਤੁਹਾਡਾ ਨਿਦਾਨ ਮਿਲੇਗਾ ਜੋ ਵੀ ਉਹਦਾ ਕਾਰਨ।
0: ਬਿਲਕੁਲ, ਅਤੇ ਅੱਜ ਕੱਲ੍ਹ ਤਾਂ ਐਲਰਜੀਜ਼ ਦੇ ਬਹੁਤ ਸਾਰੇ ਟੈਸਟ ਵੀ ਹੁੰਦੇ ਨੇ, ਉੱਥੋਂ ਵੀ ਸਾਨੂੰ ਟ੍ਰਿਗਰ ਪਤਾ ਲੱਗ ਸਕਦਾ। ਅਤੇ ਜੇ ਬੱਚਿਆਂ ਦੀ ਗੱਲ ਕਰੀਏ, ਹੈ ਨਾ, ਇੱਕ ਤਾਂ ਬੱਚਿਆਂ ਦੇ ਵਿੱਚ ਵਿਰਾਸਤੀ ਹੁੰਦਾ, ਛੋਟੇ ਛੋਟੇ ਉਹ ਹੈਗੇ ਨੇ ਵੀ ਉਹਨਾਂ ਨੂੰ ਜਨਮ ਜਾਤ ਤੋਂ ਹੀ ਹੈਗਾ। ਸਭ ਤੋਂ ਪਹਿਲਾਂ ਉਹਨਾਂ ਦੇ ਲੱਛਣ ਕੀ ਹੋਣਗੇ, ਅਤੇ ਜੇ ਕਿਸੇ ਬੱਚੇ ਥੋੜ੍ਹਾ ਵੱਡਾ ਹੋ ਗਿਆ ਉਸ ਦੇ ਵਿੱਚ ਕੀ ਲੱਛਣਾਂ ਦਾ ਫਰਕ ਪੈਂਦਾ, ਅਤੇ ਮਾਂ ਪਿਓ ਨੂੰ ਕਿਹੜੀ ਕਿਹੜੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ, ਹੈ ਨਾ।
1: ਬੱਚਿਆਂ ਦੇ ਵਿੱਚ ਸਾਹ ਦੀ ਨਲੀਆਂ ਨਾ ਪੂਰੀ ਤਰ੍ਹਾਂ ਡਿਵੈਲਪ ਨਹੀਂ ਹੋਈਆਂ, ਵਿਕਸਿਤ ਨਹੀਂ ਹੁੰਦੀਆਂ
0: ਜੀ,
1: 8-10 ਸਾਲ ਦੀ ਉਮਰ ਤੱਕ ਜਾ ਕੇ ਵਿਕਸਿਤ ਹੁੰਦੀਆਂ ਹੈਗੀਆਂ। ਤਾਂ ਕੋਈ ਵੀ ਇਨਫੈਕਸ਼ਨ ਹੋਏਗੀ ਬੱਚਿਆਂ ਦੇ ਵਿੱਚ ਸਾਹ ਦੀ ਨਲੀਆਂ ਨੂੰ ਉਹੀ ਜਮਾਵਟ ਅਤੇ ਰੁਕਾਵਟ ਪੈਦਾ ਕਰ ਦੇਗੀ, ਜੋ ਕਿ ਇੱਕ ਤਰ੍ਹਾਂ ਦਾ ਅਸਥਮਾ ਦੇ ਲੱਛਣ ਹੈ। ਇਸ ਲਈ ਜਦ ਆਪਾਂ ਕਹਿੰਦੇ ਹਾਂ ਕਿ ਕਈ ਵਾਰੀ ਅਸਥਮਾ ਦੇ ਸਿਮਟਮ ਆਪਣੀ ਏਜ ਗਰੋਥ ਦੇ ਨਾਲ ਚਲੇ ਵੀ ਜਾਂਦੇ ਹੈ, ਕਿਉਂਕਿ ਜਦ ਸਾਹ ਦੀ ਨਲੀਆਂ ਪੂਰੀ ਵਿਕਸਿਤ ਹੋ ਜਾਂਦੀ ਹੈ ਤਾਂ ਆਪਾਂ ਉਹਦੇ ਸਾਰੇ ਲੱਛਣ ਚਲੇ ਜਾਂਦੇ ਹਾਂ, ਅਤੇ ਬੱਚਾ ਆਊਟਗਰੋ ਵੀ ਕਰ ਸਕਦਾ ਅਸਥਮਾ ਨੂੰ। ਪਰ ਇਹ ਜ਼ਰੂਰੀ ਗੱਲ ਨਹੀਂ ਹੈ, ਡਿਪੈਂਡ ਕਰਦਾ ਹੈਗਾ ਸਰਕਮਸਟਾਂਸਿਸ 'ਤੇ। ਅਤੇ ਲੱਛਣ ਜੇ ਛੋਟੇ ਬਹੁਤ ਬੱਚੇ ਆ ਤਾਂ ਕੁਝ ਦੱਸ ਨਹੀਂ ਸਕਦੇ, ਬੜੇ ਬੱਚੇ ਦੱਸ ਸਕਦੇ ਹੈਗੇ। ਜਿਵੇਂ ਕਿ ਆਮ ਲੱਛਣ ਆਪਾਂ ਨੇ ਗੱਲ ਕੀਤੀ, ਛਾਤੀ 'ਚੋਂ ਸੀਟੀਆਂ ਦੀ ਆਵਾਜ਼ ਆਉਣੀ, ਬੱਚਾ ਛੋਟਾ ਬੱਚਾ ਦੁੱਧ ਨਹੀਂ ਲੈ ਰਿਹਾ ਜਾਂ ਫਿਰ ਖਾ ਪੀ ਨਹੀਂ ਰਿਹਾ ਪ੍ਰੋਪਰ, ਉਹਦੀ ਗਰੋਥ ਨਹੀਂ ਪ੍ਰੋਪਰ ਹੋ ਰਹੀ ਹੈਗੀ ਹੈ, ਤਾਂ ਉਹਨੂੰ ਸਾਹ ਚੜ ਰਿਹਾ ਹੈ ਵਾਰ ਵਾਰ। ਜੇ ਛੋਟਾ ਬੱਚਾ ਜ਼ਿਆਦਾ ਤਾਂ ਜੇ ਸਾਹ ਦੀ ਆਪਾਂ ਛਾਤੀ ਦੇਖੀਏ ਤਾਂ ਸਾਹ ਖਿੱਚ ਖਿੱਚ ਕੇ ਲੈ ਰਿਹਾ, ਇਹ ਸਾਰੇ ਲੱਛਣ ਬੱਚਿਆਂ ਦੇ ਵਿੱਚ ਆਉਂਦੇ ਹੈ
0: ਜੀ। ਅਤੇ ਜਿਸ ਤਰ੍ਹਾਂ ਦਮੇ ਤੁਸੀਂ ਕਿਹਾ ਵੀ ਸੀਟੀ ਦੀ ਆਵਾਜ਼ ਆਉਂਦੀ ਹੈ, ਕੀ ਉਹ ਹਰੇਕ ਦਮੇ ਦੇ ਮਰੀਜ਼ ਦੇ ਵਿੱਚ ਸੀਟੀ ਦੀ ਆਵਾਜ਼ ਆਉਂਦੀ ਹੈ ਜਾਂ ਕਦੀ ਕਦੀ ਕਿਤੇ ਕਿਤੇ?
1: ਸੀਟੀ ਆਉਣਾ ਦਮੇ ਦੇ ਵਿੱਚ ਇੱਕ ਤਰ੍ਹਾਂ ਦੀ ਨਿਸ਼ਾਨੀ ਹੈ ਕਿ ਸਾਹ ਦੀ ਨਲੀਆਂ ਦੇ ਵਿੱਚ ਨੈਰੋਇੰਗ ਹੋਈ ਹੋਈ ਹੈ, ਇਸੇ ਕਰਕੇ ਸੀਟੀ ਦੀ ਆਵਾਜ਼ ਆਉਂਦੀ ਹੈ। ਜਿਵੇਂ ਆਪਾਂ ਫੂਕ ਨਹੀਂ ਕਰਦੇ ਸੀਗੇ ਆਪਾਂ ਅੰਗੀਠੀ ਨੂੰ, ਉਵੇਂ ਸੀਟੀ ਦੀ ਆਵਾਜ਼ ਆਉਂਦੀ ਹੈ। ਬੇਸਿਕਲੀ ਸੀਟੀ ਦੀ ਆਵਾਜ਼ ਆਉਣਾ ਇੱਕ ਤਰੀਕੇ ਨਾਲ ਦਮੇ ਦਾ ਲੱਛਣ ਹੈ, 100% ਨਹੀਂ ਹੈ ਕਿ ਉਸ ਤੋਂ ਬਿਨਾਂ ਵੀ ਦਮਾ ਹੋ ਸਕਦਾ, ਔਰ ਹਰ ਸੀਟੀ ਦੀ ਆਵਾਜ਼ ਦਮਾ ਨਹੀਂ ਹੁੰਦਾ, ਇਹ ਵੀ ਸਹੀ ਹੈ।
0: ਬਿਲਕੁਲ, ਕਿਉਂਕਿ ਫਿਰ ਨਹੀਂ ਤਾਂ ਜੇ ਸਾਨੂੰ ਕਈ ਵਾਰ ਲੱਗਦਾ ਉਂਝ ਹੀ ਆ ਜਾਵੇ, ਫਿਰ ਉਹ ਡਰ ਪੈਦਾ ਹੋ ਜਾਂਦਾ ਵੀ ਕਿਤੇ ਸਾਨੂੰ ਉਹ ਬਿਮਾਰੀ ਤਾਂ ਨਹੀਂ ਹੋ ਗਈ। ਅਤੇ ਬੱਚਿਆਂ ਦੇ ਵਿੱਚ ਨਾ ਇਹ ਇਲਾਜ ਵੱਡਿਆਂ ਨਾਲੋਂ ਕਿੰਨਾ ਕੁ ਡਿਫਰੈਂਟ ਹੁੰਦਾ?
1: ਬੱਚਿਆਂ ਦੇ ਵਿੱਚ ਇਲਾਜ ਡਿਫਰੈਂਟ ਹੈ ਡੈਫੀਨੇਟਲੀ, ਉੱਥੇ ਵਿੱਚ ਮਾਪਿਆਂ ਦਾ ਬਹੁਤ ਵੱਡਾ ਰੋਲ ਹੈ ਉਹਨਾਂ ਦੇ ਟ੍ਰੀਟਮੈਂਟ ਕਰਾਉਣ ਦੇ ਵਿੱਚ। ਇੱਕ ਗੱਲ ਸਮਝਣੀ ਚਾਹੀਦੀ ਹੈ, ਜੇ ਬੱਚੇ ਨੂੰ ਵਾਰ ਵਾਰ ਛਾਤੀ ਦੀ ਇਨਫੈਕਸ਼ਨ ਹੋ ਰਹੀ ਹੈ ਕੁਛ ਮਹੀਨਿਆਂ ਦੇ ਵਿੱਚ, ਹਰ ਸਾਲ ਦੇ ਵਿੱਚ, ਅਤੇ ਛਾਤੀ ਦੀ ਵਿੱਚ ਜਕੜਨ ਜ਼ਿਆਦਾ ਹੋ ਰਹੀ ਹੈ, ਇਹਦਾ ਮਤਲਬ ਦਮੇ ਦੇ ਲੱਛਣ ਹੋ ਸਕਦੇ ਹੈਗੇ ਹੈ। ਤਾਂ ਅੱਜ ਕੱਲ੍ਹ ਜਿਵੇਂ ਆਪਾਂ ਇਨਹੇਲਰਸ ਦੀ ਗੱਲ ਕੀਤੀ, ਦਵਾਈਆਂ ਹੈਗੀਆਂ, ਜੇ ਆਪਾਂ ਪ੍ਰੋਪਰ ਦਵਾਈਆਂ ਨਹੀਂ ਦੇਵਾਂਗੇ ਤਾਂ ਬੱਚੇ ਦੇ ਫੇਫੜੇ ਨਹੀਂ ਵਿਕਸਿਤ ਹੋਏਗੇ, ਅਤੇ ਜੇ ਬਿਮਾਰੀ ਅੱਗੇ ਜਾ ਕੇ ਨਹੀਂ ਬਣਨੀ ਫਿਰ ਵੀ ਬਣ ਜਾਏਗੀ। ਜੇ ਆਪਾਂ ਪ੍ਰੋਪਰ ਟ੍ਰੀਟਮੈਂਟ ਕਰਾਂਗੇ ਤਾਂ ਆਪਣੇ ਫੇਫੜੇ ਵੀ ਵਿਕਸਿਤ ਹੋਏਗੇ, ਬੱਚੇ ਦੀ ਵੀ ਗਰੋਥ ਹੋਏਗੀ, ਅਤੇ ਅਸਥਮਾ ਆਪਣੇ ਆਪ ਹੀ ਕੰਟਰੋਲ 'ਚ ਰਹਿ ਜਾਏਗਾ।
0: ਬਿਲਕੁਲ, ਜਿਵੇਂ ਤੁਸੀਂ ਕਿਹਾ ਕਿ ਕਈ ਵਾਰ ਉਹ ਆਊਟਗਰੋ ਵੀ ਕਰ ਸਕਦਾ ਉਸ ਚੀਜ਼ ਨੂੰ।
1: ਅਤੇ ਬੱਚਿਆਂ ਦੇ ਵਿੱਚ ਟ੍ਰੀਟਮੈਂਟ ਅਤੇ ਬੜਿਆਂ ਦੇ ਵਿੱਚ ਟ੍ਰੀਟਮੈਂਟ, ਦਵਾਈਆਂ ਉਹੀ ਰਹਿੰਦੀਆਂ, ਦੇਣ ਦੀ ਟੈਕਨੀਕ ਬਦਲ ਜਾਂਦੀ ਹੈ ਕਿਵੇਂ ਦਿੰਦੇ ਹਾਂ ਆਪਾਂ। ਬੜਿਆਂ ਦੇ ਵਿੱਚ ਆਪਾਂ ਇਨਹੇਲਰ ਦੇ ਸਕਦੇ ਹਾਂ, ਬੱਚਿਆਂ ਦੇ ਵਿੱਚ ਕਈ ਵਾਰ ਆਪਾਂ ਇਨਹੇਲਰ ਨਹੀਂ ਦੇ ਸਕਦੇ, ਤਾਂ ਆਪਣੇ ਕੋਲ ਮਸ਼ੀਨਾਂ ਆਉਂਦੀਆਂ ਜਿਹਨੂੰ ਨੈਬਲਾਈਜ਼ਰ ਕਹਿੰਦੇ ਹਾਂ, ਨੈਬਲਾਈਜ਼ਰ ਦੇ ਥਰੂ ਦਵਾਈ ਦੇ ਸਕਦੇ ਹਾਂ। ਹੋਰ ਵੀ ਕਈ ਇੰਸਟਰੂਮੈਂਟ ਹੈ ਜਿਹਦੇ ਨਾਲ ਆਪਾਂ ਦਵਾਈ ਪਹੁੰਚਾ ਸਕਦੇ ਹਾਂ
0: ਟ੍ਰੀਟਮੈਂਟ। ਬਿਲਕੁਲ, ਅਤੇ ਬੱਚਿਆਂ ਦੇ ਨਾਲ ਜਦੋਂ ਛੋਟੇ ਜਿਹੇ ਬੱਚੇ ਨੂੰ ਇਹ ਹੋ ਜਾਵੇ ਦਿੱਕਤ, ਹੈ ਨਾ, ਉਦੋਂ ਮਾਪਿਆਂ ਨੂੰ ਬੜਾ ਡਰ ਰਹਿੰਦਾ ਕਿ ਵੀ ਇਹ ਨੋਰਮਲ ਜ਼ਿੰਦਗੀ ਜੀ ਸਕਦਾ ਕਿ ਨਹੀਂ, ਜਾਂ ਵੀ ਇਹ ਖੇਡ ਕੁੱਦ ਕਰ ਸਕਦੇ ਨੇ ਕਿ ਨਹੀਂ, ਉਸ 'ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ?
1: ਜਿਵੇਂ ਆਪਾਂ, ਮੈਂ ਤੁਹਾਨੂੰ ਬੜੇ ਬੰਦੇ ਦੀ ਇਗਜ਼ਾਮਪਲ ਦਿੱਤੀ ਆਈ ਬੱਚਿਆਂ ਦੇ ਵਿੱਚ, ਜੇ ਆਪਾਂ ਪ੍ਰੋਪਰ ਉਹਦਾ ਡਾਇਗਨੋਸ ਕਰਾਂਗੇ, ਪ੍ਰੋਪਰ ਟ੍ਰੀਟਮੈਂਟ ਕਰਾਂਗੇ, ਐਡੂਕੇਟ ਆਪਾਂ ਦਵਾਈ ਲਵਾਂਗੇ, ਡੋਜ਼ ਲਵਾਂਗੇ, ਤਾਂ ਬੱਚਾ ਕੰਟਰੋਲ 'ਚ ਰਹੇਗਾ, ਆਪਣਾ ਖੇਲ ਖੁੱਲ ਸਕਦਾ,
0: ਖੇਡੇਗਾ ਜਿਵੇਂ ਮਰਜ਼ੀ ਕਰੇਗਾ। ਬਿਲਕੁਲ, ਜੇ ਉਹ 90 ਮਿੰਟ ਪੂਰਾ ਫੁੱਟਬਾਲ ਖੇਡ ਸਕਦੇ ਨੇ ਤਾਂ ਬੱਚਿਆਂ ਦੇ ਵਿੱਚ ਤਾਂ ਸ਼ਾਇਦ ਉਹ ਹੋਰ ਈਜ਼ੀਲੀ ਕਰ ਸਕਣ। ਅਤੇ ਜੇ ਦਮੇ ਦੀ ਜਿਵੇਂ ਗੱਲ ਕਰਦੇ ਹਾਂ, ਹੈ ਨਾ, ਦਵਾਈਆਂ ਦੀ, ਤਾਂ ਕੀ ਦਵਾਈਆਂ ਬੈਟਰ ਹੁੰਦੀਆਂ ਨੇ ਕਿ ਇਨਹੇਲਰ ਬੈਟਰ ਹੁੰਦਾ, ਕਿ ਉਹ ਤੁਹਾਡੀ ਆਪਣੇ ਸਰੀਰ 'ਤੇ ਜਾਂ ਜਿੰਨਾ ਕੁ ਤੁਹਾਨੂੰ ਹੈ ਉਸ 'ਤੇ ਡਿਪੈਂਡ ਕਰਦਾ ਵੀ ਡਾਕਟਰ ਤੁਹਾਨੂੰ ਕੀ ਦਊਗਾ?
1: ਇਨਹੇਲਰ 'ਚ ਵੀ ਦਵਾਈਆਂ ਹੀ ਹੈ, ਤੁਸੀਂ ਮੇਰੇ ਖਿਆਲ ਨਾਲ ਦਵਾਈਆਂ ਦੀ ਗੋਲੀਆਂ ਦੀ ਗੱਲ ਕਰ ਰਹੇ
0: ਹੋ। ਗੋਲੀਆਂ ਦੀ, ਜੀ ਜੀ।
1: ਹੁਣ ਬੇਸਿਕਲੀ ਇਸ ਤਰ੍ਹਾਂ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀਗੀ, ਇੱਕ ਸਿੰਪਲ ਜਿਹਾ ਕਨਸੈਪਟ ਹੈ, ਆਪਣੀ ਬਿਮਾਰੀ ਕਿੱਥੇ ਹੈ, ਆਪਾਂ ਉਸ ਜਗ੍ਹਾ 'ਤੇ ਆਪਾਂ ਦਵਾਈ ਨੂੰ ਪਹੁੰਚਾਈਏ, ਉਹਦਾ ਫਾਇਦਾ ਕੀ ਹੋਏਗਾ? ਇੱਕ, ਦਵਾਈ ਜਲਦੀ ਉੱਥੇ ਪਹੁੰਚੇਗੀ, ਆਪਣਾ ਅਸਰ ਕਰੇਗੀ, ਦਵਾਈ ਦੇ ਸਾਈਡ ਇਫੈਕਟ ਨਹੀਂ ਆਏਗੇ ਕਿਉਂਕਿ ਆਪਾਂ ਨੂੰ ਘੱਟ ਮਾਤਰਾ 'ਚ ਦੇਣੀ ਪਏਗੀ। ਜਿਵੇਂ ਸੇਮ ਇਗਜ਼ਾਮਪਲ ਆਪਾਂ ਦਿੱਤੀ ਸੀ, ਅੱਖਾਂ 'ਚ ਤੁਪਕੇ ਪਾਉਣਾ, ਚਮੜੀ 'ਤੇ ਮੱਲਮ ਲਾਉਣਾ।
0: ਜੀ,
1: ਇਸੇ ਤਰ੍ਹਾਂ ਇਨਹੇਲਰ ਦੇ ਵਿੱਚ ਜਿਹੜੀ ਦਵਾਈਆਂ ਨੇ ਉਹ ਦੋ ਪ੍ਰਕਾਰ ਦੀਆਂ ਹੁੰਦੀਆਂ ਨੇ, ਇੱਕ ਹੁੰਦੀ ਹੈ ਲੀਵਰ, ਇੱਕ ਹੁੰਦੀ ਹੈ ਕੰਟਰੋਲਰ।
0: ਜੀ,
1: ਠੀਕ ਹੈ ਨਾ। ਇੱਕ ਹੁੰਦਾ ਹੈ ਕਿ ਆਪਾਂ ਨੂੰ ਜਕੜਨਾ, ਇੱਕ ਸੂਜਨਾ। ਜਦ ਆਪਾਂ ਨੂੰ ਜਕੜਨ ਅਤੇ ਸੂਜਨਾ, ਇੱਕ ਜਕੜਨ ਨੂੰ ਖੋਲ੍ਹਣ ਲਈ ਇਮੀਡੀਏਟ ਰਿਲੀਵ ਵਾਲੀ ਦਵਾਈ ਦੇ ਸਕਦੇ ਹਾਂ ਆਪਾਂ, ਅਤੇ ਜਿਹੜਾ ਜਕੜਨ ਹੈ ਉਹ ਖੁੱਲ ਜਾਏਗੀ, ਪਰ ਜਿਹੜੀ ਸੂਜਨ ਹੈ ਉਸਨੂੰ ਕੰਟਰੋਲ ਕਰਨ ਲਈ ਆਪਾਂ ਨੂੰ ਕਈ ਵਾਰ ਲੰਬੀ ਤੌਰ 'ਤੇ ਦਵਾਈ ਦੇਣੀ ਪੈਂਦੀ ਹੈ। ਇਨਹੇਲਰ ਦੇ ਵਿੱਚ ਕਈ ਤਰ੍ਹਾਂ ਦੀ ਦਵਾਈਆਂ ਦੇ ਵਿੱਚ ਫਾਰਮੂਲਾਜ਼ ਹੈਗੇ ਹੈ, ਜਿਹੜੇ ਕਿ ਆਉਂਦੇ ਹੈਗੇ ਹੈ, ਉਹ ਪੇਸ਼ੈਂਟ ਦੇ ਕਿ ਇਨਹੇਲਰ ਆਪਾਂ ਇੱਕ ਤਰੀਕੇ ਨਾਲ ਇਨਹੇਲਰ ਇੱਕ ਵਾਈਡ ਕਨਸੈਪਟ ਹੈ, ਉਹਦੇ ਵਿੱਚ ਇਨਹੇਲਰ

0: ਦੀ ਵੀ ਅੱਗੇ ਟੈਕਨੀਕਸ ਹੈ, ਆਪਾਂ ਕਿਵੇਂ ਦਵਾਈਆਂ ਦਿੰਦੇ ਹਾਂ, ਆਪਾਂ ਕਹੀਏ ਕਿ ਹਵਾ ਦੇ ਰਾਹੀਂ ਜਾਣ ਵਾਲੀ ਦਵਾਈ ਜਿਵੇਂ ਇਨਹੇਲਰ ਨੂੰ, ਤਾਂ ਉਹਦੇ ਵਿੱਚ ਕੀ ਹੁੰਦਾ ਕਿ ਫੇਫੜੇ ਦੇ ਵਿੱਚ ਜਾਊਗੀ, ਮਾਤਰਾ ਘੱਟ ਹੋਏਗੀ, ਸਾਈਡ ਇਫੈਕਟ ਨਹੀਂ ਹੋਣਗੇ ਅਤੇ ਇਮੀਜੀਏਟਲੀ ਰਿਲੀਫ ਮਿਲ ਜਾਏਗਾ,
1: ਰਿਲੀਫ ਮਿਲ,
0: ਗੋਲੀ ਜਾਊਗੀ ਪੇਟ ਦੇ ਵਿੱਚ, ਡਿਸੋਲਵ ਹੋਏਗੀ, ਜਾਊਗੀ ਬੋਡੀ 'ਤੇ ਅਸਰ ਕਰੂਗੀ, ਟੈਂਗ ਲਗਾਊਗੀ ਅਤੇ ਨਾਲੇ ਉਹਦੇ ਸਾਈਡ ਇਫੈਕਟ ਵੀ ਹੋਣਗੇ
1: ਜੀ। ਅਤੇ ਅੱਜ ਕੱਲ੍ਹ ਨਾ ਜਿਸ ਤਰ੍ਹਾਂ ਕਿ ਗਰਮੀ ਹੈ ਬਹੁਤ ਅਤੇ ਅਸੀਂ ਏਸੀ ਦੇ ਅੰਦਰ ਬੈਠਦੇ ਹਾਂ, ਤਾਂ ਕਿ ਉਸ ਦੇ ਨਾਲ ਵੀ ਇਹ ਪ੍ਰੋਬਲਮ ਹੈ ਜਿਹੜੀ ਉਹ ਜ਼ਿਆਦਾ ਹੋਣ ਦੇ ਚਾਂਸਿਸ ਹੁੰਦੇ ਨੇ ਕਿ ਨਹੀਂ?
0: ਏਸੀ ਦੇ ਨਾਲ ਚਾਂਸਿਸ, ਜੇ ਕਿਸੇ ਨੂੰ ਐਲਰਜੀ ਹੈ ਠੰਡ ਦੇ ਨਾਲ ਹੋਣ ਦੇ ਚਾਂਸਿਸ ਹੈ, ਜੇ ਆਪਾਂ 18 'ਤੇ ਲਗਾ ਕੇ ਕੰਬਲ ਲਵਾਂਗੇ, ਚੱਦਰ ਲਵਾਂਗੇ ਤਾਂ ਹੋਏਗੇ, ਜੇ ਆਪਾਂ ਟੈਂਪਰੇਚਰ ਰੈਗੂਲੇਟ ਕਰਾਂਗੇ ਬਾਹਰਲੇ ਟੈਂਪਰੇਚਰ ਦੇ ਮੁਤਾਬਿਕ ਜਿਵੇਂ 25-26-27 ਡਿਗਰੀ 'ਤੇ, ਅਤੇ ਆਪਾਂ ਨੂੰ ਉਹਨੂੰ ਬਿਲਕੁਲ ਚਿਲੀ ਨਹੀਂ ਕਰਾਂਗੇ ਅਤੇ ਉਸ ਤਰੀਕੇ ਨਾਲ ਕਰਾਂਗੇ ਤਾਂ ਵਧੀਆ ਰਹੇਗਾ।
1: ਬਿਲਕੁਲ, ਆਪਣਾ ਖਿਆਲ ਰੱਖਣਾ ਸਾਡੇ ਆਪਣੇ ਹੱਥ ਦੇ ਵਿੱਚ ਹੈ।
0: ਗਰਮੀ 'ਚ ਦੂਜਾ ਰੀਜ਼ਨ ਇੱਕ ਠੰਡਾ ਪਾਣੀ ਵੀ ਹੁੰਦਾ ਹੈ, ਕਈ ਵਾਰੀ ਕਈਆਂ ਨੂੰ ਠੰਡਾ ਪਾਣੀ ਫਰਿੱਜ ਵਾਲਾ
1: ਨਹੀਂ
0: ਕਰਦਾ, ਥੋੜ੍ਹੀ ਪ੍ਰੋਬਲਮ ਕਰਦਾ ਹੈ, ਬੈਟਰ ਹੈ ਉਸਦੇ ਮੁਤਾਬਿਕ ਆਪਾਂ ਮਟਕਾ ਰੱਖ ਸਕਦੇ ਹਾਂ, ਉਹਦੇ ਥਰੂ ਲੈ ਸਕਦੇ ਹਾਂ। ਅਤੇ ਗਰਮੀ ਦੇ ਵਿੱਚ ਆਪਾਂ ਜਿਵੇਂ ਇਸ ਤੋਂ ਇਲਾਵਾ ਫੂਡ ਦੇ ਵਿੱਚ ਵੀ ਬਹੁਤ ਸਾਰਾ ਕੁਛ ਹੁੰਦਾ, ਜਿਵੇਂ ਆਪਾਂ ਫਾਸਟ ਫੂਡ ਹੋ ਗਿਆ, ਚੀਜ਼ਾਂ ਹੋ ਗਈਆਂ, ਉਹ ਵੀ ਬਹੁਤ ਸਾਰੀ ਐਲਰਜੀ ਕਰਦੀ ਹੈ, ਜਿਵੇਂ ਚਾਈਨੀਜ਼ ਸੌਸ ਹੁੰਦੀ ਹੈ, ਇਜੀਨੋਮੋਟੋ ਸੌਸ ਹੁੰਦੀ ਹੈ, ਉਹ ਵੀ ਕਰਦੀ ਹੈ, ਤਾਂ ਆਪਾਂ ਨੂੰ ਉਹ ਵੀ ਸਾਰਾ ਕੁਛ ਧਿਆਨ 'ਚ ਰੱਖਣਾ ਚਾਹੀਦਾ
1: ਜੀ। ਅਤੇ ਗਰਮੀ ਦੇ ਵਿੱਚ ਅਸੀਂ ਠੰਡੀਆਂ ਚੀਜ਼ਾਂ ਦਾ ਵੈਸੇ ਹੀ ਸੇਵਨ ਜਿਹੜਾ ਵਧਾ ਦਿੰਦੇ ਹਾਂ।
0: ਹਾਂ, ਜੇ ਕਿਸੇ ਨੂੰ ਜ਼ਿਆਦਾ ਐਲਰਜੀ ਹੈ ਠੰਡੀ ਚੀਜ਼ ਨਾਲ ਜਾਂ ਕੁਛ ਚੀਜ਼ ਨਾਲ, ਤਾਂ ਡਾਇਰੈਕਟ ਬਰਫ਼ ਨਾ ਲਿਓ, ਠੰਡਾ ਲੈ ਲਓ, ਬਟ ਬਰਫ਼ ਡਾਇਰੈਕਟ ਨਾ ਪਾਓ ਜੋ ਆਪਾਂ ਨੂੰ ਖਰਾਬ ਕਰ ਰਹੀ ਹੈ। ਜੇ ਆਪਾਂ ਦਵਾਈਆਂ ਲਵਾਂਗੇ, ਜੇ ਆਪਣਾ ਅਸਥਮਾ ਕੰਟਰੋਲ 'ਚ ਰਹਿੰਦਾ ਤਾਂ ਸ਼ਾਇਦ ਇੰਨੀ ਦਿੱਕਤ ਆਏਗੀ
1: ਆਏਗੀ ਨਹੀਂ। ਬਿਲਕੁਲ, ਤਾਂ ਉਹੀ ਗੱਲ ਹੈ ਕਿ ਸਾਨੂੰ ਰੈਗੂਲੇਟ ਆਪਣੇ ਆਪ ਨੂੰ, ਆਪਣੇ ਸਰੀਰ ਨੂੰ ਕਰਨਾ ਪੈਣਾ। ਗੱਲਬਾਤ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ। ਸਾਡੇ ਸਰੋਤਿਆਂ ਨੂੰ ਦੱਸ ਦਈਏ ਕਿ ਉਹ ਵੀ ਇਸ ਪ੍ਰੋਗਰਾਮ 'ਚ ਸਾਡੇ ਨਾਲ ਜੁੜ ਸਕਦੇ ਨੇ ਰੇਡੀਓ ਓਪੀਡੀ ਦੇ ਵਿੱਚ। ਅਤੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਦਮਾ, ਉਸਦੇ ਲੱਛਣ ਅਤੇ ਇਲਾਜ ਦੇ ਬਾਰੇ, ਯਾਨੀ ਕਿ ਅਸਥਮਾ ਦੇ ਬਾਰੇ। ਤੁਸੀਂ ਵੀ ਜੋ ਤੁਹਾਡੇ ਮਨ 'ਚ ਸਵਾਲ ਹੈਗੇ ਨੇ ਸਾਡੇ ਤੋਂ ਪੁੱਛ ਸਕਦੇ ਹੋ। ਸਾਡਾ ਨੰਬਰ ਹੈ 2280-4495-0175, ਪਟਿਆਲਾ ਦਾ ਏਰੀਆ ਕੋਡ ਹੈ 0175-2280-4495 'ਤੇ ਕਾਲ ਕਰਕੇ ਤੁਸੀਂ ਆਪਣੇ ਸਵਾਲ ਡਾਕਟਰ ਸਾਹਿਬ ਤੋਂ ਪੁੱਛ ਸਕਦੇ ਹੋ। ਡਾਕਟਰ ਅਮਿਤ ਗੁਪਤਾ ਜੀ ਇਸ ਵੇਲੇ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ। ਅਤੇ ਜੇ ਪੰਜਾਬ ਦੀ ਗੱਲ ਕਰੀਏ, ਹੈ ਨਾ, ਅਸੀਂ ਏਸੀ ਦੀ ਗੱਲ ਕੀਤੀ ਹੈ, ਮੌਸਮ ਦੀ ਗੱਲ ਕੀਤੀ ਹੈ, ਪੰਜਾਬ ਦੇ ਵਿੱਚ ਖਾਸ ਤੌਰ 'ਤੇ, ਕਿਉਂਕਿ ਜੌਗ੍ਰਾਫੀ ਦੇ ਨਾਲ ਵੀ ਸ਼ਾਇਦ ਕਿਤੇ ਨਾ ਕਿਤੇ ਫਰਕ ਪੈਂਦਾ ਹੋਣਾ, ਅਤੇ ਜੇ ਪੰਜਾਬ ਦੀ ਜੌਗ੍ਰਾਫੀ ਅਸੀਂ ਦੇਖੀਏ, ਹੈ ਨਾ, ਸਾਡੇ ਇੱਥੇ ਧੂੜ ਮਿੱਟੀ ਹੈ ਜਿਹੜੀ, ਹੈ ਨਾ, ਅਤੇ ਕਈ ਕਈ ਮੌਸਮਾਂ ਦੇ ਵਿੱਚ ਤਾਂ ਉਹ ਜ਼ਿਆਦਾ ਹੋ ਜਾਂਦੀ ਹੈ, ਕਿਉਂਕਿ ਪਰਾਲੀ ਦੀ ਦਿੱਕਤ ਆਉਂਦੀ ਹੈ। ਜਦੋਂ ਵਾਢੀ ਦਾ ਸੀਜ਼ਨ ਹੁੰਦਾ ਉਦੋਂ ਵੀ ਅਸੀਂ ਦੇਖਦੇ ਹਾਂ ਵੀ ਧੂੜ ਮਿੱਟੀ ਹਵਾ ਦੇ ਵਿੱਚ ਡਾਇਰੈਕਟ ਹੁੰਦੀ ਹੈ, ਤਾਂ ਉਸਦਾ ਕਿੰਨਾ ਕੁ ਅਸਰ ਜਿਹੜਾ ਇਹ ਦਮੇ ਦੇ ਮਰੀਜ਼ ਨੇ ਖਾਸ ਕਰਕੇ ਉਹਨਾਂ 'ਤੇ ਪੈਂਦਾ?
0: ਡੈਫੀਨੇਟਲੀ, ਏਅਰ ਪੋਲਿਊਸ਼ਨ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਸੀਗਾ, ਏਅਰ ਪੋਲਿਊਸ਼ਨ ਦੇ ਵਿੱਚ ਇਹ ਪਰਾਲੀ, ਧੂੰਆਂ ਸਭ ਕੁਛ ਹੀ ਆਉਂਦਾ, ਸਪੈਸ਼ਲੀ ਜਦ ਕਣਕ ਅਤੇ ਜੀਰੀ ਦੀ ਕਟਾਈ ਹੁੰਦੀ ਹੈ, ਉਸ ਦੌਰਾਨ ਵੀ ਜੋ ਹੁੰਦਾ ਉਹ ਵੀ ਜਿਹੜਾ ਧੂੰਆਂ ਹੈਗਾ, ਜਿਹੜੀ ਉਹਦੀ ਹਸਕ ਹੈ ਜਿਹੜੀ ਚੜ੍ਹਦੀ ਹੈ, ਉਹ ਵੀ ਕਰ ਸਕਦੀ ਹੈ। ਬੇਸਿਕਲੀ ਗੱਲ ਉੱਥੇ ਹੀ ਰਹਿੰਦੀ ਹੈ, ਜੇ ਆਪਾਂ ਆਪਣੀ ਦਵਾਈਆਂ ਪ੍ਰੋਪਰ ਲੈ ਰਹੇ ਹੋਈਏ ਅਤੇ ਜੇ ਪੇਸ਼ੈਂਟ ਕੰਟਰੋਲ ਹੋਵੇ ਤਾਂ ਉਹਦਾ ਇਫੈਕਟ ਘੱਟ ਹੋਏਗਾ। ਸਿਰਫ ਜੋਗ੍ਰਾਫੀਕਲ ਏਰੀਆ ਦਾ ਇਕੱਲਾ ਹੀ ਨਹੀਂ ਹੁੰਦਾ ਹੈਗਾ, ਜਿਵੇਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਹਾਊਸ ਡਸਟ ਮਾਈਟ ਹੈਗੇ, ਉਹ ਐਲਰਜੀ ਕਰਦੇ ਹੈ, ਤਾਂ ਹੁਣ ਆਪਾਂ ਜੇ ਬਾਹਰਲੇ ਕੰਟਰੀਜ਼ ਦੇਖੀਏ, ਉੱਥੇ ਏਅਰ ਪੋਲਿਊਸ਼ਨ ਨਹੀਂ ਹੈ, ਤਾਂ ਉੱਥੇ ਜਿਹੜਾ ਵੈਸਟਰਨ ਹਾਊਸ ਵਾਲਾ ਕਲਚਰ ਹੈ, ਜਿੱਥੇ ਧੁੱਪ ਨਹੀਂ ਲੱਗਦੀ ਆਪਣੇ ਬਿਸਤਰ ਤੱਕ ਹੀ ਗੱਦਿਆਂ ਨੂੰ, ਅਤੇ ਕਾਰਪੇਟਿਡ ਏਰੀਆ ਹੈਗਾ ਜਿਹੜੇ ਕਿ ਡਸਟ ਬਾਈਟਸ ਨੂੰ ਜ਼ਿਆਦਾ ਬੜਾਵਾ ਦਿੰਦੇ ਹੈ, ਉਹ ਐਲਰਜੀ ਕਰ ਸਕਦੇ ਹੈਗੇ ਹੈ। ਤਾਂ ਬੇਸਿਕਲੀ ਆਪਣੇ ਬਾਹਰਲੇ ਤੋਂ ਇਲਾਵਾ ਆਪਣਾ ਇੰਟਰਨਲ ਜਿਹੜਾ ਹਾਊਸ ਦਾ ਇਨਵਾਇਰਮੈਂਟ ਹੈ, ਉਹ ਵੀ ਉਸਦੇ
1: ਉਹ ਵੀ ਪੂਰਾ ਪੂਰਾ ਯੋਗਦਾਨ ਪਾ ਰਿਹਾ। ਸਿਰਫ ਬਾਹਰੀ ਤੌਰ 'ਤੇ ਅਸੀਂ ਨਹੀਂ ਕਹਿ ਸਕਦੇ ਹੈਗੇ ਕਿ ਇਹਨਾਂ ਕਾਰਨਾਂ ਕਰਕੇ ਜਿਹੜਾ ਦਮਾ ਹੈ ਉਹ ਹੋ ਰਿਹਾ। ਅਤੇ ਸਾਡੇ ਨਾਲ ਕਾਲਰ ਇੱਕ ਲਾਈਨ 'ਤੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ ਹੈਲੋ
2: ਹੈਲੋ, ਡਾਕਟਰ ਗੁਪਤਾ ਜੀ ਅਤੇ ਜਸਮੀਨ ਬੇਟਾ, ਸਤਿ ਸ਼੍ਰੀ ਅਕਾਲ, ਜਾਗਮ ਸਿੰਘ ਮਹੱਲਾ ਬਸੰਤਪੁਰਾ ਨਾਭਾ ਜੀ।
1: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।
2: ਹਾਂ ਦੱਸੋ, ਮੈਂ ਮੇਰੀ ਬੇਨਤੀ ਹੈ ਵੀ ਹਾਰਟ ਅਤੇ ਦਮਾ ਇਹਨਾਂ ਦਾ ਕੋਈ ਆਪਸ ਵਿੱਚ ਰਿਸ਼ਤਾ ਹੈ?
0: ਹਾਰਟ ਅਤੇ ਦਮੇ ਦਾ ਐਸਚ
2: ਉੱਚੀ ਬੋਲੋ ਜੀ, ਮੈਨੂੰ ਘੱਟ ਆਵਾਜ਼ ਘੱਟ ਆ ਰਹੀ ਹੈ,
0: ਹੁਣ ਠੀਕ ਹੈ?
2: ਹਾਰਟ ਅਤੇ ਦਮੇ ਦਾ ਕੋਈ ਆਪਸ ਵਿੱਚ ਸੰਬੰਧ ਹੈਗਾ ਜੀ?
0: ਹਾਰਟ ਦਾ ਜਿਹੜਾ ਹੁੰਦਾ ਹੈਗਾ ਫੈਕਟਰ, ਉਹ ਅਲੱਗ ਤਰੀਕੇ ਨਾਲ ਕੰਮ ਕਰਦਾ, ਉਸ 'ਚ ਵੀ ਸਾਹ ਚੜ੍ਹਦਾ ਹੈਗਾ। ਜਿਹੜਾ ਦਮਾ ਇਟਸੈਲਫ ਹਾਰਟ ਦੇ ਵਿੱਚ ਦਮੇ ਨੂੰ ਨਹੀਂ ਵਧਾਉਂਦਾ, ਪਰ ਜੇ ਆਪਾਂ ਨੂੰ ਅਸਥਮਾ, ਜਿਹਨੂੰ ਦਮਾ ਜ਼ਿਆਦਾ ਹੋਵੇ, ਜਿਹਦੇ ਵਿੱਚ ਲੱਛਣ ਜ਼ਿਆਦਾ ਹੋਣ, ਉਸ ਕਰਕੇ ਜੇ ਆਕਸੀਜਨ ਦੀ ਘਾਟ ਹੋ ਰਹੀ ਹੋਵੇ, ਉਹ ਹਾਰਟ 'ਤੇ ਦਬਾਅ ਪਾ ਸਕਦੀ ਹੈ। ਟੀ ਵੀ ਨਾਲ ਸਿੱਧਾ ਸੰਬੰਧ ਕੋਈ ਨਹੀਂ, ਅਸਥਮਾ ਦੇ ਨਾਲ ਸਿੱਧੀ ਟੀ ਵੀ ਨਹੀਂ ਹੁੰਦੀ, ਪਰ ਜੇ ਕੋਈ ਬੰਦਾ ਆਪਣਾ ਦੇਸੀ ਦਵਾਈਆਂ ਕਰਦਾ ਹੈ ਜਾਂ ਸਟੀਰੋਇਡ ਜ਼ਿਆਦਾ ਖਾਂਦਾ ਹੈ, ਤਾਂ ਉਹਦੇ ਵਿੱਚ ਇਮਿਊਨਿਟੀ ਘੱਟ ਹੋਣ ਕਰਕੇ ਕਰ ਸਕਦਾ ਹੈ।
2: ਅੱਛਾ ਦੂਸਰੀ ਮੇਰੀ ਬੇਨਤੀ ਹੈ ਕਿ ਜੀ ਫੇਫੜਿਆਂ 'ਚ ਪਾਣੀ ਪੈ ਜਾਂਦਾ ਇਹ ਕੀ ਹੁੰਦਾ ਜੀ?
0: ਫੇਫੜਿਆਂ 'ਚ ਜਿਹੜਾ ਪਾਣੀ ਪੈਂਦਾ ਹੈਗਾ ਉਹ ਆਮ ਤੌਰ 'ਤੇ ਆਪਣੇ ਸਭ ਦੇ ਫੇਫੜਿਆਂ ਦੇ ਵਿੱਚ ਨਾ ਥੋੜ੍ਹਾ ਜਿਹਾ ਪਾਣੀ ਹੁੰਦਾ ਹੈਗਾ, ਉਹ ਇਸ ਕਰਕੇ ਹੁੰਦਾ ਕਿ ਪਾਣੀ ਜਿਹੜਾ ਹੁੰਦਾ ਫੇਫੜਾ ਜਿਹੜਾ ਸਾਹ ਲੈਂਦਾ ਤਾਂ ਫੈਲਦਾ ਅਤੇ ਸੁਕੜਦਾ
2: ਉਸਨੂੰ। ਲਾਸਟ ਮੇਰੀ ਬੇਨਤੀ ਹੈ ਜੀ ਵੀ ਜਿਹੜੇ ਬੱਚੇ ਅੱਜ ਕੱਲ੍ਹ ਨਵੇਂ ਬੱਚੇ ਨੇ 15-15-16 ਸਾਲ ਦੇ ਬਰਗਰ ਖਾਂਦੇ ਨੇ, ਇਹਨਾਂ ਦੇ ਫੈਟ ਨੇ ਤੁਰਿਆ ਨਹੀਂ ਜਾਂਦਾ, ਇਹਨਾਂ ਨੂੰ ਵੀ ਸਾਹ ਚੜ੍ਹਦਾ, ਇਹਦੇ ਬਾਰੇ ਚਾਨਣ ਪਾਓ। ਧੰਨਵਾਦ, ਬਹੁਤ ਬਹੁਤ ਮਿਹਰਬਾਨੀ।
0: ਹਾਂਜੀ
1: ਜੀ, ਬਹੁਤ ਬਹੁਤ ਸ਼ੁਕਰੀਆ ਜੀ। ਪਹਿਲਾਂ ਉਹਨਾਂ ਦਾ ਪਹਿਲੇ ਸਵਾਲ ਦਾ ਤੁਸੀਂ ਜਵਾਬ ਦੇ ਰਹੇ ਸੀ।
0: ਬੇਸਿਕਲੀ ਜਿਹੜਾ ਇਹ ਫੇਫੜੇ 'ਚ ਪਾਣੀ ਕਹਿ ਰਹੇ ਹਾਂ ਉਹਨੂੰ ਪਲਿਊਰਲ ਫਿਊਜ਼ਨ ਕਹਿੰਦੇ ਆ। ਪਲਿਊਰਲ ਫਿਊਜ਼ਨ, ਪਲਿਊਰਲ ਕੀ ਹੁੰਦਾ ਕਿ ਜਿਹੜੀ ਫੇਫੜੇ ਦੇ ਆਸ ਪਾਸ ਝਿੱਲੀ ਹੁੰਦੀ ਹੈ ਉਹਨੂੰ ਪਲਿਊਰਾ ਕਹਿੰਦੇ ਆ। ਉਹਦੀ ਦੋ ਪਰਤਾਂ ਹੁੰਦੀਆਂ, ਉਹਨਾਂ ਦੇ ਵਿੱਚ ਫਲਿਊਡ ਹੁੰਦਾ ਥੋੜ੍ਹਾ ਜਿਹਾ, 10-15 ml। ਉਹ ਇਸ ਲਈ ਹੁੰਦਾ ਕਿ ਤਾਂ ਕਿ ਫੇਫੜਾ ਫੈਲੇ ਸੁਕੜੇ, ਤਾਂ ਕਿ ਸਾਹ ਪ੍ਰੋਪਰ ਲਿੱਤਾ ਜਾਵੇ, ਲੁਬਰੀਕੈਂਟ ਦੀ ਤਰ੍ਹਾਂ ਕੰਮ ਕਰਦਾ। ਕੁਛ ਬਿਮਾਰੀਆਂ ਹੁੰਦੀਆਂ ਹੈਗੀਆਂ ਜਿਸ ਕਰਕੇ ਕਿ ਪਾਣੀ ਜ਼ਿਆਦਾ ਬਣਦਾ ਜਾਂ ਪਾਣੀ ਦੀ ਜਿਹੜੀ ਰੋਟੇਸ਼ਨ ਹੁੰਦੀ ਹੈ ਉਹ ਬਲੋਕ ਹੋ ਜਾਂਦੀ ਹੈ, ਜਿਸ ਕਰਕੇ ਪਾਣੀ ਇਕੱਠਾ ਹੋ ਜਾਂਦਾ। ਉਹ ਇੱਕ ਡਾਕਟਰੀ ਜਾਂਚ ਦਾ ਵਿਸ਼ਾ ਹੈ ਕਿਉਂ ਹੋ ਰਿਹਾ ਹੈ, ਉਹ ਪੇਸ਼ੈਂਟ ਦੇ ਮੁਤਾਬਿਕ ਉਸ ਤੋਂ ਆਪਾਂ ਡਾਇਗਨੋਸ ਕਰ ਸਕਦੇ ਹਾਂ। ਨੰਬਰ 2, ਆਪਾਂ ਫੈਟ ਬਰਗਰ ਵਾਲੀ ਗੱਲ ਕੀਤੀ, ਉਹ ਆਪਾਂ ਪਹਿਲਾਂ ਕੀਤੀ ਸੀ। ਹਾਂ, ਉਹ ਬੇਸਿਕਲੀ ਕੀ ਹੁੰਦਾ ਹੈਗਾ ਕਿ ਜਿਹੜਾ ਫਾਸਟ ਫੂਡ ਹੈਗਾ ਉਸਦਾ ਨੁਕਸਾਨ ਇੱਕ ਤਾਂ ਓਬੈਸਟੀ ਕਰਦਾ ਹੈਗਾ, ਨਿਊਟ੍ਰੀਸ਼ਨ ਨਹੀਂ ਮਿਲਦੀ ਪੂਰੀ, ਅਤੇ ਉਸ ਤਰੀਕੇ ਨਾਲ ਮਿਨਰਲਸ ਵਿਟਾਮਿਨਸ ਵਗੈਰਾ ਦੀ ਘਾਟ ਹੁੰਦੀ ਹੈ। ਨੰਬਰ 2, ਜਿਹੜਾ ਕਿ ਓਬੈਸਟੀ ਕਰਦਾ ਹੈਗਾ ਉਸ ਕਰਕੇ ਵੀ ਐਕਸਰਸਾਈਜ਼ ਟੋਲਰੈਂਸ ਨਾ ਹੋਵੇ, ਐਕਸਰਸਾਈਜ਼ ਨਾ ਕਰੇ ਤਾਂ ਓਬੈਸਟੀ ਕਰਕੇ ਫਿਰ ਵੀ ਦਿੱਕਤ ਆ ਸਕਦੀ ਹੈ
1: ਜੀ। ਅਤੇ ਜੇ ਦਮੇ ਦੀ ਗੱਲ ਕਰੀਏ ਹੈ ਨਾ ਕਿ ਇਹ ਸਭ ਕਾਰਨ ਤਾਂ ਹੈਗੇ ਹੀ ਨੇ, ਇੱਕ ਤਾਂ ਸਾਡੇ ਲਾਈਫ ਸਟਾਈਲ ਚੇਂਜਸ ਨੇ, ਅਤੇ ਜਿਹਨੂੰ ਵਿਰਾਸਤੀ ਹੈ ਉਹਨੂੰ ਤਾਂ ਵਿਰਾਸਤ ਤੌਰ 'ਤੇ ਹੈ ਹੀ ਹੈ ਜੈਨੇਟਿਕਲੀ ਮਤਲਬ। ਅਤੇ ਜੇ ਕਿਸੇ ਨੂੰ ਦਮਾ ਹੈ ਕਿ ਉਸਦਾ ਟਾਈਮ ਦੇ ਨਾਲ ਕਿ ਦਿਨ ਹੈ ਜਾਂ ਰਾਤ ਹੈ ਉਸਦੇ ਨਾਲ ਵੀ ਫਰਕ ਪੈਂਦਾ ਜਾਂ ਉਹ ਇੱਕੋ ਹੀ ਸਾਰ ਰਹਿੰਦੀ ਹੈ ਇਹ?
0: ਜਿਹੜੇ ਸ਼ੁਰੂਆਤੀ ਦਮਾ ਹੈ ਜਾਂ ਕਈ ਵਾਰੀ ਜ਼ਿਆਦਾ ਵੀ ਦਮਾ ਹੋਵੇ ਉਸ 'ਚ ਵੀ ਰਾਤ ਨੂੰ ਜਦ ਆਪਣਾ ਦਮਾ ਦੇ ਸਿਮਟਮ ਜ਼ਿਆਦਾ ਹੁੰਦੇ ਨੇ, ਖਾਂਸੀ, ਸਾਹ ਆਉਣਾ, ਜਕੜਨ ਹੋਣਾ, ਉਸਦੇ ਕੁਛ ਕਾਰਨ ਨੇ। ਇੱਕ ਤਾਂ ਸਵੇਰੇ 3-4 ਵਜੇ ਠੰਡ ਹੁੰਦੀ ਹੈਗੀ ਹੈ, ਮੌਸਮ ਚੇਂਜ ਹੁੰਦਾ ਹੈ, ਉਸ ਕਰਕੇ ਹੁੰਦਾ ਹੈ। ਨੰਬਰ 2, ਆਪਾਂ ਡਸਟ ਮਾਈਟਸ ਦੀ ਗੱਲ ਕੀਤੀ, ਰਾਤ ਨੂੰ ਆਪਾਂ ਬਿਸਤਰੇ 'ਤੇ ਸੋਂਦੇ ਹਾਂ, ਜੇ ਡਸਟ ਮਾਈਟ ਐਲਰਜੀ ਹੈ ਤਾਂ ਉਹ, ਜੇ ਆਪਾਂ ਉਹਨੂੰ ਕਰਦੇ ਹਾਂ ਤਾਂ ਹੈ,
1: ਉਹ ਵੀ ਟ੍ਰਿਗਰ ਹੋ ਜਾਏਗੀ।
0: ਤੇ ਨੰਬਰ 3, ਆਪਣੀ ਬਾਡੀ ਦੇ ਵਿੱਚ ਸਟੀਰੋਇਡ ਲੈਵਲ ਉਸ ਟਾਈਮ 'ਤੇ ਸਭ ਤੋਂ ਘੱਟ ਹੁੰਦਾ ਹੈ, ਜਿਹੜਾ ਸਟੀਰੋਇਡ ਇਸਦੇ ਵਿੱਚ ਟ੍ਰੀਟਮੈਂਟ ਇੱਕ ਚੋਇਸ ਹੈਗਾ, ਤਾਂ ਉਸ ਕਰਕੇ ਵੀ ਹੁੰਦਾ ਹੈ। ਜੇ ਕਈਆਂ ਨੂੰ ਕੋਈ ਰਿਫਲੈਕਸ ਜਿਹਨੂੰ ਕਿ ਗੈਸਟ੍ਰਿਕ ਰਿਫਲੈਕਸ ਜਾਂ ਤੇਜ਼ਾਬ ਦੀ ਪ੍ਰੋਬਲਮ ਹੁੰਦੀ ਹੈ, ਜੇ ਸੌਂਦੇ ਹੈ ਤਾਂ ਸਿੱਧਾ ਲੇਟਦੇ ਹੈ ਅਤੇ ਜੇ ਤੇਜ਼ਾਬ ਉਛਾਲੀ ਮਾਰਦਾ, ਉਸ ਕਰਕੇ ਵੀ ਕਈ ਵਾਰੀ ਸਿਮਟਮਸ ਉਸ ਤਰੀਕੇ ਨਾਲ ਆ ਸਕਦੇ ਹੈ।
1: ਅੱਛਾ ਜੀ, ਅਤੇ ਇਸ ਤੋਂ ਬਚਣ ਦਾ ਕੀ ਤਰੀਕਾ ਹੋ ਸਕਦਾ ਕਿ ਇਹਨਾਂ ਨੂੰ ਮਿਨੀਮਾਈਜ਼ ਕੀਤਾ ਜਾਵੇ?
0: ਆਪਣੀ ਦਵਾਈ ਪ੍ਰੋਪਰ ਲਓ, ਡਾਇਗਨੋਸ ਪ੍ਰੋਪਰ ਕਰੋ, ਖਾਣ ਅਤੇ ਸੌਣ ਦੇ ਵਿੱਚ ਘੱਟੋ ਘੱਟ 2-3 ਘੰਟੇ ਦਾ ਅੰਤਰ ਰੱਖੋ, ਆਪਣੇ ਬਿਸਤਰੇ ਤੱਕ ਹੀ ਗੱਦਿਆਂ ਨੂੰ ਧੁੱਪ ਲਗਵਾਓ, ਅਤੇ ਆਪਣਾ ਜਿਹੜਾ ਵੀ ਜੇ ਬਹੁਤ ਹੀ ਜ਼ਿਆਦਾ ਤੁਹਾਨੂੰ ਲੱਛਣ ਹੈਗੇ ਉਸ ਤਰੀਕੇ ਦੇ, ਅਤੇ ਡਸਟ ਮਾਈਟ ਕਵਰਸ ਵੀ ਆਉਂਦੇ ਹੈਗੇ ਉਹਨਾਂ ਨੂੰ ਆਪਾਂ ਵਿਛਾ ਸਕਦੇ ਹਾਂ, ਉਹਨਾਂ ਦੇ ਅੰਦਰ ਰੱਖ ਸਕਦੇ ਹਾਂ, ਆਪਣੇ ਸਿਰਾਣਿਆਂ ਨੂੰ ਵੀ ਬਿਸਤਰਿਆਂ 'ਤੇ ਵੀ ਵਿਛਾ ਸਕਦੇ।
1: ਠੀਕ ਹੈ ਜੀ, ਅਤੇ ਇੱਕ ਅਗਲੇ ਸਾਡੇ ਕਾਲਰ ਸਾਡੇ ਨਾਲ ਜੁੜੇ ਨੇ, ਉਹ ਜਾਣਦੇ ਆ ਉਹ ਕੀ ਪੁੱਛਣਾ ਚਾਹੁੰਦੇ ਨੇ। ਹੈਲੋ ਹੈਲੋ ਹੈਲੋ ਜੀ, ਉਹਨਾਂ ਦੀ ਆਵਾਜ਼ ਸਾਡੇ ਤੱਕ ਨਹੀਂ ਪਹੁੰਚ ਰਹੀ, ਇੱਕ ਵਾਰ ਫਿਰ ਕੋਸ਼ਿਸ਼ ਕਰ ਲੈਂਦੇ ਹਾਂ। ਹੈਲੋ, ਨਹੀਂ ਜੀ ਆਵਾਜ਼ ਸਾਡੇ ਤੱਕ ਨਹੀਂ ਆਈ ਹੈਗੀ, ਪਰ ਅਸੀਂ ਫਿਰ ਇੱਕ ਵਾਰ ਗੁਜ਼ਾਰਿਸ਼ ਕਰਦੇ ਹਾਂ ਸਾਡੇ ਸਰੋਤਿਆਂ ਨੂੰ ਕਿ ਅੱਜ ਸਾਡੇ ਨਾਲ ਮੌਜੂਦ ਨੇ ਡਾਕਟਰ ਅਮਿਤ ਗੁਪਤਾ ਜੀ, ਅਸੀਂ ਗੱਲ ਕਰ ਰਹੇ ਹਾਂ ਦਮਾ ਯਾਨੀ ਕਿ ਅਸਥਮਾ ਦੀ, ਇਸਦੇ ਲੱਛਣ ਕੀ ਨੇ, ਇਲਾਜ ਕੀ ਨੇ, ਅਤੇ ਜਿਵੇਂ ਡਾਕਟਰ ਸਾਹਿਬ ਸਾਨੂੰ ਦੱਸ ਹੀ ਰਹੇ ਨੇ ਕਿ ਡਰਨ ਵਾਲੀ ਕੋਈ ਵੀ ਗੱਲ ਨਹੀਂ ਹੈ, ਤੁਸੀਂ ਆਪਣਾ ਲਾਈਫ ਸਟਾਈਲ ਕੰਟਰੋਲ ਕਰਕੇ ਚੰਗੀ ਟ੍ਰੀਟਮੈਂਟ ਲੈ ਕੇ ਬਿਲਕੁਲ ਹੀ ਇੱਕ ਆਮ ਸਾਦਾ ਜੀਵਨ, ਨੋਰਮਲ ਜੀਵਨ ਜੀ ਸਕਦੇ ਹੋ। ਅਤੇ ਜੇ ਗੱਲ ਕਰੀਏ ਅਸੀਂ ਬੱਚਿਆਂ ਦੇ ਵਿੱਚ, ਹੈ ਨਾ, ਇਹ ਗੱਲ ਕੀਤੀ ਕਿ ਇਹ ਕਈ ਵਾਰ ਵੱਡੀ ਉਮਰ ਦੇ ਵਿੱਚ ਜਾ ਕੇ ਵੀ ਤੁਹਾਨੂੰ ਹੋ ਸਕਦਾ ਜਾਂ ਉਸਦੇ ਚਾਂਸਿਸ ਘੱਟ ਨੇ? ਅਤੇ ਜੇ ਹੁੰਦਾ ਵੱਡਿਆਂ ਦੇ ਵਿੱਚ ਤਾਂ ਉਸਦੇ ਸ਼ੁਰੂਆਤੀ ਲੱਛਣ ਉਹਨਾਂ ਨੂੰ ਕੀ ਦੇਖਣ ਨੂੰ ਮਿਲਣਗੇ?
0: ਵੱਡਿਆਂ ਦੇ ਵਿੱਚ ਵੀ ਹੁੰਦਾ, ਲੇਟ ਔਨਸੈਟ ਅਸਥਮਾ ਕਹਿੰਦੇ ਆ, ਠੀਕ ਹੈ, ਪਰ ਉਸਦੇ ਵਿੱਚ ਜ਼ਿਆਦਾਤਰ ਆਪਾਂ ਨੂੰ ਭਾਲ ਕਰਨੀ ਚਾਹੀਦੀ ਹੈ, ਕੋਈ ਹੋਰ ਕਾਰਨ ਤਾਂ ਨਹੀਂ ਹੈ ਜਿਸ ਕਰਕੇ ਹੋ ਰਿਹਾ ਹੈ, ਜਿਵੇਂ ਕੋਈ ਹੋਰ ਬਿਮਾਰੀ ਡਿਵੈਲਪ ਹੋ ਰਹੀ ਹੁੰਦੀ ਹੈ, ਤਾਂ ਉਹਦੇ ਵਿੱਚ ਸਿੰਪਲ ਚੈਸਟ ਐਕਸਰੇ ਜਾਂ ਫਿਰ ਆਪਣੇ ਟੈਸਟ ਹੈ ਜਿਹੜੇ ਕਰਵਾ ਕੇ ਪਤਾ ਚੱਲ ਜਾਂਦਾ ਹੈ। ਲੱਛਣ ਉਹੀ ਰਹੇਗੇ, ਸਾਹ ਚੜ੍ਹਨਾ, ਖਾਂਸੀ ਹੋਣਾ, ਛਾਤੀ 'ਚੋਂ ਸੀਟੀ ਦੀ ਆਵਾਜ਼ ਆਉਣਾ, ਛਾਤੀ 'ਚ ਜਕੜਨ ਹੋਣਾ, ਕਈ ਵਾਰੀ ਚੈਸਟ ਪੇਨ ਹੋਣੀ ਜਾਂ ਕੁਛ ਵੀ, ਲੱਛਣ ਆਮ ਤੌਰ 'ਤੇ ਉਹੀ ਰਹਿੰਦੇ,
1: ਸਿਮਟਮ ਸੇਮ ਰਹਿੰਦੇ ਨੇ ਚਾਹੇ ਉਮਰ ਕੋਈ ਵੀ ਹੋਵੇ ਜੀ। ਅਤੇ ਜਿਹੜੇ ਬੱਚਿਆਂ ਦੇ ਵਿੱਚ ਤਾਂ ਅਸੀਂ ਦੇਖਿਆ ਹੈ ਨਾ ਕਿ ਕਈ ਵਾਰ ਉਹ ਆਊਟਗਰੋ ਵੀ ਕਰ ਦਿੰਦੇ ਨੇ, ਕੀ ਵੱਡਿਆਂ ਦੇ ਵਿੱਚ ਵੀ ਇਹ ਹੁੰਦਾ ਜਾਂ ਉਹਨਾਂ ਨੂੰ ਫਿਰ ਆਪਣੀ ਟ੍ਰੀਟਮੈਂਟ ਹੀ ਸਹੀ ਰੱਖਣੀ ਪੈਂਦੀ ਹੈ?
0: ਬੇਸਿਕਲੀ ਜਿਵੇਂ ਆਪਾਂ ਬਾਰ ਪਹਿਲਾਂ ਵੀ ਗੱਲ ਕੀਤੀ, ਇੱਕ ਤਰੀਕੇ ਨਾਲ ਲਾਈਫ ਸਟਾਈਲ ਵੀ ਇਹਦੇ ਵਿੱਚ ਬਹੁਤ ਵੱਡਾ ਰੋਲ ਪਲੇ ਕਰਦਾ ਹੈ
1: ਜੀ।
0: ਇਹਦੇ ਵਿੱਚ ਜੇ ਆਪਾਂ ਨੇ ਅਸਥਮਾ ਇੱਕ ਦਮਾ ਹੈ, ਇੱਕ ਆਪਾਂ ਕਹਾਵਤ ਹੈ ਕਿ ਦਮਾ ਦਮ ਨਾਲ ਜਾਂਦਾ ਹੈ, ਬਟ ਬੇਸਿਕਲੀ ਦਮਾ

0: ਕੰਟਰੋਲ ਰਹਿੰਦਾ, 100% ਕੰਟਰੋਲ ਹੋ ਸਕਦਾ ਹੈ ਜੇ ਆਪਾਂ ਭਾਲ ਕਰੀਏ ਕਿ ਆਪਾਂ ਨੂੰ ਕੀ ਚੀਜ਼ ਤੰਗ ਕਰਦੀ ਹੈ, ਆਪਾਂ ਉਸਨੂੰ ਆਪਣੀ ਲਾਈਫ 'ਚੋਂ ਪਰਮਾਨੈਂਟਲੀ ਜਾਂ ਟੈਂਪਰੇਰੀਲੀ ਕੱਢ ਦਈਏ ਅਤੇ ਆਪਣਾ ਟ੍ਰੀਟਮੈਂਟ ਪ੍ਰੋਪਰ ਲਈਏ ਤਾਂ ਆਪਣਾ ਹਸਤਮਾ 100% ਕੰਟਰੋਲ 'ਚ ਰਹਿ ਸਕਦਾ
1: ਜੀ।
0: ਜੇ ਫਿਊਚਰ ਦੇ ਵਿੱਚ ਆਪਾਂ ਨੂੰ ਜੇ ਕੋਈ ਉਸੇ ਤਰੀਕੇ ਦੀ ਕਿਸੇ ਹੋਰ ਚੀਜ਼ ਦੀ ਐਲਰਜੀ ਹੁੰਦੀ ਹੈ ਤਾਂ ਲੱਛਣ ਵਾਪਸ ਵੀ ਆ ਸਕਦੇ
1: ਜੀ। ਗੱਲਬਾਤ ਅਸੀਂ ਜਾਰੀ ਰੱਖਾਂਗੇ, ਦਮੇ ਦੇ ਉੱਤੇ ਅਸੀਂ ਗੱਲਬਾਤ ਕਰ ਰਹੇ ਹਾਂ ਡਾਕਟਰ ਅਮਿਤ ਗੁਪਤਾ ਹੋਰਾਂ ਨਾਲ, ਅਤੇ ਸਾਡੇ ਕਾਲਰ ਨਾਲ ਸਾਡੇ ਜੁੜੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਦੇਖਦੇ ਹਾਂ ਕਿ ਉਹ ਕੀ ਪੁੱਛਣਾ ਚਾਹੁੰਦੇ ਨੇ। ਹੈਲੋ,
2: ਸਤਿ ਸ਼੍ਰੀ ਅਕਾਲ ਮੈਡਮ ਜੀ।
1: ਸਤਿ ਸ਼੍ਰੀ ਅਕਾਲ ਜੀ, ਕੀ ਨਾਂ ਹੈ ਤੁਹਾਡਾ?
2: ਸਿੰਦਰਪਾਲ ਸਿੰਘ ਬੋਲ ਰਿਹਾ ਜੀ, ਕਰਹਾਲੀ ਸਾਹਿਬ ਤੋਂ ਜੀ।
1: ਜੀ ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਹੈਗੇ ਨੇ।
2: ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਕਬੂਲ ਕਰ ਲਈਏ ਜੀ ਉਹਨਾਂ ਨੇ, ਤੁਸੀਂ ਆਪਣਾ ਸਵਾਲ ਪੁੱਛੋ।
2: ਮੈਡਮ ਜੀ, ਮੈਂ ਨਾ 1998 ਤੋਂ ਏਅਰਕੋਰਟ ਫੂਡ ਖਾ ਰਿਹਾ ਜੀ।
1: ਜੀ ਜੀ
2: ਹਾਂਜੀ
1: ਹਾਂਜੀ ਹਾਂਜੀ।
0: ਜਿਹੜਾ ਪੰਪ ਲਗਾਇਆ ਵਾ ਹੈਗਾ?
2: ਪੰਪ ਨੀ ਹੈਗਾ, ਜੋ ਡੱਬੀ ਜੀ ਆ ਉਹ
0: ਅੱਜ ਕੱਲ ਏਅਰਕੋਰਟ ਫੋਰ ਤੋਂ ਵਧੀਆ ਪੰਪ ਆ ਗਏ ਨੇ ਜਿਹੜੇ ਕਿ ਦਿਨ 'ਚ ਇੱਕ ਵਾਰੀ ਜਾਂ ਦੋ ਵਾਰੀ ਲੈਣਾ ਪੈਂਦਾ ਅਤੇ ਦਮਾ ਕੰਟਰੋਲ 'ਚ ਰਹਿੰਦਾ ਬਹੁਤ ਵਧੀਆ। ਤੁਸੀਂ ਜਿਹੜੇ ਵੀ
2: ਇੱਕ ਵਾਰੀ ਲੈਂਦੇ ਜੀ ਇਹ ਸਹੀ ਰਹਿੰਦਾ ਇਕਦਮ। 28 ਸਾਲ ਹੋ ਗਏ ਜੀ।
0: ਨਹੀਂ ਪਰ ਤੁਸੀਂ ਆਪਣੀ ਫੇਫੜੇ ਦੀ ਜਾਂਚ ਕਰਾਈਏ, ਫੇਫੜਾ ਕਿੰਨਾ ਕੰਮ ਕਰਦਾ ਹੈ?
2: ਮੈਂ ਕਰਾਇਆ ਕੁਛ ਨਹੀਂ, ਮੈਂ ਜਾਂਚ ਜੂਚ ਨਹੀਂ ਕਰਾਈ ਅਜੇ ਤੱਕ।
0: ਹਾਂ, ਤੁਸੀਂ ਆਪਣੇ ਡਾਕਟਰ ਨੂੰ ਮਿਲ ਕੇ ਇੱਕ PFT ਟੈਸਟ ਹੁੰਦਾ ਹੈਗਾ।
2: ਹਾਂ, ਇੱਕ ਵਾਰੀ ਮਿਲਿਆ ਸੀ, ਉਹ ਕਹਿੰਦੇ ਇਹੀ ਖਾਈ ਜਾਓ, ਕਹਿੰਦੇ ਠੀਕ ਹੈ ਬਸ। 5-6 ਸਾਲ ਹੋ ਗਏ ਜੀ।
0: ਹਾਂ, ਇਸਨੂੰ PFT ਟੈਸਟ ਕਹਿੰਦੇ ਆ, ਸਪਾਇਰੋਮੀਟਰੀ ਕਰਕੇ। ਅਤੇ ਜਿਹੜਾ ਏਅਰਕੋਰਟ ਫੋਰ ਦੀ ਵੀ ਜਿਹੜੀ ਡੋਜ਼ ਹੈ, ਦਿਨ 'ਚ ਇੱਕ ਵਾਰੀ ਨਹੀਂ, ਜ਼ਿਆਦਾ ਹੋਣੀ ਚਾਹੀਦੀ ਹੈ। ਤਾਂ ਤੁਸੀਂ ਆਪਣੇ ਡਾਕਟਰ ਨੂੰ ਮਿਲ ਕੇ ਆਪਣੀ ਜਿਹੜੀ ਨਵੀਂ ਦਵਾਈਆਂ ਅੱਜ ਕੱਲ੍ਹ ਆ ਰਹੀਆਂ ਹੈਗੀਆਂ ਉਹਨਾਂ ਬਾਰੇ ਗੱਲ ਕਰੋ ਅਤੇ PFT ਕਰਾਓ, ਅਤੇ ਤੁਹਾਨੂੰ ਪਤਾ ਚੱਲੇਗਾ ਤੁਹਾਡਾ ਫੇਫੜਾ ਕਿਵੇਂ ਕੰਮ ਕਰਦਾ।
2: ਓਕੇ ਮੈਡਮ,
1: ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਨਾਲ ਜੁੜਨ ਲਈ। ਅਤੇ ਜਿਸ ਤਰ੍ਹਾਂ ਇਹ ਕਹਿ ਰਹੇ ਨੇ ਕਿ ਉਹ ਇੱਕ ਵਾਰ ਲੈ ਰਹੇ ਨੇ ਪਰ ਉਹਨਾਂ ਨੂੰ ਕੋਈ ਦਿੱਕਤ ਨਹੀਂ ਲੱਗ ਰਹੀ, ਹੈ ਨਾ? ਅਤੇ ਕਿ ਜੇ ਫਿਰ ਵੀ ਇਹ ਜ਼ਰੂਰੀ ਹੈ ਕਿ ਅਸੀਂ ਬਾਰ ਬਾਰ ਆਪਣੀ ਜਾਂਚ ਕਰਵਾਉਂਦੇ ਰਹੀਏ, ਕਿਉਂਕਿ ਸਾਨੂੰ ਆਪ ਆਪਣੇ ਸਰੀਰ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ ਹੈ।
0: ਇਹ ਇਸ ਤਰੀਕੇ ਨਾਲ ਹੈ ਕਿ ਆਪਣੇ ਫੇਫੜੇ ਦੀ ਕਿੰਨੀ ਕਪੈਸਿਟੀ ਹੈ
1: ਜੀ,
0: ਅਤੇ ਕਿੰਨਾ ਸਾਹ ਰੁਕ ਰਿਹਾ, ਉਹਨੂੰ ਮੈਜ਼ਰ ਕਰਨ ਦਾ ਤਰੀਕਾ ਇੱਕ ਓਬਜੈਕਟਿਵ ਟੈਸਟ ਹੀ ਹੈ। ਇਹਨਾਂ ਨੂੰ ਸਬਜੈਕਟਿਵਲੀ ਕੋਈ ਸਿਮਟਮ ਨਹੀਂ ਹੋ ਰਿਹਾ ਲੱਗ ਰਿਹਾ
1: ਜੀ,
0: ਪਰ ਜੇ ਆਪਾਂ ਜ਼ਿਆਦਾ ਗੱਲਬਾਤ ਕਰੀਏ ਤਾਂ ਹੋ ਸਕਦਾ ਹੈ ਇਹਨਾਂ ਨੂੰ ਜ਼ਿਆਦਾ ਤੁਰੰਤ ਸਾਹ ਚੜ ਰਿਹਾ ਹੋਵੇ, ਹੋਰ ਦਿੱਕਤ ਹੋ ਰਹੀ ਹੋਵੇ, ਜੇ ਆਪਾਂ ਇਗਨੋਰ ਕਰ ਦਿੰਦੇ ਹਾਂ। ਜਦ ਆਪਾਂ ਓਬਜੈਕਟਿਵਲੀ ਟੈਸਟ 'ਚ ਦੇਖਦੇ ਹਾਂ ਕਿ ਫੇਫੜੇ ਦੀ ਕਪੈਸਿਟੀ ਕਿੰਨੀ ਆ ਰਹੀ ਹੈ ਉਮਰ ਦੇ ਮੁਤਾਬਿਕ, ਸਾਰੇ ਪੈਰਾਮੀਟਰਸ ਦੇ ਮੁਤਾਬਿਕ, ਅਤੇ ਸਾਹ ਕਿੰਨਾ ਰੁਕ ਰਿਹਾ ਅਤੇ ਸਾਹ ਕਿੰਨਾ ਹੈਗਾ ਉਹਦੇ ਵਿੱਚ ਦਿਖ ਰਿਹਾ, ਤਾਂ ਉਸ ਤੋਂ ਪਤਾ ਚੱਲਦਾ ਕਿ ਆਪਾਂ ਕੰਟਰੋਲਡ ਹੈਗੇ ਕਿ ਨਹੀਂ ਹੈ।
1: ਬਿਲਕੁਲ, ਇਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਫਿਰ ਵੀ ਸਮੇਂ ਸਮੇਂ ਸਿਰ 'ਤੇ ਆਪਣੀ ਜਾਂਚ ਕਰਵਾਉਂਦੇ ਰਹੀਏ।
0: ਇਹਦੇ ਵਿੱਚ ਇਹ ਇਸ ਤਰੀਕੇ ਨਾਲ ਹੋ ਗਿਆ ਨਾ, ਆਪਾਂ ਨੂੰ ਲੱਗ ਰਿਹਾ ਪਰ ਵਾਕਈ ਉਹ ਚੀਜ਼ ਹੈ ਕਿ ਨਹੀਂ।
1: ਬਿਲਕੁਲ ਬਿਲਕੁਲ, ਇਹ ਸਾਨੂੰ ਪਤਾ ਕਰਵਾਉਣਾ ਬਹੁਤ ਜ਼ਰੂਰੀ ਹੈ। ਅਤੇ ਇਸੇ ਦੇ ਨਾਲ ਅਗਲੇ ਕਾਲਰ ਸਾਡੇ ਨਾਲ ਜੁੜੇ ਨੇ। ਹੈਲੋ
3: ਹੈਲੋ,
1: ਸਤਿ ਸ਼੍ਰੀ ਅਕਾਲ ਜੀ।
3: ਹੈਲੋ,
1: ਹਾਂਜੀ, ਤੁਹਾਡੀ ਆਵਾਜ਼ ਆ ਰਹੀ ਹੈ।
3: ਹੈਲੋ, ਨਮਸਤੇ ਮੈਡਮ ਜੀ। ਨਮਸਤੇ ਜੀ।
1: ਨਮਸਤੇ ਜੀ।
0: ਨਮਸਕਾਰ ਜੀ।
3: ਅਸ਼ੋਕ ਕੁਮਾਰ ਬੋਲ ਰਿਹਾ, ਕੋਈ ਮੰਗਲੋਨੀ ਦੇ ਜੀ।
1: ਤੁਸੀਂ ਆਪਣਾ ਨਾਮ ਦੁਬਾਰਾ ਦੱਸ ਦਿਓ ਜੀ। ਜੀ ਜੀ, ਆਪਣਾ ਨਾਮ ਦੁਬਾਰਾ ਦੱਸ ਦਿਓ।
3: ਅਸ਼ੋਕ ਕੁਮਾਰ ਹੈ ਜੀ।
1: ਜੀ, ਸਵਾਗਤ ਹੈ ਜੀ। ਜੀ ਜੀ, ਤੁਸੀਂ ਆਪਣਾ ਸਵਾਲ ਪੁੱਛ ਸਕਦੇ।
3: ਸਾਹ ਦੀ ਦਿੱਕਤ ਹੈ ਜੀ।
1: ਅੱਛਾ ਜੀ।
3: ਇੱਕ ਹਾਰਟ ਦੀ, ਇੱਕ BP ਦੀ।
1: ਕਾਦੀ?
0: BP।
1: BP, ਠੀਕ ਹੈ।
0: ਤੁਸੀਂ ਕੀ ਪੁੱਛਣਾ ਚਾਹੁੰਦੇ ਹੋ?
1: ਹੈਲੋ
3: ਹੈਲੋ,
1: ਹਾਂਜੀ, ਤੁਸੀਂ ਅੱਗੇ ਕੀ ਪੁੱਛਣਾ ਚਾਹੁੰਦੇ ਹੋ? ਤੁਹਾਡਾ ਸਵਾਲ ਕੀ ਹੈ?
3: ਅਸ਼ੋਕ ਕੁਮਾਰ ਘੁੰਮਣ ਕੋਲੋਨੀ ਦਾ ਮੁਖਤਾਰ ਜੀ।
1: ਹਾਂਜੀ, ਤੁਸੀਂ ਆਪਣਾ ਸਵਾਲ ਪੂਰਾ ਕਰੋ।
3: ਸਾਹ ਵੀ ਆ ਜੀ, ਇੱਕ BP ਦੀ, ਇੱਕ ਹਾਰਟ ਦੀ।
1: ਇੱਕ ਹਾਰਟ
3: ਇਕੱਠੀ ਆ ਜੀ।
1: ਅੱਛਾ, ਇਹਨਾਂ ਨੂੰ ਤਿੰਨੋਂ ਇਕੱਠੀਆਂ ਨੇ ਕਹਿੰਦੇ, ਸਾਹ ਦੀ, ਹਾਰਟ ਦੀ ਤੇ BP ਦੀ।
0: ਤੁਸੀਂ ਸਾਹ ਦੀ ਕੋਈ ਪੰਪ ਵਗੈਰਾ ਕੋਈ ਦਵਾਈ ਲੈਂਦੇ ਹੋ ਕਿ ਸਾਹ ਦੀ?
1: ਨਹੀਂ, ਮੈਨੂੰ ਲੱਗਦਾ ਕਹਿ ਰਹੇ ਨੇ ਕਿ ਪੰਪ ਕੋਈ ਨਹੀਂ ਲੱਗਿਆ ਹੋਇਆ।
0: ਤੁਸੀਂ
3: ਹੈਲੋ
0: ਹੈਲੋ
1: ਜੀ ਮੈਨੂੰ ਲੱਗਦਾ ਉਹ ਕਹਿ ਰਹੇ ਸੀ ਕਿ ਪੰਪ ਕੋਈ ਨਹੀਂ ਲੱਗਿਆ ਹੋਇਆ, ਪਰ ਉਹ ਚਾਹੁੰਦੇ ਸੀ ਪੁੱਛਣਾ ਕਿ ਵੀ ਸ਼ਾਇਦ ਉਹਨਾਂ ਨੂੰ ਤਿੰਨੋਂ ਬਿਮਾਰੀਆਂ ਇਕੱਠੀਆਂ ਨੇ ਤਾਂ ਉਹਨਾਂ ਲਈ ਸ਼ਾਇਦ ਲਾਈਨ ਆਫ ਟ੍ਰੀਟਮੈਂਟ ਕੀ ਹੋ ਸਕਦੀ ਹੈ?
0: ਬੇਸਿਕਲੀ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਜੇ ਬੀਪੀ ਦੀ ਪ੍ਰੋਬਲਮ ਹੈ ਤਾਂ ਬੀਪੀ ਆਪਣਾ ਕੰਟਰੋਲ 'ਚ ਰਹਿਣਾ ਚਾਹੀਦਾ ਹੈ। ਬੀਪੀ
1: ਜੀ
0: ਇੱਕ ਕਾਰਨ ਹੈ ਜਿਸ ਕਰਕੇ ਸਾਹ ਚੜ ਸਕਦਾ ਹੈ। ਨੰਬਰ 2 ਹਾਰਟ ਦੀ ਪ੍ਰੋਬਲਮ ਹੈ, ਕਿਸ ਤਰੀਕੇ ਦੀ ਹਾਰਟ ਦੀ ਪ੍ਰੋਬਲਮ ਹੈ, ਉਹਦੀ ਪੰਪਿੰਗ ਦੀ ਪ੍ਰੋਬਲਮ ਹੈ, ਕਿਆ ਹੈ ਉਹਦਾ ਪ੍ਰੋਪਰ ਇਲਾਜ ਹੋਣਾ ਚਾਹੀਦਾ ਹੈ।
1: ਜੀ
0: ਨੰਬਰ 3 ਜੇ ਸਾਹ ਦੀ ਪ੍ਰੋਬਲਮ ਹੈ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ, ਐਕਸਰੇ ਅਤੇ ਪਲਮਰੀ ਫੰਕਸ਼ਨ ਟੈਸਟ ਸਪਾਇਰੋਮੀਟਰੀ ਕਰਕੇ ਪਤਾ ਕਰ ਸਕਦੇ ਹਾਂ ਕਿ ਵਾਕਈ ਉਹਨਾਂ ਨੂੰ ਸਾਹ ਦੀ ਪ੍ਰੋਬਲਮ ਹੈ ਕਿ ਨਹੀਂ, ਆਪਣੀ ਗੱਲਬਾਤ ਨਹੀਂ ਹੋ ਪਾਈ, ਸ਼ਾਇਦ ਕੋਈ ਸਿਗਰਟ ਪੀਂਦੇ ਹੋਣ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਕੋਈ ਚੀਜ਼ਾਂ ਹੋਣ ਜਿਸ ਕਰਕੇ ਕਿ ਸਾਹ ਦੀ ਪ੍ਰੋਬਲਮ ਹੋ ਸਕਦੀ ਹੈ, ਜਿਹੜੀ ਕਿ ਬਾਕੀ ਚੀਜ਼ਾਂ ਵੀ ਕਰ ਰਹੀ ਹੈ, ਤਾਂ ਉਹ ਚੀਜ਼ਾਂ ਦਾ ਵੀ ਨਿਦਾਨ ਹੋਣਾ ਚਾਹੀਦਾ।
1: ਬਿਲਕੁਲ, ਅਤੇ ਉਹ ਇੱਕ ਓਵਰਆਲ ਟ੍ਰੀਟਮੈਂਟ ਦੀ ਇਹਨਾਂ ਨੂੰ ਫਿਰ ਲੋੜ ਪੈਣੀ ਹੈ। ਅਤੇ ਜੇ ਅਸੀਂ ਗੱਲ ਕਰੀਏ ਹੈ ਨਾ ਦਮਾ 'ਤੇ, ਕਈ ਵਾਰ ਜਦੋਂ ਔਰਤਾਂ ਨੂੰ ਇਹ ਹੁੰਦਾ ਹੈ ਨਾ, ਤਾਂ ਪ੍ਰੈਗਨੈਂਸੀ ਦੇ ਦੌਰਾਨ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ?
0: ਪ੍ਰੈਗਨੈਂਸੀ ਇੱਕ ਬੜੀ ਸਪੈਸ਼ਲ ਸਿਚੁਏਸ਼ਨ ਹੈ, ਇਸ ਇਕੱਲੀ ਮਦਰ ਹੀ ਨਹੀਂ ਬੱਚਾ ਵੀ ਇਨਵੋਲਵਡ ਹੈ।
1: ਬਿਲਕੁਲ,
0: ਸਭ ਤੋਂ ਪਹਿਲਾਂ ਤਾਂ ਜੇ ਪਹਿਲਾਂ ਅਸਥਮਾ ਕਿਸੇ ਲੇਡੀ ਨੂੰ ਹੈ ਅਤੇ ਪ੍ਰੈਗਨੈਂਸੀ ਹੁੰਦੀ ਹੈ, ਤਾਂ ਉਹਦੇ ਵਿੱਚ ਚਾਂਸਿਸ ਹੁੰਦੇ ਆ ਕਿ 1/3 ਕੇਸਿਸ 'ਚ ਕੋਈ ਫਰਕ ਨਹੀਂ ਪੈਂਦਾ, 1/3 ਕੇਸਿਸ 'ਚ ਵੱਧ ਵੀ ਸਕਦਾ, 1/3 ਕੇਸਿਸ 'ਚ ਘੱਟ ਵੀ
1: ਸਕਦਾ।
0: ਅਤੇ ਜਿਉਂ ਜਿਉਂ ਪ੍ਰੈਗਨੈਂਸੀ ਵੱਧਦੀ ਹੈ, ਲਾਸਟ ਟਰਮੈਸਟਰ ਆਉਂਦਾ ਹੈ, 3rd ਟਰਮੈਸਟਰ ਦੇ ਵਿੱਚ ਯੂਟਰਸ ਦਾ ਸਾਈਜ਼, ਪੇਟ ਦਾ ਸਾਈਜ਼ ਵਧੇਗਾ, ਉਸ ਕਰਕੇ ਲੰਗਸ ਹੋਰ ਛੋਟੇ ਹੋ ਜਾਂਦੇ ਹੈ, ਦਬਾਅ ਪੈਂਦਾ ਹੈ, ਤਾਂ ਉਸ ਕਰਕੇ ਵੀ ਲੱਛਣ ਸਾਹ ਦੇ ਹੋਰ ਚੀਜ਼ਾਂ ਵੱਧ ਸਕਦੀਆਂ ਹੈ। ਬੇਸਿਕਲੀ ਇਹਦੇ ਵਿੱਚ ਜਦ ਪ੍ਰੈਗਨੈਂਸੀ ਪਲੈਨ ਕਰ ਰਹੇ ਹਾਂ, ਜਿਹਨੂੰ ਪਹਿਲਾਂ ਅਸਥਮਾ ਦੀ ਪ੍ਰੋਬਲਮ ਹੈ, ਉਸਨੂੰ ਆਪਣੀ ਦਵਾਈਆਂ ਪ੍ਰੋਪਰ ਲੈਣੀਆਂ ਚਾਹੀਦੀਆਂ ਹੈ ਅਤੇ ਆਪਣੇ ਡਾਕਟਰ ਨਾਲ ਰਾਏ ਕਰਨੀ ਚਾਹੀਦੀ ਹੈ, ਕਿਉਂਕਿ ਕਈ ਵਾਰੀ ਪ੍ਰੈਗਨੈਂਸੀ ਦੇ ਦੌਰਾਨ ਕਾਫੀ ਜਾਨਲੇਵਾ ਹੋ ਸਕਦੀ ਹੈ ਗੱਲ।
1: ਅੱਛਾ ਜੀ,
0: ਤਾਂ ਬੇਸਿਕਲੀ ਇੱਕ ਵਾਰੀ ਜੇ ਅਸਥਮਾ ਕੰਟਰੋਲਡ ਹੈ, ਜੇ ਪ੍ਰੈਗਨੈਂਸੀ 'ਚ ਅਸਥਮਾ ਹੁੰਦਾ ਹੈ, ਤਾਂ ਇਸ 'ਚ ਕੋਈ ਘਬਰਾਉਣ ਦੀ ਲੋੜ ਨਹੀਂ ਹੈ, ਦਵਾਈਆਂ ਇਨਹੇਲਰਸ ਦੇ ਰਾਹੀਂ ਲੈਂਦੇ ਹਾਂ, ਉਹਦੇ ਲਈ ਦਵਾਈਆਂ ਬਦਲ ਕੇ ਵੀ ਦਿੱਤੀਆਂ ਜਾਂਦੀਆਂ ਹੈ ਜਿਹੜੀਆਂ ਕਿ ਸੇਫ ਹੁੰਦੀਆਂ ਪ੍ਰੈਗਨੈਂਸੀ ਦੇ ਵਿੱਚ ਇਨਹੇਲਰਸ ਦੇ ਵਿੱਚ, ਅਤੇ ਉਹਦੇ ਵਿੱਚ ਟ੍ਰਾਂਸਮਿਸ਼ਨ ਜਿਹੜੀ ਹੁੰਦੀ ਹੈ ਬੱਚੇ ਤੱਕ ਬਹੁਤ ਘੱਟ ਹੁੰਦੀ ਹੈ, ਅਤੇ ਮਦਰ ਦਾ ਅਸਥਮਾ ਕੰਟਰੋਲ 'ਚ ਰਹਿੰਦਾ ਹੈ। ਆਪਣੇ ਡਾਕਟਰ ਨੂੰ ਮਿਲੋ, ਤੁਹਾਨੂੰ ਰਾਏ ਦੇਣਗੇ, ਦੱਸਣਗੇ ਸਭ ਕੁਝ।
1: ਜੀ, ਇਸੇ ਬਾਬਤ ਅਸੀਂ ਹੋਰ ਗੱਲਬਾਤ ਵੀ ਕਰਾਂਗੇ, ਪਰ ਇੱਕ ਸਾਡੇ ਨਾਲ ਕਾਲਰ ਪਹਿਲਾਂ ਜੁੜੇ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਹੈਲੋ ਹੈਲੋ ਹੈਲੋ ਹੈਲੋ ਜੀ, ਸ਼ਾਇਦ ਉਹਨਾਂ ਦਾ ਧਿਆਨ ਕਿਤੇ ਹੋਰ ਲੱਗ ਰਿਹਾ ਮੈਨੂੰ ਇਸ ਵੇਲੇ। ਹੈਲੋ, ਆਕਾਸ਼ਵਾਣੀ ਪਟਿਆਲਾ।
4: ਹੈਲੋ,
1: ਹਾਂਜੀ ਹਾਂਜੀ, ਪ੍ਰੋਗਰਾਮ ਚੱਲ ਰਿਹਾ ਰੇਡੀਓ ਓਪੀਡੀ। ਸਤਿ ਸ਼੍ਰੀ ਅਕਾਲ ਜੀ।
4: ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਮੈਂ ਜਰਨੈਲ ਸਿੰਘ, ਪਿੰਡ ਮਰਦਾਂਪੁਰ, ਬਲਾਕ ਨੌਜਵਾ, ਪਟਿਆਲਾ ਬੋਲਦਾ ਜੀ। ਆਵਾਜ਼ ਘੱਟ ਆ ਰਹੀ, ਮੈਂ ਆਪਣਾ ਕੁਐਸਚਨ ਰੱਖ ਦਿੰਦਾ ਜੀ।
1: ਜੀ
4: ਹਾਂਜੀ, ਇਹ ਕੁਐਸਚਨ ਇੱਦਾਂ ਜੀ, ਸਾਡਾ ਇੱਕ ਬੰਦਾ ਜੀ 50 ਸਾਲ ਦਾ
1: ਜੀ,
4: ਉਸਨੂੰ ਨਮੂਨੀਆ ਹੋ ਗਿਆ ਜੀ, ਉਹਦੇ ਫੇਫੜੇ 'ਚ ਬਲਗਮ ਬਣ ਗਈ। ਤਾਂ ਰਜਿੰਦਰਾ ਦਾਖਲ ਕਰਿਆ, ਉਹਨਾਂ ਨੇ 2 ਬੋਤਲਾਂ ਖੂਨ ਗਿਆ ਚੜਾ ਕੇ, ਕਹਿੰਦੇ ਜੀ ਇਹ ਹੋਰ ਡਾਕਟਰ ਦਾ ਰੋਗ ਆ। ਤੇ ਹੁਣ ਉਹ ਪਟਿਆਲੇ, ਚਲੋ ਮੈਂ ਡਾਕਟਰ ਦਾ ਨਾਂ ਲੈਂਦਾ, ਇੱਥੇ ਦਾਖਲ ਆ ਜੀ, ਟੀਵੀ ਹਸਪਤਾਲ ਤੋਂ ਰਿਟਾਇਰ ਆ ਡਾਕਟਰ, ਉਹਦੇ ਹਸਪਤਾਲ 'ਚ।
1: ਅੱਛਾ ਜੀ।
4: ਅੱਛਾ, ਉਹਨਾਂ ਨੇ ਵੀ ਉਹਦਾ ਕਾਰਡ ਕੂਰਡ ਚਲਾਇਆ 10 ਲੱਖ ਵਾਲਾ। ਅੱਜ ਉਹ ਜੀ ਖਬਰ ਨੂੰ ਕਹਿ ਦੋ, ਕਹਿੰਦਾ ਮੈਂ ਠੀਕ ਨੀ, ਡਾਕਟਰ ਕਹਿੰਦਾ ਛੁੱਟੀ ਲੈ ਕੇ ਜਾਓ, ਠੀਕ ਹੋ ਤੁਸੀਂ। ਇਹਦਾ ਕੋਈ ਹੋਰ ਇਲਾਜ ਹੈ ਜੀ?
0: ਜਰਨੈਲ ਸਿੰਘ ਜੀ, ਜਿਹੜੀ ਤੁਸੀਂ ਮੈਨੂੰ ਗੱਲਬਾਤ ਦੱਸੀ ਹੈ ਉਸ 'ਚ, ਹੈਲੋ,
4: ਹਾਂਜੀ ਕੋਈ ਆਈ ਹੈ ਜੀ ਆਵਾਜ਼?
0: ਹਾਂਜੀ ਹਾਂਜੀ, ਆਵਾਜ਼
1: ਜੀ, ਤੁਹਾਡੀ ਆਵਾਜ਼ ਆ ਗਈ। ਡਾਕਟਰ ਸਾਹਿਬ ਤੁਹਾਡੇ ਹੀ ਸਵਾਲ ਦਾ ਜਵਾਬ ਦੇ ਰਹੇ ਨੇ।
4: ਹਾਂਜੀ ਹਾਂਜੀ, ਕੋਈ ਇਹਦਾ ਦੱਸੋ ਜੀ, ਕੀ ਇਲਾਜ ਹੋ ਸਕਦਾ ਹਲ ਕੋਈ ਜੀ?
0: ਜਿੰਨੀ ਤੁਸੀਂ ਇਨਫੋਰਮੇਸ਼ਨ ਦੇ ਰਹੇ ਹੋ, ਇਸ ਤੋਂ ਇਹੀ ਪਤਾ ਚੱਲ ਰਿਹਾ ਕਿ ਫੇਫੜੇ ਦੇ ਵਿੱਚ ਇਨਫੈਕਸ਼ਨ ਹੋਈ ਵੀ ਹੈ, ਹੈ ਨਾ, ਤੇ ਕਿਸੇ ਕਾਰਨ ਤੋਂ ਖੂਨ ਘੱਟ ਸੀ ਜਿਸ ਕਰਕੇ ਖੂਨ ਚੜਾਇਆ ਹੈ, ਪਰ ਇਸ ਤੋਂ ਕਿ
4: ਪ੍ਰੋਬਲਮ।
1: ਹਾਂਜੀ ਹਾਂਜੀ, ਤੁਸੀਂ ਰੇਡੀਓ ਸੈੱਟ ਤੇ ਡਾਕਟਰ ਸਾਹਿਬ ਦਾ ਜਵਾਬ ਸੁਣ ਸਕਦੇ ਹੋ।
0: ਹਾਂਜੀ
1: ਜੀ,
0: ਬੇਸਿਕਲੀ ਜਿਹੜਾ ਇਹਨਾਂ ਦਾ ਪ੍ਰਸ਼ਨ ਸੀਗਾ, ਉਸ ਤੋਂ 2 ਚੀਜ਼ਾਂ ਨੋਟ ਹੋ ਰਹੀਆਂ ਹੈਗੀਆਂ ਕਿ ਇੱਕ ਤਾਂ ਨਿਮੋਨੀਆ ਕਹਿ ਰਹੇ ਸੀ ਜਿਹਦੇ ਵਿੱਚ ਫੇਫੜੇ ਦੇ ਵਿੱਚ ਇਨਫੈਕਸ਼ਨ ਹੋਈ ਵੀ ਹੈ, ਹੁਣ ਨਿਮੋਨੀਆ ਵਾਕਈ ਨਿਮੋਨੀਆ ਹੈ ਕਿ ਕੋਈ ਹੋਰ ਕਾਰਨ ਹੈ, ਉਹ ਇੱਕ ਜਾਂਚ ਦਾ ਵਿਸ਼ਾ ਹੈ। ਨੰਬਰ 2, ਖੂਨ 'ਤੇ ਚੜਿਆ ਹੈਗਾ, ਖੂਨ ਕਿਉਂ ਘੱਟ ਹੈਗਾ, ਉਹ ਵੀ ਇੱਕ ਕਾਰਨ ਹੈਗਾ ਦੇਖਣ ਵਾਲਾ। ਤਾਂ ਇਹਦੇ ਵਿੱਚ ਤਾਂ ਕਿਸੇ ਪੇਸ਼ੈਂਟ ਨੂੰ ਫਿਜ਼ੀਕਲੀ ਦੇਖ ਕੇ, ਉਹਦੇ ਟੈਸਟ ਰਿਪੋਰਟ ਦੇਖ ਕੇ ਹੀ ਡਾਇਗਨੋਸ ਕੀਤਾ ਜਾ ਸਕਦਾ ਹੈ ਕਿ ਕੀ ਕਾਰਨ ਹੈ ਅਤੇ ਕਿਸ ਤਰ੍ਹਾਂ ਹੈਗਾ। ਅਤੇ ਜੇ ਕਿਸੇ ਵੀ ਅੱਛੇ ਡਾਕਟਰ ਕੋਲ ਜਾ ਕੇ ਆਪਣਾ निमोनिया दे रिपोर्टां या फिर पेशेंट नू नाल ले जाके खून दी रिपोर्टां सारियां जांच करवा के फिर ही पता कर सकते हाँ कि वाकई निमोनिया है कि कोई होर कोई चीज़ तो नहीं सी।
1: कि बिल्कुल, ते उम्मीद करते हैं कि उन्होंने जवाब मिलिया होएगा, ते वो होर शायद डॉक्टर बदल के भी देख सकते हैं कि किस तरह तुहानू की पता लगता है। असी गल कर रहे सी प्रेगनेंसी दी, है ना, ते की कुछ अहजा भी हुंदा है प्रेगनेंसी दौरान कई बार किसी औरत नू दमे दी प्रॉब्लम हो सकती है, जे वह हुंदी है कि वह अगे चल के ठीक रहिंदी है या तां उम्र फिर उन्होंने इस दियां दवाइयां या इनहेलर्स की वरतों

0: ਇਨਫੈਕਸ਼ਨ ਹੈ ਉਸ ਕਰਕੇ ਵੀ ਹੋ ਸਕਦੇ ਹੈਗੇ ਹੈ, ਇਹ ਸਾਰੀ ਚੀਜ਼ਾਂ ਨੂੰ ਹਾਰਟ ਕਰਕੇ ਵੀ ਹੋ ਸਕਦੇ ਹੈਗੇ, ਹਾਰਟ ਇਟਸੈਲਫ ਕੈਨ, ਜੇ ਹਾਰਟ ਪ੍ਰੋਪਰ ਕੰਮ ਨਹੀਂ ਕਰ ਰਿਹਾ ਉਸ ਕਰਕੇ ਵੀ ਫੇਫੜੇ ਦੇ ਵਿੱਚ ਕਈ ਵਾਰੀ ਬੈਕ ਪ੍ਰੈਸ਼ਰ ਦੇ ਨਾਲ ਪਾਣੀ ਪੈ ਜਾਂਦਾ ਹੈਗਾ, ਉਸ ਕਰਕੇ ਵੀ ਸਾਹ ਚੜ੍ਹਦਾ, ਉਸ ਕਰਕੇ ਵੀ ਐਸੇ ਸਿਮਟਮ ਆ ਜਾਂਦੇ ਹੈ। ਤਾਂ ਇੱਕ ਡਾਕਟਰ ਨੂੰ ਮਿਲ ਕੇ ਆਪਣੇ ਪੂਰਾ ਡਾਇਗਨੋਸ ਕਰੋ ਕਿ ਕਿਸ ਚੀਜ਼ ਕਰਕੇ ਹੋ ਰਿਹਾ, ਵਾਕਈ ਅਸਥਮਾ ਹੈ, ਕਿਉਂ ਹੋ ਰਿਹਾ ਹੈ, ਅਗਰ ਅਸਥਮਾ ਹੈ ਤਾਂ ਉਹਦਾ ਪ੍ਰੋਪਰ ਇਲਾਜ ਕਰੋ, ਜਾਂ ਕੁਝ ਹੋਰ ਚੀਜ਼ ਟੈਸਟ ਕਰਾਉਣ ਦੀ ਲੋੜ ਹੈ ਅੱਗੇ, ਉਸ ਬਿਮਾਰੀ ਦੀ ਭਾਲ ਕਰੋ ਤੇ ਉਹਦਾ ਟ੍ਰੀਟਮੈਂਟ ਕਰੋ।
1: ਜੀ, ਤੇ ਸਾਡੇ ਨਾਲ ਇੱਕ ਹੋਰ ਕਾਲਰ ਜੁੜੇ ਨੇ, ਉਹਨਾਂ ਨਾਲ ਗੱਲ ਕਰਦੇ ਆ। ਹੈਲੋ
2: ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ, ਤੁਹਾਡੀ ਆਵਾਜ਼ ਆ ਰਹੀ ਹੈ? ਹੈਲੋ,
2: ਹੈਲੋ,
1: ਹਾਂਜੀ ਹਾਂਜੀ, ਤੁਹਾਡੀ ਆਵਾਜ਼ ਆ ਰਹੀ ਹੈ ਤੁਸੀਂ। ਹੈਲੋ,
2: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ,
2: ਸਤਿ ਸ਼੍ਰੀ ਅਕਾਲ ਡਾਕਟਰ ਜੀ।
0: ਹਾਂਜੀ, ਸਤਿ ਸ਼੍ਰੀ ਅਕਾਲ ਜੀ।
2: ਹੈਲੋ,
1: ਤੁਸੀਂ ਆਪਣਾ ਸਵਾਲ ਪੁੱਛ ਸਕਦੇ ਹੋ, ਤੁਹਾਡੀ ਆਵਾਜ਼ ਬਿਲਕੁਲ ਸਹੀ ਆ ਰਹੀ ਹੈ।
2: ਮੈਨੂੰ ਅਲਰਜੀ ਹੈ, ਮੈਨੂੰ ਛਿੱਕਾਂ ਆਉਂਦੀਆਂ।
1: ਹਾਂਜੀ,
2: ਤੇ ਛਿੱਕਾਂ ਨਾਲ ਨੱਕ 'ਚ ਪਾਣੀ ਨਹੀਂ ਆਉਂਦਾ ਜੀ, ਫਿਰ ਉਸ ਤੋਂ ਬਾਅਦ ਮੈਂ ਡੀਵਾਸਟ੍ਰੀਨ ਲੈ ਲੈਣਾ ਜੀ। ਉਸ ਤੋਂ ਬਾਅਦ ਮੈਨੂੰ ਮੰਨ ਲਓ 2-3 ਦਿਨ, ਮੇਰੇ 4 ਦਿਨ ਲੰਘ ਜਾਂਦੇ ਜੀ।
1: ਜੀ,
2: ਵਧੀਆ ਜੀ, ਮੁੜ ਕੇ ਛਿੱਕਾਂ ਨਹੀਂ ਆਉਂਦੀ, ਫਿਰ 3-4 ਦਿਨ ਬਾਅਦ ਫਿਰ ਮੰਨ ਲਓ ਲੱਛਣ ਜੀ ਆਉਂਦੇ ਜੀ। ਹਾਂਜੀ,
0: ਹਾਂ, ਆਪਾਂ ਕੀ ਕੰਮ ਕਰਦੇ ਹਾਂ?
2: ਹੈਲੋ,
1: ਹੈਲੋ,
2: ਹਾਂਜੀ ਹਾਂਜੀ,
1: ਡਾਕਟਰ ਸਾਹਿਬ ਪੁੱਛ ਰਹੇ ਨੇ ਕਿ ਤੁਸੀਂ ਕੰਮ ਕੀ ਕਰਦੇ ਹੋ, ਤੁਸੀਂ ਕੰਮ ਕੀ ਕਰਦੇ ਹੋ?
2: ਹੈਲੋ
1: ਹੈਲੋ, ਮੇਰੀ ਆਵਾਜ਼ ਆ ਰਹੀ ਹੈ ਤੁਹਾਡੇ ਤੱਕ?
2: ਹਾਂਜੀ ਹਾਂਜੀ,
1: ਡਾਕਟਰ ਸਾਹਿਬ ਪੁੱਛਣਾ ਚਾਹ ਰਹੇ ਨੇ ਕਿ ਤੁਸੀਂ ਕੰਮ ਕੀ ਕਰਦੇ ਹੋ।
2: ਹਾਂਜੀ
1: ਜੀ, ਕੀ ਕੰਮ ਕਰਦੇ ਹੋ ਤੁਸੀਂ?
2: ਠੀਕ ਹੈ ਜੀ,
1: ਮੈਨੂੰ ਲੱਗਦਾ ਉਹਨਾਂ ਤੱਕ ਆਵਾਜ਼ ਨਹੀਂ ਜਾ ਰਹੀ ਹੈਗੀ, ਤਾਂ ਸਾਨੂੰ ਪਤਾ ਤਾਂ ਨਹੀਂ ਲੱਗਣਾ ਕਿ ਉਹ ਕੀ ਕੰਮ ਕਰਦੇ ਨੇ, ਪਰ ਉਹਨਾਂ ਨੂੰ ਦਿੱਕਤ ਹੈ ਜਿਹੜੀ, ਉਹ ਨਾ ਛਿੱਕਾਂ ਆਉਂਦੀਆਂ ਨੇ ਅਤੇ ਨੱਕ 'ਚੋਂ ਪਾਣੀ ਵਗਦਾ।
0: ਜਿਹੜੀ ਇਹ ਦਵਾਈ ਦੀ ਨਾਮ ਦਿੱਤਾ ਲਿਵੋਸੈਟੀਜਿਨ ਜਾਂ ਸੈਟੀਜਿਨ ਜਿਹੜੀ ਦਵਾਈ ਹੁੰਦੀ ਹੈ, ਉਹ ਐਲਰਜੀ ਦੇ ਸਿਮਟਮਸ ਨੂੰ ਕੰਟਰੋਲ ਕਰਦੀ ਹੈ, ਪਰ ਜਿਹੜਾ ਕਾਰਨ ਹੈ ਐਲਰਜੀ ਦਾ ਉਹਨੂੰ ਕੰਟਰੋਲ ਨਹੀਂ ਕਰਦੀ ਹੈ। ਸੋ ਬੇਸਿਕਲੀ ਜੇ ਆਪਾਂ ਇਸ ਚੀਜ਼ ਤੋਂ ਨਿਦਾਨ ਪਾਉਣਾ ਚਾਹੁੰਦੇ ਹਾਂ, ਕੰਟਰੋਲ ਕਰਨਾ ਚਾਹੁੰਦੇ ਹਾਂ, ਤਾਂ ਆਪਾਂ ਨੂੰ ਉਸਦੀ ਜੜ੍ਹ ਤੱਕ ਜਾਣਾ ਜ਼ਰੂਰੀ ਹੈ ਕਿ ਆਪਾਂ ਨੂੰ ਉਹ ਐਲਰਜੀ ਕਿਉਂ ਹੋ ਰਹੀ ਹੈ। ਇਹ ਆਪਣੇ ਰਹਿਣ ਸਹਿਣ ਦੇ ਵਿੱਚ, ਖਾਣ ਪੀਣ ਦੇ ਵਿੱਚ, ਆਪਣੇ ਕਿੱਤੇ ਦੇ ਵਿੱਚ, ਜਿਵੇਂ ਇਗਜ਼ਾਮਪਲ ਹੈ ਜੇ ਆਪਣਾ ਖੇਤੀਬਾੜੀ ਨਾਲ ਸੰਬੰਧਿਤ ਹੈ ਕਿਸੇ, ਜਿਵੇਂ ਤੂੜੀ ਨਾਲ, ਕਣਕ ਨਾਲ, ਇਹਨਾਂ ਚੀਜ਼ਾਂ ਨਾਲ ਵੀ ਐਲਰਜੀ ਹੁੰਦੀ ਹੈ, ਕਿਤੇ ਕਣਕ ਸਟੋਰ ਕੀਤੀ ਹੁੰਦੀ ਹੈ ਉਹਦੇ ਨਾਲ ਵੀ ਹੁੰਦੀ ਹੈ।
1: ਕਈ ਵਾਰ ਮੈਨੂੰ ਲੱਗਦਾ ਜਿਹੜੇ ਫਰਨੀਚਰ ਦਾ ਕੰਮ ਕਰਦੇ ਨੇ
0: ਉਹਨਾਂ ਨੂੰ ਵੀ ਹੁੰਦੀ ਹੈ, ਸਮੈਲ ਚੜ੍ਹਦੀ ਹੈ, ਸਪਿਰਿਟ ਦੀ ਸਮੈਲ ਚੜ੍ਹਦੀ ਹੈ, ਕਿਉਂਕਿ ਜਦ ਉਹਦੀ ਪੋਲਿਸ਼ ਕਰਦੇ ਹੈ ਤਾਂ ਉਹ ਥੋੜ੍ਹਾ ਥੋੜ੍ਹਾ ਰੇਸ਼ਾ ਉੱਡਦਾ ਹੈ, ਉਹ ਵੀ ਕਰਦਾ ਹੈ। ਸੋ ਬੇਸਿਕਲੀ ਆਪਣੇ ਲਾਈਫ ਸਟਾਈਲ ਦੇ ਵਿੱਚ ਕੋਈ ਕਾਰਨ ਹੈ, ਉਸਨੂੰ ਆਪਣਾ ਜਾਂਚ ਕਰੀਏ, ਥੋੜ੍ਹਾ ਬੈਠ ਕੇ ਸੋਚੀਏ। ਜਦ ਵੀ ਸਿਮਟਮ ਹੋਏ ਹੈ, ਜਿਵੇਂ ਆਪਣੇ ਪੇਸ਼ੈਂਟਸ ਨੂੰ ਵੀ ਕਹਿੰਦਾ ਕਿ ਜਦ ਵੀ ਸਿਮਟਮ ਤੁਹਾਨੂੰ ਹੁੰਦੇ ਆ, ਤਾਂ 5 ਮਿੰਟ ਤੋਂ 1 ਘੰਟੇ ਪਹਿਲਾਂ ਕੀ ਕੀਤਾ ਸਭ ਕੁਝ ਨੋਟ ਕਰ ਲਓ। ਜੇ ਤੁਸੀਂ 4-5 ਵਾਰੀ ਨੋਟ ਕਰੋਗੇ, ਤੁਹਾਨੂੰ ਨੈਰੋ ਡਾਊਨ ਹੋ ਜਾਊਗਾ ਕਿ ਮੈਨੂੰ ਇਸ ਵੇਲੇ ਇਹ ਚੀਜ਼ ਨੇ ਆਹ ਖਰਾਬ ਕੀਤਾ ਹੈ। ਤਾਂ ਥੋੜ੍ਹੀ ਵਾਰ ਆਪਾਂ ਕਰਾਂਗੇ ਤਾਂ ਆਪਾਂ ਉਸਨੂੰ ਲੱਭ ਕੇ, ਜੇ ਆਪਾਂ ਉਹਨੂੰ ਜੀਵਨ 'ਚੋਂ ਕੱਢ ਕੇ ਦੇਖ ਸਕਦੇ ਹਾਂ ਤਾਂ ਪਤਾ ਚੱਲ ਜਾਏਗਾ ਕਿ ਸ਼ਾਇਦ ਉਹ ਹੈ ਹੀ ਹੈ, ਨਹੀਂ ਤਾਂ ਫਿਰ ਅੱਗੇ ਟੈਸਟ ਹੁੰਦੇ ਹੈ ਜਿਹੜੇ ਕਰਦੇ ਹੈ। ਬਟ ਬੇਸਿਕਲੀ ਟੈਸਟ ਕੋਸਟਲੀ ਵੀ ਹੁੰਦੇ ਹੈ, ਉਹ ਹਰ ਕੁਛ ਨਹੀਂ ਦੱਸਦੇ, ਕਿਉਂਕਿ ਟੈਸਟ ਜਿਹੜੇ ਇੱਕ ਤਰੀਕੇ ਦੇ ਨਾਲ ਕਸਟਮਾਈਜ਼ ਨਹੀਂ ਹੈ ਕਿ ਤੁਹਾਡੇ ਘਰ ਆ ਕੇ ਦੇਖਣ ਤੁਸੀਂ ਕਿਵੇਂ ਰਹਿ ਰਹੇ ਹੋ, ਉਹ ਫਿਰ ਟੈਸਟਾਂ ਦੇ ਵਿੱਚ ਸਾਰੀ ਚੀਜ਼ਾਂ ਨਹੀਂ ਆਉਂਦੀਆਂ ਹੈ।
1: ਬਿਲਕੁਲ, ਇਹ ਚੀਜ਼ਾਂ ਸਾਨੂੰ ਆਪ ਨੋਟ ਕਰਨੀਆਂ ਪੈਣੀਆਂ ਨੇ, ਥੋੜਾ ਜਿਹਾ ਆਪਣੇ ਸਰੀਰ ਲਈ ਕੰਮ ਸਾਨੂੰ ਕਰਨਾ ਪੈਣਾ।
0: ਜਿਵੇਂ ਇਹਨਾਂ ਨੇ ਪੁੱਛਿਆ ਸੀ, ਹੋ ਸਕਦਾ ਕੁਛ ਆਪਣੇ ਕਿੱਤੇ ਦੇ ਵਿੱਚ ਕੋਈ ਐਸੀ ਚੀਜ਼ ਹੋਵੇ ਜਿਹੜੀ ਆਪਾਂ ਨੂੰ ਤੰਗ ਕਰ ਰਹੀ ਹੈ ਆਪਣੇ ਖਾਣ ਪੀਣ 'ਚ, ਰਹਿਣ ਸਹਿਣ ਦੇ ਵਿੱਚ, ਵਾਤਾਵਰਨ 'ਚ, ਜੋ ਚੀਜ਼ ਨੂੰ ਕੱਢਣਗੇ ਜਾਂ ਕਾਰਨ 'ਤੇ ਪਹੁੰਚਣ ਦੀ ਕੋਸ਼ਿਸ਼ ਕਰਨਗੇ, ਤਾਂ ਸੈਟੇਜਿਨ ਸਿਰਫ ਟੈਂਪਰੇਰੀ ਇਲਾਜ ਕਰ ਰਹੀ ਹੈ, ਪਰ ਉਸਨੂੰ ਕੋਈ ਕਿਉਰ ਨਹੀਂ ਕਰ
1: ਕਿਉਰ ਨਹੀਂ ਕਰ ਰਹੀ। ਬਿਲਕੁਲ ਜੀ, ਅਤੇ ਅਗਲੇ ਕਾਲਰ ਵੀ ਜੁੜ ਚੁੱਕੇ ਨੇ, ਗੱਲ ਕਰਦੇ ਹਾਂ ਉਹਨਾਂ ਨਾਲ। ਹੈਲੋ ਹੈਲੋ
3: ਹੈਲੋ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।
3: ਹਾਂਜੀ, ਮੈਂ ਤੁਹਾਡਾ ਪ੍ਰੋਗਰਾਮ ਸੁਣ ਰਿਹਾ, ਅਰਬਨ ਸਟੇਟ ਤੋਂ ਹੀ ਬੋਲ ਰਿਹਾ ਮੈਂ, ਫੇਸ 2 ਚੋਂ।
1: ਜੀ ਜੀ ਜੀ, ਸਵਾਗਤ ਹੈ।
3: ਮੈਂ ਡਾਕਟਰ ਸਾਹਿਬ ਨੂੰ ਕੁਛ ਕਲੈਰੀਫਿਕੇਸ਼ਨ ਲੈਣੀ ਹੈ। ਸਾਡੀ ਫੈਮਿਲੀ ਅਸਥਮੈਟਿਕ ਹੈ, ਪੁਰਾਣੇ ਬਜ਼ੁਰਗਾਂ ਤੋਂ
1: ਜੀ,
3: ਤੇ ਮੈਂ ਆਪਣੇ ਆਪ ਨੂੰ ਵੀ ਠੀਕ ਕੀਤਾ ਹੈ ਮਲੱਠੀ ਨਾਲ, ਤੇ ਮੈਂ ਕਈ ਪੇਸ਼ੈਂਟਾਂ ਦਾ ਵੀ ਬਾਜੀ ਇਨਹੇਲਰ ਛੁਡਵਾਏ ਨੇ।
1: ਅੱਛਾ ਜੀ।
3: ਹਾਂ, ਮੈਂ ਡਾਕਟਰ ਸਾਹਿਬ ਨਾਲ ਇੱਕ ਸ਼ੇਅਰ ਕਰਨਾ ਚਾਹੁੰਦਾ ਵੀ ਜਦੋਂ ਵੀ ਜ਼ੁਕਾਮ ਖਾਂਸੀ ਹੋਵੇ ਕੋਈ ਦਵਾਈ ਨਾ ਲਓ। ਜਦੋਂ ਪੈਂਟੀ ਐਲਰਜੀ ਲੈ ਲੈਂਦੇ ਹਾਂ ਉਹ ਫੇਫੜਿਆਂ 'ਚ ਵੜ ਜਾਂਦਾ, ਉੱਪਰੋਂ ਦਾ ਰੋਕ ਦਿੰਦੇ ਹਾਂ ਆਪਾਂ, ਹੇਠਾਂ ਵੜ ਜਾਂਦਾ ਉਹ ਨਿਕਲਦਾ ਨਹੀਂ, ਜ਼ੋਰ ਲਗਾ ਲਓ ਫਿਰ
1: ਜੀ।
3: ਮਲੱਠੀ ਤੋਂ ਇਲਾਵਾ ਦੁਨੀਆਂ 'ਚ ਕੋਈ ਦਵਾਈ ਨਹੀਂ ਐਂਟੀਬਾਇਓਟਿਕ ਜਿਹੜੀ ਤੁਹਾਡੇ ਫੇਫੜੇ ਕਲੀਅਰ 100% ਕਰਦੇ
1: ਜੀ।
3: ਇਹ ਮੇਰੀ ਰਾਏ ਹੈਗੀ ਹੈ। ਮੈਂ ਯੂਨੀਵਰਸਿਟੀ 'ਚੋਂ ਐਜ ਏ ਡਿਪਟੀ ਲਾਇਰ ਰਿਟਾਇਰਡ ਹਾਂ ਪੰਜਾਬੀ ਯੂਨੀਵਰਸਿਟੀ ਤੋਂ, ਬਹੁਤ ਕੁਛ ਪੜ੍ਹਿਆ ਇਹਦੇ ਬਾਰੇ, ਬਹੁਤ ਸਾਰੇ ਜਰਨਲ ਮੈਂ ਕੰਸਲਟ ਕੀਤੇ ਹੈ, ਮੇਰਾ ਤਜਰਬਾ ਹੈਗਾ ਬਹੁਤ ਤਕੜਾ।
1: ਕੀ ਕਹਿਣਾ ਚਾਹੁੰਦੇ ਹੋ?
3: ਮੈਂ ਆਪਣੇ ਆਪ ਨੂੰ ਕਿਉਰ ਕੀਤਾ ਤੇ ਮੇਰੀ 80 ਸਾਲ ਉਮਰ ਹੈ, ਮੇਰੇ ਬੇਟੀ ਨੂੰ ਕਿਉਰ ਕੀਤਾ, ਮੈਂ ਕੈਨੇਡਾ ਚ ਵੀ ਕਈਆਂ ਨੇ ਦਰ ਛੜਾਏ ਆ ਉੱਤੇ ਜਾ ਕੇ।
1: ਅੱਛਾ ਜੀ, ਠੀਕ ਹੈ ਜੀ, ਆਓ ਜਾਣਦੇ ਆ
3: ਜੀ। ਇੱਕ ਮੇਰੀ ਹੋਰ ਰਿਕੁਐਸਟ ਹੈ, ਜਿਹੜਾ ਤੁਸੀਂ ਮਰਦਾਂਪੁਰ ਤੋਂ ਤੁਹਾਨੂੰ ਫੋਨ ਆਇਆ ਸੀ ਹੁਣੀ
1: ਜੀ,
3: ਉਹਦਾ ਮੈਨੂੰ ਫੋਨ ਨੰਬਰ ਭੇਜ ਸਕਦੇ ਹੋ?
1: ਜੀ ਨਹੀਂ, ਇਹ ਸੰਭਵ ਨਹੀਂ ਹੈ, ਇਹ ਚੀਜ਼ ਅਸੀਂ ਨਹੀਂ ਕਰ ਸਕਦੇ ਹੈਗੇ, ਹਰੇਕ ਸਰੋਤਾ ਦੀ ਆਪਣੀ ਆਪਣੀ ਪ੍ਰਾਈਵੇਸੀ ਹੁੰਦੀ ਹੈ।
3: ਮੈਂ ਦੇਖਣਾ ਚਾਹੁੰਦਾ, ਮੈਂ ਵੀ ਪਰਸਨਲੀ ਕਈ ਕਿਉਰ ਕੀਤੇ ਆ ਲੋਕ
1: ਜੀ,
3: ਇਹ ਮੈਂ ਤੁਹਾਡੇ ਆ ਕੇ ਰੇਡੀਓ ਸਟੇਸ਼ਨ ਤੋਂ ਲੈ ਸਕਦਾ, ਨੰਬਰ ਮਿਲ ਜੂ?
1: ਜ਼ਰੂਰ, ਅਸੀਂ ਪਹਿਲਾਂ ਉਹਨਾਂ ਨੂੰ ਜ਼ਰੂਰ ਪੁੱਛਾਂਗੇ ਕਿ ਉਹ ਸ਼ੇਅਰ ਕਰਨ ਦੇ ਚਾਹਵਾਨ ਹੈਗੀਆਂ ਜਾਂ ਨਹੀਂ, ਤੇ ਰਹੀ ਗੱਲ ਤੁਹਾਡੀ ਜਿਹੜੀ ਇਨਹੇਲਰ ਵਾਲੀ ਹੈ, ਉਸ ਦਾ ਜਵਾਬ ਅਸੀਂ ਜ਼ਰੂਰ ਡਾਕਟਰ ਸਾਹਿਬ ਤੋਂ ਪੁੱਛ ਲੈਂਦੇ ਹਾਂ।
3: ਰੇਡੀਓ ਸਟੇਸ਼ਨ ਆ ਸਕਦਾ ਕਦੇ?
1: ਜ਼ਰੂਰ ਜੀ, ਜ਼ਰੂਰ ਤੁਸੀਂ ਆ ਸਕਦੇ ਹੋ।
3: ਉਹ ਬੜੈਚ ਸਾਹਿਬ ਮੇਰੇ ਮਿੱਤਰ ਨੇ, ਉਹਨਾਂ ਨੂੰ ਵੀ ਪੁੱਛਿਆ ਸੀਗਾ ਇੱਕ
1: ਵਾਰ। ਅੱਛਾ ਜੀ, ਅੱਛਾ,
3: ਹਾਂ, ਤੇ ਮੈਂ ਵੀ ਬਾਜੀ ਆਉਣਾ ਚਾਹਨਾ, ਦੇਖਣਾ ਵੀ ਚਾਹਨਾ ਤੁਹਾਡਾ ਸਿਸਟਮ।
1: ਜ਼ਰੂਰ ਜੀ, ਜ਼ਰੂਰ ਤੁਸੀਂ ਆ ਸਕਦੇ ਹੋ, ਤੁਸੀਂ ਤਾਂ ਜਮੀ ਗਵਾਂਢੀ ਹੋ ਸਾਡੇ। ਇਨਹੇਲਰ ਇਹ ਕਹਿ ਰਹੇ ਨੇ ਕਿ ਮਲੱਠੀ ਹੈ ਜਿਹੜੀ ਉਹ ਛੁਡਾ ਦਿੰਦੀ ਹੈ।
0: ਦੇਖੋ, ਇਸ ਕਨਸੈਪਟ ਦੇ ਵਿੱਚ ਮੇਰਾ ਕੋਈ ਤਜਰਬਾ ਨਹੀਂ ਹੈ ਤੇ ਮੈਂ ਕੋਈ ਕਮੈਂਟ ਕਰਾਂਗਾ ਤਾਂ ਉਹ ਵਾਜਿਬ ਨਹੀਂ ਹੋਏਗਾ।
1: ਬਿਲਕੁਲ,
0: ਬੇਸਿਕਲੀ ਜੇ ਕਿਸੇ ਨੂੰ ਲੱਛਣ ਹੈ, ਚੀਜ਼ਾਂ ਹੈ, ਜੇ ਆਪਾਂ ਦਵਾਈਆਂ ਨਾਲ ਫਰਕ ਨਹੀਂ ਪੈ ਰਿਹਾ, ਸਾਰੇ ਹਰ ਕੋਈ ਹੱਥ ਪੈਰ ਮਾਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਆਪਾਂ ਕੁਛ ਆਲਟਰਨੇਟਿਵ ਤਰੀਕਾ ਲੱਭਿਆ ਜਾਵੇ। ਮਲੱਠੀ ਦਾ ਐਸ ਪਰ ਕੋਈ ਨੁਕਸਾਨ ਨਹੀਂ ਹੈ, ਜੇ ਆਪਣਾ ਖਾਂਸੀ ਰੋਕਣ ਲਈ ਚੀਜ਼ਾਂ ਕਰਨ ਲਈ ਕਰਦੇ ਹੈ ਤਾਂ। ਬੇਸਿਕਲੀ ਜੇ ਕਿਸੇ ਨੂੰ ਬਹੁਤ ਜ਼ਿਆਦਾ ਅਸਥਮਾ ਦੇ ਸਿਮਟਮ ਨੇ, ਚੀਜ਼ਾਂ ਹੈ, ਉਹ ਸਿਰਫ ਮਲੱਠੀ ਦੇ ਉੱਤੇ ਕੰਸਨਟ੍ਰੇਟ ਨਾ ਕਰਕੇ ਇਨਹੇਲਰ ਨੂੰ ਛੱਡ ਦੇਵੇ, ਉਹ ਵੀ ਵਾਜਿਬ ਨਹੀਂ ਹੈ।
1: ਵਾਜਿਬ ਨਹੀਂ ਹੈ ਬਿਲਕੁਲ ਵੀ, ਅਤੇ ਮੈਨੂੰ ਲੱਗਦਾ ਹਰੇਕ ਇਨਸਾਨ ਦਾ ਆਪਣਾ ਆਪਣਾ ਸਰੀਰ ਹੁੰਦਾ ਹੈ ਨਾ, ਅਤੇ ਜਿਵੇਂ ਤੁਸੀਂ ਕਹਿ ਹੀ ਰਹੇ ਹੋ ਵੀ ਪਤਾ ਵੀ ਕਰਨਾ ਚਾਹੀਦਾ ਵੀ ਉਹ ਤੁਹਾਨੂੰ ਕਿੰਨਾ ਕੁ ਹੈ। ਸ਼ਾਇਦ ਇੱਕ ਚੀਜ਼ ਜੇ ਕਿਸੇ ਲਈ ਕੰਮ ਕਰ ਰਹੀ ਹੈ ਤਾਂ ਜ਼ਰੂਰੀ ਨਹੀਂ ਕਿ ਉਹ ਦੂਜੇ ਵਿਅਕਤੀ ਲਈ ਵੀ ਕੰਮ ਕਰੇ। ਸਭ ਦਾ ਆਪਣਾ ਆਪਣਾ ਸਰੀਰ ਹੁੰਦਾ, ਸਾਨੂੰ ਸਹੀ ਡਾਕਟਰੀ ਸਲਾਹ ਹੈ ਜਿਹੜੀ ਉਹ ਜ਼ਰੂਰ ਇੱਕ ਵਾਰ ਲੈਣੀ ਚਾਹੀਦੀ ਹੈ। ਪਰ ਜੇ ਕਿਸੇ ਦਾ ਮੁਲੱਠੀ ਨਾਲ ਵੀ ਠੀਕ ਹੋ ਰਿਹਾ ਤਾਂ ਉਹ ਬਹੁਤ ਚੰਗੀ ਗੱਲ ਹੈ, ਉਹਨਾਂ ਲਈ ਚੰਗੀ ਗੱਲ ਹੈ। ਪਰ ਇਹ ਦੇਖਾ ਦੇਖੀ ਦੇ ਵਿੱਚ ਕਿ ਸਭ ਦਾ ਹੀ ਠੀਕ ਹੋ ਜੇ, ਸ਼ਾਇਦ ਇਹ ਗੱਲ ਸਹੀ ਨਾ ਹੋਵੇ। ਇਸ ਲਈ ਅਸੀਂ ਕੋਈ ਵੀ ਚੀਜ਼ ਕਰਨ ਪਰਖਣ ਤੋਂ ਪਹਿਲਾਂ ਆਪਣੇ, ਜਿਵੇਂ ਡਾਕਟਰ ਸਾਹਿਬ ਨੇ ਸਾਨੂੰ ਦੱਸਿਆ ਹੀ ਹੈ ਕਿ ਪੂਰੀ ਤਰ੍ਹਾਂ ਟੈਸਟ ਕਰਾਈਏ, ਸਾਨੂੰ ਪਤਾ ਹੋਣਾ ਚਾਹੀਦਾ ਵੀ ਸਾਡੀ ਲੰਗ ਕਪੈਸਿਟੀ ਹੈਗੀ ਕਿੰਨੀ ਕੁ ਹੈ। ਅਤੇ ਇੱਕ ਜਦੋਂ ਸਵਾਲ ਅਸੀਂ ਅਸਥਮਾ ਦੇ ਬਾਰੇ ਕਰਦੇ ਹੁੰਦੇ ਹਾਂ ਜਾਂ ਗੱਲ ਕਰਦੇ ਹੁੰਦੇ ਹਾਂ ਤਾਂ ਅਸਥਮਾ ਅਟੈਕ ਦੀ ਅਸੀਂ ਬਹੁਤ ਗੱਲ ਕਰਦੇ ਹਾਂ। ਅਸਥਮਾ ਅਟੈਕ ਕੀ ਹੁੰਦਾ?
0: ਅਸਥਮਾ ਅਟੈਕ ਸੇਮ ਚੀਜ਼ ਹੈ, ਜਿਹੜਾ ਸਾਹ ਬਹੁਤ ਤੇਜ਼ ਚੜ੍ਹਦਾ ਹੈਗਾ, ਬਹੁਤ ਜ਼ਿਆਦਾ, ਕਿਉਂਕਿ ਆਪਣਾ ਅਸਥਮਾ ਕੰਟਰੋਲ ਨਹੀਂ ਹੈ। ਇਹਦੇ ਵਿੱਚ ਦੋ ਪੱਖ ਆ ਜਾਂਦੇ ਆ, ਇੱਕ ਤਾਂ ਹੁੰਦਾ ਹੈ ਕਿ ਪਹਿਲਾਂ ਹੀ ਸਾਹ ਚੜ੍ਹ ਰਿਹਾ ਹੈਗਾ, ਉਸ ਕਰਕੇ ਸਾਹ ਵੱਧ ਗਿਆ ਹੈਗਾ, ਆਪਣੀ ਦਵਾਈ ਕੰਟਰੋਲ ਆਪਾਂ ਪ੍ਰੋਪਰ ਨਹੀਂ ਲੈ ਰਹੇ ਹੈਗੇ ਹੈ, ਉਸਨੂੰ ਇੱਕਦਮ ਆਕਸੀਜਨ ਦੀ ਘਾਟ ਹੋ ਗਈ, ਬੋਡੀ 'ਚ ਆਕਸੀਜਨ ਡਿੱਗਣ ਲੱਗ ਜਾਂਦੀ ਹੈ, ਸਾਹ ਤੇਜ਼ ਹੋ ਜਾਂਦਾ, ਧੜਕਣ ਵੱਧ ਜਾਂਦੀ ਹੈ ਕਿਉਂਕਿ ਆਕਸੀਜਨ ਅੰਦਰ ਨਹੀਂ ਜਾ ਰਹੀ, ਹਾਰਟ ਨੂੰ ਵੀ ਜ਼ਿਆਦਾ ਕੰਮ ਕਰਨਾ ਪੈਂਦਾ। ਦੂਜਾ ਹੁੰਦਾ ਐਨਾਫਲੈਕਟਿਕ ਅਟੈਕ। ਐਨਾਫਲੈਕਟਿਕ ਅਟੈਕ ਹੁੰਦਾ ਹੈ ਜਦ ਕਿ ਕਿਸੇ ਚੀਜ਼ ਨਾਲ ਇੱਕਦਮ ਕੋਈ ਐਲਰਜੀ ਹੋ ਗਈ, ਜਿਵੇਂ ਕੋਈ ਬੀ ਸਟਿੰਗ ਹੋ ਗਈ, ਮੱਖਿਆਲ ਦੀ ਮੱਖੀ ਲੜ ਗਈ, ਜਾਂ ਕੁਛ ਆਪਾਂ ਨੇ ਕੁਛ ਖਾ ਲਿਆ ਜਿਵੇਂ ਸਪੈਸ਼ਲੀ ਸੀ ਫੂਡ, ਜਿਸ ਕਰਕੇ ਗਲੇ ਦੇ ਵਿੱਚ ਸੂਜਨ ਆ ਗਈ ਅਤੇ ਸਾਰੀ ਬਾਡੀ 'ਚ ਸੂਜਨ ਆ ਗਈ ਅਤੇ ਸਾਹ ਚੜ੍ਹ ਜਾਂਦਾ, ਉਹ ਇੱਕ ਤਰੀਕੇ ਨਾਲ ਐਮਰਜੈਂਸੀ ਹੈ, ਜਿਹਦੇ ਵਿੱਚ ਇਮੀਡੀਏਟ ਬਿਨਾਂ ਦੇਰ ਕਿਤੇ ਡਾਕਟਰ ਕੋਲ ਜਾਣਾ ਚਾਹੀਦਾ ਅਤੇ ਉਚਿਤ ਇਲਾਜ ਕਰਨਾ ਚਾਹੀਦਾ
1: ਜੀ। ਜਿਵੇਂ ਇਹੋ ਜਿਹੀ ਜੇ ਐਮਰਜੈਂਸੀ ਹੋ ਜਾਂਦੀ ਹੈ ਨਾ, ਕਈ ਵਾਰ ਸਾਨੂੰ ਡਾਕਟਰ ਕੋਲ ਤੱਕ ਪਹੁੰਚਦੇ ਪਹੁੰਚਦੇ ਵੀ ਸਮਾਂ ਲੱਗਦਾ, ਉਸ ਦੇ ਵਿੱਚ ਕੀ ਕੋਈ ਛੋਟੀਆਂ ਛੋਟੀਆਂ ਗੱਲਾਂ ਹੈਗੀਆਂ ਨੇ ਕਿ ਜਿਹੜੇ ਉਹਨਾਂ ਦੇ ਆਲੇ ਦੁਆਲੇ ਲੋਕ ਨੇ ਉਹ ਉਸ ਦਾ ਧਿਆਨ ਰੱਖਣ ਜਦੋਂ ਤੱਕ ਕਿ ਉਹਨਾਂ ਕੋਲ ਡਾਕਟਰੀ ਸਹਾਇਤਾ ਹੈ ਜਿਹੜੀ ਨਹੀਂ ਪਹੁੰਚ ਸਕਦੀ?
0: ਦੇਖੋ, ਇਹਦੇ ਵਿੱਚ ਮੇਨ ਟ੍ਰੀਟਮੈਂਟ ਹੈ, ਬਾਹਰਲੇ ਕੰਟਰੀਜ਼ ਦੇ ਵਿੱਚ ਆਪਾਂ ਕਈ ਵਾਰੀ ਦੇਖਿਆ ਸੀਰੀਅਲਸ ਦੇ ਵਿੱਚ ਵੀ ਦੇਖਦੇ ਹਾਂ ਤਾਂ ਐਪੀਪੈਨ ਆਉਂਦੇ ਹੈ, ਜੇ ਐਸੇ ਕੋਈ ਐਲਰਜੀਕ ਹੈ ਬੰਦਾ ਜਿਹਨੂੰ ਕਿ ਕਿਸੇ ਵੀ ਚੀਜ਼ ਦੀ ਐਲਰਜੀ ਹੋ ਜਾਂਦੀ ਹੈ ਔਰ ਅਟੈਕ ਹੁੰਦਾ ਹੈ ਤਾਂ ਆਪਣੇ ਕੋਲ ਐਪੀਪੈਨ ਦੀ ਬੰਦੋਬਸਤ ਇੰਡੀਆ 'ਚ ਜੇ ਮਿਲਦਾ ਹੈ ਤਾਂ, ਨਹੀਂ ਤਾਂ ਐਪੀਨੈਫਰੀਨ ਹੁੰਦਾ ਹੈ, ਐਡਰੀਨਾਲੀਨ, ਅਤੇ ਸਟੀਰੋਇਡਸ ਜਿਹੜੇ ਹੈ ਇਹ ਆਪਣੇ ਕੋਲ ਜਾਂ ਆਲੇ ਦੁਆਲੇ ਹੋਣੇ ਚਾਹੀਦੇ ਹੈ ਜਿਹੜੇ ਕਿ ਇਮੀਡੀਏਟਲੀ ਅਟੈਕ ਨੂੰ ਰਿਵਰਟ ਕਰ ਸਕਦੇ ਹੈ, ਬਟ ਮੁੱਢਲੀ ਸਹਾਇਤਾ ਤਾਂ ਫਿਰ ਡਾਕਟਰ ਕੋਲ ਜਾ ਕੇ ਹੀ ਮਿਲਦੀ।
1: ਬਿਲਕੁਲ, ਉਹ ਤਾਂ ਜਾਣਾ ਹੀ ਪੈਣਾ, ਪਰ ਇਨ ਦ ਮੀਨ ਟਾਈਮ ਤੁਹਾਨੂੰ ਜੀ ਲੱਗਦਾ ਹੈ ਨਾ ਤਾਂ ਤੁਹਾਡੇ ਕੋਲ ਉਹ ਹੋਣਾ ਚਾਹੀਦਾ ਸਨ ਸਮਾਨ। ਅਤੇ ਇਹ ਤਾਂ ਰਹੀ ਆਪਾਂ, ਅਸੀਂ ਡਾਇਟ ਦੀ ਗੱਲ ਵੀ ਕਰ ਲਈ, ਅਸੀਂ ਟ੍ਰੀਟਮੈਂਟ ਦੀ ਗੱਲ ਵੀ ਕਰ ਲਈ, ਤਾਂ ਜਿਹੜੇ ਦਵੇਂ ਦੇ ਮਰੀਜ਼ ਨੇ ਹੈ ਨਾ, ਇੱਕ ਤਾਂ ਅਸੀਂ ਪਹਿਲਾਂ ਦੇਖਿਆ ਕਿ ਤੁਸੀਂ ਖੇਡ ਤਾਂ ਸਕਦੇ ਹੀ ਹੋ ਜੇ ਤੁਸੀਂ ਇਸ ਨੂੰ ਕੰਟਰੋਲ ਕੀਤਾ ਹੋਇਆ। ਇਨ ਕੇਸ ਜੇ ਤੁਹਾਨੂੰ ਲੱਗਦਾ ਹੈ ਨਾ ਤਾਂ ਕਿੰਨੀ ਕੁ ਜਿਹੜੀ ਰੋਜ਼ਾਨਾ ਦੇ ਜੀਵਨ ਦੇ ਵਿੱਚ ਐਕਸਰਸਾਈਜ਼ ਹੈ ਜਾਂ ਯੋਗਾ ਹੈ ਇਹਨਾਂ ਮਰੀਜ਼ਾਂ ਦੇ ਵਿੱਚ ਹੋਣੀ ਚਾਹੀਦੀ ਹੈ।
0: ਨੋਰਮਲ
1: जी
0: जो भी नॉर्मल अपना जीवन व्यतीत करनी, इससे कोई ऐसी गल नहीं। जे थोड़ा सिम्टम कंट्रोल चाहे, थोड़ा कोई साह नहीं चढ़ता, कुछ नहीं होता, अपनी दवाइयाँ ले रहे हो नहीं भी ले रहे हो, जे थोड़ा कोई सिम्टम नहीं है, कोई लक्षण नहीं है, तो अपनी फुल एक्सरसाइज कर सकते हैं, अपना नॉर्मल व्यायाम।

0: FM 100.2 MHz ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ ਤੇ ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਸੁਣ ਸਕਦੇ ਹੋ। ਸਮਾਂ ਮਿਲਾਓ, ਸ਼ਾਮ ਦੇ 5:03 ਹੋ ਰਹੇ ਨੇ ਤੇ ਹੁਣ ਪੇਸ਼ ਹੈ ਪ੍ਰੋਗਰਾਮ ਗੱਲਾਂ ਚੋਂ ਗੱਲ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਤਰਨਜੀਤ ਤੇ ਮੇਰੇ ਨਾਲ
1: ਜੈਸਮਿਨ।
0: ਜੀ ਜੈਸਮਿਨ, ਕੀ ਹਾਲ ਹੈ?
1: ਬਹੁਤ ਵਧੀਆ, ਤੁਸੀਂ ਸੁਣਾਓ? ਬਾਹਰ ਆਈ ਹੋ ਤਾਂ ਮੌਸਮ ਦੇ ਹਾਲ ਚਾਲ ਵੀ ਜ਼ਰੂਰ ਸਾਨੂੰ ਦੱਸੋ।
0: ਜੀ, ਬਹੁਤ ਗਰਮੀ ਹੈ ਬਾਹਰ, ਬਹੁਤ ਬੁਰਾ ਹਾਲ ਹੋ ਰਿਹਾ ਹੈ।
1: ਜਿਵੇਂ ਤੁਸੀਂ ਬਹੁਤ ਚੱਕਿਆ ਨਾ, ਮੈਨੂੰ ਲੱਗਿਆ ਸੀ ਤੁਸੀਂ ਕਹਿਣ ਲੱਗੇ ਹੋ ਵੀ ਬਹੁਤ ਠੀਕ ਜਿਹਾ ਮੌਸਮ
0: ਬੁਰਾ ਹਾਲ ਹੋ ਰਿਹਾ ਹੈ ਬਾਹਰ, ਬਹੁਤ ਜ਼ਿਆਦਾ ਗਰਮੀ ਹੈ। ਦੇਖੋ, ਅਸੀਂ ਘਰੋਂ ਆਏ ਹਾਂ, AC 'ਚੋਂ ਆਏ, ਇੱਥੇ ਆ ਕੇ AC 'ਚ ਬੈਠੇ
1: ਹਾਂ।
0: ਜਿਹੜੇ ਬਾਹਰ ਘੁੰਮ ਫਿਰਦੇ ਆ, ਫਿਰ ਰਹੇ ਆ, ਉਹਨਾਂ ਲਈ ਤਾਂ ਬਹੁਤ ਮੁਸ਼ਕਿਲ ਹੈ।
1: ਬਿਲਕੁਲ, ਦੇਖੋ ਔਖਾ ਹੈ ਨਾ ਜੀ, ਸਿਰਫ ਇੱਥੋਂ ਨਿਕਲ ਕੇ ਬਾਹਰ ਜਾਣ 'ਚ ਸਾਨੂੰ ਲੱਗਦਾ ਕਿ ਉਹ ਬਸ ਬਸ ਹੋ ਗਈ, ਸਾਡੀ ਨਾ ਹੋ ਚੁੱਕੀ ਹੈ।
0: ਤੁਸੀਂ ਇੱਕ ਚੀਜ਼ ਦੇਖੋ, ਦੇਖੋ ਅਸੀਂ ਕਿੰਨੀ ਸੁਵਿਧਾਵਾਂ ਹਾਸਿਲ ਕਰ ਲਈਆਂ ਨੇ, ਹੈ ਨਾ। ਅੱਜ ਕੱਲ੍ਹ ਇੰਨੀ ਤਰੱਕੀ ਹੋ ਰਹੀ ਹੈ, ਅਸੀਂ ਘਰ ਬੈਠੇ ਕਿੰਨੀ ਸੁਵਿਧਾਵਾਂ ਆਪਣੇ ਘਰ ਹੀ ਲੈ ਰਹੇ ਹਾਂ। AC ਸਾਡੇ ਕੋਲ ਹੈ ਨਾ, ਠੰਡੇ ਪਾਣੀ ਲਈ

0: ਫ੍ਰਿਜ ਸਾਡੇ ਕੋਲ ਹੈ, ਹਰ ਸੁੱਖ ਸੁਵਿਧਾ ਸਾਡੇ ਕੋਲ ਹੈ, ਅਸੀਂ ਬਹੁਤ ਜਿੱਤ ਹਾਸਿਲ ਕਰ ਲਈ ਹੈ, ਪਰ ਹਲੇ ਵੀ ਨਾ ਇੱਕ ਪਹਿਲੂ ਇਹੋ ਜਿਹਾ ਜਿਹਦੇ ਵਿੱਚ ਅਸੀਂ ਜਿੱਤ ਹਾਸਿਲ ਨਹੀਂ ਕਰ ਪਾ ਰਹੇ।
1: ਕਿਹੜਾ ਪਹਿਲੂ ਹੈ ਉਹ?
0: ਦੇਖੋ ਉਹ ਹੈ ਅੱਜ ਕੱਲ ਨਸ਼ਾ। ਸਾਡੀ ਨੌਜਵਾਨ ਪੀੜ੍ਹੀ ਲੈ ਲਓ, ਚਾਹੇ ਅਧੇੜ ਉਮਰ ਦੇ ਲੋਕ ਹੀ ਲੈ ਲਓ, ਨਸ਼ੇ ਵਿੱਚ ਡੁੱਬਦੇ ਚਲੇ ਜਾ ਰਹੇ ਹੈ। ਜਿੱਥੇ ਦੇਖੋ ਉੱਥੇ ਕੋਈ ਪੀ ਕੇ ਪਿਆ, ਕੋਈ ਕਿਤੇ ਗਿਰਿਆ, ਹੈ ਨਾ। ਇਹ ਫੀਲਡ ਸਾਡੀ ਇਹੋ ਜਿਹੀ ਹੈ ਜਿਹਦੇ ਵਿੱਚ ਅਸੀਂ ਹਲੇ ਤੱਕ ਜਿੱਤ ਹਾਸਿਲ ਨਹੀਂ ਕਰ ਪਾ ਰਹੇ।
1: ਬਿਲਕੁਲ, ਤੇ ਦੇਖੋ ਇਹ ਜਿੱਤ ਹਾਸਿਲ ਕਰਨੀ ਔਖੀ ਵੀ ਲੱਗਦੀ ਹੈ, ਜਿਹੜਾ ਔਖੀ ਲੱਗਦੀ ਹੈ ਕਿਉਂਕਿ ਅਸੀਂ ਆਪਣੇ ਆਲੇ ਦੁਆਲੇ ਦਾ ਹਾਲ ਦੇਖ ਰਹੇ ਹਾਂ, ਹੈ ਨਾ। ਬੱਚਿਆਂ ਤੋਂ ਲੈ ਕੇ ਜੇ ਅਸੀਂ ਬਾਰਡਰ ਏਰੀਆਜ਼ ਦੀ ਗੱਲ ਕਰੀਏ, ਹੈ ਨਾ, ਖਾਸ ਕਰਕੇ ਜੇ ਅਸੀਂ ਪੰਜਾਬੀ ਹਾਂ ਤੇ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਪਰ ਜੇ ਅਸੀਂ ਪੂਰੇ ਭਾਰਤ ਦੀ ਹੀ ਗੱਲ ਕਰੀਏ ਜਾਂ ਵਿਸ਼ਵ ਦੀ ਹੀ, ਇੱਕ ਬਹੁਤ ਵੱਡੀ ਸਮੱਸਿਆ ਸਾਡੇ ਸਾਹਮਣੇ ਆਉਂਦੀ ਹੈ,
0: ਲਾਨਤ ਬਣੀ ਹੋਈ।
1: ਬਿਲਕੁਲ, ਇਹ ਸਿਰਫ ਹਾਲਾਂਕਿ ਉੜਤਾ ਪੰਜਾਬ ਵਰਗੀਆਂ ਗੱਲਾਂ ਨੇ ਜਿਹੜੀਆਂ ਉਹ ਬਹੁਤ ਪ੍ਰਚਲਿਤ ਹੋ ਚੁੱਕੀਆਂ ਨੇ, ਪਰ ਇਹ ਸਿਰਫ ਪੰਜਾਬ ਦੀ ਸਮੱਸਿਆ ਨਹੀਂ ਹੈ, ਇਹ ਪੂਰੇ ਵਿਸ਼ਵ ਪੱਧਰ ਦੀ ਸਮੱਸਿਆ ਹੈ ਨਾ। ਜੇ ਅਸੀਂ ਬਾਹਰ ਵੈਸਟਰਨ ਕੰਟਰੀਜ਼ ਦਾ ਡਾਟਾ ਦੇਖਦੇ ਹਾਂ ਤਾਂ ਉਹਦੇ ਵਿੱਚ ਵੀ ਸਾਨੂੰ ਪਤਾ ਲੱਗਦਾ ਕਿ ਉੱਥੇ ਵੀ ਨਸ਼ੇ ਕਾਰਨ ਮੌਤਾਂ ਨੇ ਜਿਹੜੀਆਂ ਉਹ ਬਹੁਤ ਜ਼ਿਆਦਾ ਹੋ ਰਹੀਆਂ ਨੇ, ਉਸਦੇ ਵੱਖੋ ਵੱਖਰੇ ਕਾਰਨ ਨੇ, ਹੈ ਨਾ। ਤੇ ਖਾਸ ਕਰਕੇ ਬਾਰਡਰ ਸਟੇਟਸ ਨੇ, ਉੱਥੇ ਤਾਂ ਸਾਨੂੰ ਪਤਾ ਹੀ ਹੈ ਕਿ ਬਾਰਡਰਾਂ ਤੇ ਕੀ ਹਾਲ ਚਾਲ ਰਹਿੰਦਾ, ਹੈ ਨਾ। ਤੇ ਸਰਕਾਰਾਂ ਨੇ ਸਾਡੀਆਂ ਉਹ ਕਿੰਨੀਆਂ ਹੀ ਮੁਹਿੰਮਾਂ ਚਲਾ ਰਹੀਆਂ ਨੇ, ਹੈ ਨਾ, ਪੰਜਾਬ ਦੇ ਵਿੱਚ ਜੇ ਅਸੀਂ ਗੱਲ ਕਰੀਏ, ਹੈ ਨਾ। ਬਿਲਕੁਲ ਨਹੀਂ ਲੈ ਰਹੇ, ਹੈ ਨਾ, ਕਿਉਂਕਿ ਦੇਖੋ ਜਿਹੜੀ ਸਰਕਾਰ ਹੀ ਤੁਹਾਡਾ ਹੱਥ ਫੜ ਰਹੀ ਹੈ ਨਾ, ਵੀ ਤੁਸੀਂ ਇਸ ਚੋਂ ਨਿਕਲ ਕੇ ਆਓ। ਅਸੀਂ ਫਿਰ ਵੀ ਜੇ ਕੁਛ ਨਹੀਂ ਕਰ ਰਹੇ ਤਾਂ ਸ਼ਾਇਦ ਕਿਤੇ ਨਾ ਕਿਤੇ ਸਾਨੂੰ ਆਪਣੇ ਗਿਰੇਬਾਨ ਚ ਝਾਕਣ ਦੀ ਲੋੜ ਹੈ
0: ਜੀ। ਇਸ ਬਾਰੇ ਹੋਰ ਵੀ ਗੱਲਾਂ ਕਰਾਂਗੇ ਅਸੀਂ, ਪਰ ਪਹਿਲਾਂ ਸੁਣ ਲੈਂਦੇ ਗੀਤ
1: ਜੀ।

0: ਜੀ ਜੈਸਮੀਨ, ਅਸੀਂ ਗੱਲ ਕਰ ਰਹੇ ਹਾਂ ਨਸ਼ਿਆਂ ਨੂੰ ਕਰੋ ਨਾ ਤੇ ਜ਼ਿੰਦਗੀ ਨੂੰ ਕਰੋ ਹਾਂ।
1: ਜੀ ਤੇ
0: ਪਰ
1: ਦੇਖੋ, ਮੈਂ ਨਾ ਜਦੋਂ ਆਪਾਂ ਗੱਲ ਕਰ ਰਹੇ ਸੀ, ਮੇਰੇ ਦਿਮਾਗ 'ਚ ਆਇਆ ਕਿ
0: ਜੀ
1: ਨਸ਼ੇ ਤਾਂ ਬੜੀ ਤਰ੍ਹਾਂ ਦੇ ਹੁੰਦੇ ਨੇ, ਹੈ ਨਾ।
0: ਜੀ
1: ਕਿਸੇ ਨੂੰ ਮਿਹਨਤ ਦਾ ਹੀ ਨਸ਼ਾ ਲੱਗਿਆ ਹੁੰਦਾ, ਕਿਸੇ ਨੂੰ
0: ਜੀ
1: ਕੰਮ ਦਾ ਨਸ਼ਾ ਲੱਗਿਆ
0: ਜੀ
1: ਹੁੰਦਾ, ਪਰ ਜਿਹੜੇ ਆ ਅੱਜ ਕੱਲ੍ਹ ਹੋਰ ਅਸੀਂ ਨਸ਼ੇ ਲਾ ਲਏ ਨੇ,
0: ਜੀ
1: ਉਹ ਬਹੁਤ ਭੈੜੇ
0: ਜੀ
1: ਨੇ।
0: ਇਸ ਨਸ਼ੇ ਦੀ ਤਾਂ ਦੇਖੋ ਸਾਨੂੰ ਲੋੜ ਹੀ ਨਹੀਂ ਹੈਗੀ, ਸਾਡੇ ਸਮਾਜ ਨੂੰ, ਸਾਡੀ ਦੁਨੀਆ ਨੂੰ ਇਸ ਨਸ਼ੇ ਦੀ ਲੋੜ ਹੀ ਨਹੀਂ ਹੈਗੀ। ਪਹਿਲਾਂ ਸ਼ਰਾਬ ਤੱਕ ਸੀਮਿਤ ਸੀ ਇਹ ਨਸ਼ੇ, ਅਫੀਮ
1: ਜੀ
0: ਤੱਕ ਸੀਮਿਤ
1: ਜੀ
0: ਸੀ, ਹੁਣ
1: ਜੀ
0: ਤਾਂ ਇੰਨੀਆਂ ਚੀਜ਼ਾਂ ਆ ਗਈਆਂ ਨੇ, ਲੋਕ ਟੀਕੇ ਲਾ ਰਹੇ ਹੈ, ਕੈਪਸੂਲ ਲਗਾ ਰਹੇ ਹੈ ਨਾ, ਔਰ ਮੈਡੀਸਿਨਸ ਲੈ ਰਹੇ ਨੇ, ਤੰਬਾਕੂ 'ਚ, ਸਿਗਰਟ 'ਚ ਪਾ ਪਾ ਕੇ, ਸੁੰਘ ਸੁੰਘ ਕੇ ਨਸ਼ੇ ਕਰ ਰਹੇ, ਮਤਲਬ ਪਾਗਲ ਹੋਏ ਪਏ ਹੈ ਇਸ ਚੀਜ਼
1: ਬਿਲਕੁਲ।
0: ਲਈ
1: ਦੇਖੋ,
0: ਲੋਕ।
1: ਕਿਤੇ ਅਸੀਂ ਟੀਕਿਆਂ ਰਾਹੀਂ ਲੈ ਰਹੇ ਹਾਂ ਨਾ, ਆਪਣੇ ਅੰਦਰ ਸੁੱਟ ਰਹੇ ਹਾਂ,
0: ਜੀ
1: ਤਰੀਕੇ ਅਸੀਂ ਇਸ ਚੀਜ਼ ਦੇ ਵੀ ਬਹੁਤ ਇਜਾਦ ਕਰ ਲਏ
0: ਜਾ
1: ਨੇ।
0: ਜੀ
1: ਹਾਲਾਂਕਿ ਸਾਨੂੰ ਪਤਾ ਹੈ ਇਹ ਚੀਜ਼ ਸਾਡੇ ਲਈ ਮਾੜੀ ਹੈ,
0: ਮਾੜੀ
1: ਸਾਡੇ
0: ਹੈ
1: ਸਰੀਰ ਲਈ
0: ਜੀ
1: ਮਾੜੀ ਹੈ, ਸਾਡੇ ਦਿਮਾਗ ਲਈ
0: ਜੀ
1: ਮਾੜੀ ਹੈ ਨਾ।
0: ਜੀ
1: ਤੇ ਲੋਕਾਂ ਨੂੰ ਕਈ ਵਾਰ ਲੱਗਦਾ ਹੈ, ਕਈ ਤਾਂ ਨਸ਼ੇ ਇਹੋ ਜਿਹੇ ਨੇ ਕਿ ਉਹਨਾਂ ਨੂੰ ਉਹ ਦਵਾਈ ਦਾ ਹੀ ਰੂਪ ਕਹੀ ਜਾਂਦੇ ਨੇ, ਹੈ ਨਾ,
0: ਜੀ
1: ਕਿ ਇਹ ਇੰਨੀ ਕੁ ਤਾਂ ਦਵਾਈ ਹੈ ਨਾ।
0: ਜੀ
1: ਹਾਲਾਂਕਿ ਪੂਰੀ ਜਿਹੜੀ ਮੈਡੀਕਲ ਰਿਸਰਚਸ ਹੁੰਦੀਆਂ ਨੇ, ਉਹਦੇ ਵਿੱਚ ਸਾਹਮਣੇ ਆ ਚੁੱਕੇ ਆ ਕਿ ਆ ਜਿਹੜੀ ਤੁਸੀਂ ਜਿਸ ਨੂੰ ਦਵਾਈ ਕਹਿ ਕੇ ਲੈਂਦੇ ਹੋ, ਉਹਦੀ
0: ਜੀ
1: ਤਾਂ ਇੱਕ ਬੂੰਦ ਵੀ ਤੁਹਾਡੇ ਦਿਮਾਗ ਲਈ ਬਹੁਤ ਜ਼ਿਆਦਾ
0: ਜੀ
1: ਮਾੜੀ ਹੈ।
0: ਜੀ
1: ਤੇ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਵੀ ਪੰਜਾਬ ਦੇ ਵਿੱਚ ਤਾਂ ਉਹ ਪ੍ਰਚਲਿਤ ਹੀ ਬਹੁਤ ਹੈ ਨਾ।
0: ਪ੍ਰਚਲਿਤ ਹੈ
1: ਉਹ
0: ਜੀ
1: ਹਰੇਕ ਚੀਜ਼ ਹੈ ਜਿਹੜੀ, ਉਹ ਨਸ਼ੇ ਦਾ ਹੀ ਇੱਕ ਟਾਈਪ ਹੈ,
0: ਜੀ
1: ਤਰੀਕਾ
0: ਜੀ
1: ਹੈ। ਸਾਨੂੰ ਆਪਣੇ ਆਪ ਨੂੰ ਸਮਝ ਹੋਣੀ ਚਾਹੀਦੀ ਹੈ ਕਿ ਜੇ ਉਹ
0: ਜੀ
1: ਬਾਜ਼ਾਰਾਂ ਦੇ ਵਿੱਚ ਵਿਕ ਰਹੀ ਹੈ, ਇੱਕ ਤਾਂ ਅਸੀਂ ਆਪਣੀ ਜੇਬ ਨੂੰ ਘੁਣ ਲਾ ਰਹੇ ਹਾਂ
0: ਜੀ
1: ਤੇ ਦੂਜਾ ਆਪਣੇ ਸਰੀਰ ਨੂੰ, ਤੇ ਉਸਦੇ
0: ਜੀ
1: ਨਾਲ ਨਾਲ ਸਾਨੂੂੰ ਪਤਾ ਵੀ ਸਾਨੂੰ ਕਿੰਨੀਆਂ ਹੀ ਦਿੱਕਤਾਂ ਨੇ ਜਿਹੜੀਆਂ
0: ਜੀ
1: ਦਰਪੇਸ਼ ਆਉਂਦੀਆਂ
0: ਸਾਡਾ
1: ਨੇ।
0: ਪਰਿਵਾਰ ਖਰਾਬ ਹੋ ਰਿਹਾ, ਦੇਖੋ ਕਿਸੇ ਮਾਵਾਂ ਦੇ, ਦੇਖੋ ਬੱਚੇ ਖਰਾਬ ਹੋ ਰਹੇ ਹੈ ਨਾ, ਬੱਚਿਆਂ ਦੇ ਪਿਓ ਖਰਾਬ ਹੋ ਰਹੇ ਨੇ, ਹੈ ਨਾ,
1: ਜੀ
0: ਕਿੰਨੀ
1: ਜੀ
0: ਜ਼ਿੰਦਗੀਆਂ ਬਰਬਾਦ ਹੋ ਰਹੀਆਂ ਨੇ ਸਿਰਫ ਇੱਕ ਨਸ਼ੇ
1: ਨਸ਼ੇ
0: ਕਰਕੇ।
1: ਕਰਕੇ ਜੀ।
0: ਜੀ
1: ਤੇ ਇਹ ਸਮਝ ਸਾਨੂੰ, ਮੈਨੂੰ ਲੱਗਦਾ, ਆਪਣੀ ਆਪ ਹੋਣੀ ਚਾਹੀਦੀ ਹੈ ਕਿ
0: ਜੀ
1: ਅਸੀਂ ਕਿਵੇਂ ਰੋਕਣਾ। ਹਾਲਾਂਕਿ ਠੀਕ ਹੈ, ਜਿਹਨੂੰ ਲੱਤ ਲੱਗ ਗਈ ਹੈ ਉਸਦੇ ਲਈ ਛੱਡਣਾ ਬਹੁਤ ਔਖਾ ਹੈ ਨਾ,
0: ਜੀ
1: ਉਹ ਤੋੜ ਤੁਹਾਡੇ ਸਰੀਰ ਨੂੰ ਲੱਗ ਚੁੱਕੀ
0: ਜੀ
1: ਹੁੰਦੀ ਹੈ, ਪਰ ਜੇ ਤੁਸੀਂ ਮਿਹਨਤ ਕਰੋ, ਹੈ ਨਾ, ਉਸਦੇ ਅੱਗੇ ਕੁਛ ਵੀ
0: ਜੀ
1: ਫਿਰ ਥੋੜਾ ਨਹੀਂ ਹੈ।
0: ਜੀ ਪਹਿਲਾਂ ਤਾਂ ਦੇਖੋ ਸ਼ੌਂਕ ਦੇ ਤੌਰ ਤੇ ਕਰਦੇ ਆ ਬੱਚੇ, ਹੈ ਨਾ, ਵੀ ਅਸੀਂ ਬਰਥਡੇ ਪਾਰਟੀ ਤੇ ਗਏ ਹਾਂ ਜੀ, ਹੈ ਨਾ, ਕੋਈ ਜਸ਼ਨ ਮਨਾਉਣ ਗਏ ਹਾਂ ਜੀ, ਹੈ ਨਾ, ਥੋੜ੍ਹੀ ਜਿਹੀ ਡਰਿੰਕ ਕਰ ਲਈ ਜਾਂ ਕੁਛ ਇਹੋ ਜਿਹਾ ਕੁਛ ਖਾ ਲਿਆ, ਫਿਰ ਉਹ ਸ਼ੌਂਕ ਨਾ ਹੌਲੀ ਹੌਲੀ ਆਦਤ ਬਣ ਜਾਂਦਾ ਉਹਨਾਂ ਦੀ,
1: ਜੀ
0: ਹੈ ਨਾ,
1: ਜੀ
0: ਫਿਰ
1: ਜੀ
0: ਉਹ ਇਹੋ ਜਿਹੀ ਆਦਤ ਬਣ ਜਾਂਦੀ ਹੈ ਕਿ ਉਸਨੂੰ ਛੁਡਾਉਣਾ ਉਹਨਾਂ ਲਈ ਔਖਾ ਹੋ ਜਾਂਦਾ ਹੈ।
1: ਬਿਲਕੁਲ।
0: ਜੀ

0: ਬਿਲਕੁਲ ਜੀ, ਤੁਸੀਂ ਟਿਊਨ ਇਨ ਕੀਤਾ ਹੋਇਆ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ, ਤੇ ਅਸੀਂ ਪ੍ਰੋਗਰਾਮ ਦੇ ਸ਼ੁਰੂਆਤ 'ਚ ਗੱਲ ਕੀਤੀ ਸੀ ਕਿ ਕਿਸ ਤਰ੍ਹਾਂ ਗਰਮੀ ਨੇ ਸਾਡਾ ਬੁਰਾ ਹਾਲ ਕੀਤਾ
1: ਜੀ
0: ਹੋਇਆ ਹੈ ਨਾ, ਤੇ ਹੁਣੀ ਹੁਣੀ ਸਾਨੂੰ ਆਪਣੇ ਸੂਤਰਾਂ ਦੇ ਰਾਹੀਂ ਪਤਾ ਚੱਲਿਆ
1: ਜੀ
0: ਕਿ ਬਾਹਰ ਤਾਂ ਮੀਂਹ ਵੀ ਪੈ ਗਿਆ।
1: ਜੀ
0: ਮੌਸਮ ਦੇਖੋ ਹੈ ਨਾ, ਕੁਦਰਤ ਕਿੰਨੀ ਬਲਵਾਨ ਹੁੰਦੀ ਹੈ ਨਾ, ਕਿ
1: ਜੀ
0: ਇੱਕ
1: ਮਿੰਟੋ
0: ਟਾਈਮ ਤਾਂ
1: ਮਿੰਟ ਰੰਗ
0: ਸਾਨੂੰ
1: ਬਦਲਦੀ
0: ਮਿੰਟੋ
1: ਹੈ
0: ਮਿੰਟ ਰੰਗ ਬਦਲਦੀ ਹੈ, ਤੇ ਕੁਦਰਤ ਦੇ ਰੰਗ ਬਦਲੇ ਹੋਏ ਤਾਂ ਸਾਨੂੰ ਸੋਹਣੇ ਵੀ ਲੱਗਦੇ ਨੇ,
1: ਜੀ
0: ਲੋਕਾਂ ਦੇ ਚਾਹੇ ਲੱਗਣ ਨਾ ਲੱਗਣ।
1: ਜੀ
0: ਮੈਨੂੰ ਲੱਗਦਾ ਸਾਰੇ ਹੁਣ ਮੀਂਹ ਦਾ ਨਜ਼ਾਰਾ ਲੈ ਰਹੇ ਹੋਣੇ, ਚਾਹ
1: ਜੀ
0: ਹੈ ਜਿਹੜੀ ਉਹ ਧਰ ਦਿੱਤੀ ਹੋਣੀ, ਤੇ ਹੁਣੇ
1: ਪਕੌੜੇ ਬਣਾ ਲਏ ਹੋਣੇ।
0: ਬਿਲਕੁਲ, ਤੇ ਅਸੀਂ ਹੁਣ ਤੁਹਾਨੂੰ ਮੌਸਮ ਇੰਜੋਏ ਕਰਨ ਦਿੰਦੇ ਹਾਂ, ਤੇ ਇੱਕ ਚੱਕਵਾਂ ਜਿਹਾ ਗੀਤ ਸੁਣਾ ਦਈਏ ਫਿਰ।
1: ਜੀ ਜ਼ਰੂਰ।

0: ਬਿਲਕੁਲ ਜੀ, ਦੇਖੋ ਦਿਲ ਦੇ ਵਿੱਚ ਗੱਲਾਂ ਤਾਂ ਬਹੁਤ ਸਾਰੀਆਂ ਹੁੰਦੀਆਂ ਨੇ
1: ਜੀ
0: ਹਰੇਕ ਹੀ ਇਨਸਾਨ ਦੇ, ਅਤੇ ਜਦੋਂ ਅਸੀਂ ਦਿਲ ਦੀਆਂ ਗੱਲਾਂ ਕਰਦੇ ਹੀ ਹਾਂ ਆਪਣੇ ਆਲੇ ਦੁਆਲੇ, ਅਤੇ ਜੇ ਮੌਸਮ ਇਹੋ ਜਿਹਾ ਹੋ ਜਾਏ
1: ਜੀ
0: ਤਾਂ ਵਾਹ ਜੀ ਵਾਹ, ਮੈਨੂੰ ਲੱਗਦਾ ਦਿਲ ਵੀ ਖੁਸ਼ ਹੋ ਜਾਂਦਾ ਅਤੇ ਸਾਡਾ ਦਿਲ ਕਰਦਾ ਵੀ ਅਸੀਂ ਨੱਚ ਦਈਏ
1: ਜੀ
0: ਵੀ, ਹੈ ਨਾ।

0: AIR at 90.
1: ਜੀ ਤਰਨ ਜੀ, ਅਸੀਂ ਦਿਲ ਨੱਚਣ ਦੀਆਂ ਗੱਲਾਂ ਕਰ ਰਹੇ ਸੀ ਤਾਂ ਦਿਲਜੀਤ ਦੋਸਾਂਝ ਹੋਰਾਂ ਦਾ ਵੀ ਦਿਲ ਨੱਚ ਰਿਹਾ, ਤਾਂ ਸੁਣੀਏ ਫਿਰ
2: ਜੀ।

0: ਆਖਿਰ ਕੀ ਹੈ ਲੇਨ ਡਰਾਈਵਿੰਗ? ਹਾਈਵੇ ਜਾਂ ਸੜਕ ਦੇ ਖੱਬੇ ਪਾਸੇ ਵਾਲੀ ਲੇਨ ਭਾਰੀ ਵਾਹਨਾਂ ਅਤੇ ਘੱਟ ਰਫ਼ਤਾਰ ਨਾਲ ਚੱਲਣ ਵਾਲੇ ਵਾਹਨਾਂ ਲਈ ਹੁੰਦੀ ਹੈ। ਉੱਥੇ ਹੀ ਸੱਜੇ ਪਾਸੇ ਵਾਲੀ ਲੇਨ ਤੇਜ਼ ਵਾਹਨਾਂ ਅਤੇ ਓਵਰਟੇਕ ਕਰਨ ਲਈ ਬਣਾਈ ਗਈ ਹੁੰਦੀ ਹੈ। ਲੇਨ ਡਰਾਈਵਿੰਗ ਕਰਦਿਆਂ ਸਮੇਂ ਇਹਨਾਂ ਗੱਲਾਂ ਦਾ ਖਾਸ ਖਿਆਲ ਰੱਖੋ। ਮੰਨ ਲਓ ਕਿ ਤੁਸੀਂ ਅਜਿਹੀ ਸੜਕ 'ਤੇ ਗੱਡੀ ਚਲਾ ਰਹੇ ਹੋ ਜਿਸ ਦੀਆਂ ਤਿੰਨ ਲੇਨਾਂ ਹਨ। ਹੁਣ ਇਸ ਵਿੱਚੋਂ ਜੋ ਖੱਬੇ ਪਾਸੇ ਵਾਲੀ ਲੇਨ ਘੱਟ ਰਫ਼ਤਾਰ ਵਾਲੇ ਵਾਹਨਾਂ ਲਈ ਹੁੰਦੀ ਹੈ, ਵਿਚਕਾਰ ਵਾਲੀ ਲੇਨ ਉਹਨਾਂ ਵਾਹਨਾਂ ਲਈ ਹੁੰਦੀ ਹੈ ਜੋ ਮੱਧਮ ਰਫ਼ਤਾਰ ਨਾਲ ਚੱਲ ਰਹੇ ਨੇ, ਅਤੇ ਸੱਜੇ ਪਾਸੇ ਵਾਲੀ ਲੇਨ ਉਹਨਾਂ ਵਾਹਨਾਂ ਲਈ ਹੁੰਦੀ ਹੈ ਜੋ ਤੇਜ਼ ਰਫ਼ਤਾਰ ਨਾਲ ਚੱਲ ਰਹੇ ਨੇ। ਤੁਹਾਨੂੰ ਆਪਣੇ ਵਾਹਨ ਅਤੇ ਵਾਹਨ ਦੀ ਸਪੀਡ ਦੇ ਹਿਸਾਬ ਨਾਲ ਸਹੀ ਲੇਨ ਦੀ ਚੋਣ ਕਰਨੀ ਚਾਹੀਦੀ ਹੈ, ਨਹੀਂ ਤਾਂ ਡਰਾਈਵਿੰਗ ਦੌਰਾਨ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਡਰਾਈਵਿੰਗ ਕਰਦੇ ਸਮੇਂ ਖੁਦ ਸੁਰੱਖਿਅਤ ਰਹੋ ਅਤੇ ਦੂਜਿਆਂ ਨੂੰ ਵੀ ਸੁਰੱਖਿਅਤ ਰੱਖੋ।
1: ਬਿਲਕੁਲ ਜੀ, ਇਹ ਵੀ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੀ ਸੁਰੱਖਿਆ ਦੇ ਨਾਲ ਨਾਲ ਜਦੋਂ ਸੜਕ 'ਤੇ ਹੁੰਦੇ ਹਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਦੂਜਿਆਂ ਦੇ ਜੀਵਨ ਵੀ ਸਾਡੇ ਨਾਲ ਜੁੜੇ ਹੁੰਦੇ ਨੇ ਸੜਕ 'ਤੇ। ਤਾਂ ਇਹ ਸੀ ਅੱਜ ਦਾ ਪ੍ਰੋਗਰਾਮ ਗੱਲਾਂ 'ਚੋਂ ਗੱਲ। ਅਸੀਂ ਬਹੁਤ ਸਾਰੀਆਂ ਗੱਲਾਂ 'ਚੋਂ ਗੱਲਾਂ ਕੀਤੀਆਂ ਨੇ ਅਤੇ ਅਸੀਂ ਨਸ਼ਿਆਂ ਤੋਂ ਸ਼ੁਰੂ ਹੋ ਕੇ ਹੁਣ ਅਸੀਂ ਟ੍ਰੈਫਿਕ ਰੂਲਸ 'ਤੇ ਪਹੁੰਚ ਚੁੱਕੇ ਹਾਂ, ਅਤੇ ਮੈਨੂੰ ਲੱਗਦਾ ਸਾਰੀਆਂ ਹੀ ਗੱਲਾਂ ਜੀਵਨ ਦੇ ਵਿੱਚ ਨਾਲੋਂ ਨਾਲ ਚੱਲਦੀਆਂ ਰਹਿੰਦੀਆਂ ਨੇ, ਅਤੇ ਬੈਲੈਂਸ ਬਣਾਉਣਾ ਸਾਡੇ ਲਈ ਬਹੁਤ ਜ਼ਰੂਰੀ ਹੁੰਦਾ ਹੈ।
2: ਜੀ, ਜ਼ਰੂਰੀ ਹੈ। ਸਾਨੂੰ ਦੇਖੋ ਨਸ਼ਿਆਂ ਤੋਂ ਵੀ ਬਚਣ ਦੀ ਬਹੁਤ ਜ਼ਿਆਦਾ ਲੋੜ ਹੈ। ਸਾਨੂੰ ਆਪਣੇ ਸਮਾਜ ਨੂੰ ਦੇਖਣਾ ਚਾਹੀਦਾ ਹੈ ਵੀ ਕਿਸ ਵਜ੍ਹਾ ਨਾਲ ਉਹ ਨਸ਼ੇ ਨਾਲ ਜੁੜੇ ਹੋਏ ਹੈ, ਹੈ ਨਾ। ਤਾਂ ਸਾਨੂੰ ਉਹਨਾਂ ਨੂੰ ਸਮਾਜ ਸੇਵੀ ਸੰਸਥਾਵਾਂ ਨਾਲ ਜੁੜਨਾ ਚਾਹੀਦਾ, ਸੈਮੀਨਾਰ ਲਗਾਉਣੇ ਚਾਹੀਦੇ ਹੈ, ਅਤੇ ਘਰਦਿਆਂ ਨੂੰ ਵੀ ਇਹ ਚੀਜ਼ ਸਮਝਣ ਦੀ ਬਹੁਤ ਜ਼ਿਆਦਾ ਲੋੜ ਹੈ ਕਿ ਉਹ ਕਿਉਂ ਨਸ਼ੇ ਦਾ ਆਦੀ ਹੋ ਰਿਹਾ, ਉਹਨੂੰ ਕੀ ਦਿਮਾਗੀ ਪਰੇਸ਼ਾਨੀ ਹੈ, ਕੀ ਉਹਨੂੰ ਪ੍ਰੋਬਲਮ ਹੈ।
1: ਬਿਲਕੁਲ, ਇਹ ਬਹੁਤ ਸਮੇਂ ਦੀ ਜ਼ਰੂਰਤ ਹੈ ਨਾ। ਸਾਨੂੰ ਸਿਰਫ ਉਹਨਾਂ ਨੂੰ ਇੱਕ ਘ੍ਰਿਣਾ ਭਾਵਨਾ ਦੇ ਨਾਲ ਦੇਖਣਾ ਚਾਹੀਦਾ ਵੀ ਇਹ ਤਾਂ ਇਹ ਜਿਹੀ ਹੈ, ਇਹਨੇ ਤਾਂ ਇਹੀ ਸ਼ੁਰੂ ਤੋਂ ਹੀ ਇਹ ਕੀਤਾ। ਉਹਨਾਂ ਨੂੰ ਥੋੜ੍ਹੀ ਜਿਹੀ ਸਮਝਣ ਦੀ ਕੋਸ਼ਿਸ਼ ਵੀ ਸਾਨੂੰ ਨਾਲੋਂ ਨਾਲ ਕਰਨੀ ਚਾਹੀਦੀ ਹੈ। ਬਾਕੀ ਰਹੀਆਂ ਗੱਲਾਂ ਹੁਣ ਮੌਸਮ ਦੀਆਂ, ਤੇ ਉਹ ਸਾਡੇ ਸਾਹਮਣੇ ਹੀ ਹੈ। ਜੇ ਅਸੀਂ ਕਿਤੇ ਬਾਹਰ ਜਾ ਵੀ ਰਹੇ ਹਾਂ ਤਾਂ ਇਹੋ ਜਿਹੇ ਮੌਸਮ ਵਿੱਚ ਜਦੋਂ ਤਿਲਕਣ ਹੁੰਦੀ ਹੈ, ਫਿਸਲਣ ਹੁੰਦੀ ਹੈ, ਅਸੀਂ ਥੋੜ੍ਹਾ ਜਿਹਾ ਆਪਣੀ ਸਪੀਡ ਹੈ ਉਹ ਦੇਖ ਕੇ ਕਰੀਏ। ਇਹਨਾਂ ਹੀ ਗੱਲਾਂ ਦੇ ਨਾਲ ਮੈਨੂੰ ਜੈਸਮਿਨ ਨੂੰ
2: ਤੇ ਮੈਨੂੰ ਤਰਨਜੀਤ ਨੂੰ
1: ਦਿਓ ਇਜਾਜ਼ਤ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ, ਅਤੇ ਤੁਸੀਂ ਸੁਣਦੇ ਰਹੋ ਆਕਾਸ਼ਵਾਣੀ ਪਟਿਆਲਾ ਨੂੰ।

ਤੁਸੀਂ ਆਕਾਸ਼ਵਾਣੀ ਪਟਿਆਲਾ ਦੇ ਨਾਲ 100.2 ਮੈਗਾ ਹਰਟਸ 'ਤੇ ਸਮਾਂ ਮਿਲਾਓ ਸ਼ਾਮ ਦੇ 5:30 ਹੋ ਰਹੇ ਨੇ ਅਤੇ ਹੁਣ ਪੇਸ਼ ਹੈ ਕਿਸਾਨ ਵੀਰਾਂ ਲਈ ਰੋਜ਼ਾਨਾ ਪ੍ਰੋਗਰਾਮ ਕਿਸਾਨ ਬਾਣੀ।

0: ਪ੍ਰੋਗਰਾਮ ਵਿੱਚ ਅੱਜ ਦਾ ਸਾਡਾ ਵਿਸ਼ਾ ਹੈ ਮਿੱਟੀ ਪਾਣੀ ਦੀ ਪਰਖ ਦੇ ਨਾਲ ਖਾਦਾਂ ਦੀ ਸਹੀ ਵਰਤੋਂ। ਇਸ ਵਿਸ਼ੇ 'ਤੇ ਸਾਨੂੰ ਜਾਣਕਾਰੀ ਦੇਣਗੇ ਡਾਕਟਰ ਕਿਰਪਾਲ ਸਿੰਘ ਅਤੇ ਇਹਨਾਂ ਨਾਲ ਗੱਲਬਾਤ ਕਰਨਗੇ ਰਣਬੀਰ ਸਿੰਘ ਰਾਣਾ।
1: ਕਿਸਾਨ ਵੀਰੋ, ਰਣਬੀਰ ਸਿੰਘ ਰਾਣਾ ਹਾਜ਼ਰ ਹੈ ਅੱਜ ਦਾ ਕਿਸਾਨ ਬਾਣੀ ਪ੍ਰੋਗਰਾਮ ਲੈ ਕੇ। ਕਿਸਾਨ ਵੀਰੋ, ਸਾਡੇ ਕੋਲ ਹੁਣ ਸਮਾਂ ਹੈ ਬਹੁਤ ਵਧੀਆ ਕਿ ਅਸੀਂ ਆਪਣੇ ਮਿੱਟੀ ਦੀ ਅਤੇ ਪਾਣੀ ਦੀ ਪਰਖ ਅਗਲੀ ਫਸਲ ਦੀ ਕਾਸ਼ਤ ਕਰਨ ਤੋਂ ਪਹਿਲਾਂ ਕਰਵਾ ਲਈਏ, ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਅਸੀਂ ਕਿਹੜੀਆਂ ਕਿਹੜੀਆਂ ਖਾਦਾਂ ਆਪਣੇ ਖੇਤ ਦੇ ਵਿੱਚ ਵਰਤਣੀਆਂ ਨੇ ਔਰ ਕਿਵੇਂ ਅਸੀਂ ਮਿੱਟੀ ਦੀ ਸੰਭਾਲ ਰੱਖਣੀ ਹੈ, ਮਿੱਟੀ ਦੀ ਸਿਹਤ ਦਾ ਖਿਆਲ ਰੱਖਣਾ। ਇਸ ਤੋਂ ਬਿਨਾਂ ਹਰੀ ਖਾਦ ਜਿਹੜੇ ਕਿਸਾਨਾਂ ਨੇ ਬੀਜੀ ਹੈ ਬਹੁਤ ਵਧੀਆ ਗੱਲ ਹੈ, ਕਿਉਂਕਿ ਰਸਾਇਣਿਕ ਖਾਦਾਂ ਦੀ ਸਾਨੂੰ ਵਰਤੋਂ ਹੁਣ ਸਮੇਂ ਦੇ ਨਾਲ ਨਾਲ ਘਟਾਉਣੀ ਪੈਣੀ ਹੈ। ਅਸੀਂ ਦੇਖਿਆ ਪਿਛਲੇ ਸਮੇਂ ਦੇ ਵਿੱਚ ਕਿ DAP ਦੀ ਕਿੱਲਤ ਕਣਕ ਦੇ ਵਿੱਚ ਬਹੁਤ ਆਈ, ਕਣਕ ਦੀ ਬਿਜਾਈ ਸਮੇਂ ਬਹੁਤ ਸਾਰੇ ਕਿਸਾਨਾਂ ਨੂੰ DAP ਨਹੀਂ ਮਿਲਿਆ ਔਰ ਜਦੋਂ ਸਾਨੂੰ ਯੂਰੀਆ ਦੀ ਲੋੜ ਹੁੰਦੀ ਹੈ ਯੂਰੀਆ ਖਾਦ ਦੀ ਵੀ ਕਿੱਲਤ ਆ ਜਾਂਦੀ ਹੈ, ਯੂਰੀਆ ਵੀ ਨਹੀਂ ਸਾਨੂੰ ਮਿਲਦਾ। ਇਸ ਲਈ ਸਾਨੂੰ ਲੋੜ ਹੈ ਕਿ ਅਸੀਂ ਜੈਵਿਕ ਖੇਤੀ ਵਾਲੇ ਪਾਸੇ ਆਈਏ, ਹਰੀਆਂ ਖਾਦਾਂ ਦੀ ਵੱਧ ਤੋਂ ਵੱਧ ਆਪਣੇ ਖੇਤਾਂ 'ਚ ਵਰਤੋਂ ਕਰੀਏ। ਜੇਕਰ ਆਪਾਂ ਇੱਕੋ ਦਮ ਨਹੀਂ ਘਟਾ ਸਕਦੇ ਤਾਂ ਹੌਲੀ ਹੌਲੀ ਅਸੀਂ ਰਸਾਇਣਿਕ ਖਾਦਾਂ ਦੀ ਵਰਤੋਂ ਖੇਤਾਂ ਦੇ ਵਿੱਚ ਘਟਾਈਏ। ਇਹਨਾਂ ਸਾਰੇ ਵਿਸ਼ਿਆਂ ਦੇ ਉੱਤੇ ਹੀ ਅੱਜ ਦੇ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਗੱਲਾਂ ਬਾਤਾਂ ਕਰਨੀਆਂ ਨੇ ਔਰ ਸਾਡੇ ਮਾਹਿਰ ਮਹਿਮਾਨ ਮਿੱਟੀ ਪਰਖ ਵਿਗਿਆਨੀ ਰਾਜਪੁਰਾ ਤੋਂ ਡਾਕਟਰ ਕਿਰਪਾਲ ਸਿੰਘ ਸਾਡੇ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋ ਚੁੱਕੇ ਨੇ। ਡਾਕਟਰ ਸਾਹਿਬ, ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ।
2: ਧੰਨਵਾਦ ਸਰ।
1: ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਅਸੀਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਮਿੱਟੀ ਪਾਣੀ ਪਰਖ ਦੀ ਕੀ ਲੋੜ ਹੈ ਅਤੇ ਕੀ ਫਾਇਦੇ ਨੇ?
2: ਇਸ ਤਰ੍ਹਾਂ ਰਾਣਾ ਜੀ, ਇੱਕ ਕੁਦਰਤੀ ਅਸੂਲ ਹੈ, ਕੋਈ ਚੀਜ਼ ਹੋਵੇ ਚਾਹੇ ਇਨਸਾਨ ਹੈ, ਮਿੱਟੀ ਹੈ, ਪੌਦਾ ਹੈ, ਜਾਨਵਰ ਹੈ, ਇਹ ਸਭ ਬਿਮਾਰ ਹੁੰਦੇ ਰਹਿੰਦੇ ਨੇ ਮੌਸਮ ਦੇ ਹਿਸਾਬ ਨਾਲ, ਸਮੇਂ ਦੇ ਹਿਸਾਬ ਨਾਲ, ਔਰ ਹਰ ਬੰਦੇ ਨੂੰ ਲੋੜ ਹੁੰਦੀ ਹੈ ਇਲਾਜ ਦੀ। ਇਸੇ ਤਰ੍ਹਾਂ ਜਿਹੜੀ ਸਾਡੀ ਮਿੱਟੀ ਹੈ, ਮਿੱਟੀ ਵੀ ਬਿਮਾਰ ਹੁੰਦੀ ਹੈ, ਕਈ ਵਾਰੀ ਜਲਵਾਯੂ ਕਰਕੇ ਹੋ ਜਾਂਦੀ ਹੈ, ਦੂਜੀ ਸਾਡੀ ਇਨਸਾਨੀ ਗਲਤੀ ਕਰਕੇ ਹੋ ਜਾਂਦੀ ਹੈ, ਕਿਉਂਕਿ ਅਸੀਂ ਬਹੁਤ ਜ਼ਿਆਦਾ ਕੈਮੀਕਲ ਮਿੱਟੀ 'ਚ ਵਰਤ ਦਿੰਦੇ ਹਾਂ, ਇੱਕੋ ਮਿੱਟੀ ਨੂੰ ਵਾਰ ਵਾਰ ਵਰਤੀ ਜਾਂਦੇ ਹਾਂ, ਉਹਨੂੰ ਉਲਟਾਉਂਦੇ ਨਹੀਂ, ਫਸਲਾਂ ਚੇਂਜ ਨਹੀਂ ਕਰਦੇ, ਇਸ ਕਰਕੇ ਜੋ ਝਾੜ ਲੈਣ ਲਈ ਕੋਈ ਫਸਲ ਕੋਈ ਵੀ ਹੈ ਉਸ ਲਈ ਬੇਸ ਹੈ ਮਿੱਟੀ। ਹੁਣ ਮਿੱਟੀ ਕੀ ਚੀਜ਼ ਹੈ ਕਿ ਮਿੱਟੀ ਜਿਵੇਂ ਕਿ ਧਰਤ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਉਹਦੇ ਤਹਿਤ ਨਾ ਅਸੀਂ ਕਹਿੰਦੇ ਵੀ ਸਭ ਤੋਂ ਪਹਿਲਾਂ ਅਸੀਂ ਮਾਤਾ ਸੰਭਾਲਣੀ ਹੈ, ਕਿਉਂਕਿ ਮਿੱਟੀ ਨੇ ਜਿਵੇਂ ਸਾਨੂੰ ਸਾਡੀ ਮਾਂ ਨੇ ਜਨਮ ਦਿੱਤਾ ਹੈ, ਮਿੱਟੀ ਨੇ ਫਸਲ ਨੂੰ ਜਨਮ ਦੇਣਾ ਹੈ, ਮਿੱਟੀ ਨੇ ਉਹਨਾਂ ਜੀਵਾਣੂ ਨੂੰ ਜਨਮ ਦੇਣਾ ਜਿਹੜੇ ਫਸਲ ਲਈ ਲਾਹੇਵੰਦ ਨੇ, ਮਿੱਟੀ ਨੇ ਹੀ ਜਿਹੜੇ ਤੱਤ ਨੇ ਨਾਈਟ੍ਰੋਜਨ ਹੈ ਜੋ ਵੀ ਤੱਤ ਨੇ ਫਾਸਫੋਰਸ ਹੈ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਢਾਲ ਕੇ ਫਸਲ ਨੂੰ ਪਹੁੰਚਾਉਣਾ ਹੈ। ਇਸ ਕਰਕੇ ਮਿੱਟੀ ਦੀ ਪਰਖ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ ਔਰ ਉਸ ਤੋਂ ਜ਼ਿਆਦਾ ਜ਼ਰੂਰੀ ਹੈ ਮਿੱਟੀ ਪਰਖ ਤੋਂ ਪਹਿਲਾਂ ਸੈਂਪਲ ਲੈਣਾ
1: ਜੀ,
2: ਕਿਉਂਕਿ ਸੈਂਪਲ ਲੈਣ ਦੀ ਵਿਧੀਆਂ ਬਹੁਤ ਸਾਰੇ ਕਿਸਾਨ ਕੀ ਕਰਦੇ ਨੇ, ਖੁਰਪੀ ਨਾਲ ਮਿੱਟੀ ਲੈ ਕੇ ਸੜਕੋ ਆ ਜਾਂਦੇ ਨੇ, ਉਹ ਫਿਰ ਕੋਈ ਬੜਾ ਉਹਦਾ ਲਾਹੇਵੰਦ ਜਾਂ ਰਿਜ਼ਲਟ ਨਹੀਂ ਆਉਂਦਾ। ਉਹਦੇ ਲਈ ਮੈਂ ਦੱਸਦੇ ਹਾਂ ਕਿ ਫਸਲ ਦੇ ਹਿਸਾਬ ਨਾਲ ਸੈਂਪਲ ਲਏ ਜਾਂਦੇ ਨੇ
1: ਜੀ,
2: ਜਿੱਥੇ ਡੂੰਘੀਆਂ ਫਸਲਾਂ ਨੇ ਉਹਨਾਂ ਲਈ ਸੈਂਪਲ ਲੈਣ ਦਾ ਤਰੀਕਾ ਹੋਰ ਹੈ, ਉਹ ਮਿੱਟੀ ਥੋੜ੍ਹੀ ਡੂੰਘੀ ਲੈਣੀ ਪੈਂਦੀ ਹੈ। ਜੇ ਤੁਸੀਂ ਬਾਗ ਲਾਉਣੇ ਹੈ ਉਹਦੇ ਲਈ ਮਿੱਟੀ ਦੀ ਸੈਂਪਲਿੰਗ ਦਾ ਹੋਰ ਹੈ, ਡੂੰਘੀ ਮਿੱਟੀ ਲੈਣੀ ਪੈਂਦੀ ਹੈ, 5 ਫੁੱਟ 6 ਫੁੱਟ 7-8 ਫੁੱਟ ਤੱਕ ਚਲੀ ਜਾਂਦੀ ਹੈ,
1: ਅਲੱਗ ਅਲੱਗ ਵਿਧੀਆਂ ਨੇ,
2: ਅਲੱਗ ਵਿਧੀਆਂ। ਜਿੱਥੇ ਸਬਜ਼ੀਆਂ ਬੀਜਣੀਆਂ ਨੇ ਉਹ ਮਿੱਟੀ ਜਿਹੜੀ ਉਹ ਸੈਂਪਲ ਲੈਣ ਉਹਦੀ ਵਿਧੀ ਵੱਖਰੀ ਹੈ, ਜਿੱਥੇ ਤੁਸੀਂ ਹੋਰ ਦਾਲਾਂ ਬੀਜਣੀਆਂ ਨੇ ਉਹਦੀ ਵਿਧੀ ਵੱਖਰੀ ਹੈ। ਉਸ ਸਮੇਂ ਅਸੀਂ ਕੈਂਪਾਂ ਦੇ ਵਿੱਚ ਲੋਕਾਂ ਨੂੰ ਦੱਸਦੇ ਰਹਿੰਦੇ ਹਾਂ ਵੀ ਤੁਸੀਂ ਇਸ ਤਰ੍ਹਾਂ ਸੈਂਪਲ ਲੈਣੇ, ਆਹ ਔਜ਼ਾਰ ਵਰਤਣੇ, ਕਿੰਨੀ ਕੁ ਮਿੱਟੀ ਲੈਣੀ ਹੈ, ਫਿਰ ਇੱਕੋ ਥਾਂ ਤੋਂ ਨਹੀਂ ਲੈਣੀ, ਖੇਤ ਦੇ ਚਾਰੇ ਖੁੰਜਿਆਂ 'ਚੋਂ ਪਲੱਸ ਇੱਕ ਸੈਂਟਰ 'ਚੋਂ ਥੋੜ੍ਹੀ ਮਿੱਟੀ ਲੈ ਕੇ ਮਿਕਸ ਕਰਕੇ ਉਹ ਸੈਂਪਲ ਲੈ ਕੇ ਆਉਣਾ ਹੈ। ਕੋਈ ਬੜੀ ਥੈਲੀ ਭਰ ਕੇ ਲਿਆਉਣ ਨਹੀਂ ਲੋੜ ਨਹੀਂ ਹੈਗੀ, 200-300 ਗ੍ਰਾਮ ਮਿੱਟੀ ਸਾਡੀ ਬਹੁਤ ਹੈ, ਉਹ ਲੈਬੋਰਟਰੀ 'ਚ ਆ ਜਾਂਦੀ ਹੈ, ਉਸ ਤੋਂ ਬਾਅਦ ਅਸੀਂ ਉਹਦਾ ਸੈਂਪਲ ਲੈਂਦੇ ਹਾਂ, ਉਹ ਸੈਂਪਲ ਦੇ ਆਧਾਰ 'ਤੇ।
1: ਡਾਕਟਰ ਸਾਹਿਬ, ਮੈਂ ਤੁਹਾਨੂੰ ਰੋਕਣਾ ਚਾਹਾਂਗਾ ਇੱਥੇ, ਜਿਹੜੀ ਸਾਡੀ ਹੁਣ ਮੁੱਖ ਫਸਲ ਹੈ ਉਹ ਹੈ ਝੋਨੇ ਦੀ ਫਸਲ, ਝੋਨੇ ਦੀ ਫਸਲ ਜਿਹੜੇ ਕਿਸਾਨਾਂ ਨੇ

0: ਕਾਸ਼ਤ ਕਰਨਾ ਝੋਨਾ, ਜਿਹੜੀ ਆਪਾਂ ਮਿੱਟੀ ਟੈਸਟ ਲੈਣੀ ਹੈ ਰਿਪੋਰਟ ਵਾਸਤੇ, ਉਹ ਉਸਦੀ ਸਹੀ ਵਿਧੀ ਕੀ ਹੈ?
1: ਵੈਸੇ ਰਾਣਾ ਜੀ ਮੈਂ ਸੱਚੀ ਗੱਲ ਦੱਸਾਂ, ਕਹਿੰਦੇ ਹੋਏ ਦੁੱਖ ਵੀ ਹੁੰਦਾ ਕਿ ਵੈਸੇ ਝੋਨਾ ਪੰਜਾਬ ਦੀ ਫਸਲ ਨਹੀਂ ਹੈਗੀ, ਕਿਉਂਕਿ ਅਸੀਂ ਜੇ ਕੰਪੇਅਰ ਕਰੀਏ ਸਾਊਥ ਨਾਲ ਈਸਟ ਨਾਲ, ਉਹ ਲੋਕ ਝੋਨਾ ਬਹੁਤ ਖਾਂਦੇ ਨੇ, ਚਾਵਲ ਬਹੁਤ ਖਾਂਦੇ ਨੇ, ਫਿਰ ਵੀ ਚਲੋ ਇਹ ਕਮਰਸ਼ੀਅਲ ਫਸਲ ਹੈ, ਕੈਸ਼ ਕਰੋਪ ਹੈ, ਇਹਦੀ ਮਾਰਕੀਟਿੰਗ ਵੀ ਵਧੀਆ ਹੋ ਜਾਂਦੀ ਹੈ। ਇਹਨੂੰ ਜਦੋਂ ਅਸੀਂ ਇਹਦੀ ਮਿੱਟੀ ਪਰਖ ਲੈਣੀ ਹੈ ਨਾ ਖੁਰਪੀ ਦੇ ਨਾਲ, ਟੇਢਾ ਕੱਟ ਮਾਰ ਕੇ ਪੂਰੀ ਖੁਰਪੀ ਨਾਲ ਉਹ ਮਿੱਟੀ ਚੱਕ ਦੇਣੀ ਹੈ, ਫਿਰ ਦੂਜੀ ਪਰਤ ਉਹ ਵੀ ਚੱਕ ਦਿਓ, ਫਿਰ ਤੀਜੀ ਪਰਤ ਜਿਹੜੀ ਹੈ ਨਾ ਉਹ ਮਿੱਟੀ ਪੂਰੀ ਦੀ ਪੂਰੀ ਜਿਵੇਂ ਸਲਾਈਸ ਬਣ ਜਾਂਦੀ ਹੈ, ਉਹ ਕੱਢ ਲੈਣੀ ਹੈ,
0: ਪੂਰੇ ਦਾ ਪੂਰਾ ਪੀਸ
1: ਕੱਢ ਲੈਣਾ
0: ਜੀ,
1: ਫਿਰ ਪੰਜੇ ਚਾਰੇ ਖੁੰਜਿਆਂ 'ਚੋਂ ਸੈਂਟਰ 'ਚੋਂ ਕਰਕੇ ਮਿਕਸ ਕਰਕੇ ਉਹਦਾ 300-500 ਗ੍ਰਾਮ ਬਹੁਤ ਹੁੰਦਾ ਹੈ।
0: ਠੀਕ ਹੈ,
1: ਉਹ ਸਾਡੇ ਕੋਲ ਟੈਸਟ ਆ ਜਾਂਦਾ, ਅਸੀਂ ਵੱਖ ਵੱਖ ਤਰੀਕਿਆਂ ਨਾਲ ਟੈਸਟ ਕਰਦੇ ਹਾਂ ਤੱਤਾਂ ਦਾ। ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਉਹਦੇ ਵਿੱਚ ਉਹਦੀ ਜਿਹੜੀ ਟੈਂਪਰੇਚਰ ਕੀ ਹੈ, ਫਿਰ ਉਹਦੀ ਕੀ ਕਹਿੰਦੇ ਆਪਾਂ ਉਹਨੂੰ ਘਣਤਾ ਕਿੰਨੀ ਹੈ, ਫਿਰ ਉਹਦੀ ਈਸੀ ਕਿੰਨੀ ਹੈ, ਫਿਰ ਉਹਦੇ ਵਿੱਚ ਵਾਟਰ ਹੋਲਡਿੰਗ ਕੈਪੈਸਿਟੀ ਕਿੰਨੀ ਹੈ, ਸੈਕਿੰਡਲੀ ਉਹਦੇ ਵਿੱਚ ਜਿਹੜੇ ਤੱਤ ਨੇ ਜਿਵੇਂ ਨਾਈਟ੍ਰੋਜਨ ਨੂੰ, ਫਾਸਫੋਰਸ ਨੂੰ, ਜਿਹੜੀ ਅਸਮਾਨੀ ਤੌਰ 'ਤੇ ਹੁੰਦੀ ਹੈ ਉਹਨੂੰ ਹੋਲਡ ਕਰਨ ਦੀ ਕੈਪੈਸਿਟੀ ਕਿੰਨੀ ਹੈ, ਉਹ ਵੱਖ ਵੱਖ ਤਰੀਕੇ ਨੇ, ਕੁਛ ਮਸ਼ੀਨਾਂ ਰਾਹੀਂ ਨੇ, ਕੁਛ ਹੈਂਡ ਮੈਨੂਅਲ ਨੇ, ਫਾਰ ਉਹਦੇ ਫਲਾਸਕਾਂ 'ਚ ਪਾ ਕੇ ਟੈਸਟ ਕਰਦੇ ਹੈ, ਕੁਛ ਉਹਦੇ 'ਚ ਸਲਫਿਊਰਿਕ ਐਸਿਡ ਯੂਜ ਹੁੰਦਾ ਹੈ, ਇਹ ਸਾਰਾ ਕੁਛ ਕਰਕੇ ਉਹ ਸਾਰਾ ਟੈਸਟ ਕਰਕੇ ਫਿਰ ਸਾਨੂੰ ਪਤਾ ਲੱਗਦਾ ਵੀ ਇਸ ਮਿੱਟੀ ਨੂੰ ਇਸ ਚੀਜ਼ ਦੀ ਲੋੜ ਹੈ, ਇਸ ਚੀਜ਼ ਦੀ ਲੋੜ ਨਹੀਂ ਹੈ। ਉਹਦੇ ਬੇਸ 'ਤੇ ਫਿਰ ਅਸੀਂ ਇੱਕ ਸੋਇਲ ਹੈਲਥ ਕਾਰਡ ਤਿਆਰ ਕਰਦੇ ਹਾਂ
0: ਜੀ,
1: ਉਹਦੇ ਵਿੱਚ ਪੂਰਾ ਲਿਖਿਆ ਹੁੰਦਾ ਵੀ ਇਹਦੇ 'ਚ ਇੰਨੀ ਆਹ ਚੀਜ਼ ਹੈ, ਇਹਦੀ ਈ ਸੀ ਇੰਨੀ ਹੈ, ਇਹਦਾ ਟੈਂਪਰੇਚਰ ਇੰਨਾ, ਇਹਦੀ ਘਣਤਾ ਇੰਨੀ ਹੈ, ਇਹਦੀ ਬਰੀਕੀ ਇੰਨੀ ਹੈ। ਫਿਰ ਮਿੱਟੀ ਵੀ ਤਿੰਨ ਚਾਰ ਤਰ੍ਹਾਂ ਦੀ ਹੈ, ਰੇਤਲੀ ਹੈ, ਸੈਂਡੀਲੋਮ ਹੈ, ਲੋਮ ਹੈ, ਸਿਲਟ ਹੈ, ਉਹ ਉਹਦੇ ਹਿਸਾਬ ਨਾਲ ਫਿਰ ਅਸੀਂ ਕਾਰਡ ਤਿਆਰ ਕਰਕੇ ਥੱਲੇ ਪੂਰੀ ਉਹਦਾ ਡਿਸਕ੍ਰਾਈਬ ਕਰਦੇ ਹਾਂ ਵੀ ਇਹਦੇ ਵਿੱਚ ਇਸ ਚੀਜ਼ ਦੀ ਘਾਟ ਹੈ, ਇਹ ਪਾਈ ਜਾ ਸਕਦੀ ਹੈ, ਇਹਦੇ ਵਿੱਚ ਇਸ ਚੀਜ਼ ਦੀ ਲੋੜ ਨਹੀਂ ਹੈ
0: ਜੀ।
1: ਉਹ ਇਸ ਹਿਸਾਬ ਨਾਲ ਅਸੀਂ ਮਿੱਟੀ ਟੈਸਟ ਕਰਕੇ ਫਿਰ ਕਿਸਾਨਾਂ ਨੂੰ ਦੱਸਦੇ ਹਾਂ
0: ਜੀ। ਡਾਕਟਰ ਸਾਹਿਬ, ਜਦੋਂ ਕਈ ਕਿਸਾਨਾਂ ਦੇ ਖੇਤ ਅਸੀਂ ਦੇਖਦੇ ਹਾਂ ਕਿ ਪੱਧਰ ਖੇਤ ਹੁੰਦੇ ਨੇ, ਬਿਲਕੁਲ ਪੱਧਰੇ ਖੇਤ ਹੁੰਦੇ ਨੇ, 5 ਏਕੜ ਦਾ ਕੋਈ ਟੱਕ ਹੁੰਦਾ ਹੈ, ਜਾਂ ਉਸ ਤੋਂ ਨੀਚੇ ਜ਼ਮੀਨ ਹੁੰਦੀ ਹੈ, ਪੌੜੀਆਂ ਟਾਈਪ ਬਣੀ ਹੁੰਦੀ ਹੈ, ਉਸ ਤੋਂ ਨੀਚੇ ਫਿਰ 5 ਕਿੱਲਿਆਂ ਦਾ ਟੱਕ ਹੁੰਦਾ, ਕੀ ਅਸੀਂ ਸਾਰੇ ਖੇਤ ਦੇ ਵਿੱਚੋਂ 5 ਏਕੜ ਦੇ ਪੂਰੇ ਟੱਕ ਦੇ ਵਿੱਚੋਂ ਸੈਂਪਲ ਲੈ ਸਕਦੇ ਹਾਂ, ਜਾਂ ਹਰ ਏਕੜ ਦੇ ਵਿੱਚੋਂ ਹੀ ਸਾਨੂੰ ਸੈਂਪਲ ਲੈਣਾ ਪਏਗਾ?
1: ਟੱਕ ਬਣਾਇਆ, ਖੇਤ ਬਣਾਇਆ, ਮਤਲਬ ਕਿਹਦਾ ਕਿੱਲੇ ਦਾ ਟੱਕ ਹੈ, ਕਿਹਦਾ 1.5 ਕਿੱਲੇ ਦਾ ਹੈ, ਕਿਹਦਾ 1 ਕਨਾਲ ਦਾ ਹੈ, ਕਿਹਦਾ 2 ਕਨਾਲ ਦਾ ਹੈ, ਉਹ ਤੁਸੀਂ ਇੱਕ ਟੱਕ 'ਚੋਂ ਇੱਕੋ ਸੈਂਪਲ ਲੈਣਾ
0: ਜੀ।
1: 5 ਕਿੱਲੇ ਹੈ ਨਾ, 5 ਕਿੱਲੇ 'ਚੋਂ 5 ਕਿੱਲਿਆਂ ਦੇ ਵੱਖਰੇ ਵੱਖਰੇ ਸੈਂਪਲ ਲੈਣੇ ਪੈਂਦੇ, ਕਿਉਂਕਿ ਜਿਵੇਂ ਆਹ ਤੁਸੀਂ ਇੱਧਰ ਚੱਲੇ ਜਾਓ, ਜੇ ਅਸੀਂ ਗੱਲ ਕਰ ਲਈਏ ਵੈਸਟਰਨ ਪੰਜਾਬ ਵੱਲ, ਇਹ ਹਾਲ ਹੈ ਵੀ ਇੱਕ ਪੈਰ 'ਤੇ ਤੁਹਾਨੂੰ ਰੇਤ ਮਿਲੂਗੀ, 5 ਪੈਰ ਤੋਂ ਬਾਅਦ ਆ ਮੋਗੇ ਕਨੀ ਚਲੇ ਜਾਓ, ਤੁਹਾਨੂੰ ਉੱਥੇ ਜ਼ਮੀਨ ਸਖ਼ਤ ਮਿਲੂਗੀ ਦਰਿਆ ਲਾਗੇ ਕਰਕੇ, ਫਿਰ 5 ਪੈਰ 'ਤੇ ਚਲੇ ਜਾਓ, ਤੁਹਾਨੂੰ ਫਿਰ ਚੀਕਣੀ ਜਿਹੀ ਮਿੱਟੀ ਮਿਲੂਗੀ, ਫਿਰ 5 ਪੈਰ 'ਤੇ ਤੁਹਾਨੂੰ ਉੱਥੇ ਉਹ ਮਿੱਟੀ ਮਿਲੂਗੀ ਜਿਹੜੀ ਹੁੰਦੀ ਹੈ ਭੁਰਭਰੀ ਜਿਹੀ, ਇਹ ਮਿੱਟੀ ਦਾ ਸਿਸਟਮ ਹੁੰਦਾ, ਕਿਉਂਕਿ ਇੱਕ ਤਰ੍ਹਾਂ ਦੀ ਮਿੱਟੀ ਕਿਤੇ ਵੀ ਨਹੀਂ ਹੁੰਦੀ
0: ਜੀ।
1: ਇਸ ਕਰਕੇ ਮਿੱਟੀ ਪਰਖ ਲਈ ਅਸੀਂ ਪੂਰਾ ਜ਼ੋਰ ਲਾਉਂਦੇ ਹਾਂ ਵੀ ਪਹਿਲੀ ਗੱਲ ਤਾਂ ਲੇਜ਼ਰ ਲੈਵਲਰ, ਮੈਂ ਤਾਂ ਬਹੁਤ ਵਧੀਆ ਗੱਲ ਹੈ, ਬਹੁਤ ਕਿਸਾਨਾਂ ਨੇ ਆਪਣੇ ਖੇਤ ਪੱਧਰ ਕਰਾਏ ਹੋਏ ਨੇ, ਉਹਦੇ ਨਾਲ ਪਾਣੀ ਬਹੁਤ ਬਚਦਾ ਅਤੇ ਸਾਨੂੰ ਵੈਸੇ ਵੀ ਪਤਾ ਲੱਗ ਜਾਂਦਾ ਵੀ ਸਾਡਾ ਕਿਹੜੇ ਖੇਤ ਦੇ ਵਿੱਚ ਕਿੰਨੀ ਕੁ ਨਿਮਾਣ ਹੈ
0: ਜੀ।
1: ਅਤੇ ਇਸ ਕਰਕੇ ਕਹਿੰਦਾ ਵੀ ਜਿਹੜੇ ਸਿੜੀਨੁਮਾ ਖੇਤ ਨੇ, ਸਿੜੀਨੁਮਾ ਖੇਤਾਂ ਦੇ ਵਿੱਚ ਜਿਹੜੀ ਸੈਂਪਲਿੰਗ ਕਰਨੀ ਹੈ ਉਹ ਵੀ ਵੱਖਰੀ ਹੈ, ਕਿਉਂਕਿ ਜਿਹੜਾ ਸਭ ਤੋਂ ਹੇਠਲਾ ਖੇਤ ਹੈ ਉਹਦੇ 'ਚ ਅਖੀਰ 'ਚ ਪਾਣੀ ਆਉਣਾ, ਉਹਨੂੰ ਉਹਦਾ ਟੈਸਟ ਕਰਨਾ ਜ਼ਰੂਰੀ ਹੈ, ਕਿਉਂਕਿ ਬਹੁਤ ਸਾਰੇ ਤੱਤ ਉੱਪਰ ਹੀ ਰਹਿ ਜਾਂਦੇ ਨੇ, ਉਹ ਛੰਡਦੇ ਛੰਡ ਥੱਲੇ ਆ ਜਾਂਦੇ ਨੇ। ਫਿਰ ਬਹੁਤ ਪਿੰਡਾਂ ਵਿੱਚ ਖੇਤ ਡੂੰਘੇ ਨੇ ਜਿੱਥੋਂ ਮਿੱਟੀ ਚਕਾਈ ਹੁੰਦੀ ਹੈ, ਜਿਵੇਂ ਅੱਜ ਕੱਲ੍ਹ ਡੇਤੇ ਕੱਢੇ ਜਾ ਰਹੇ ਨੇ, ਉਹਦੀ ਸੈਂਪਲਿੰਗ ਹੋਰ ਜ਼ਰੂਰੀ ਹੈ
0: ਜੀ,
1: ਕਿਉਂਕਿ ਕੀ ਪਤਾ ਉੱਪਰਲੀ ਮਿੱਟੀ ਨਾਲ ਕਿੰਨੇ ਕੁ ਤੱਤ ਚਲੀ ਗਈ, ਕਿੰਨੀ ਕੁ ਮਿੱਟੀ ਦੀ ਸਿਹਤ ਬਦਲ ਗਈ। ਇਸ ਤਰ੍ਹਾਂ ਵੱਖ ਵੱਖ ਤਰੀਕੇ ਦੇ ਖੇਤਾਂ ਦੇ ਵਿੱਚੋਂ ਸੈਂਪਲ ਲੈਣੇ ਜ਼ਰੂਰੀ ਨੇ
0: ਜੀ। ਡਾਕਟਰ ਸਾਹਿਬ, ਮਿੱਟੀ ਪਰਖ ਦੇ ਲਈ ਸੈਂਪਲ ਲੈਣ ਵੇਲੇ ਅਸੀਂ ਹੋਰ ਕਿਹੜੀਆਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ, ਕਿਉਂਕਿ ਕਈ ਖੇਤਾਂ ਦੇ ਨੇੜੇ ਦਰਖਤ ਹੁੰਦੇ ਨੇ?
1: ਜਿਹੜਾ ਤਰੀਕਾ ਹੈ ਜੇ ਤੁਹਾਨੂੰ ਲੱਗਦਾ ਤੁਹਾਡਾ ਖੇਤ ਬਿਲਕੁਲ ਸਹੀ ਹੈ, ਇੱਕ ਤਾਂ ਤੁਸੀਂ ਸਲਾਈਸ ਚੱਕ ਦੇਣੀ ਹੈ, ਦੂਈ ਲੈ ਲਓ, ਅਗਰ ਤੁਹਾਨੂੰ ਲੱਗਦਾ ਤੂੜੀ ਵਾਲਾ ਖੇਤ ਹੈ ਉੱਥੇ ਦਰਖਤ ਬਹੁਤ ਨੇ ਪੱਤੇ ਵਿੱਚ ਡਿੱਗਦੇ ਹੋਣਗੇ
0: ਜੀ,
1: ਉੱਥੇ ਫਿਰ ਤੀਜੀ ਚੌਥੀ ਸਲਾਈਸ ਲੈ ਲਓ,
0: ਠੀਕ ਹੈ,
1: ਥੋੜਾ ਡੂੰਘਾ ਲੈ ਲਓ, ਮਿੱਟੀ ਡੂੰਘੀ ਲੈ ਲਓ, ਕਿਉਂਕਿ ਜੇ ਉੱਪਰ ਕਾਰਬਨ, ਜਿਹੜੀ ਕਾਰਬਨਿਕ ਮੈਟਰ ਆ, ਔਰਗੈਨਿਕ ਮੈਟਰ, ਉਹ ਫਿਰ ਉਹ ਟੈਸਟ ਨੂੰ ਅਫੈਕਟ ਕਰਦਾ,
0: ਠੀਕ ਹੈ,
1: ਕਿਤੇ ਨਾਈਟ੍ਰੋਜਨ ਵੱਧ ਆਜੂਗੀ, ਕਿਤੇ ਜ਼ਿੰਕ ਦੀ ਘਾਟ ਆਜੂਗੀ, ਕਿਤੇ ਫੈਰਸ ਦੀ ਘਾਟ ਆਜੂਗੀ, ਕਿਤੇ ਫੈਰਸ ਵੱਧ ਜੂਗੀ, ਇਹ ਫਿਰ ਇਹਨਾਂ ਚੀਜ਼ਾਂ ਦਾ ਫਰਕ ਪੈਂਦਾ।
0: ਡਾਕਟਰ ਸਾਹਿਬ, ਹੁਣ ਗੱਲ ਕਰਦੇ ਹਾਂ ਪਾਣੀ ਦੀ ਪਰਖ ਦੀ, ਪਾਣੀ ਦਾ ਸੈਂਪਲ ਅਸੀਂ ਕਿਸ ਢੰਗ ਦੇ ਨਾਲ ਲੈਣਾ ਔਰ ਕੀ ਫੀਸ ਲਈ ਜਾਂਦੀ ਹੈ ਵਿਭਾਗ ਵੱਲੋਂ?
1: ਪੰਜਾਬ ਸਰਕਾਰ ਦੇ ਸਾਡੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀਆਂ ਲੈਬੋਰਟਰੀਆਂ ਨੇ
0: ਜਿੰਨੀਆਂ
1: ਪੰਜਾਬ 'ਚ ਨੇ, ਇਹਨਾਂ 'ਚ ਤਕਰੀਬਨ ਫਰੀ ਹੈ
0: ਜੀ ਮਿੱਟੀ ਦੀ ਵੀ ਤਾਂ ਪਾਣੀ ਦੀ,
1: ਪਾਣੀ ਵੀ ਫਰੀ ਹੈ ਜੀ। ਉਲਟਾ ਅਸੀਂ ਤਾਂ ਕੋਸ਼ਿਸ਼ ਕਰਦੇ ਹਾਂ ਵੀ ਸਾਡੇ ਜੋ

0: ਖੇਤੀ ਮਾਹਰ ਨੇ, ਫੀਲਡ ਵਰਕਰ ਨੇ, ADOs ਨੇ, ASIs ਨੇ, AEO ਨੇ, ਉਹ ਤਾਂ ਖੁਦ ਜਾ ਕੇ ਕਿਸਾਨਾਂ ਦੇ ਕੋਲ ਖੜ ਕੇ ਆਪ ਆਪਣੇ ਲੈਵਲ ਦੀ ਮਿੱਟੀ ਦਾ ਸੈਂਪਲ ਲੈਂਦੇ ਆ, ਟਾਰਗੇਟ ਦਿੱਤੇ ਹੋਏ ਨੇ, ਬਹੁਤ ਸਾਰੇ ਫਾਰਮਰ ਆਪ ਵੀ ਲੈ ਕੇ ਜਾਂਦੇ ਨੇ। ਹੁਣ ਇਸੇ ਤਰ੍ਹਾਂ ਪਾਣੀ ਦੀ ਗੱਲ ਕਰਦੇ ਹਾਂ, ਹੁਣ ਪਾਣੀ ਦੀ ਜਿਹੜੀ ਹੈ ਹਰ ਮਤਲਬ ਤਕਰੀਬਨ ਜੇ ਵੱਧ ਨਾ ਕਹਾਂ ਤਾਂ ਕਿਲੋਮੀਟਰ ਪਿੱਛੇ ਪਾਣੀ ਬਦਲ ਜਾਂਦਾ, ਕਿਤੇ ਖਾਰਾ ਹੈ, ਕਿਤੇ ਮਤਲਬ ਜਿੱਥੇ ਵਾਟਰ ਸੋਰਸਿਸ ਨੇੜੇ ਨੇ, ਮੰਨ ਲਓ ਟੋਭਾ ਹੈ, ਨਹਿਰ ਹੈ, ਕੋਈ ਨਦੀ ਦਾ ਕਿਨਾਰਾ ਪੈਂਦਾ, ਉਹਦਾ ਪਾਣੀ ਵੱਖਰਾ ਹੋਊਗਾ। ਉਹ ਪਾਣੀ ਦਾ ਸਿੰਪਲ ਦਾ ਤਰੀਕਾ ਕਿ ਪਾਣੀ ਤੁਸੀਂ ਇੱਕਦਮ ਬਾਲਟੀ ਨਹੀਂ ਭਰ ਲੈਣੀ, ਉਹਨੂੰ ਚੰਗੀ ਤਰ੍ਹਾਂ ਹਿਲਾ ਕੇ,
1: ਠੀਕ ਹੈ,
0: ਹਿਲਾ ਦਿਓ ਉਹਨੂੰ ਚੰਗੀ ਤਰ੍ਹਾਂ ਹਿਲਾ ਕੇ, ਮੰਨ ਲਓ ਤੁਸੀਂ ਕੌਲੂ 'ਚੋਂ ਪਾਣੀ ਲੈਣਾ, ਚੱਲਦੇ ਪਾਣੀ 'ਚੋਂ ਸੈਂਪਲ ਨਹੀਂ ਲੈਣਾ,
1: ਜਦੋਂ ਬੋਰ ਚੱਲਦਾ ਸਾਡਾ ਉਦੋਂ ਅਸੀਂ ਸੈਂਪਲ ਲੈਣਾ,
0: ਹਾਂ ਉਹਨੂੰ ਭਰ ਲਓ, ਭਰ ਕੇ ਉਹਨੂੰ ਹਿਲਾਓ ਚੰਗੀ ਤਰ੍ਹਾਂ,
1: ਠੀਕ ਹੈ,
0: ਹਿਲਾ ਕੇ ਫਿਰ ਗੱਬੇ ਹੋਣ, ਜਿੰਨਾ ਵੀ ਸਾਡੇ ਕੋਲ ਬਕਟ ਹੈ, ਕੀ ਹੈ, ਬੋਤਲ ਹੈ, ਗਲਾਸ ਹੈ, ਉਹ 'ਚ ਪਾਣੀ ਭਰ ਲਓ
1: ਜੀ।
0: ਉਹ ਪਾਣੀ ਸਾਡੇ ਕੋਲ ਆਉਂਦਾ ਨਾ, ਜਦੋਂ ਅਸੀਂ ਇਹ ਦੇਖਣਾ ਹੁੰਦਾ ਕਿ ਇਹ ਪਾਣੀ ਦੇ ਵਿੱਚ ਕਿਹੜੀ ਕਿਹੜੀ ਮਾਤਰਾ ਦੇ ਵਿੱਚ ਪ੍ਰੋਟੀਨ ਜਾਂ ਜਿਹੜੇ ਜੈਵਿਕ ਕਣ ਨੇ, ਜਾਂ ਉਹਦੀ ਘਣਤਾ ਹੈ, ਜਾਂ ਉਹਦੀ ਸੈਲਿਨਿਟੀ ਹੈ, ਲੂਣ ਪਾਣੀ ਹੈ ਜਿਵੇਂ, ਉਹ ਕਿੰਨਾ ਕੁ ਹੈ, ਇਹ ਪਾਣੀ ਪੀਣ ਲਾਇਕ ਹੈ ਕਿ ਨਹੀਂ ਹੈ, ਫਿਰ ਇਹ ਪਾਣੀ ਖੇਤਾਂ 'ਚ ਵਰਤਣ ਲਾਇਕ ਹੈ ਕਿ ਨਹੀਂ ਹੈ
1: ਜੀ।
0: ਹੁਣ ਸਾਡੇ ਜਲ ਸਰੋਤ ਡਿਪਾਰਟਮੈਂਟ ਨੇ ਕਾਫ਼ੀ ਟੋਭਿਆਂ ਦੇ ਵਿੱਚ ਪ੍ਰੋਜੈਕਟ ਲਾਏ ਨੇ, ਮੇਰੇ ਕੋਲ ਸੈਂਪਲ ਆਉਂਦੇ ਨੇ ਵੀ ਟੋਭੇ ਦੇ ਪਾਣੀ ਨੂੰ ਕੀ ਅਸੀਂ ਖੇਤਾਂ 'ਚ ਵਰਤ ਸਕਦੇ ਹਾਂ, ਉਹ ਟੈਸਟ ਕਰਵਾਉਂਦੇ ਨੇ
1: ਜੀ।
0: ਉਹਨਾਂ ਨੂੰ ਫਿਰ ਦੱਸੀਦਾ ਵੀ ਕਈ ਵਾਰੀ ਪੁਰਾਣਾ ਟੋਭਾ ਹੈ, ਜੇ ਤੁਸੀਂ ਉਹਨੂੰ ਵਰਤਣਾ ਨਾ, ਉਸ ਪਾਣੀ ਨੂੰ ਜੇ ਤੁਸੀਂ ਵਰਤਣਾ ਚਾਹੁੰਦੇ ਹੋ, ਉਹ 'ਚ ਥੋੜ੍ਹੀ ਰੇਤ ਮਿਲਾ ਦਿਓ।
1: ਅੱਛਾ,
0: ਰੇਤ ਮਿਲਾਉਣ ਨਾਲ ਪਾਣੀ ਦੀ ਥੋੜ੍ਹੀ ਜਿਹੀ ਸਰਲਤਾ ਆ ਜਾਂਦੀ ਹੈ
1: ਜੀ।
0: ਜੇ ਟੋਭੇ ਫਰੈਸ਼ ਨੇ, ਜਿਵੇਂ ਵਿੱਚ ਗੋਹਾ ਪਾਣੀ ਵੀ ਚਲੇ ਜਾਂਦਾ, ਘਰ ਦੇ ਪਾਣੀ ਵੀ ਚਲੇ ਜਾਂਦੇ ਨੇ, ਉਹ ਟੈਸਟ ਜ਼ਰੂਰ ਕਰਾਓ, ਉਹ ਤੋਂ ਪਤਾ ਲੱਗ ਜਾਂਦਾ ਵੀ ਇਹ ਖੇਤਾਂ 'ਚ ਵਰਤਣਯੋਗ ਹੈ ਕਿ ਨਹੀਂ ਹੈ। ਵੈਸੇ ਤਾਂ ਆਲ ਦੀ ਬਹੁਤ ਸਾਰੇ ਪਾਣੀ ਵਰਤਣਯੋਗ ਹੀ ਨੇ, ਫਿਰ ਵੀ ਕੁਛ ਫਸਲਾਂ ਹੁੰਦੀਆਂ ਨੇ ਸੈਂਸਿਟਿਵ, ਜਿਵੇਂ ਕਣਕ ਝੋਨਾ ਹੈ, ਚਾਰਾ ਹੈ, ਮੱਕੀ ਹੈ, ਇਹ ਤਾਂ ਤੱਕੜ ਨੇ, ਜੌ ਨੇ
1: ਜੀ,
0: ਇਹਨਾਂ ਨੂੰ ਤੁਸੀਂ ਕੋਈ ਮਰਜ਼ੀ ਪਾਣੀ ਲਾ ਦਿਓ, ਫਰਕ ਤਾਂ ਪੈਂਦਾ ਵੈਸੇ। ਅਤੇ ਜਿਹੜੀ ਸੂਖਮ ਫਸਲਾਂ ਨੇ, ਸਬਜ਼ੀਆਂ ਨੇ, ਦਾਲਾਂ ਨੇ, ਫੁੱਲ ਨੇ, ਅਤੇ ਜਿਹੜੇ ਛੋਟੇ ਛੋਟੇ ਆਪਣੇ ਕਹਿੰਦੇ ਆ ਛੋਟੇ ਜਿਹੜੇ ਜ਼ਮੀਨ ਦੇ ਨਾਲ ਲੱਗਦੇ ਨੇ, ਉਹਨਾਂ ਨੂੰ ਫਿਰ ਫਰਕ ਪੈਂਦਾ, ਉਹਨਾਂ ਨੂੰ ਪਾਣੀ ਸੈਲਣ ਚਾਹੀਦਾ। ਜੇ ਉਹਨਾਂ ਨੂੰ ਗਲਤ ਪਾਣੀ ਲੱਗ ਗਿਆ, ਉਹਦਾ ਰੈਜੀਡਿਊ ਉਸ ਚੀਜ਼ 'ਚ ਆਉਣਾ, ਮੰਨ ਲਓ ਸਬਜ਼ੀਆਂ ਹੀ ਨੇ, ਹੁਣ ਆਪਾਂ ਛੱਪੜ ਦੇ ਵਿੱਚ ਕੋਈ ਕਈ ਵਾਰੀ ਕੱਦੂ ਉੱਗਿਆ ਹੁੰਦਾ
1: ਜੀ,
0: ਭਿੰਡੀ ਉੱਗੀ ਹੁੰਦੀ, ਕਈ ਵਾਰੀ ਸਾਈਡ 'ਤੇ ਉੱਗੀ ਹੁੰਦੀ,
1: ਹਾਂ ਜੀ ਹਾਂ ਬਿਲਕੁਲ,
0: ਬੇਰ ਹੁੰਦੇ ਨੇ, ਹੁਣ ਉਹਨਾਂ ਨੂੰ ਖਾਣਾ ਕਿ ਨਹੀਂ ਖਾਣਾ ਇਹ ਫਰਕ ਪੈਂਦਾ। ਜਿਹੜੇ ਇਸ ਖੇਤ 'ਚ ਬੀਜਦੇ ਹੈ ਉਨੀ ਪਾਣੀ ਜ਼ਰੂਰੀ ਹੈ, ਕਹਿੰਦੇ ਜੰਗਲੀ ਅਤੇ ਪਾਲਤੂ 'ਚ ਹੀ ਫਰਕ ਹੁੰਦਾ ਨਾ। ਸੋ ਇਸ ਕਰਕੇ ਕਹਿੰਦਾ ਵੀ ਪਾਣੀ ਜੋ ਹੈ ਨਾ, ਔਰ ਦੂਜੀ ਗੱਲ ਪਾਣੀ ਦੀ ਵਰਤੋਂ ਦਾ ਤਰੀਕਾ, ਅਸੀਂ ਦੇਖਦੇ ਹਾਂ ਬਹੁਤ ਸਾਰੇ ਤਰੀਕੇ ਦਿਖਾਉਂਦੇ ਨੇ ਵੀ ਤੁਸੀਂ ਪਾਣੀ ਵਰਤਣਾ ਕਿਵੇਂ ਹੈ। ਉਹਦੇ ਲਈ ਸਭ ਤੋਂ ਜ਼ਰੂਰੀ ਲੋੜ ਜਿਹੜੀ ਹੈ ਨਾ, ਥੋੜ੍ਹਾ ਚਵੱਚਾ ਅਤੇ ਖਾਲਾਂ ਸਾਫ਼ ਚਾਹੀਦੀਆਂ ਨੇ, ਕਿਉਂਕਿ ਸਾਡਾ 15-20% ਪਾਣੀ ਜਿਹੜਾ ਨਾ ਉਹ ਵੇਸਟ ਹੀ ਜਾਂਦਾ, ਖਾਲਾਂ ਸਾਫ਼ ਨਹੀਂ ਹੁੰਦੀਆਂ, ਕਿਤੇ ਪਾਣੀ ਖੜ ਗਿਆ, ਕਿਤੇ ਰੁਕ ਗਿਆ, ਕਿਤੇ ਆਹ ਕਿਤੇ ਹੋ ਗਿਆ, ਖਾਲਾਂ ਸਾਫ਼ ਹੋਣਗੀਆਂ ਪਾਣੀ ਖਸਰ ਜਾਊਗਾ, ਖੇਤ ਪੱਧਰ ਹੋਣਗੇ, ਪਾਣੀ ਪ੍ਰੋਪਰ ਲੱਗੂਗਾ, ਪਾਣੀ ਟੈਸਟ ਹੋਇਆ ਹੋਵੇ। ਹੁਣ ਜਿਵੇਂ ਕਹਿ ਦਿੰਦੇ ਹਾਂ ਵੀ ਸਲਫਰ ਦੀ ਘਾਟ ਹੈ, ਸਲਫਰ ਦੀ ਘਾਟ ਮੈਂ ਜੇ ਮੇਰਾ ਤਜਰਬਾ ਹੈ ਵੀ ਜਿਹੜੇ ਖੇਤ ਨੂੰ ਬੋਰ ਦਾ ਪਾਣੀ ਲੱਗਦਾ
1: ਜੀ,
0: ਬੋਰ ਦਾ, ਉਹਦੇ 'ਚ ਮੇਰੇ ਹਿਸਾਬ ਨਾਲ ਥੱਲੇ ਇੰਨੀ ਸਲਫਰ ਹੈ, ਉਹਨੂੰ ਸਲਫਰ ਦੀ ਘਾਟ ਆ ਹੀ ਨਹੀਂ ਸਕਦੀ। ਲੇਕਿਨ ਸਾਡੇ ਬਹੁਤ ਸਾਰੇ ਕਿਸਾਨ ਵੀਰ ਸਲਫਰ ਭੁੱਕੀ ਜਾਂਦੇ ਨੇ, ਸਿੱਟੀ ਜਾਂਦੇ ਨੇ,
1: ਬਿਲਕੁਲ,
0: ਫਿਰ ਉਹ ਇਹ ਨਹੀਂ ਪਤਾ ਵੀ ਸਲਫਰ ਦਾ ਵੀ ਤਰੀਕਾ ਹੈ। ਬਹੁਤ ਸਾਰੀਆਂ ਖਾਦਾਂ ਐਸੀਆਂ ਨੇ ਜਾਂ ਜਿਹੜੇ ਆਹ ਤੱਤ ਨੇ ਜੋ ਤੁਸੀਂ ਸਪਰੇਅ ਵੀ ਕਰ ਸਕਦੇ ਹੋ, ਸਲਕੇਰ ਨਹੀਂ ਸਕਦੇ। ਹੁਣ ਸਾਡੇ ਤਾਂ ਕਈ ਭਰਾਂਤੀਆਂ ਚੱਲ ਪਈਆਂ ਵੀ ਮਿਕਸ ਕਰ ਦਿਉ, ਕਿਹੜੇ ਮਰ ਦਵਾਈਆਂ ਮਿਕਸ ਕਰ ਦਿਉ, ਵਿੱਚ ਹੁੰਡੀ ਮਰ ਜੂਗੀ, ਵਿੱਚ ਤੇਲਾ ਮਰ ਜੂਗਾ। ਉਹ ਇਹ ਨਹੀਂ ਸਮਝਦੇ ਵੀ ਇੱਕ ਕੈਮੀਕਲ ਨੇ 80 ਲੀਟਰ 'ਤੇ ਕੰਮ ਕਰਨਾ, ਇੱਕ ਨੇ 50 'ਚ ਕਰਨਾ, ਇੱਕ ਨੇ 10 ਲੀਟਰ 'ਚ ਕਰਨਾ, ਤੁਸੀਂ ਮਿਕਸ ਕਰਕੇ ਉਹ ਤਿੰਨਾਂ ਦੀ ਜਿਹੜੀ ਐਸੀਡੈਸੀ ਹੋ ਜਾਂਦੀ,
1: ਰੇਸ਼ੋ ਖਰਾਬ ਹੋ ਜਾਂਦੀ,
0: ਰੇਸ਼ੋ ਖਰਾਬ ਹੁੰਦੀ, ਤਿੰਨੇ ਕੰਮ ਨਹੀਂ ਕਰਦੇ ਫਿਰ।
1: ਡਾਕਟਰ ਸਾਹਿਬ, ਅਸੀਂ ਅਕਸਰ ਦੇਖਿਆ ਪਿਛਲੇ ਸਮੇਂ ਦੇ ਵਿੱਚ ਵੀ ਦੇਖਿਆ ਗਿਆ ਕਿ ਰਸਾਇਣਿਕ ਖਾਦਾਂ ਜਦੋਂ ਕਿਸਾਨਾਂ ਨੂੰ ਲੋੜ ਹੁੰਦੀ ਹੈ ਲਾਈਨਾਂ ਦੇ ਵਿੱਚ ਲੱਗ ਕੇ ਕਿਸਾਨਾਂ ਨੂੰ ਖਾਦ ਮਿਲਦੀ ਹੈ, ਹੁਣ ਪਿਛਲੇ 2 ਸਾਲਾਂ ਤੋਂ ਜ਼ਿਆਦਾ ਇਹ ਹੋ ਗਿਆ, ਯੂਰੀਆ ਦੀ ਲੋੜ ਹੁੰਦੀ ਹੈ ਮੌਕੇ ਸਿਰ ਯੂਰੀਆ ਨਹੀਂ ਮਿਲਦਾ, DAP ਦੀ ਲੋੜ ਹੁੰਦੀ ਹੈ ਕਣਕ ਦੀ ਬਿਜਾਈ ਵੇਲੇ, ਬਹੁਤ ਘੱਟ ਸਮਾਂ ਕਿਸਾਨਾਂ ਦੇ ਕੋਲ ਹੁੰਦਾ, DAP ਨਹੀਂ ਮਿਲਦਾ। ਰਸਾਇਣਿਕ ਖਾਦਾਂ ਦੀ ਸਹੀ ਵਰਤੋਂ ਕਰਨ ਦੀ ਸਹੀ ਵਿਧੀ ਕੀ ਹੈ, ਕਿੰਨੀ ਖਾਦ ਅਸੀਂ ਪਾਉਣੀ ਹੈ, ਕਿਵੇਂ ਖੇਤ ਦਾ ਖਿਆਲ ਰੱਖਣਾ, ਕੀ ਚੀਜ਼ਾਂ ਦਾ ਅਸੀਂ ਉੱਥੇ ਧਿਆਨ ਰੱਖਣਾ ਹੁੰਦਾ?
0: ਇਹਦੇ ਵਿੱਚ ਮੈਂ ਬਤੌਰ ਇੱਕ ਖੇਤੀ ਵਿਗਿਆਨੀ ਇਹ ਅਪੀਲ ਕਰਦਾ, ਬਹੁਤ ਕਿਸਾਨ ਵੀਰ ਕੀ ਕਰਦੇ ਨੇ, 5 ਕਿੱਲੇ ਦੀ ਖੇਤੀ ਹੈ ਉਹ 25 ਕਿੱਲੇ ਦਾ ਯੂਰੀਆ ਲੈ ਕੇ ਰੱਖ ਲੈਂਦੇ ਆ,
1: ਜਮ੍ਹਾਂ ਕਰ ਲੈਂਦੇ ਆ।
0: ਉਹਦੇ 'ਚ ਕੀ ਹੁੰਦਾ, ਜਿਹੜਾ ਲੋੜਵੰਦ ਹੈ ਉਹਨੂੰ ਮਿਲਦਾ ਨਹੀਂ, ਫਿਰ ਹਾਹਾਕਾਰ ਬਣ ਜਾਂਦੀ ਹੈ। ਸੇਮ ਯੂਰੀਆ, DAP ਹੈ, ਹੁਣ ਤਾਂ ਸਰਕਾਰ ਨੇ ਕਰਤਾ ਵੀ ਤੁਹਾਡੀ ਅਸੀਂ ਨਾ ਇੱਕ ID ਬਣਾ ਰਹੇ ਹਾਂ ਫਾਰਮਰ ਦੀ, ID ਦੇ ਸਭ ਨਾਲ ਤੁਹਾਡੀ ਕਿੰਨੀ ਜ਼ਮੀਨ ਹੈ, ਸੋਇਲ ਟੈਸਟਿੰਗ ਦੇ ਆਧਾਰ 'ਤੇ ਤੁਹਾਨੂੰ ਇੰਨੀ ਖਾਦ ਦੀ ਲੋੜ ਹੈ, ਉਨੀ ਹੀ ਮਿਲਣੀ ਹੈ। ਹੁਣ ਇਹ ਨਹੀਂ ਹੈਗਾ ਵੀ 2 ਕੱਟੇ ਪਾ ਤੇ, 3 ਕੱਟੇ ਪਾ ਤੇ। ਹੁਣ ਇੱਥੇ ਦੱਸਾਂ, ਬਹੁਤ ਸਾਰੇ ਕਿਸਾਨ ਵੀਰਾਂ ਨੂੰ ਇਹ ਨਹੀਂ ਪਤਾ ਆ, ਜਾਣਦੇ ਹੋਣਗੇ ਕਰਦੇ ਨਹੀਂ,

0: ਜੇ ਤੁਸੀਂ ਇੱਕ ਫਸਲ ਨੂੰ DAP ਪਾਇਆ ਹੋਇਆ ਤਾਂ ਅਗਲੀ ਫਸਲ ਲੋੜ ਨਹੀਂ ਹੈਗੀ।
1: ਜੀ ਜੇ ਕਣਕ 'ਚ ਤਾਂ ਅਸੀਂ ਪਾਉਂਦੇ ਹੀ ਹਾਂ
0: ਪਾਉਂਦੇ ਹਾਂ ਹਾਂ, ਜੋ ਅਗਲੀ ਫਸਲ ਹੈ ਉਹਨੂੰ DAP ਦੀ ਲੋੜ ਨਹੀਂ ਹੈਗੀ
1: ਜੀ।
0: ਉਹਨਾਂ ਤਾਂ ਜ਼ਮੀਨ 'ਚ ਪਿਆ ਹੀ ਆ, ਉਹ DAP ਤਾਂ ਸਾਰਾ ਖਾ ਲੈਂਦੇ ਨੇ, ਡਾਈ ਅਮੋਨੀਅਮ ਫਾਸਫੇਟ ਹੈ, ਇਹ ਰੈਜ਼ੀਡਿਊ ਛੱਡਦੇ ਛੱਡਦਾ।
1: ਜਿਹੜੇ ਕਿਸਾਨ ਨੇ ਡਾਕਟਰ ਸਾਹਿਬ, ਉਹ ਜਦੋਂ ਦੇਖਦੇ ਨੇ ਕਿ ਸਾਡੇ ਗੁਆਂਢੀ ਦੀ ਫਸਲ ਸਾਡੇ ਤੋਂ ਜ਼ਿਆਦਾ ਸੋਹਣੀ ਲੱਗਦੀ ਹੈ, ਜ਼ਿਆਦਾ ਵੱਡੀ ਹੋ ਗਈ ਹੈ, ਜ਼ਿਆਦਾ ਹਰਾਪਨ ਉਸ ਦੇ ਵਿੱਚ ਜ਼ਿਆਦਾ ਹੈ, ਉਹ ਫਿਰ ਕੀ ਕਰਦੇ ਨੇ, ਯੂਰੀਏ ਦਾ ਥੈਲਾ ਚੱਕਦੇ ਨੇ ਜਾਂ DAP ਦੀ, ਜੇ ਉਹਨਾਂ ਨੂੰ ਲੱਗਦਾ ਵੀ DAP ਹੈ ਸਾਡੇ ਕੋਲ ਤਾਂ DAP ਪਾ ਦਿੰਦੇ ਨੇ। ਫਸਲ ਨੂੰ ਪਰਖਣ ਦੀ ਵਿਧੀ ਕੀ ਹੈ, ਕਿਵੇਂ ਦੇਖਿਆ ਜਾਵੇ ਕਿ ਫਸਲ ਨੂੰ ਹੁਣ ਖੁਰਾਕ ਦੀ ਲੋੜ ਹੈ ਜਾਂ ਨਹੀਂ ਹੈ?
0: ਇੱਥੇ ਤੁਹਾਨੂੰ ਹਾਸੇ ਵਾਲੀ ਗੱਲ ਦੱਸਦਾ, ਜਦੋਂ ਮੈਂ ਮਕਾਨ ਬਣਾ ਰਿਹਾ ਸੀ ਨਾ,
1: ਹਾਂਜੀ,
0: ਅਤੇ ਕੁਦਰਤੀ ਮੇਰੇ ਮਿਸਿਜ ਥੋੜ੍ਹੇ ਹੈਵੀ ਨੇ, ਮਦਰ ਵੀ ਮੇਰੇ ਹੈਵੀ ਨੇ, ਸਾਡਾ ਹੈਲਦੀ ਪਰਿਵਾਰ ਆ, ਅਤੇ ਮੈਂ ਨਾ ਚਿਪਸ ਪਵਾਤੀ, ਮੈਂ ਪੱਥਰ ਨਹੀਂ ਲਵਾਇਆ। ਕਈ ਬੰਦੇ ਆਏ, ਵਾਹ ਕੀ ਕੀਤਾ, ਲੋਕ ਤਾਂ ਪੱਥਰ ਲਾਉਂਦੇ ਨੇ, ਮੈਂ ਕਿਹਾ ਮੈਂ ਨਹੀਂ ਲਵਾਉਂਦਾ, ਮੈਂ ਗੇਟ ਬਾਹਰ ਦੀ ਕੱਢ ਲਿਆ, ਮੈਂ ਇੱਕ ਕੀਤਾ, ਗੇਟ ਤਾਂ ਲੋਕ ਇੱਕ ਪਾਸੇ ਰੱਖਦੇ ਨੇ, ਮੈਂ ਪੌੜੀ ਪਿੱਛੋਂ ਚੜ੍ਹਾ ਲਈ, ਆ ਕੀ ਕੀਤਾ, ਪੌੜੀ ਗਾਂ ਚੜ੍ਹਾ ਦਿਓ, ਮੈਂ ਕੀ ਗੱਲ, ਰਹਿਣਾ ਮੈਂ ਕਿਹਾ ਲੋਕਾਂ ਨੇ?
1: ਬਿਲਕੁਲ,
0: ਫਸਲ ਤੁਹਾਡੀ ਹੈ, ਤੁਸੀਂ ਦੇਖੋ ਹੁਣ ਅਗਲੇ ਬੰਦੇ ਦੀ ਲੋੜ ਹੈ ਨਹੀਂ। ਕਈ ਵਾਰੀ ਅਸੀਂ ਕੰਮ ਇਹਨੂੰ ਕਹਿ ਦਿੰਦੇ ਹਾਂ ਤੂੰ ਚਿੱਟਾ ਦੇ ਦੇ, ਉਹ ਚਿੱਟਾ ਦੇ ਦਿੰਦਾ, ਹੁਣ ਜਦੋਂ ਚਿੱਟਾ ਦਿਓਗੇ ਕਿਤੇ ਤਾਂ ਯੂਰੀਏ ਦੇ 10 ਦਾਣੇ ਪੈ ਗਏ, ਕਿਤੇ ਕਿਵੇਂ ਨਹੀਂ ਪਿਆ, ਕਿਤੇ 50 ਪੈ ਗਏ, ਕਿਤੇ ਪਹੁੰਚੇ ਹੀ ਨਹੀਂ, ਹੁਣ ਹੱਥ ਹੈ ਕਿੰਨਾ ਹੱਥ ਖਿਲਾਰ ਲਓਗੇ?
1: ਸਹੀ ਗੱਲ ਹੈ,
0: ਠੀਕ ਹੈ ਨਾ। ਜਦ ਦੂਜਾ ਬੰਦਾ ਦੇਖਦਾ, ਉਹਦੀ ਦੇਖਿਆ ਦੇਖ ਚਿੱਟਾ ਦੇ ਲੈਂਦਾ ਵੀ ਇਹਨੇ ਪਾਏ ਨੇ, ਉਹ ਪੁੱਛਦਾ ਕਿੰਨੇ ਕੱਟੇ ਪਾਤੇ, ਕਹਿੰਦੇ 2 ਪਾਤੇ, ਮੈਂ 2 ਹੀ ਪਾ ਦੂੰ, ਫਿਰ ਅਗਲਾ ਵੀ ਕਹੂ ਹਾਂ 2 ਪਾ ਹੀ ਦੇ।
1: ਬਿਲਕੁਲ,
0: ਐਂ ਦੇਖਿਆ ਦੇਖੀ ਫਿਰ ਅਸੀਂ ਫਸਲ ਦੇ ਵੱਧ ਕੈਮੀਕਲ ਪਾ ਦਿੰਦੇ ਹਾਂ।
1: ਹਾਂ, ਇਹ ਰੀਸ ਬਿਲਕੁਲ ਕਰਦੇ ਨੇ,
0: ਰੀਸ ਕਰਦੇ, ਦੇਖੋ ਦੇਖ ਕੰਮ ਚੱਲਦਾ ਹੈ। ਫਿਰ ਸੈਕੰਡਲੀ ਆ ਜੋ ਐਪਲੀਕੇਸ਼ਨ ਦਾ ਟਾਈਮ ਹੈ, ਇਹ ਤਾਂ ਹੈ ਨਹੀਂ ਵੀ ਜਦੋਂ ਕਹਿਤਾ ਵੀ ਮਾੜਾ ਜਿਹਾ, ਜਿਵੇਂ ਮੱਕੀ ਦੀ ਗੱਲ ਕਰਦੇ ਆਪਾਂ,
1: ਹਾਂਜੀ,
0: ਜਦੋਂ ਮੱਕੀ ਆਪਣੇ ਮੁੱਛਾਂ 'ਚ ਕੱਢਦੀ ਹੈ, ਉਹ ਦੇਖ ਕੇ ਲੋਕ ਕਹਿੰਦੇ ਪਾ ਦਿਓ ਯੂਰੀਆ, ਤਕੜੀ ਹੋ ਜੂਗੀ, ਉਹ ਲੋੜ ਹੀ ਹੈ ਨਹੀਂ, ਉਹ ਤਾਂ ਪਹਿਲਾਂ ਥੱਲੋਂ ਇੰਨੀ ਕੈਮ ਹੋ ਕੇ ਨਿਕਲੀ ਹੋਈ ਹੈ, ਅਸੀਂ ਮੱਲੋ ਮੱਲੀ ਪਾ ਦਿੰਦੇ ਹਾਂ, ਫਿਰ ਪਾਉਂਦੇ ਹਾਂ, ਉਸ ਤੁਹਾਨੂੰ ਦੱਸਿਆ ਕਿ 50 ਦਾਣੇ ਨੇ, 10 ਦਾਣੇ ਨੇ, ਫਿਰ ਜਿੱਥੇ ਮੱਕੀ ਦੇ 10 ਦਾਣੇ ਪੈ ਗਏ ਉਹ ਜੜ ਨੇ ਮਰ ਜਾਣਾ, ਉਹ ਜੜ ਨੇ ਮਰ ਜਾਣਾ, ਉਹਦਾ ਕਾਰਨ ਮੱਕੀ ਪਾਣੀ ਵੱਧ ਪੀਂਦੀ ਹੈ, ਉਹਦੀ ਜਿਹੜੀ ਵੇਪਰ ਟਰਾਂਸਪੀਰੇਸ਼ਨ ਜਿਹੜੀ ਹੈ ਘੱਟ ਹੈ, ਜਿੱਥੇ ਯੂਰੀਆ ਵੱਧ ਆ ਗਿਆ ਉਹ ਟਾਨਾ ਮਰ ਜਾਣਾ, ਫਿਰ ਅਸੀਂ ਕਹਾਂਗੇ ਬੀਜ ਮਾੜਾ ਸੀਗਾ।
1: ਜੀ,
0: ਇਹ ਵੀ ਮੇਰਾ ਬੜਾ ਫਰਕ ਪੈਂਦਾ।
1: ਫਸਲ ਕੀ ਨਿਸ਼ਾਨੀਆਂ ਦਿੰਦੀ ਹੈ ਜਦੋਂ ਉਸਨੂੰ ਖੁਰਾਕ ਦੀ ਲੋੜ ਪੈਂਦੀ ਹੈ, ਕੀ ਹਿਸਾਬ ਲਾਇਆ ਜਾ ਸਕਦਾ ਜੇ ਮੋਟੇ ਜਿਹੇ ਤੌਰ 'ਤੇ ਅਸੀਂ ਦੇਖੀਏ?
0: ਇਹਦੇ 'ਚ ਦੱਸਾਂ ਅਸੀਂ ਨਾ, ਜਿਵੇਂ ਕਣਕ ਦੇ ਵਿੱਚ ਤਾਂ ਵੈਸੇ ਹੀ ਪਤਾ ਲੱਗ ਜਾਂਦਾ ਵੀ ਇਹਨੂੰ ਪਾਣੀ ਵੱਧ ਲੱਗਿਆ ਇਹਨੂੰ ਘੱਟ ਲੱਗਿਆ, ਵੀ ਇਹਨੂੰ ਹੁਣ ਕਿਸੇ ਯੂਰੀ ਦੀ ਲੋੜ ਹੈ ਕਿ ਨਹੀਂ ਹੈ, ਫਸਲ ਆਪ ਦੱਸ ਦਿੰਦੀ ਹੈ। ਜਦੋਂ ਫਸਲ ਪਾਣੀ ਘੱਟ ਲੱਗ ਗਿਆ, ਫਸਲ ਪੀਲੀ ਹੋ ਗਈ, ਸਾਨੂੰ ਲੱਗਦਾ ਵੀ ਇਹਨੂੰ ਯੂਰੀਆ ਪਾ ਦਿਓ, ਤੁਸੀਂ ਪਾਣੀ ਲਾ ਕੇ ਦੇਖ ਲਓ, ਕਿਤੇ ਪਾਣੀ ਵੱਧ ਲੱਗ ਗਿਆ ਉੱਥੇ ਫਸਲ ਕਿਤੇ ਬੁਰਝਾ ਜਾਂਦੀ ਹੈ ਵੱਧ ਪਾਣੀ ਨਾਲ। ਹੁਣ ਇੱਕ ਵਾਰੀ ਮੇਰੇ ਕੋਲ, ਮੈਂ ਉਦੋਂ ਪੜ੍ਹਦਾ ਸੀਗਾ, ਸੈਂਪਲ ਲੈ ਕੇ ਆਇਆ ਬੰਦਾ ਕਣਕ ਦਾ, ਸਾਡੀ ਕਲਾਸ ਲੱਗੀ ਸੀਗੀ ਪਲਾਂਟ ਕਲੀਨਿਕ ਦੇ ਵਿੱਚ ਯੂਨੀਵਰਸਿਟੀ, ਉਹ ਪਹਿਲਾਂ ਕਿਸੇ ਕੋਲ ਲੈ ਗਿਆ ਐਗਰੋਨੋਮਿਸਟ ਕੋਲ, ਉਹਨੇ ਦੇਖਿਆ ਕਹਿੰਦਾ ਯਾਰ ਇਹਦੀ ਘਾਟ ਹੈ, ਕਿਸੇ ਹੋਰ ਚਲਾ ਗਿਆ, ਉਹ ਕਹਿੰਦਾ ਇਹਦੀ ਘਾਟ ਹੈ, ਕਹਿੰਦੇ ਜੜ 'ਚ ਸੁੰਡੀ ਹੈ, ਇਹ ਕਹਿੰਦਾ ਥੱਲੇ ਸਿਉਂਕ ਹੈ। ਇੱਕ ਸਾਡੇ ਮਾਹਰ ਸੀ ਡਾਕਟਰ ਬੁੱਟਰ, ਉਹ ਬੜੇ ਮਾਹਰ ਸੀਗੇ, ਮੇਰੇ ਗੁਰੂ ਰਹੇ ਨੇ, ਉਹਨਾਂ ਨੇ ਲੈ ਕੇ ਆਏ, ਕਹਿੰਦੇ ਕੀ ਹੈ, ਕਹਿੰਦੇ ਅਸੀਂ ਖੇਤ ਗਏ, ਉਹਨੂੰ ਕਹਿੰਦੇ ਮੂਰਖਾ ਤੇਰੇ ਪਾਣੀ ਵੱਧ ਲੱਗਿਆ ਹੈ।
1: ਅੱਛਾ,
0: ਕਹਿੰਦਾ ਮੈਂ ਤਾਂ ਮੋਟਰ 'ਚ ਲਾ ਕੇ ਛੱਡ ਗਿਆ ਸੀਗਾ, ਕਹਿੰਦਾ ਉਹ ਪਾਣੀ ਵੱਧ ਲੱਗਿਆ, ਤੇਰੀ ਫਸਲ ਝੱਲੀ ਨਹੀਂ, ਫਸਲ ਆਪ ਦੱਸ ਦਿਨ ਝੋਨਾ ਹੈ। ਝੋਨੇ ਲਈ ਬਕਾਇਦਾ ਅਸੀਂ ਕਾਰਡ ਬਣਾਏ ਹੋਏ ਨੇ
1: ਜੀ,
0: ਕਾਰਡ ਦਾ, ਉਹ ਕਾਰਡ 'ਤੇ ਦੱਸ ਦਿੰਦਾ ਹੈ, ਉਹ ਕਾਰਡ ਨਾਲ
1: ਲੱਗੇ ਪੱਤਾ ਰੰਗ ਚਾਟ,
0: ਪੱਤਾ ਰੰਗ ਚਾਟ, ਹਾਂ, ਕਾਰਡ ਲਾ ਕੇ ਦੇਖ ਲਓ, ਉਹ ਤਾਂ ਦੱਸ ਦਿੰਦਾ ਵੀ ਆਹ ਰੰਗ ਹੈ, ਇਹ ਲੋੜ ਹੈ, ਆਹ ਰੰਗ ਹੈ, ਇਹ ਲੋੜ ਹੈ, ਇਹ ਕਰਕੇ ਦਿੰਦਾ। ਹੁਣ ਪੱਤਾ ਕਾਰਡ ਅਸੀਂ ਇੰਨਾ ਕਿਸਾਨਾਂ ਨੂੰ ਵੰਡਿਆ ਲੱਖਾਂ ਦੀ ਤਾਦਾਦ ਦੇ ਵਿੱਚ, ਲੇਕਿਨ ਉਹ ਅੱਜ ਵੀ ਬੜੀ ਅਫਸੋਸ ਹੁੰਦਾ ਕਿ ਲੋਕ ਉਸ ਨੂੰ ਘਰੇ ਸਜਾ ਕੇ ਰੱਖ ਲੈਂਦੇ ਨੇ, ਯੂਜ਼ ਨਹੀਂ ਕਰਦੇ।
1: ਡਾਕਟਰ ਸਾਹਿਬ, ਇੱਕ ਪਿਛਲੇ ਸਮੇਂ ਦੌਰਾਨ ਅਸੀਂ ਦੇਖਿਆ ਕਿ ਇੱਕ ਬੜਾ ਰੁਝਾਨ ਕਿਸਾਨਾਂ ਦੇ ਵਿੱਚ ਹੈ ਕਿ ਗਿੱਲੇ ਦੇ ਵਿੱਚ ਜਦੋਂ ਅਸੀਂ ਗਾਰਾ ਬਣਾ ਲਿਆ ਉਸ ਦੇ ਵਿੱਚ ਖਾਦ ਪਾਉਣੀ ਸਾਨੂੰ ਔਖੀ ਹੈ, ਕਿਸਾਨ ਕੀ ਕਰਦੇ ਨੇ ਝੋਨਾ ਲਗਾਉਣ ਤੋਂ ਪਹਿਲਾਂ ਹੀ 2-2-3-3 ਕੱਟੇ ਯੂਰੀਏ ਦੇ ਸੁੱਕੇ ਖੇਤ ਦੇ ਵਿੱਚ ਖਿਲਾਰ ਲੈਂਦੇ ਨੇ ਕੱਦੂ ਕਰਨ ਤੋਂ ਪਹਿਲਾਂ, ਉਹ ਵਿਧੀ ਸਹੀ ਹੁੰਦੀ ਹੈ?
0: ਉਹ ਮੈਂ ਤਾਂ ਕਹਿੰਦਾ ਗਲਤ ਹੈ, ਤੁਸੀਂ ਖਿਲਾਰ ਲਿਆ ਪਹਿਲਾਂ ਤਾਂ ਉਹਦੇ ਤੱਤ ਉੜ ਜਾਣੇ ਨੇ ਖਾਸੀ, ਤਾਂ ਜੇ ਤਾਂ ਤੁਸੀਂ ਨਾਲ ਦੀ ਨਾਲ ਖੇਤ ਪਾ ਲਿਆ ਫਿਰ ਗੱਲ ਹੋਰ ਹੈ। ਕੱਦੂ ਦੇ ਵਿੱਚ ਜੇ ਤੁਸੀਂ ਖਾਦ ਦੀ ਐਪਲੀਕੇਸ਼ਨ ਕਰਦੇ ਹੋ ਨਾ, ਉਹ ਸਭ ਤੋਂ ਵਧੀਆ ਹੈ। ਜੇ ਝੋਨਾ ਲਾਉਂਦੇ ਆਪਾਂ ਫਿਰ ਵੀ ਚਿੱਕੜੇ 'ਚ ਹੁੰਦੇ ਹਾਂ,
1: ਹਾਂਜੀ ਹਾਂ ਬਿਲਕੁਲ,
0: ਹੈ ਨਾ, ਉਦੋਂ ਸਾਨੂੰ ਖਿਆਲ ਨਹੀਂ ਹੁੰਦਾ। ਸੁੱਕੇ ਖੇਤ ਦੇ ਵਿੱਚ ਖਾਦ ਪਾਉਣਾ ਮੇਰੇ ਹਿਸਾਬ ਨਾਲ ਤਾਂ ਮੂਰਖਤਾ ਹੈ, ਉਹ ਵੇਸਟੇਜ ਹੈ, ਅਤੇ ਜਦ ਤੱਕ ਤੁਹਾਡੀ ਫਸਲ ਨਹੀਂ ਉੱਗਣਾ ਹੈ, ਵੱਡੀ ਹੋਣਾ, ਜਦ ਤੱਕ ਤੋਂ ਕੈਮੀਕਲ ਉੜ ਜਾਣਾ, ਜਹਿਜ ਹੋ ਜਾਣਾ, ਮਿੱਟੀ ਨੇ ਬੰਨ ਲੈਣਾ, ਤਾਂ ਕਰਕੇ ਹੈ।
1: ਰਸਾਇਣਿਕ ਖਾਦਾਂ ਨੂੰ ਡਾਕਟਰ ਸਾਹਿਬ ਘਟਾਉਣ ਦੇ ਕਿਹੜੇ ਕਿਹੜੇ ਤਰੀਕੇ ਸਹੀ ਨੇ ਜਿਨ੍ਹਾਂ ਨੂੰ ਕਿਸਾਨ ਅਪਣਾ ਕੇ ਆਪਣੇ ਖੇਤਾਂ ਦੇ ਵਿੱਚ ਅਪਲਾਈ ਕਰਕੇ ਇਸ ਪਾਸਿਓਂ ਘੱਟ ਸਕਦੇ ਨੇ, ਜੈਵਿਕ ਖੇਤੀ ਵਾਲੇ ਪਾਸੇ ਜ਼ਿਆਦਾ ਆ ਸਕਦੇ ਨੇ?
0: ਪਹਿਲੀ ਗੱਲ ਤਾਂ ਰਸਾਇਣਿਕ ਖਾਦਾਂ ਦੀ ਵਰਤੋਂ ਲਈ ਮੈਂ ਬੇਨਤੀ ਕਰੂੰਗਾ ਕਿਸਾਨ ਵੀਰੋ, ਅਸੀਂ ਪਾਠ ਕਰਦੇ ਹਾਂ, ਸਿਰੇ ਰੱਬ ਨੂੰ ਯਾਦ ਕਰਦੇ ਹਾਂ, ਅਖਬਾਰ ਪੜ੍ਹਦੇ ਹਾਂ, ਇੱਕ ਬੇਨਤੀ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਇੱਕ ਕਿਤਾਬ ਛਪਦੀ ਹੈ, ਦੋ ਨੇ ਛਪਦੀ, ਚੰਗੀ ਖੇਤੀ ਅਤੇ ਪੈਕੇਜ ਪ੍ਰੈਕਟਿਸ, ਉਹ ਮੈਂ ਕਹਿੰਦਾ ਹਰ ਬੰਦਾ ਹਰ ਕਿਸਾਨ ਜੇ ਘਰ 'ਚ ਰੱਖ ਲਵੇ ਨਾ, ਜਦੋਂ ਵਿਹਲਾ ਬੈਠਾ ਆ ਮੈਂ ਖਾਮਖਾ ਕਰ ਲਿਆ ਅਤੇ ਮੈਂ ਬੇਨਤੀ ਕਰੂੰਗਾ ਕਿ ਪਹਿਲਾਂ ਤਾਂ ਗੱਲ ਤਾਂ ਤੁਸੀਂ ਕਿਸਾਨੀ ਖੇਤਰ ਦੇ ਵਿੱਚ ਯੂਨੀਵਰਸਿਟੀ ਹੈ, ਕਿਸਾਨ ਮਹਿਕਮਾ, ਇਹਨਾਂ ਨਾਲ ਜ਼ਰੂਰ ਜੁੜੋ। ਹੁਣ ਮੈਂ ਇੱਥੇ ਕਮਾਲ ਦੀ ਗੱਲ ਦੱਸਦਾ, ਮੇਰੀ 31 ਸਾਲ ਦੀ ਨੌਕਰੀ ਹੋ ਗਈ, ਮੈਂ ਹਰ ਕੈਂਪ ਦੇ ਵਿੱਚ ਇੱਕ ਗੱਲ ਪੁੱਛਦਾ, ਮੈਂ ਪੁੱਛਦਾ ਜੀ ਤੁਹਾਨੂੰ ਪਤਾ ਤੁਹਾਡੇ ਦਫ਼ਤਰ ਡਾਕਟਰ ਕੌਣ ਆ, ਉਹਦਾ ਨੰਬਰ ਕੀ ਹੈ, ਸਾਰੇ ਹੱਥ ਖੜਾ ਕਰਨਗੇ। ਤੁਹਾਡੇ ਥਾਣੇ 'ਚ ਮੁਨਸੀ ਕੌਣ ਹੈ, ਸਾਰੇ ਹੱਥ ਖੜਾ ਕਰਨਗੇ। ਤੁਹਾਡੇ ਪਟਵਾਰੀ ਕੌਣ ਹੈ, ਸਾਰੇ ਹੱਥ ਖੜਾ ਕਰਨਗੇ। ਉਹਦਾ ਦਫ਼ਤਰ ਕਿੱਥੇ ਹੈ, ਸਾਰੇ ਦੱਸਣਗੇ ਉੱਥੇ ਹੈ, ਉੱਥੇ ਹੈ, ਉੱਥੇ ਹੈ, ਉੱਥੇ ਹੈ। ਜੇ ਮੈਂ ਪੁੱਛੂੰਗਾ ਤੁਹਾਨੂੰ ਪਤਾ ਖੇਤੀਬਾੜੀ ਦਫ਼ਤਰ ਕਿੱਥੇ ਹੈ, ਇਹ ਕੀ ਹੁੰਦਾ ਜੀ, ਮੈਂ ਤੁਹਾਡੇ ਕੋਲ ਨੰਬਰ ਹੈ ਕਿਸੇ ਦਾ, ਕਦੇ ਨਹੀਂ ਹੋਊਗਾ। ਅਸੀਂ ਇਹੀ ਦਿੰਦੇ ਹਾਂ ਵੀ ਤੁਸੀਂ ਨੰਬਰ ਰੱਖੋ, ਤੁਹਾਨੂੰ ਘਾਟ ਮਿਲ, ਪਹਿਲਾਂ ਕਹਿੰਦੇ ਅਸੀਂ ਤੁਰੇ ਰਹਿੰਦੇ ਖੇਤਾਂ 'ਚ, ਸਾਡਾ ਫੀਲਡ ਵਰਕ ਹੈ, ਅਸੀਂ ਐਕਸਟੈਂਸ਼ਨ ਵਰਕਰ ਹਾਂ, ਦਫ਼ਤਰ ਸਾਡੇ ਲਈ ਹੈ ਨਹੀਂ, ਨਾ ਸਾਨੂੰ ਬਹਿਣ ਦੀ ਲੋੜ ਹੈ, ਅਸੀਂ ਤਾਂ ਕਿਸਾਨਾਂ 'ਚ ਫਿਰਨਾ ਹੈ। ਸਾਡਾ ਕਲਾਇੰਟ ਕਿਸਾਨ ਹੈ, ਸਾਡਾ ਕਲਾਇੰਟ ਕਿਸਾਨ ਹੈ, ਔਰ ਸਾਡਾ ਕਿਸਾਨ ਸਭ ਤੋਂ ਵਿਚਾਰਾ ਗਰੀਬ ਹੈ, ਉਹਨੂੰ ਕਿਸੇ ਨੇ ਕੁਛ ਨਹੀਂ ਲੈਣਾ ਹੀ ਹੈ, ਸਿਰਫ ਖੇਤੀਬਾੜੀ ਮਾਹਰ, ਖੇਤੀਬਾੜੀ ਮਹਿਕਮਾ ਜਾਂਦਾ ਕੁਛ ਦੇ ਕੇ ਹੀ ਆਉਂਦਾ। ਤਾਂ ਬੇਨਤੀ ਹੀ ਕਰਦਾ ਯੂਨੀਵਰਸਿਟੀ ਨਾਲ, ਹਰ ਜ਼ਿਲ੍ਹੇ ਦੇ ਵਿੱਚ KVK ਬਣੇ ਹੋਏ ਨੇ, ਹਰ ਜ਼ਿਲ੍ਹੇ 'ਚ ਖੇਤੀਬਾੜੀ ਦਫ਼ਤਰ ਨੇ, ਹਰ ਮਤਲਬ ਪੰਜ ਪੰਜ ਦਸ ਦਸ ਪੰਦਰਾਂ ਪੰਦਰਾਂ ਪਿੰਡਾਂ ਪਿੱਛੇ ਖੇਤੀ ਵਿਕਾਸ ਅਫਸਰ ਨੇ, ਖੇਤੀ ਵਿਸਥਾਰ ਅਫਸਰ ਨੇ, ਖੇਤੀ ਉਪ ਨਿਰੀਖਕ ਨੇ, ਉੱਪਰ ਖੇਤੀਬਾੜੀ ਅਫਸਰ ਬੈਠਾ, ਹਰ ਜ਼ਿਲ੍ਹੇ 'ਚ ਮੁੱਖ ਖੇਤੀਬਾੜੀ ਅਫਸਰ ਬੈਠਾ। ਜਿੰਨਾ ਤੁਸੀਂ ਸਾਡੇ ਨਾਲ ਰਾਬਤਾ ਰੱਖੋਗੇ, ਤੁਹਾਨੂੰ ਉਹਨਾਂ ਗਿਆਨ ਮਿਲੂਗਾ, ਪਤਾ ਲੱਗੂਗਾ ਵੀ ਅਸੀਂ ਇੱਥੇ ਆਹ ਗਲਤੀ ਕਰ ਚੁੱਕੇ ਹਾਂ, ਗਾਹਾਂ ਤੋਂ ਨਹੀਂ ਕਰਨੀ। ਬੇਨਤੀ, ਰਾਬਤਾ ਰੱਖੋ, ਤਾਲਮੇਲ ਰੱਖੋ
1: ਜੀ,
0: ਅਤੇ ਕਿਤਾਬ ਜ਼ਰੂਰ ਪੜ੍ਹੋ, ਮੈਂ ਬੇਨਤੀ ਕਰੂੰਗਾ ਹੱਥ ਜੋੜ ਕੇ, ਚੰਗੀ ਖੇਤੀ ਅਤੇ ਪੈਕੇਜ ਪ੍ਰੈਕਟਿਸ ਲੈ ਕੇ ਰੱਖੋ। 100 ਰੁਪਏ ਦੀ ਕਿਤਾਬ ਹੈ ਜੀ, ਸਾਰੀ ਉਮਰ ਦਾ ਤੁਹਾਡੇ ਉਹ ਇੱਕ ਗ੍ਰੰਥ ਹੈ।
1: ਡਾਕਟਰ ਸਾਹਿਬ, ਪ੍ਰੋਗਰਾਮ ਦੇ ਅਖੀਰ ਵਿੱਚ ਚੱਲਦੇ ਚੱਲਦੇ ਤੁਹਾਡੇ ਤੋਂ ਇੱਕ ਸਵਾਲ ਹੋਰ ਪੁੱਛਣਾ ਚਾਹੁੰਦੇ ਹਾਂ ਕਿ ਕਿਸਾਨ ਜਦੋਂ ਅਕਸਰ ਬਾਜ਼ਾਰ ਦੇ ਵਿੱਚ ਜਾਂਦਾ ਹੈ, ਪੈਸਟੀਸਾਈਡ ਦੀ ਦੁਕਾਨ 'ਤੇ ਜਾਂਦਾ ਹੈ, ਰਸਾਇਣਿਕ ਖਾਦ ਲੈਣ ਜਾਂਦਾ, ਤਾਂ ਉੱਥੇ ਬਹੁਤ ਸਾਰੀ ਪੈਕਿੰਗ ਹੁੰਦੀ ਹੈ, ਬੜੀ ਸੋਹਣੀ ਸੋਹਣੀ ਪੈਕਿੰਗ ਦੇ ਵਿੱਚ ਉਸ ਨੂੰ ਚੀਜ਼ਾਂ ਦਿੱਤੀਆਂ ਜਾਂਦੀਆਂ ਨੇ, ਔਰ ਕਿਸਾਨ ਨੂੰ ਵੀ ਉੱਥੇ ਭਰਮਾਇਆ ਜਾਂਦਾ ਹੈ
0: ਬਿਲਕੁਲ
1: ਕਿ ਤੁਸੀਂ ਯੂਰੀਆ ਪਾਉਣਾ ਜੀ, DAP ਪਾਉਣਾ, ਇਹ ਖਾਦ ਵੀ ਇਹਦੇ ਵਿੱਚ, ਮੈਗਨੀਜ਼ ਵੀ ਇਹਦੇ ਵਿੱਚ, ਸਲਫਰ ਵੀ ਹੈ, ਸਾਰਾ ਕੁਛ ਹੀ ਮਿਕਸ ਕਰਕੇ ਇੱਕ ਪੈਕਟ ਬਣਾ ਦਿੱਤਾ ਗਿਆ ਜੀ ਕੰਪਨੀ ਵੱਲੋਂ, ਤੁਸੀਂ ਸਾਰੀਆਂ ਖਾਦਾਂ ਪਾਉਣ ਦੇ ਨਾਲੋਂ ਇਹ ਇੱਦਾਂ ਦੇ ਪੈਕਿੰਗ ਜਿਹੜੀ ਕਿਸਾਨ ਨੂੰ ਦੇ ਦਿੱਤੀ ਜਾਂਦੀ ਹੈ, ਕੀ ਕਿਸਾਨ ਨੂੰ ਸੋਚਣਾ ਚਾਹੀਦਾ ਕਿਉਂਕਿ ਕਿਸਾਨ ਦਾ ਰਾਬਤਾ ਤਾਂ ਰਹਿਣਾ ਹੀ ਹੈ ਬਾਜ਼ਾਰ ਦੇ ਵਿੱਚ?
0: ਉਹਦਾ ਕਾਰਨ ਹੈ ਜੀ, ਦੇਖੋ ਪਹਿਲਾਂ ਫਾਰਮੂਲਾ ਦਿਖਦਾ ਹੈ ਤੋਂ ਵਿਕਦਾ ਹੈ,
1: ਬਿਲਕੁਲ,
0: ਤਾਂ ਹੀ ਲੋਕਾਂ ਨੇ ਬੜੇ ਵਧੀਆ ਰੈਪਰ ਬਣਾ ਕੇ ਰੱਖੇ ਹੋਏ ਨੇ, ਕਈ ਉਹਨਾਂ ਨੇ ਮਿਕਸ ਕਰਤੇ। ਹੁਣ ਮੈਂ ਦੱਸੋ ਵੀ ਹੁਣ ਗੱਲ ਕਰਕੇ ਹਟ ਰਿਹਾ ਵੀ ਸਾਡੀ ਕਈ ਫਸਲ ਨੂੰ ਮੰਨ ਲਓ ਕਾਪਰ ਦੀ ਲੋੜ ਹੀ ਹੈ ਨਹੀਂ, ਫੈਰਸ ਦੀ ਲੋੜ ਹੀ ਹੈ ਨਹੀਂ, ਪਰ ਤੁਸੀਂ ਮਿਕਸਚਰ ਬਣਾਤਾ, ਉੱਥੇ ਲੋਹਾ ਤਾਂ ਵੱਧ ਪੈ ਗਿਆ ਨਾ, ਉਹਦਾ ਫਾਇਦਾ ਹੋਵੇ ਨਾ ਹੋਵੇ ਪਰ ਕਿਸਾਨ ਤਾਂ ਨੁਕਸਾਨ ਹੋਇਆ, ਮਿੱਟੀ ਨੂੰ ਨੁਕਸਾਨ ਹੋਇਆ। ਚਲੋ ਝਾੜ ਘੱਟ ਜੂਗਾ ਵੱਧ ਜੂਗਾ ਉਹ ਵੱਖਰੀ ਗੱਲ ਹੈ,
1: ਬਿਲਕੁਲ।
0: ਸੈਕਿੰਡਲੀ ਗੱਲ, ਜਿਹੜੇ ਕੰਬੀਨੇਸ਼ਨ ਨੇ ਇਹ ਨੂਹਾਂ ਸੱਸਾਂ ਵਰਗੇ ਹੁੰਦੇ ਨੇ, ਬਣਾ ਲੈਂਦੇ ਹਾਂ ਅਸੀਂ, ਕੰਪੋਜੀਸ਼ਨ ਹੈ, ਹਰ ਚੀਜ਼ ਫਿਕਸ ਕਰਕੇ ਪਾਤੀ, ਪਰ ਬਹੁਤ ਸਥਿਤੀ ਵਿੱਚ ਮੰਨ ਲਓ ਗਰਮੀ ਵੱਧ ਹੈ, ਠੰਡ ਵੱਧ ਹੈ, ਇਹ ਫਿਰ ਆਪਸ ਲੜਦੇ ਵੀ ਨੇ, ਲੜ ਕੇ ਫਿਰ ਨੁਕਸਾਨ ਵੀ ਕਰਦੇ ਨੇ। ਨੁਕਸਾਨ ਕਿਹਦਾ ਹੁੰਦਾ ਫਸਲ ਦਾ, ਕਿਸੇ ਫਸਲ ਨੂੰ ਲੋੜ ਨਹੀਂ ਹੈਗੀ ਮੈਗਨੀਜ਼ ਦੀ, ਤੁਸੀਂ ਪਵਾਤੀ, ਪਵਾ ਵੀ ਦਿੱਤੀ ਨਾਲ ਫੈਰਸ ਜੋੜ ਕੇ, ਹਾਲਾਂਕਿ ਫੈਰਸ ਸਲਫੇਟ ਵੱਖਰੀ ਹੈ। ਇਹ ਮੈਂ ਦੱਸਦਾ ਵੀ ਵੈਸੇ ਨਹੀਂ ਵਰਤਣੀ ਚਾਹੀਦੀ, ਮਿਕਸਚਰ ਤਾਂ ਵਰਤੋ ਹੀ ਨਾ। ਸਾਡੇ ਕੀ ਟ੍ਰੈਂਡ ਬਣ ਗਿਆ ਬਾਜ਼ਾਰ ਦੇ ਵਿੱਚ, ਜਿਹੜੇ ਕੰਬੀਨੇਸ਼ਨ ਆਏ ਸੀ ਨਾ ਮਿਕਸਚਰ, ਉਹ ਆਏ ਸੀ ਕੋਟਨ ਲਈ
1: ਜੀ,
0: ਕਿਉਂਕਿ ਭਿੰਡੀ ਅਤੇ ਕੋਟਨ ਦੋ ਫਸਲਾਂ ਐਸੀਆਂ ਨੇ ਜਿਨ੍ਹਾਂ ਨੂੰ ਸਭ ਤੋਂ ਵੱਧ ਕੀੜੇ ਪੈਂਦੇ ਨੇ, ਬਿਮਾਰੀਆਂ ਲੱਗਦੀਆਂ ਨੇ, ਉਹਨਾਂ ਲਈ ਮਿਕਸਚਰ ਆਏ ਸੀਗੇ, ਉਹ ਵੀ ਕੋਟਨ ਬੈਲਟ ਲਈ। ਲੇਕਿਨ ਸਾਡੇ ਕਿਸਾਨਾਂ ਨੇ ਉਹਨਾਂ ਨੂੰ ਝੋਨੇ 'ਤੇ ਸ਼ੁਰੂ ਕਰਤਾ ਵਰਤਣਾ, ਕਣਕ 'ਤੇ ਕਰਤਾ, ਚਾਰਿਆਂ 'ਤੇ ਕਰਤਾ, ਸਬਜ਼ੀਆਂ 'ਤੇ ਕਰਤਾ। ਉਹਦਾ ਨੁਕਸਾਨ ਕੀ ਹੈ ਵੀ ਅੱਜ ਸਾਡੀ ਕੋਈ ਵੀ ਚੀਜ਼ ਲੈ ਲਓ, ਉਹਨੂੰ ਟੈਸਟ ਕਰਾਉਂਗੇ ਨਾ, ਉਹਦੇ 'ਚ ਰੈਜੀਡਿਊ ਇੰਨਾ ਜ਼ਿਆਦਾ ਹੈ, ਇਸ ਲਈ ਬਾਹਰਲੇ ਮੁਲਕ ਆਪਣਾ ਸਮਾਨ ਨਹੀਂ ਖਰੀਦਦੇ, ਆਪਾਂ ਬਾਹਰ ਮੰਗਾਉਂਦੇ ਹਾਂ। ਤਾਂ ਮੈਂ ਇਹੀ ਬੇਨਤੀ ਕਰੂੰਗਾ ਵੀ ਮਿਕਸਚਰ ਘੱਟ ਤੋਂ ਘੱਟ ਯੂਜ਼ ਕਰੋ, ਕਿਤਾਬ ਦੇ ਅਨੁਸਾਰ ਚੱਲੋ, ਸਾਡੇ ਅਨੁਸਾਰ ਚੱਲੋ, ਆਪ ਦੇਖੋ ਖੇਤਾਂ 'ਚ ਜਾ ਕੇ। ਹੁਣ ਇੱਕ ਦੁਕਾਨਦਾਰ ਹੈ, ਉਹਦੀ ਦੁਕਾਨ ਹੈ ਛੋਟੀ ਜਿਹੀ ਹੋਊਗੀ, 10x20 ਦੀ ਹੋਊ, 20x30 ਦੀ ਹੋਊਗੀ, ਉਹ ਦੁਕਾਨ ਸਜੀ ਹੁੰਦੀ ਹੈ, ਉਸ ਲੁੱਟ ਕੇ ਭੱਤ ਫੇਰਦਾ ਫਸਲਾਂ 'ਤੇ, ਬੈਠਣ ਬੀਜਾਂ 'ਤੇ ਜਾਂ ਦਵਾਈਆਂ 'ਤੇ, ਉਹਦੀ ਦੁਕਾਨ ਨਾ ਹੈ, ਉਹ ਨਹੀਂ ਬੈਠੂਗਾ, ਉਹਦੀ ਘਰ ਨਹੀਂ ਬਹਿਜੂਗੀ, ਘਰ ਨਹੀਂ ਬੈਠੂਗੀ ਮੁੰਡਾ ਬਹਿਜੂਗਾ, ਮੁੰਡਾ ਨਹੀਂ ਬੈਠੂ ਆਪਣਾ ਬੁੜਾ ਮਾਪੇ ਨੂੰ ਬਿਠਾ ਦੂਗਾ, ਉਹ ਦੁਕਾਨ ਖਾਲੀ ਨਹੀਂ ਛੱਡਦਾ,
1: ਬਿਲਕੁਲ ਟਾਈਮ ਦਿੰਦੇ ਨੇ ਉਹਨਾਂ ਦੇ।
0: ਪਰ ਸਾਡੇ ਕਿਸਾਨ ਦੀ ਦੇਖੋ ਦੁਕਾਨ ਕਿੰਨੀ ਵੱਡੀ ਹੈ
1: ਜੀ,
0: ਮੇਰਾ ਨਹੀਂ ਖਿਆਲ ਪੰਜਾਬ ਦਾ ਕੋਈ ਵੀ ਕਿਸਾਨ ਐਸਾ ਹੋਵੇ ਜਿਹਦੇ ਕੋਲ 2 ਕਿੱਲੇ ਤੋਂ ਘੱਟ,
1: ਹਾਂਜੀ ਬਿਲਕੁਲ ਬਿਲਕੁਲ,
0: ਛੋਟੇ ਵੀ ਹੈਗੇ ਨੇ, ਹਰ ਕਿਸਾਨ ਕੋਲ ਵੱਡੀ ਦੁਕਾਨ ਹੈ, ਅਸੀਂ ਜਾਂਦੇ ਹੀ ਨਹੀਂ, ਅਸੀਂ ਖੇਤਾਂ 'ਚ ਗੇੜਾ ਮਾਰਨਾ ਸ਼ੁਰੂ ਕਰਤਾ, ਬੰਦ ਕਰਤਾ। ਮੈਂ ਤਾਂ ਉਹਨਾਂ ਨੂੰ ਕਹਿੰਦਾ ਜੀ, ਉਹ ਬਾਪੂ ਹਲ ਖੇਤਾਂ ਵਿੱਚ ਵਾਹੁੰਦਾ, ਮੁੰਡਾ ਜਾਵੇ ਬੁਲਟ ਭਜਾਉਂਦਾ, ਤਾਇਆ ਖੁੱਲ੍ਹਾ ਚਾਦਰਾ ਲਾਵੇ, ਮੁੰਡਾ ਜੀਨ ਪੂਰੀ ਫਿੱਟ ਪੈਂਦਾ, ਕਲਚਰ ਹੋਇਆ ਸਲੇਡਾ ਵੇ, ਬਈ ਇਹੋ ਗਏ ਬਾਲੇ ਚਰਨ ਭੱਜ ਕਨੇਡਾ ਵੇ। ਅਸੀਂ ਨਹੀਂ ਕੰਮ ਕਰਨਾ, ਅਸੀਂ ਬਾਹਰ ਨੌਕਰੀ ਚਾਕਰੀ ਕਰ ਲੈਣੀ ਹੈ, ਸਰਦਾਰੀ ਨਹੀਂ ਕਰਨੀ। ਇਸ ਰੁਝਾਨ ਨਾਲ ਵੀ ਸਾਡੀ ਦੋ ਪੀੜ੍ਹੀਆਂ ਜਿਹੜੀਆਂ ਕਿਸਾਨੀ ਕਰਨੀ ਸੀ ਉਹ ਬਾਹਰ ਜਾ ਚੁੱਕੀਆਂ ਨੇ। ਇਸ ਕਰਕੇ ਸਾਡੇ ਨੂੰ ਕਿਸਾਨੀ ਪੱਧਰ, ਹੁਣ ਮੈਂ ਕੋਸ਼ਿਸ਼ ਕਰ ਰਿਹਾ ਸੀ ਯੂਥ ਕਲੱਬਾਂ ਰਾਹੀਂ, ਕਿਸਾਨ ਕਲੱਬਾਂ ਰਾਹੀਂ, ਅਤੇ ਵੀ ਨੌਜਵਾਨ ਕਿਸਾਨਾਂ ਨੂੰ ਸਕੂਲਾਂ ਕਾਲਜਾਂ 'ਚ ਜਾ ਕੇ ਮੈਂ ਖੁਦ ਲੈਕਚਰ ਕਰਦਾ ਵੀ ਖੇਤੀਬਾੜੀ ਵਿਸ਼ਾ ਪੜ੍ਹੋ, ਉਹ ਵਿਸ਼ਾ ਇੱਕ ਐਸਾ ਹੈ ਜੋ ਕੈਸ਼ ਕਰੋਪ ਹੈ, ਕੁਛ ਨਹੀਂ ਕਰੋਗੇ ਖੇਤੀ ਕਰ ਲਉਂਗੇ, ਕੁਛ ਨਹੀਂ ਕਰੋਗੇ ਇਹਨੂੰ

0: ਮੰਨ ਕੇ ਤੁਰੋ ਵੀ ਅੱਜ ਦੀ ਸਭ ਤੋਂ ਵੱਡੀ ਲੋੜ ਮਿੱਟੀ ਫਰਕ ਹੈ।
1: ਡਾਕਟਰ ਸਾਹਿਬ, ਤੁਸੀਂ ਬਹੁਤ ਹੀ ਵਧੀਆ ਜਾਣਕਾਰੀ ਦੇ ਚੁੱਕੇ ਹੋ ਔਰ ਉਮੀਦ ਕਰਦੇ ਹਾਂ ਕਿ ਸਾਡੇ ਕਿਸਾਨ ਵੀਰ ਵੀ ਇਸ ਦਾ ਭਰਪੂਰ ਲਾਹਾ ਲੈਣਗੇ, ਕਿਉਂਕਿ ਕਿਸਾਨ ਵੀਰੋ ਹੁਣ ਸਮਾਂ ਵੀ ਹੈ ਕਿ ਅਸੀਂ ਵਿਗਿਆਨਿਕ ਢੰਗ ਦੇ ਨਾਲ ਖੇਤੀ ਕਰੀਏ। ਆਪਣੇ ਪੁਰਾਣੇ ਰਵਾਇਤੀ ਢੰਗ ਦੇ ਨਾਲ ਜਿਹੜੀ ਅਸੀਂ ਖੇਤੀ ਕਰਦੇ ਆ ਰਹੇ ਹਾਂ ਉਸ ਤੋਂ ਹੁਣ ਸਾਨੂੰ ਪਾਸਾ ਕਰਨ ਦੀ ਲੋੜ ਹੈ, ਕਿਨਾਰਾ ਕਰਨ ਦੀ ਲੋੜ ਹੈ ਔਰ ਸਹੀ ਢੰਗ ਦੇ ਨਾਲ ਸੁਚੱਜੇ ਢੰਗ ਦੇ ਨਾਲ ਖਾਦਾਂ ਵਰਤਣ ਦੀ ਲੋੜ ਹੈ, ਕਿਉਂਕਿ ਖੇਤੀ ਲਾਗਤਾਂ ਵੱਧ ਚੁੱਕੀਆਂ ਨੇ, ਮੁਨਾਫਾ ਖੇਤੀ ਦੇ ਵਿੱਚ ਲਗਾਤਾਰ ਘੱਟਦਾ ਜਾ ਰਿਹਾ, ਕਿਉਂਕਿ ਮਹਿੰਗਾਈ ਦੇ ਇਸ ਦੌਰ ਦੇ ਵਿੱਚ ਜਦੋਂ ਅਸੀਂ ਜ਼ਿਆਦਾ ਬੇਲੋੜੀਆਂ ਚੀਜ਼ਾਂ ਆਪਣੇ ਖੇਤਾਂ ਦੇ ਵਿੱਚ ਵਰਤਦੇ ਹਾਂ ਉਸ ਦਾ ਸਾਡੀ ਜੇਬ ਦੇ ਉੱਤੇ ਵੀ ਅਸਰ ਪੈਂਦਾ ਹੈ, ਸਾਡੀ ਆਰਥਿਕਤਾ ਨੂੰ ਵੀ ਢਾਹ ਲੱਗਦੀ ਹੈ ਔਰ ਸਾਡੀ ਜ਼ਮੀਨ ਦੀ ਔਰ ਨਾਲ ਨਾਲ ਸਾਡੀ ਸਿਹਤ ਨੂੰ ਵੀ ਬਹੁਤ ਜਿਹੜਾ ਨੁਕਸਾਨ ਹੁੰਦਾ ਹੈ। ਡਾਕਟਰ ਸਾਹਿਬ, ਤੁਸੀਂ ਪ੍ਰੋਗਰਾਮ ਦੇ ਵਿੱਚ ਆਏ ਔਰ ਬਹੁਤ ਵਧੀਆ ਜਾਣਕਾਰੀ ਤੁਸੀਂ ਦਿੱਤੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
0: ਅਖੀਰ 'ਚ ਮੈਂ ਇੱਕ ਥੋੜ੍ਹੀ ਜਿਹੀ ਗੱਲ ਜੋੜਨੀ ਚਾਹੂੰਗਾ ਐਂਡ 'ਚ, ਜੇ ਤੁਸੀਂ ਆਪਣੇ ਖੇਤਾਂ 'ਚ ਜਾਓਗੇ ਨਾ ਤੁਹਾਨੂੰ ਮੈਂ ਆਪੇ ਮਹਿਸੂਸ ਹੋਊਗੀ, ਮੈਂ ਦੋ ਲਾਈਨਾਂ ਲਿਖੀਆਂ ਨੇ
1: ਜੀ,
0: ਪਾ ਕੇ ਕੱਦੂ ਦੇ ਵਿੱਚ ਕਾਨਾ ਤੂੰਬਾ ਸੁਰਚ ਵਜਾਈ ਜਾਂਦਾ, ਖੇਤ ਦੇ ਬੰਨੇ ਬੰਨੇ ਜਾਵੇਂ ਬੋਲੀਆਂ ਹਿੱਕ ਦੇ ਜ਼ੋਰ ਨਾਲ ਪਾਵੇਂ, ਮੌਸਮ ਹੋ ਗਿਆ ਠੰਡਾ ਹੋਵੇ ਛੇਤੀ ਲਿਆ ਜ਼ਹਿਰ ਦਾ ਡੱਬਾ ਘੂਰ ਦਾ ਗੁੱਲੀ ਡੰਡਾ ਵੇ।
1: ਬਿਲਕੁਲ,
0: ਜੇ ਖੇਤ ਜਾਓਗੇ ਤੁਹਾਨੂੰ ਪਤਾ ਲੱਗ ਜਾਊਗਾ।
1: ਬਹੁਤ ਵਧੀਆ, ਬਹੁਤ ਵਧੀਆ ਸਾਡੇ ਲਈ ਕਿਸਾਨ ਵੀਰੋ, ਜਿੱਦਾਂ ਡਾਕਟਰ ਸਾਹਿਬ ਨੇ ਬਹੁਤ ਹੀ ਸ਼ਾਇਰਾਨਾ ਅੰਦਾਜ਼ ਦੇ ਵਿੱਚ ਇੱਦਾਂ ਗੱਲ ਕਹੀ ਹੈ ਕਿ ਸਾਨੂੰ ਆਪਣੇ ਖੇਤਾਂ ਦੇ ਵਿੱਚ ਜਾਣ ਦੀ ਲੋੜ ਹੈ, ਖੇਤਾਂ ਦੇ ਵਿੱਚ ਫਸਲਾਂ ਖੜੀਆਂ ਨੂੰ ਪਰਖਣ ਦੀ ਲੋੜ ਹੈ, ਉਹਨਾਂ ਨੂੰ ਜਾਂਚਣ ਦੀ ਲੋੜ ਹੈ ਔਰ ਖਾਸ ਤੌਰ 'ਤੇ ਜਿਹੜੇ ਸਾਡੇ ਵੱਟਾਂ ਬੰਨੇ ਮੋਟਰਾਂ ਦੇ ਨੇੜੇ ਖਾਲੀ ਥਾਵਾਂ ਨੇ ਉਹਨਾਂ ਨੂੰ ਬਿਲਕੁਲ ਸਾਫ਼ ਸੁਥਰੀਆਂ, ਜਿੱਦਾਂ ਡਾਕਟਰ ਸਾਹਿਬ ਨੇ ਗੱਲ ਦੱਸੀ ਹੈ ਕਿ ਦੁਕਾਨਾਂ ਦੇ ਵਿੱਚ ਬੜਾ ਸਮਾਨ ਸਜਾ ਕੇ ਰੱਖਿਆ ਜਾਂਦਾ, ਸਾਨੂੰ ਵੀ ਲੋੜ ਹੈ ਕਿ ਅਸੀਂ ਆਪਣੀ ਦੁਕਾਨ ਨੂੰ ਸਜਾ ਕੇ ਰੱਖੀਏ। ਡਾਕਟਰ ਸਾਹਿਬ, ਤੁਹਾਡਾ ਸ਼ੁਕਰੀਆ, ਬਹੁਤ ਵਧੀਆ ਜਾਣਕਾਰੀ ਤੁਸੀਂ ਦਿੱਤੀ।
0: ਧੰਨਵਾਦ ਸਰ, ਧੰਨਵਾਦ।

0: ਆਪਣੀ ਗੁੱਡੀ ਦੇ ਜਨਮ ਦਿਨ ਮਨਾਉਣ ਦੀ ਸਾਰੀ ਤਿਆਰੀ ਹੋ ਗਈ। ਆ ਲੋ ਆ ਮਿਠਾਈ ਆ ਸਮੋਸੇ ਤੇ ਆ ਵੇਖੋ ਮੈਂ ਤਾਂ ਪਲੇਟਾਂ ਵੀ ਪਲਾਸਟਿਕ ਦੀਆਂ ਲੈ ਆਈ, ਨਾਲੇ ਆਪਣਾ ਕੰਮ ਸੌਖਾ ਹੋ ਜੂ।
1: ਕੁੜੇ ਮਨਦੀਪ, ਹਾਂ ਪਲੇਟਾਂ ਤੂੰ ਕਿੱਥੋਂ ਖਰੀਦ ਕੇ ਲਿਆਈ ਆ?
0: ਕਿਉਂ ਕੀ ਹੋ ਗਿਆ ਭੈਣ ਜੀ? ਉਹੀ ਆਪਣੀ ਮੋੜ ਵਾਲੀ ਹੱਟੀ ਤੋਂ ਲਿਆਈ ਆ।
1: ਲੈ ਤੈਨੂੰ ਨੀ ਪਤਾ, 1 ਜੁਲਾਈ 2022 ਤੋਂ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਤੇ ਪੂਰਨ ਤੌਰ ਤੇ ਮਨਾਹੀ ਹੈ। ਇੱਥੋਂ ਤੱਕ ਕਿ ਵੇਚਣ ਵਾਲੇ ਦੁਕਾਨਦਾਰ ਨੂੰ ਵੀ 7 ਸਾਲ ਤੱਕ ਦੀ ਕੈਦ ਹੋ ਸਕਦੀ ਹੈ।
0: ਅੱਛਾ ਭੈਣ ਜੀ, ਲੈ ਮੈਨੂੰ ਤਾਂ ਜਮਾ ਹੀ ਨੀ ਪਤਾ ਸੀ।
1: ਕੁੜੇ ਮਾੜਾ ਮੋਟਾ ਅਖਬਾਰ ਵੀ ਪੜ੍ਹ ਲਿਆ ਕਰੋ ਭਾਈ। 1 ਜੁਲਾਈ 2022 ਤੋਂ ਪਲਾਸਟਿਕ ਦੇ ਕੱਪ, ਪਲੇਟਾਂ, ਕੰਨ 'ਚ ਫੇਰਨ ਵਾਲੇ ਡੱਕੇ, ਪਲਾਸਟਿਕ ਦੇ ਝੰਡੇ, ਗੁਬਾਰਿਆਂ ਦੀਆਂ ਡੰਡੀਆਂ, ਆਈਸਕ੍ਰੀਮ ਸਟਿੱਕ, ਸਿਗਰਟ ਦੇ ਪੈਕੇਟ, ਚਮਚੇ, ਚਾਕੂ, ਕਾਂਟੇ, ਸਟਰਾ, ਟ੍ਰੇ ਤੇ ਖਾਣਾ ਪੈਕ ਕਰਨ ਵਾਲੀ ਫਿਲਮ ਤੇ ਵੀ ਪੂਰਨ ਤੌਰ ਤੇ ਵਰਤੋਂ ਦੀ ਮਨਾਹੀ ਹੈ।
0: ਚੰਗਾ ਕੀਤਾ ਭੈਣ ਜੀ ਤੁਸੀਂ ਮੈਨੂੰ ਦੱਸ ਦਿੱਤਾ, ਹੁਣ ਅੱਗਿਓਂ ਮੈਂ ਵੀ ਧਿਆਨ ਰੱਖਾਂਗੀ।
1: ਆਓ ਅਸੀਂ ਵੀ ਸਾਰੇ ਪ੍ਰਣ ਕਰੀਏ ਕਿ ਸਿੰਗਲ ਯੂਜ ਪਲਾਸਟਿਕ ਨੂੰ ਨਹੀਂ ਵਰਤਾਂਗੇ ਤੇ ਵਾਤਾਵਰਣ ਨੂੰ ਬਚਾਉਣ 'ਚ ਆਪਣਾ ਬਣਦਾ ਯੋਗਦਾਨ ਪਾਵਾਂਗੇ।
2: ਵਾਤਾਵਰਣ ਬਚਾਓ, ਧਰਤੀ ਬਚਾਓ।

0: ਪਤਾ ਨਾ ਲੱਗਦਾ ਜੇ ਕਲੀਆਂ ਦੇ ਫੁੱਲ ਬਣ ਕੇ ਨਾ ਖਿੜਦੇ ਸ਼ਿੰਗਾਰਾਂ ਚ ਸੰਗ ਜਾਣਾ ਰੰਗਾਂ ਚ ਰੰਗ ਜਾਣਾ ਕਿੱਥੋਂ ਸੀ ਇਹ ਢੰਗ ਆਉਣਾ ਜੇ ਤਿਤਲੀਆਂ ਦੇ ਖੰਭਾਂ ਚ ਰੰਗ ਨਾ ਮਿਲਦੇ ਖਾਬਾਂ ਨੂੰ ਖੰਭ ਲਾਉਂਦੇ ਕਿਵੇਂ ਕੋਇਲਾਂ ਵਾਂਗ ਅਸੀਂ ਗਾਉਂਦੇ ਕਿਵੇਂ ਜੇ ਪਰਿੰਦਿਆਂ ਲਈ ਆਕਾਸ਼ ਨਾ ਹੁੰਦਾ ਪਰਛਾਵੇਂ ਨੇ ਵੀ ਨਾਲ ਨਹੀਂ ਸੀ ਚੱਲਣਾ ਜੇ ਸੂਰਜ ਦਾ ਪ੍ਰਕਾਸ਼ ਨਾ ਹੁੰਦਾ ਇਹ ਕੁਦਰਤ ਨਿਆਰੀ ਸਾਨੂੰ ਸਭ ਨੂੰ ਪਿਆਰੀ ਇਹਨੂੰ ਸਾਂਭ ਕੇ ਦੁੱਖਾਂ ਨੂੰ ਹਸਾ ਲਈਏ ਇਹਨੂੰ ਸਾਂਭ ਕੇ ਆਪਣਾ ਆਪ ਵਸਾ ਲਈਏ
1: ਤੁਸੀਂ ਆਕਾਸ਼ਵਾਣੀ ਪਟਿਆਲਾ ਦੇ ਨਾਲ 100.2 ਮੈਗਾਹਰਟਜ਼ ਤੇ ਸਮਾਂ ਮਿਲਾਓ ਸ਼ਾਮ ਦੇ 6 ਵੱਜ ਰਹੇ ਨੇ ਹੁਣ ਤੋਂ ਕੁਛ ਦੇਰ ਬਾਅਦ ਤੁਸੀਂ ਸੁਣੋਗੇ ਹਿੰਦੀ ਵਿੱਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ ਉਸ ਲਈ ਕੁਛ ਪਲ ਕਰੋ ਉਡੀਕ

FM ਬੈਂਡ 100.2 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ ਤੇ ਤੁਸੀਂ ਸਾਨੂੰ ਨਿਊਜ਼ ਔਨ AIR ਐਪ ਤੇ ਵੀ ਸੁਣ ਸਕਦੇ ਹੋ। ਸਮਾਂ ਮਿਲਾਓ ਸ਼ਾਮ ਦੇ 6:05 ਹੋ ਰਹੇ ਨੇ ਤੇ ਹੁਣ ਤੁਹਾਨੂੰ ਦੱਸਦੇ ਹਾਂ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮਾਂ ਦਾ ਵੇਰਵਾ ਤੇ ਉਹਨਾਂ ਦਾ ਪ੍ਰਸਾਰਣ ਵਕਤ। ਹੁਣ ਤੋਂ ਕੁਛ ਦੇਰ ਬਾਅਦ ਤੁਸੀਂ ਸੁਣੋਗੇ ਏਕ ਭਾਰਤ ਸ਼੍ਰੇਸ਼ਠ ਭਾਰਤ। 6:30 ਪ੍ਰੋਗਰਾਮ ਹੋਵੇਗਾ ਵਿਪਕਿਓਰ ਨੌਜਵਾਨਾਂ ਲਈ ਤੇ 7:00 ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ ਜੋ ਅਸੀਂ ਤੁਹਾਨੂੰ 7:30 ਸੁਣਵਾਉਂਦੇ ਹਾਂ ਹੁਣ ਤੁਹਾਨੂੰ 7:00 ਸੁਣਵਾਈ ਜਾਏਗੀ। 7:10 ਤੇ ਤੁਸੀਂ ਸੁਣੋਗੇ ਕੇਂਦਰ ਸਰਕਾਰ ਦੇ 12 ਸਾਲ ਪੂਰੇ ਹੋਣ 'ਤੇ ਲੜੀਵਾਰ ਪ੍ਰੋਗਰਾਮ। ਸ਼ਾਮ ਸੁਹਾਨੀ ਇਸ ਪ੍ਰੋਗਰਾਮ ਦਾ ਸਮਾਂ ਰਹੇਗਾ 7:45 ਤੇ ਇਸ ਇਹ ਲਾਈਵ ਫੋਨਿੰਗ ਪ੍ਰੋਗਰਾਮ ਹੈ। ਇਸ ਵਿੱਚ ਤੁਸੀਂ ਆਪਣੀ ਪਸੰਦ ਦੇ ਹਿੰਦੀ ਅਤੇ ਪੰਜਾਬੀ ਗਾਣੇ ਸੁਣ ਸਕਦੇ ਹੋ। 8:15 ਤੁਹਾਨੂੰ ਸੁਣਵਾਵਾਂਗੇ ਗੈਰ ਹਿੰਦੀ ਫਿਲਮੀ ਗੀਤ। ਪੰਜਾਬੀ ਤੜਕਾ ਇਸ ਪ੍ਰੋਗਰਾਮ ਦਾ ਸਮਾਂ ਰਹੇਗਾ ਰਾਤੀ 10:02 ਦਾ। ਪੁਰਾਣੇ ਹਿੰਦੀ ਫਿਲਮੀ ਗੀਤਾਂ ਨਾਲ ਸਜਿਆ ਪ੍ਰੋਗਰਾਮ ਰਜਨੀਗੰਧਾ ਪੇਸ਼ ਹੋਵੇਗਾ ਰਾਤੀ 10:30। ਇਹ ਸੀ ਸਾਡੀ ਅੱਜ ਦੀ ਸਭਾ ਵਿੱਚ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਤੇ ਉਹਨਾਂ ਦਾ ਪ੍ਰਸਾਰਣ ਵਕਤ। ਹੁਣ ਸੁਣਦੇ ਹਾਂ ਏਕ ਭਾਰਤ ਸ਼੍ਰੇਸ਼ਠ ਭਾਰਤ।

FM ਬੈਂਡ 100.2 MHz ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ ਤੇ ਤੁਸੀਂ ਸਾਨੂੰ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਸੁਣ ਸਕਦੇ ਹੋ। ਸਮਾਂ ਮਿਲਾਓ, ਸ਼ਾਮ ਦੇ 6:20 ਹੋ ਰਹੇ ਨੇ ਤੇ ਹੁਣ ਸੁਣਦੇ ਹਾਂ ਪ੍ਰਾਦੇਸ਼ਿਕ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ। ਉਸ ਲਈ ਕੁਛ ਪਲ ਕਰੋ ਉਡੀਕ।

ਸਰਵਉੱਚ ਅਦਾਲਤ ਨੇ ਅਦਾਲਤਾਂ 'ਚ ਆਰਟੀਫਿਸ਼ਲ ਇੰਟੈਲੀਜੈਂਸ ਦੀ ਵਰਤੋਂ ਬਾਰੇ ਇੱਕ ਖਰੜਾ ਜਾਰੀ ਕੀਤਾ। ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਏਸ਼ੀਅਨ ਰਿਲੇਅ ਐਥਲੈਟਿਕ ਚੈਂਪੀਅਨਸ਼ਿਪ 2027 ਦੀਆਂ ਤਿਆਰੀਆਂ ਤੇ ਬੁਨਿਆਦੀ ਢਾਂਚੇ ਦੀਆਂ ਯੋਜਨਾਵਾਂ ਦੀ ਸਮੀਖਿਆ ਕੀਤੀ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪਟਿਆਲਾ ਸਥਿਤ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਨੂੰ ਪ੍ਰਸ਼ਾਦ ਵੰਡਣ ਲਈ ਵਰਤੇ ਜਾਣ ਵਾਲੇ ਰਵਾਇਤੀ ਪਲਾਸਟਿਕ ਬੈਗਾਂ ਨੂੰ ਵਾਤਾਵਰਨ ਅਨੁਕੂਲ ਬਣਾਉਣ ਦੀ ਅਪੀਲ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਜਥੇਬੰਦੀਆਂ ਨਾਲ ਮੁਲਾਕਾਤ, ਜਾਇਜ਼ ਮੰਗਾਂ ਤੇ ਜਲਦ ਕਾਰਵਾਈ ਦਾ ਦਿੱਤਾ ਭਰੋਸਾ ਅਤੇ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਕੱਲ੍ਹ 5 ਅਤੇ 6 ਜੂਨ ਨੂੰ ਗਰਜ ਚਮਕ ਨਾਲ ਹਲਕੀ ਬਾਰਿਸ਼ ਦੀ ਪੇਸ਼ੀਨਗੋਈ ਕੀਤੀ। ਸਰਵਉੱਚ ਅਦਾਲਤ ਨੇ ਅਦਾਲਤਾਂ ਵਿਚ ਆਰਟੀਫਿਸ਼ਲ ਇੰਟੈਲੀਜੈਂਸ ਦੀ ਵਰਤੋਂ ਬਾਰੇ ਇਕ ਖਰੜਾ ਜਾਰੀ ਕੀਤੈ। ਇਸ ਵਿਚ ਸਪਸ਼ਟ ਕੀਤਾ ਗਿਐ ਕਿ ਕੋਈ ਵੀ ਨਿਆਇਕ ਫੈਸਲਾ ਸਿਰਫ਼ AI ਵੱਲੋਂ ਉਪਲਬਧ ਕਰਵਾਏ ਗਏ ਵਿਸ਼ਲੇਸ਼ਣ ਜਾਂ ਐਲਗੋਰਿਦਮ ਫੈਸਲੇ ਲੈਣ ਤੇ ਆਧਾਰਿਤ ਨਹੀਂ ਹੋ ਸਕਦਾ। ਇਸ ਮਹੀਨੇ ਦੀ 20 ਤਰੀਕ ਤੱਕ ਖਰੜੇ ਤੇ ਲੋਕਾਂ ਤੋਂ ਸੁਝਾਅ ਮੰਗੇ ਗਏ ਨੇ। ਖਰੜੇ ਵਿਚ AI ਸਹਾਇਤਾ ਪ੍ਰਾਪਤ ਕਾਰਜ ਜਿਵੇਂ ਕੇਸ ਪ੍ਰਬੰਧਨ, ਕਾਨੂੰਨੀ ਖੋਜ, ਦਸਤਾਵੇਜ਼ ਸੰਖੇਪ ਅਨੁਵਾਦ ਦੀ ਇਜਾਜ਼ਤ ਦਿੱਤੀ ਗਈ ਹੈ, ਪਰ ਇਹ ਵੀ ਲਾਜ਼ਮੀ ਕੀਤਾ ਗਿਐ ਕਿ ਸਾਰੇ ਨਿਆਇਕ ਕਾਰਜ ਮਨੁੱਖੀ ਕੰਟਰੋਲ ਅਧੀਨ ਰਹਿਣ। AI ਨੂੰ ਅਪਣਾਉਣ ਦੀ ਨਿਗਰਾਨੀ ਕਰਨ ਲਈ ਡਰਾਫਟ ਇਕ 3 ਪੱਧਰੀ ਨੇਮਣ ਦੀ ਵਿਧੀ ਦੀ ਤਜਵੀਜ਼ ਕਰਦਾ ਹੈ, ਜਿਸ ਵਿਚ ਸਰਵਉੱਚ ਅਦਾਲਤ ਪੱਧਰੀ ਅਥਾਰਟੀ, ਹਾਈ ਕੋਰਟ ਦੀ AI ਕਮੇਟੀਆਂ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਦੀ ਖੋਜ ਅਤੇ ਉੱਤਮਤਾ ਕੇਂਦਰ ਸ਼ਾਮਲ ਨੇ। ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਚੰਡੀਗੜ੍ਹ ਸਥਿਤ ਅਥਲੈਟਿਕ ਟਰੈਕ ਸਪੋਰਟ ਕੰਪਲੈਕਸ ਦਾ ਦੌਰਾ ਕੀਤਾ। ਪ੍ਰਸ਼ਾਸਕ ਨੇ ਇਸ ਮੌਕੇ ਅਗਲੇ ਸਾਲ ਮਈ ਮਹੀਨੇ ਚੰਡੀਗੜ੍ਹ ਵਿਚ ਆਯੋਜਿਤ ਹੋਣ ਵਾਲੀਆਂ ਏਸ਼ੀਅਨ ਰਿਲੇਅ ਅਥਲੈਟਿਕ ਚੈਂਪੀਅਨਸ਼ਿਪ 2027 ਦੀ ਮੇਜ਼ਬਾਨੀ ਵਾਸਤੇ ਤਿਆਰੀਆਂ ਅਤੇ ਤਜਵੀਜ਼ਸ਼ੁਦਾ ਬੁਨਿਆਦੀ ਢਾਂਚੇ ਦੀਆਂ ਯੋਜਨਾਵਾਂ ਦੀ ਸਮੀਖਿਆ ਕੀਤੀ। ਇਸ ਦੌਰਾਨ ਪ੍ਰਸ਼ਾਸਕ ਨੇ ਸਪੋਰਟਸ ਕੰਪਲੈਕਸ ਵਿਚ ਉਪਲਬਧ ਮੌਜੂਦਾ ਸੁਵਿਧਾਵਾਂ ਦਾ ਨਿਰੀਖਣ ਕੀਤਾ ਅਤੇ ਵਕਾਰੀ ਅੰਤਰਰਾਸ਼ਟਰੀ ਚੈਂਪੀਅਨਸ਼ਿਪ ਦੇ ਸਫਲ ਆਯੋਜਨ ਲਈ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਤਜਵੀਜ਼ਸ਼ੁਦਾ ਵਿਕਾਸ ਕਾਰਜਾਂ ਦੇ ਅਧਿਕਾਰੀਆਂ ਨਾਲ ਚਰਚਾ ਕੀਤੀ। ਉਨ੍ਹਾਂ ਨੇ ਵੱਡੀ ਗਿਣਤੀ ਵਿਚ ਦਰਸ਼ਕਾਂ ਦੀ ਸੁਵਿਧਾ ਨੂੰ ਧਿਆਨ ਵਿਚ ਰੱਖਦੇ ਹੋਏ ਬੈਠਣ ਦੀ ਢੁਕਵੀਂ ਵਿਵਸਥਾ ਯਕੀਨੀ ਬਣਾਉਣ ਤੇ ਜ਼ੋਰ ਦਿੰਦਿਆਂ ਅਧਿਕਾਰੀਆਂ ਨੂੰ ਢੁਕਵੇਂ ਨਿਰਦੇਸ਼ ਦਿੱਤੇ। ਸ੍ਰੀ ਕਟਾਰੀਆ ਨੇ ਕਿਹਾ ਕਿ ਏਸ਼ੀਅਨ ਰਿਲੇਅ ਅਥਲੈਟਿਕ ਚੈਂਪੀਅਨਸ਼ਿਪ 2027 ਦੀ ਮੇਜ਼ਬਾਨੀ ਕਰਨਾ ਚੰਡੀਗੜ੍ਹ ਵਾਸਤੇ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਇਸ ਚੈਂਪੀਅਨਸ਼ਿਪ ਨਾਲ ਨੌਜਵਾਨਾਂ 'ਚ ਖੇਡ ਸੱਭਿਆਚਾਰ ਨੂੰ ਉਤਸ਼ਾਹ ਮਿਲੇਗਾ ਅਤੇ ਚੰਡੀਗੜ੍ਹ ਦੀ ਕੌਮਾਂਤਰੀ ਪੱਧਰ ਦੇ ਖੇਡ ਸਮਾਗਮਾਂ ਦੇ ਸਫਲ ਆਯੋਜਨ ਦੀ ਸਮਰੱਥਾ ਦਾ ਵੀ ਵਿਖਾਲਾ ਹੋਏਗਾ। ਇਸ ਮੌਕੇ ਚੰਡੀਗੜ੍ਹ ਦੇ ਮੁੱਖ ਸਕੱਤਰ ਐਚ ਰਾਜੇਸ਼ ਪ੍ਰਸਾਦ ਤੇ ਪੰਜਾਬ ਦੇ ਰਾਜਪਾਲ ਦੇ ਵਧੀਕ ਮੁੱਖ ਸਕੱਤਰ ਵਿਵੇਕ ਪ੍ਰਤਾਪ ਸਿੰਘ ਵੀ ਮੌਜੂਦ ਰਹੇ। ਇੱਕ ਵਾਰ ਵਰਤੇ ਜਾਣ ਵਾਲੇ ਪਲਾਸਟਿਕ ਯਾਨੀ ਸਿੰਗਲ ਯੂਜ਼ ਪਲਾਸਟਿਕ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਤਹਿਤ ਬੋਰਡ ਦੀ ਇੱਕ ਟੀਮ ਨੇ

ਉਹਨਾਂ ਕਿਹਾ ਕਿ ਇਸ ਚੈਂਪੀਅਨਸ਼ਿਪ ਨਾਲ ਨੌਜਵਾਨਾਂ 'ਚ ਖੇਡ ਸੱਭਿਆਚਾਰ ਨੂੰ ਉਤਸ਼ਾਹ ਮਿਲੇਗਾ ਅਤੇ ਚੰਡੀਗੜ੍ਹ ਦੀ ਕੌਮਾਂਤਰੀ ਪੱਧਰ ਦੇ ਖੇਡ ਸਮਾਗਮਾਂ ਦੇ ਸਫਲ ਆਯੋਜਨ ਦੀ ਸਮਰੱਥਾ ਦਾ ਵੀ ਵਿਖਾਲਾ ਹੋਏਗਾ। ਇਸ ਮੌਕੇ ਚੰਡੀਗੜ੍ਹ ਦੇ ਮੁੱਖ ਸਕੱਤਰ ਐਚ ਰਾਜੇਸ਼ ਪ੍ਰਸਾਦ ਅਤੇ ਪੰਜਾਬ ਦੇ ਰਾਜਪਾਲ ਦੇ ਵਧੀਕ ਮੁੱਖ ਸਕੱਤਰ ਵਿਵੇਕ ਪ੍ਰਤਾਪ ਸਿੰਘ ਵੀ ਮੌਜੂਦ ਰਹੇ। ਇੱਕੋ ਵਾਰ ਵਰਤੇ ਜਾਣ ਵਾਲੇ ਪਲਾਸਟਿਕ ਯਾਨੀ ਸਿੰਗਲ ਯੂਜ਼ ਪਲਾਸਟਿਕ ਖਿਲਾਫ਼ ਚੱਲ ਰਹੀ ਮੁਹਿੰਮ ਦੇ ਹਿੱਸੇ ਵਜੋਂ ਅਤੇ ਵਿਸ਼ਵ ਵਾਤਾਵਰਣ ਦਿਵਸ ਦੇ ਸਿਲਸਿਲੇ 'ਚ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਤਹਿਤ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਇੱਕ ਟੀਮ ਨੇ ਪਟਿਆਲਾ ਸਥਿਤ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਦਾ ਦੌਰਾ ਕੀਤਾ। ਟੀਮ ਨੇ ਧਾਰਮਿਕ ਗਤੀਵਿਧੀਆਂ ਦੌਰਾਨ ਪੈਦਾ ਹੋਣ ਵਾਲੇ ਪਲਾਸਟਿਕ ਦੇ ਕੂੜੇ ਨੂੰ ਘਟਾਉਣ ਦੇ ਉਪਾਵਾਂ ਬਾਰੇ ਚਰਚਾ ਕਰਨ ਲਈ ਹੈੱਡ ਗ੍ਰੰਥੀ ਅਤੇ ਗੁਰਦੁਆਰੇ ਦੇ ਪ੍ਰਬੰਧਨ ਨਾਲ ਮੁਲਾਕਾਤ ਕੀਤੀ। ਇਸ ਗੱਲਬਾਤ ਦੌਰਾਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਗੁਰਦੁਆਰਾ ਪ੍ਰਬੰਧਨ ਨੂੰ ਅਪੀਲ ਕੀਤੀ ਕਿ ਉਹ ਪ੍ਰਸ਼ਾਦ ਵੰਡਣ ਲਈ ਵਰਤੇ ਜਾਣ ਵਾਲੇ ਰਵਾਇਤੀ ਪਲਾਸਟਿਕ ਬੈਗਾਂ ਨੂੰ ਵਾਤਾਵਰਨ ਅਨੁਕੂਲ ਬੈਗਾਂ ਦੇ ਬਦਲੇ ਅਤੇ ਇਸ ਤਬਦੀਲੀ ਨੂੰ ਇੱਕ ਸਥਾਈ ਅਭਿਆਸ ਵਜੋਂ ਸੰਸਥਾਗਤ ਬਣਾਇਆ ਜਾਵੇ। ਗੁਰਦੁਆਰਾ ਪ੍ਰਬੰਧਨ ਨੇ ਸਕਾਰਾਤਮਕ ਹੁੰਗਾਰਾ ਦਿੱਤਾ ਅਤੇ ਧਾਰਮਿਕ ਸੇਵਾ 'ਚ ਪਾਏਦਾਰ ਬਦਲ ਨੂੰ ਉਤਸ਼ਾਹਿਤ ਕਰਨ ਲਈ ਸਮਰਥਨ ਪ੍ਰਗਟ ਕੀਤਾ। ਇਹ ਪਹਿਲ ਪੰਜਾਬ ਭਰ ਵਿੱਚ ਵੱਡੇ ਧਾਰਮਿਕ ਇਕੱਠਾਂ 'ਚ ਪਲਾਸਟਿਕ ਦੇ ਕੂੜੇ ਨੂੰ ਘਟਾਉਣ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵਿਆਪਕ ਉਪਰਾਲਿਆਂ 'ਤੇ ਆਧਾਰਿਤ ਹੈ। ਬੋਰਡ ਦਾ ਮੰਨਣਾ ਹੈ ਕਿ ਧਾਰਮਿਕ ਸੰਸਥਾ

0: ਨਵਾਂ ਪਾਏਦਾਰ ਅਭਿਆਸਾਂ ਨੂੰ ਅਪਣਾ ਕੇ ਭਾਈਚਾਰਕ ਵਿਵਹਾਰ ਨੂੰ ਪ੍ਰਭਾਵਿਤ ਕਰਦਿਆਂ ਵਾਤਾਵਰਣ ਸੰਭਾਲ ਨੂੰ ਅੱਗੇ ਵਧਾਉਣ 'ਚ ਇੱਕ ਪਰਿਵਰਤਨਸ਼ੀਲ ਭੂਮਿਕਾ ਨਿਭਾ ਸਕਦੀਆਂ ਨੇ। ਬੋਰਡ ਸੂਬੇ ਭਰ ਦੀਆਂ ਧਾਰਮਿਕ ਸੰਸਥਾਵਾਂ ਨਾਲ ਜੋੜਨਾ ਜਾਰੀ ਰੱਖੇਗਾ ਅਤੇ ਪੰਜਾਬ ਦੇ ਗੁਰਦੁਆਰਿਆਂ 'ਚ ਪ੍ਰਸ਼ਾਦ ਵੰਡ ਅਤੇ ਹੋਰ ਧਾਰਮਿਕ ਗਤੀਵਿਧੀਆਂ 'ਚ ਬਦਲਵੇਂ ਉਪਾਵਾਂ ਨੂੰ ਅਪਣਾਉਣ ਦੀ ਸਹੂਲਤ ਦੇਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਅਪੀਲ ਕਰੇਗਾ। ਇਹ ਪਹਿਲ ਪਲਾਸਟਿਕ ਪ੍ਰਬੰਧਨ ਨੂੰ ਘਟਾਉਣ ਅਤੇ ਭਾਈਚਾਰਕ ਭਾਗੀਦਾਰੀ, ਸੰਸਥਾਗਤ ਭਾਈਵਾਲੀ ਅਤੇ ਸਮੂਹਿਕ ਕਾਰਵਾਈ ਰਾਹੀਂ ਵਾਤਾਵਰਣ ਲਈ ਜ਼ਿੰਮੇਵਾਰ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @DIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-EIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @DIRR ਜਲੰਧਰ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ 6 ਮੁਲਾਜ਼ਮ ਜਥੇਬੰਦੀਆਂ ਨਾਲ ਮੁਲਾਕਾਤ ਕੀਤੀ। ਉਹਨਾਂ ਇਹਨਾਂ ਜਥੇਬੰਦੀਆਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਠੇਕੇ 'ਤੇ ਰੱਖੇ ਅਮਲੇ ਨੂੰ ਪੱਕਾ ਕਰਨ ਅਤੇ ਆਊਟਸੋਰਸਡ ਕਰਮਚਾਰੀਆਂ ਨੂੰ ਠੇਕੇ 'ਤੇ ਤਬਦੀਲ ਕਰਨ ਦੀ ਪ੍ਰਕਿਰਿਆ 'ਤੇ ਸਰਗਰਮੀ ਨਾਲ ਕੰਮ ਕਰ ਰਹੀ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਦੀਆਂ ਬਾਕੀਆਂ ਸਾਰੀਆਂ ਜਾਇਜ਼ ਮੰਗਾਂ ਨੂੰ ਵੀ ਜਲਦ ਪੂਰਾ ਕੀਤਾ ਜਾ ਰਿਹਾ। ਇਸ ਕਾਰਵਾਈ ਨੂੰ ਹੋਰ ਤੇਜ਼ ਕਰਨ ਦੀ ਹਦਾਇਤ ਕਰਦਿਆਂ ਵਿੱਤ ਮੰਤਰੀ ਨੇ ਸਬੰਧਤ ਵਿਭਾਗਾਂ ਦੇ ਪ੍ਰਬੰਧਕੀ ਅਧਿਕਾਰੀਆਂ ਦੇ ਨਾਲ ਅਮਲਾ ਅਤੇ ਵਿੱਤ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਨਿਰਦੇਸ਼ ਦਿੱਤੇ ਕਿ ਉਹ ਇਸ ਪ੍ਰਕਿਰਿਆ ਨੂੰ ਤੇਜ਼ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਸਾਰੀਆਂ ਜਾਇਜ਼ ਮੰਗਾਂ ਦਾ ਜਲਦ ਤੋਂ ਜਲਦ ਨਿਪਟਾਰਾ ਕੀਤਾ ਜਾਵੇ। ਵਿੱਤ ਮੰਤਰੀ ਨੇ ਪੰਜਾਬ ਰਾਜ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਅਧਿਆਪਕ ਅਤੇ ਹੋਰ ਕਰਮਚਾਰੀ ਯੂਨੀਅਨ ਸਮੇਤ ਕਈ ਮੁਲਾਜ਼ਮਾਂ ਦੇ ਨਾਲ ਗੱਲਬਾਤ ਕੀਤੀ। ਪੰਜਾਬ ਸਰਕਾਰ ਵੱਲੋਂ ਨਹਿਰ ਨੂੰ ਸੁਰਜੀਤ ਕਰਨ ਦੇ ਨਾਲ ਨਾਲ ਸਾਲ 2025-26 ਦੌਰਾਨ ਬਿਸਤ ਦੁਆਬ ਨਹਿਰੀ ਨੈਟਵਰਕ ਹੇਠ ਸਿੰਚਾਈ ਦੀ ਰਕਬੇ 'ਚ 167% ਦਾ ਵਾਧਾ ਦਰਜ ਕੀਤਾ ਗਿਆ। ਵੇਰਵੇ ਸਾਂਝੇ ਕਰਦਿਆਂ ਅੱਜ ਜਲ ਸਰੋਤ ਮੰਤਰੀ ਵਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਇਸ ਵਿਸਥਾਰ ਨਾਲ 110,762 ਏਕੜ ਹੋਰ ਰਕਬਾ ਨਹਿਰੀ ਸਿੰਚਾਈ ਅਧੀਨ ਲਿਆਂਦਾ ਗਿਆ, ਜਿਸ ਨਾਲ ਇਲਾਕੇ ਦੇ ਖੇਤੀ ਖੇਤਰ ਦੀ ਬੁਨਿਆਦ ਮਜ਼ਬੂਤ ਹੋਈ ਹੈ। ਉਹਨਾਂ ਦੱਸਿਆ ਕਿ ਇਹਨਾਂ ਉਪਰਾਲਿਆਂ ਦੇ ਨਾਲ ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਕਪੂਰਥਲਾ ਅਤੇ ਹੁਸ਼ਿਆਰਪੁਰ ਦੇ ਕੁਝ ਹਿੱਸਿਆਂ 'ਚ ਲੰਮੇ ਸਮੇਂ ਤੋਂ ਚੱਲੀ ਆ ਰਹੀ ਪਾਣੀ ਦੀ ਕਮੀ ਨੂੰ ਦੂਰ ਕਰਦਿਆਂ ਸਿੰਚਾਈ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਗਿਆ। ਸ੍ਰੀ ਗੋਇਲ ਨੇ ਕਿਹਾ ਕਿ ਰੋਪੜ ਹੈੱਡਵਰਕਸ ਤੋਂ ਨਿਕਲਣ ਵਾਲੇ ਇਸ ਨਹਿਰੀ ਨੈਟਵਰਕ, ਜਿਸ ਵਿੱਚ ਇਸਦੇ ਰਜਬਾਹੇ, ਮਾਈਨਰ ਅਤੇ ਖਾਲੇ ਸ਼ਾਮਲ ਨੇ, ਦੀ ਵਿਆਪਕ ਕਾਇਆਕਲਪ ਕੀਤੀ ਗਈ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਪਾਣੀ ਦੇ ਵਹਾਅ 'ਚ ਆਏ ਸੁਧਾਰ ਨੇ ਬੱਲਾਚੌਰ ਖੇਤਰ 'ਚ ਕਾਠਗੜ੍ਹ ਫੀਲਡ ਯੋਜਨਾ ਰਾਹੀਂ ਲਿਫਟ ਸਿੰਚਾਈ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਹੈ। ਨਹਿਰ ਦੇ ਮਜ਼ਬੂਤੀਕਰਨ ਨਾਲ ਹੁਣ ਸ਼ਹਿਰੀ ਖੇਤਰ ਵਿੱਚ ਪਾਣੀ ਦੀਆਂ ਲੋੜਾਂ ਵੀ ਪੂਰੀਆਂ ਹੋ ਰਹੀਆਂ ਨੇ। ਕਪੂਰਥਲਾ ਜ਼ਿਲ੍ਹੇ ਦੇ ਦਿਵਿਆਂਗਜਨਾਂ ਅਤੇ ਸੀਨੀਅਰ ਸਿਟੀਜ਼ਨ ਨੂੰ ਸਹਾਇਕ ਉਪਕਰਨ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਉਣ ਲਗਾਏ ਜਾਣ ਵਾਲੇ ਕੈਂਪਾਂ ਸੰਬੰਧੀ ਅੱਜ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਨੇ ਇੱਕ ਮੀਟਿੰਗ ਕੀਤੀ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰਾਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਦੇ ਦਿਵਿਆਂਗਜਨ ਅਤੇ ਸੀਨੀਅਰ ਸਿਟੀਜ਼ਨ ਨਾਲ ਇੱਕ ਪ੍ਰੀ ਸਰਵੇ ਕਰਵਾਇਆ ਜਾਵੇ ਤਾਂ ਜੋ ਕੋਈ ਵੀ ਯੋਗ ਲਾਭਪਾਤਰੀ ਇਸ ਪ੍ਰਕਿਰਿਆ ਤੋਂ ਵਾਂਝਾ ਨਾ ਰਹੇ। ਉਹਨਾਂ ਕਿਹਾ ਕਿ ਇਹਨਾਂ ਕੈਂਪਾਂ ਦਾ ਮੁੱਖ ਮਕਸਦ ਯੋਗ ਵਿਅਕਤੀਆਂ ਦੀ ਸਹੀ ਪਛਾਣ ਅਤੇ ਉਹਨਾਂ ਤੱਕ ਹਰ ਲੋੜੀਂਦੇ ਸਹਾਇਕ ਉਪਕਰਨ ਨੂੰ ਪਹੁੰਚਣਾ ਯਕੀਨੀ ਬਣਾਉਣਾ ਹੈ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਮੌਸਮ ਵਿੱਚ ਹੋ ਰਹੇ ਨਿਰੰਤਰ ਬਦਲਾਅ ਸਦਕਾ ਵੱਧ ਤੋਂ ਵੱਧ ਤਾਪਮਾਨ 'ਚ ਆਈ ਗਿਰਾਵਟ ਨਾਲ ਕਈ ਥਾਵਾਂ 'ਤੇ ਪਾਰਾ 40 ਡਿਗਰੀ ਸੈਲਸੀਅਸ ਤੋਂ ਘੱਟ ਹੋ ਗਿਆ। ਅੱਜ ਵੀ ਇਹਨਾਂ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਤੇਜ਼ ਹਵਾਵਾਂ ਚੱਲੀਆਂ ਅਤੇ ਕੁਝ ਥਾਵਾਂ 'ਤੇ ਬਾਰਿਸ਼ ਵੀ ਹੋਈ ਹੈ। ਮੌਸਮ ਵਿਭਾਗ ਨੇ 5 ਅਤੇ 6 ਜੂਨ ਨੂੰ ਗਰਜ ਚਮਕ ਨਾਲ ਤੇਜ਼ ਹਵਾਵਾਂ ਅਤੇ ਹਲਕੀ ਬਾਰਿਸ਼ ਦੀ ਪੇਸ਼ੀਨਗੋਈ ਕੀਤੀ ਹੈ। ਪੰਜਾਬ 'ਚ ਅੱਜ ਵੱਧ ਤੋਂ ਵੱਧ ਤਾਪਮਾਨ 42.5 ਡਿਗਰੀ ਸੈਲਸੀਅਸ ਬਠਿੰਡਾ 'ਚ ਦਰਜ ਹੋਇਆ, ਜਦਕਿ ਹਰਿਆਣਾ ਦੇ ਰੋਹਤਕ ਵਿੱਚ 43.1 ਡਿਗਰੀ ਸੈਲਸੀਅਸ, ਜਦਕਿ ਚੰਡੀਗੜ੍ਹ 'ਚ ਵੱਧ ਤੋਂ ਵੱਧ ਤਾਪਮਾਨ 38.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਫਾਜ਼ਿਲਕਾ ਦੀ ਵਿਦਿਆਰਥਣ ਅਮਾਨਤ ਕੰਬੋਜ ਨੇ ਹਾਂਗਕਾਂਗ 'ਚ ਹੋਈ ਅੰਤਰਰਾਸ਼ਟਰੀ ਜੂਨੀਅਰ ਅਥਲੈਟਿਕ ਚੈਂਪੀਅਨਸ਼ਿਪ 2026 'ਚ ਡਿਸਕਸ ਥਰੋ 'ਚ ਸੋਨ ਤਮਗਾ ਜਿੱਤ ਕੇ ਪੂਰੇ ਫਾਜ਼ਿਲਕਾ ਅਤੇ ਸੂਬੇ ਦਾ ਮਾਣ ਵਧਾਇਆ ਹੈ। ਅਮਾਨਤ 5 ਅਗਸਤ ਨੂੰ ਅਮਰੀਕਾ 'ਚ ਹੋਣ ਵਾਲੀ ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ਲਈ ਚੁਣੀ ਗਈ ਹੈ। ਅੱਜ ਫਾਜ਼ਿਲਕਾ ਪਹੁੰਚਣ 'ਤੇ ਰਾਜਨੀਤਿਕ ਆਗੂਆਂ ਅਤੇ ਸਕੂਲ ਪ੍ਰਬੰਧਕਾਂ ਅਤੇ ਪਰਿਵਾਰਕ ਮੈਂਬਰਾਂ ਨੇ ਉਸਦਾ ਸ਼ਾਨਦਾਰ ਸਵਾਗਤ ਕੀਤਾ। ਇਸ ਮੌਕੇ ਅਮਾਨਤ ਕੰਬੋਜ ਨੇ ਆਕਾਸ਼ਵਾਣੀ ਨਾਲ ਗੱਲਬਾਤ ਕਰਦਿਆਂ ਕਿਹਾ,
1: ਇਸ ਕੰਪੀਟੀਸ਼ਨ ਲਈ ਮੈਂ ਤਾਂ 1 ਸਾਲ ਤੋਂ ਕਰ ਰਹੀ ਸੀਗੀ ਵੀ ਮੈਂ ਆਪਦੇ ਸਿਲਵਰ ਨੂੰ ਗੋਲਡ 'ਚ ਚੇਂਜ ਕਰਨਾ ਚਾਹੁੰਦਾ ਸੀਗਾ ਵੀ ਮੈਂ ਗੋਲਡ ਲੈ ਕੇ ਆਵਾਂ ਤਾਂ ਸਿਲਵਰ ਮੈਨੂੰ ਬਣਾਉਣ ਲਈ ਬਹੁਤ ਲੋਕਾਂ ਦਾ ਹੱਥ ਰਿਹਾ, ਜਿਵੇਂ ਮੇਰੇ ਫਾਦਰ ਦਾ, ਮਦਰ ਦਾ, ਮੇਰੇ ਕੋਚ ਆਫ ਫਲੇਜ਼ਰ, ਉਹਨਾਂ ਦਾ ਵੀ ਬਹੁਤ ਹੱਥ ਰਿਹਾ ਮੈਨੂੰ ਬਣਾਉਣ ਲਈ। ਬਹੁਤ ਮਿਹਨਤ ਕੀਤੀ ਆ ਉਸ ਚੀਜ਼ ਲਈ, ਬਹੁਤ ਪ੍ਰਾਊਡ ਮੂਮੈਂਟ ਲੱਗ ਰਿਹਾ। ਮੈਂ ਆਪਦੇ ਫਾਦਰ ਦਾ ਸੁਪਨਾ ਪੂਰਾ ਕਰ ਰਹੀ ਹਾਂ ਅਤੇ ਅੱਗੇ ਵੀ ਓਲੰਪਿਕ ਗੋਲਡ ਸੋਚਿਆ ਹੋਇਆ, ਉਹ ਪੱਕਾ ਪੂਰਾ ਕਰਾਂਗੇ।
0: ਇਸ ਮੌਕੇ ਸਕੂਲ ਪ੍ਰਿੰਸੀਪਲ ਸੰਗੀਤਾ ਟੇਨਾ ਅਤੇ ਸਕੂਲ ਸਟਾਫ ਨੇ ਅਮਾਨਤ ਅਤੇ ਉਸਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਉਸਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਤੇ ਆਖਰ ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਸਰਵਉੱਚ ਅਦਾਲਤ ਨੇ ਅਦਾਲਤਾਂ 'ਚ ਆਰਟੀਫਿਸ਼ਲ ਇੰਟੈਲੀਜੈਂਸ ਦੀ ਵਰਤੋਂ ਬਾਰੇ ਇੱਕ ਖਰੜਾ ਜਾਰੀ ਕੀਤਾ। ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਏਸ਼ੀਅਨ ਰੁਰਲੇ ਅਥਲੈਟਿਕ ਚੈਂਪੀਅਨਸ਼ਿਪ 2027 ਦੀਆਂ ਤਿਆਰੀਆਂ ਤੇ ਬੁਨਿਆਦੀ ਢਾਂਚੇ ਦੀਆਂ ਯੋਜਨਾਵਾਂ ਦੀ ਸਮੀਖਿਆ ਕੀਤੀ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪਟਿਆਲਾ ਸਥਿਤ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਨੂੰ ਪ੍ਰਸ਼ਾਦ ਵੰਡਣ ਲਈ ਵਰਤੇ ਜਾਣ ਵਾਲੇ ਰਵਾਇਤੀ ਪਲਾਸਟਿਕ ਬੈਗਾਂ ਨੂੰ ਵਾਤਾਵਰਣ ਅਨੁਕੂਲ ਬਣਾਉਣ ਦੀ ਅਪੀਲ ਅਤੇ ਮੌਸਮ ਵਿਭਾਗ ਨੇ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਵਿੱਚ 5 ਤੇ 6 ਜੂਨ ਨੂੰ ਗਰਜ ਚਮਕ ਨਾਲ ਹਲਕੀ ਬਾਰਿਸ਼ ਦੀ ਪੇਸ਼ੀਨਗੋਈ ਕੀਤੀ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7 ਵਜੇ। ਨਮਸਕਾਰ।
2: ਪਾਣੀ ਦੀ ਹਰ ਇੱਕ ਬੂੰਦ
3: FM ਬੈਂਡ 100.2 ਮੈਗਾਹਰਟਸ ਤੇ ਆਕਾਸ਼ਵਾਣੀ ਦਾ ਇਹ ਪਟਿਆਲਾ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਸਾਡਾ ਪ੍ਰੋਗਰਾਮ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਸੁਣ ਸਕਦੇ ਹੋ। ਸਮਾਂ ਮਿਲਾਓ, ਸ਼ਾਮ ਦੇ 6:31 ਹੋਏ ਨੇ। ਮੈਂ ਸਿਮਰਨ
4: ਤੇ ਮੈਂ ਇਸ਼ਫਾਕ,
3: ਅਸੀਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਵਿਬਗਿਓਰ, ਜਿਸ ਵਿੱਚ ਅਸੀਂ ਯੂਥ ਨਾਲ ਜੁੜੇ ਵਿਸ਼ਿਆਂ ਬਾਰੇ ਗੱਲਬਾਤ ਕਰਦੇ ਹਾਂ।
4: ਜੀ ਸਿਮਰਨ, ਸਭ ਤੋਂ ਪਹਿਲਾਂ ਤਾਂ ਪ੍ਰੋਗਰਾਮ ਦੇ ਆਗਾਜ਼ ਜਿਸ ਤਰ੍ਹਾਂ ਕਿ ਅਸੀਂ ਇੱਕ ਵਿਚਾਰ ਨਾਲ ਕਰਦੇ ਹਾਂ, ਵਿਚਾਰ ਆਪਣੇ ਦੋਸਤਾਂ ਨਾਲ ਬਾਅਦ ਦੇ ਵਿੱਚ ਸਾਂਝਾ ਕਰਾਂਗੇ। ਸਭ ਤੋਂ ਪਹਿਲਾਂ ਵਿਚਾਰ ਅਸੀਂ ਆਪਣੇ ਦੋਸਤਾਂ ਨਾਲ ਬਾਅਦ 'ਚੋਂ ਸਾਂਝਾ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਅੱਜ ਦੇ ਮੌਸਮ ਬਾਰੇ ਕਿ ਅੱਜ ਇੱਦਾਂ ਲੱਗ ਰਿਹਾ ਕਿ ਜਿਸ ਤਰ੍ਹਾਂ ਕੁਦਰਤ ਪੂਰੇ ਤਰੀਕੇ ਨਾਲ ਹੈ ਜਿਹੜੀ ਉਹ ਪੰਜਾਬ ਦੇ ਉੱਤੇ ਬਹੁਤ ਮਿਹਰਬਾਨ ਹੈ। ਖਬਰਾਂ ਸੁਣਨ ਨੂੰ ਮਿਲ ਰਹੀਆਂ ਕਿ ਨੌਰਥ ਇੰਡੀਆ ਦੇ ਕਾਫੀ ਹਿੱਸਿਆਂ ਦੇ ਵਿੱਚ ਬਾਰਿਸ਼ ਹੋ ਰਹੀ ਹੈ, ਜਿਸ ਦੇ ਨਾਲ ਬੜਾ ਇੱਕ ਖੁਸ਼ਗਵਾਰ ਹੈ ਜਿਹੜਾ ਮੌਸਮ ਉਹ ਹੋ ਰੱਖਿਆ। ਅਤੇ ਦੂਸਰਾ ਇਹ ਹੈ ਕਿ ਜੇਕਰ ਸਾਡੇ ਦੋਸਤਾਂ ਨੇ ਹਾਲੇ ਤੱਕ ਆਪਣੀ ਖਿੜਕੀ ਨਹੀਂ ਖੋਲ੍ਹੀ ਤਾਂ ਜ਼ਰਾ ਖਿੜਕੀ ਖੋਲ੍ਹੋ ਅਤੇ ਬਾਹਰ ਝਾਤੀ ਮਾਰੋ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਮੌਸਮ ਕਿੰਨਾ ਜ਼ਿਆਦਾ ਖੂਬਸੂਰਤ ਹੈ।
3: ਜੀ ਬਿਲਕੁਲ ਇਸ਼ਫਾਕ, ਮੌਸਮ ਨੇ ਇੱਕੋ ਦਮ ਰੁੱਖ ਬਦਲਿਆ ਹੈ ਅਤੇ ਇੱਦਾਂ ਲੱਗਦਾ ਹੈ ਕਿ ਮੌਨਸੂਨ ਦਾ ਆਗਾਜ਼ ਹੋ ਚੁੱਕਿਆ ਹੈ।
4: ਅਤੇ ਬਿਲਕੁਲ, ਔਰ ਜਦੋਂ ਇਸ ਤਰੀਕੇ ਦਾ ਮੌਸਮ ਬਦਲਦਾ, ਕਿਉਂਕਿ ਦੇਖੋ ਸਿਮਰਨ, ਅੱਜ ਅਗਰ ਆਪਾਂ ਦੁਪਹਿਰ ਤੱਕ ਵੀ ਦੇਖਿਆ ਨਾ, ਜਦੋਂ ਆਪਾਂ ਪ੍ਰੋਗਰਾਮ ਕਰਨ ਦੇ ਲਈ ਘਰੋਂ ਚੱਲੇ ਸੀ ਤਾਂ ਬਹੁਤ ਤਿੱਖੀ ਧੁੱਪ ਸੀ, ਬਹੁਤ ਜ਼ਿਆਦਾ ਗਰਮੀ ਸੀ, ਪਸੀਨਾ ਸੀ, ਅਤੇ ਉਸਦੇ ਨਾਲ ਕਹਿੰਦਾ ਇੱਕ ਚਿੜਚਿੜਾਪਣ ਆਉਣਾ ਸ਼ੁਰੂ ਹੋ ਜਾਂਦਾ। ਤਾਂ ਕੁਦਰਤ ਦੇ ਨਾਲ ਜਿਹੜਾ ਜੋੜ ਹੈ ਇਨਸਾਨ ਦਾ, ਉਹ ਇਸ ਤੋਂ ਵੀ ਸਮਝਿਆ ਜਾ ਸਕਦਾ ਕਿ ਕਿਸ ਤਰੀਕੇ ਨਾਲ ਕੁਦਰਤ ਸਾਡੇ ਮੂਡ ਦੇ ਉੱਤੇ, ਸਾਡੇ ਕੰਮ ਦੇ ਉੱਤੇ ਪ੍ਰਭਾਵ ਪਾਉਂਦੀ ਹੈ। ਅਤੇ ਹੁਣ ਜਦੋਂ ਇਸ ਵਕਤ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਤਾਂ ਬੜੀ ਮਿੱਠੀ ਮਿੱਠੀ, ਬੜੀ ਅੱਛੀ ਅੱਛੀ ਬਾਰਿਸ਼ ਹੋ ਰਹੀ ਹੈ, ਖੁਸ਼ਬੂ ਦੀ ਬੜੀ ਸੌਂਦੀ ਸੌਂਦੀ ਜਿਹੜੀ ਮਿੱਟੀ ਦੀ ਖੁਸ਼ਬੂ ਆ ਰਹੀ ਹੈ, ਅਤੇ ਇੱਕ ਬੜਾ ਅੱਛਾ ਮਾਹੌਲ ਹੈ ਜਿਹੜਾ ਉਹ ਕ੍ਰੀਏਟ ਹੋ ਗਿਆ। ਅਤੇ ਜਿਵੇਂ ਕਿ ਅਸੀਂ ਪ੍ਰੋਗਰਾਮ ਦੇ ਆਗਾਜ਼ ਦੇ ਵਿੱਚ ਆਪਣੇ ਦੋਸਤਾਂ ਨਾਲ ਇੱਕ ਵਿਚਾਰ ਸਾਂਝਾ ਕਰਦੇ ਹਾਂ, ਤਾਂ ਸਿਮਰਨ ਸਾਡਾ ਅੱਜ ਦਾ ਵਿਚਾਰ ਕੀ ਹੈ?
3: ਜੀ ਇਸ਼ਫਾਕ, ਕਿਸੇ ਮਹਾਨ ਵਿਗਿਆਨਿਕ ਨੇ ਕਿਹਾ ਹੈ, ਉਮਰ ਥਕਾ ਨਹੀਂ ਸਕਤੀ, ਠੋਕਰੇ ਗਿਰਾ ਨਹੀਂ ਸਕਤੀ। ਉਮਰ ਥਕਾ ਨਹੀਂ ਸਕਤੀ, ਠੋਕਰੇ ਗਿਰਾ ਨਹੀਂ ਸਕਤੀ, ਅਗਰ ਜ਼ਿੱਦ ਹੋ ਜੀਤਨੇ ਕੀ ਤੋ ਹਾਰ ਵੀ ਹਰਾ ਨਹੀਂ ਸਕਤੀ।
4: ਵਾਹ ਜੀ ਵਾਹ, ਬਹੁਤ ਵਧੀਆ ਗੱਲ ਹੈ। ਸਿਮਰਨ, ਸਾਡੇ ਦੋਸਤਾਂ ਨੂੰ ਇਹ ਵੀ ਦੱਸ ਦਿਓ ਕਿ ਇਹ ਜਿਹੜਾ ਵਿਚਾਰ ਹੈ ਕਿਹਨਾਂ ਦਾ ਵਿਚਾਰ ਹੈ?
3: ਜੀ ਇਹ ਵਿਚਾਰ ਸਾਡੇ
4: ਜੀ ਸਾਡੇ ਦੇਸ਼ ਦੇ ਜਿਹੜੇ ਰਾਸ਼ਟਰਪਤੀ ਰਹੇ ਨੇ, ਸ਼੍ਰੀ APJ ਅਬਦੁਲ ਕਲਾਮ ਸਾਹਿਬ
3: ਜੀ, ਬਿਲਕੁਲ, ਜੋ ਕਿ ਇੱਕ ਪ੍ਰਸਿੱਧ ਵਿਗਿਆਨੀ ਵੀ ਰਹੇ ਨੇ।
4: ਬਿਲਕੁਲ ਸਹੀ ਸਿਮਰਨ, ਕਿ ਦੇਖੋ ਕਿੰਨੇ ਆਸਾਨ ਸ਼ਬਦਾਂ ਦੇ ਵਿੱਚ ਕਿੰਨੀ ਗਹਿਰੀ ਗੱਲ ਬੋਲੀ ਜਾਂਦੀ ਹੈ ਨਾ। ਇੱਕ ਅਸੀਂ ਜਿਸ ਤਰ੍ਹਾਂ ਕਹਿ ਦਿੰਦੇ ਹਾਂ ਨਾ ਕਿ ਇੱਕ ਵੱਡੇ ਬੰਦੇ ਦੀ ਜੋ ਪਹਿਚਾਣ ਹੁੰਦੀ ਹੈ, ਬੜੀ ਸਰਲ ਸ਼ਬਦਾਂ ਦੇ ਵਿੱਚ ਬਹੁਤ ਡੂੰਘੀ ਗੱਲ ਕਹਿ ਜਾਣਾ ਕਿ ਉਮਰ ਥਕਾ ਨਹੀਂ ਸਕਦੀ ਇਨਸਾਨ ਨੂੰ। ਅੱਛਾ, ਇਸ ਦੇ ਐਗਜ਼ਾਮਪਲ ਅਸੀਂ ਕਿੱਦਾਂ ਲੈ ਸਕਦੇ ਹਾਂ ਕਿ ਸਾਡੇ ਬਹੁਤ ਸਾਰੇ ਨੌਜਵਾਨ ਦੋਸਤ ਨੇ ਜੋ ਅਕਸਰ ਇਹ ਕਹਿੰਦੇ ਨੇ ਕਿ ਯਾਰ ਮੇਰੀ ਏਜ 22 ਹੋ ਚੁੱਕੀ ਹੈ, 25 ਹੋ ਚੁੱਕੀ ਹੈ, 30 ਈਅਰ ਹੋ ਚੁੱਕੀ ਹੈ, ਜਾਂ 35 ਤੱਕ ਵੀ ਹੋ ਚੁੱਕੀ ਹੈ, ਅਤੇ ਹਾਲੇ ਤੱਕ ਮੇਰਾ ਲਾਈਫ ਦੇ ਵਿੱਚ ਕੁਛ ਬਣਿਆ ਨਹੀਂ, ਕੁਛ ਐਗਜ਼ਾਮ ਕਲੀਅਰ ਨਹੀਂ ਹੋਇਆ, ਕੋਈ ਕੰਪੀਟੇਟਿਵ ਐਗਜ਼ਾਮ ਕਲੀਅਰ ਨਹੀਂ ਹੋਇਆ, ਕੁਛ ਬਿਜ਼ਨਸ ਨਹੀਂ ਕ੍ਰੀਏਟ ਕਰ ਪਾਇਆ, ਮੈਂ ਉਹਨੂੰ ਸਟੇਬਲ ਕਰ ਪਾਇਆ, ਅਤੇ ਆਪਣੇ ਆਪ ਨੂੰ ਫਾਈਨੈਂਸ਼ਲੀ ਜਾਂ ਫਿਰ ਸੋਸ਼ਲੀ ਸਟੇਬਲ ਨਹੀਂ ਕਰ ਪਾਇਆ ਪ੍ਰੋਪਰ ਤਰੀਕੇ ਨਾਲ, ਹੈ ਨਾ, ਤਾਂ ਇਹ ਬੜਾ ਗਿਲਾ ਰਹਿੰਦਾ। ਲੇਕਿਨ ਸਿਮਰਨ, ਸਾਡੇ ਪਾਸ ਐਸੀਆਂ ਬਹੁਤ ਸਾਰੀਆਂ ਐਗਜ਼ਾਮਪਲਸ ਨੇ ਕਿ ਜਿਨ੍ਹਾਂ ਨੇ ਇਸ ਬਾਉਂਡਰੀਜ਼ ਨੂੰ ਤੋੜਤਾ ਕਿ ਏਜ ਇੱਕ ਜਸਟ ਨੰਬਰ ਹੈ।
3: ਹਾਂਜੀ, ਏਜ ਇਜ਼ ਜਸਟ ਅ ਫੈਕਟ ਆ।
4: ਔਰ ਇਸ ਤੋਂ ਜ਼ਿਆਦਾ ਕੁਛ ਨਹੀਂ ਹੈ ਸਾਡੇ ਪਾਸ। ਇਸ ਦੀ ਸਭ ਤੋਂ ਵੱਡੀ ਐਗਜ਼ਾਮਪਲ ਹੈ ਕਿ ਜੋ KFC ਦੇ ਬ੍ਰਾਂਡ ਓਨਰ ਨੇ, ਹੈ ਨਾ, KFC ਬਹੁਤ ਫੇਮਸ ਬ੍ਰਾਂਡ ਹੈ, ਅਤੇ ਉਹਦੇ ਜਿਹੜੇ ਓਨਰ ਨੇ ਉਹ 65 ਈਅਰ ਦੀ ਏਜ ਤੱਕ, ਯਾਨੀ ਕਿ 65 ਸਾਲ ਦੀ ਉਮਰ ਤੱਕ ਉਹਨਾਂ ਦੇ ਪਾਸ ਕੁਛ ਵੀ ਨਹੀਂ ਥਾ।
3: ਹਾਂਜੀ,
4: ਅਤੇ ਉਹਨਾਂ ਦੇ ਪਾਸ ਸਿਰਫ ਇੱਕ ਰੈਸਿਪੀ ਸੀ, ਅਤੇ ਉਸ ਰੈਸਿਪੀ ਦੇ ਉੱਤੇ ਉਹਨਾਂ ਨੇ ਕੰਮ ਕੀਤਾ, ਅਤੇ ਅੱਜ ਪੂਰੀ ਦੁਨੀਆ ਦੇ ਵਿੱਚ KFC ਨੂੰ ਜਾਣਿਆ ਜਾਂਦਾ, ਹੈ ਨਾ। ਉਸ ਤਰ੍ਹਾਂ ਦੂਸਰੇ ਪਾਸੇ ਅਗਰ ਅਸੀਂ ਆਪਣੀ ਕੰਟਰੀ ਯਾਨੀ ਕਿ ਇੰਡੀਆ ਦੀ ਗੱਲ ਕਰੀਏ, ਤਾਂ ਸਾਡੇ ਪਾਸ ਇੱਕ ਹੋਰ ਐਸੀ ਹੀ ਵੱਡੀ ਪਰਸਨੈਲਿਟੀ ਹੈ ਜਿਨ੍ਹਾਂ ਦਾ ਨਾਮ ਹੈ ਮਹੇਸ਼ ਪਾਲ ਧਰਮਪਾਲ। ਜੇ ਇਸ ਨਾਮ ਨੂੰ ਤੁਸੀਂ ਨਹੀਂ ਜਾਣਦੇ ਤਾਂ ਤੁਹਾਡੇ ਕਿਚਨ ਦੇ ਵਿੱਚ ਇਹਨਾਂ ਦਾ ਪ੍ਰੋਡਕਟ ਜ਼ਰੂਰ ਹੋਊਗਾ ਅਤੇ ਇਹਨਾਂ ਦਾ ਪ੍ਰੋਡਕਟ ਹੈ MDH
3: ਔਰ ਅਸਲੀ ਮਸਾਲੇ ਸੱਚ ਸੱਚ MDH
4: ਬਿਲਕੁਲ ਕਿ ਮਸਾਲਿਆਂ ਦੀ ਦੁਨੀਆ ਦੇ ਬੇਤਾਜ ਬਾਦਸ਼ਾਹ ਕਿਹਾ ਜਾਂਦਾ ਨਾ ਅਤੇ ਇਹਨਾਂ ਨੇ ਆਪਣੀ ਸ਼ੁਰੂਆਤ ਜਿਹੜੀ ਪ੍ਰੀ ਪਾਰਟੀਸ਼ਨ ਤੋਂ ਬਾਅਦ ਕੀਤੀ ਦਿੱਲੀ

0: ਖਰੀਦੀ ਹੈ, ਸੜਕਾਂ ਦੇ ਉੱਤੇ ਟਾਂਗਾ ਵੀ ਚਲਾਇਆ ਅਤੇ ਹੋਰ ਵੀ ਬਹੁਤ ਸਾਰੀ ਸਟਰਗਲਸ ਨੂੰ ਫੇਸ ਕੀਤਾ, ਅਤੇ ਉਸ ਤੋਂ ਬਾਅਦ ਅੱਜ ਹਜ਼ਾਰਾਂ ਕਰੋੜਾਂ ਰੁਪਏ ਦੀ ਇੱਕ ਕੰਪਨੀ ਖੜੀ ਕਰ ਦਿੱਤੀ ਹੈ ਨਾ। ਇਸ ਤਰੀਕੇ ਦੀਆਂ ਬਹੁਤ ਸਾਰੇ ਐਗਜ਼ਾਮਪਲ ਨੇ ਜਿਸ ਤਰ੍ਹਾਂ ਕਿ ਇਹ ਜਿਨ੍ਹਾਂ ਦਾ ਵਿਚਾਰ ਹੈ APJ ਅਬਦੁਲ ਕਲਾਮ ਸਾਹਿਬ ਦਾ, ਤਾਂ ਅਬਦੁਲ ਕਲਾਮ ਸਾਹਿਬ ਦੀ ਜਦੋਂ ਅਸੀਂ ਜੀਵਨੀ ਪੜ੍ਹਦੇ ਹਾਂ ਤਾਂ ਸਾਨੂੰ ਪਤਾ ਚੱਲਦਾ ਕਿ ਸ਼ੁਰੂਆਤੀ ਪੀਰੀਅਡ ਦੇ ਵਿੱਚ ਉਹਨਾਂ ਨੇ ਅਖਬਾਰ ਵੀ ਵੇਚਿਆ
1: ਜੀ,
0: ਹੈ ਨਾ, ਅਤੇ ਉਹ ਇੱਕ ਅਖਬਾਰ ਵੰਡਣ ਵਾਲੇ ਬੱਚੇ ਦੇ ਤੌਰ ਦੇ ਉੱਤੇ ਉਹਨਾਂ ਨੇ ਸ਼ੁਰੂਆਤ ਕੀਤੀ, ਹਿੰਦੁਸਤਾਨ ਦੇ ਮਿਸਾਈਲ ਮੈਨ ਬਣੇ ਔਰ ਹਿੰਦੁਸਤਾਨ ਦੇ ਸਭ ਤੋਂ ਵੱਡੇ ਪਦ ਦੇ ਉੱਤੇ, ਰਾਸ਼ਟਰਪਤੀ ਦੇ ਪਦ ਦੇ ਉੱਤੇ ਰਹੇ, ਅਤੇ ਕਿਸ ਤਰ੍ਹਾਂ ਸੇਵਾਵਾਂ ਦਿੱਤੀਆਂ, ਜਾਂ ਹੋਰ ਬਹੁਤ ਸਾਰੇ ਐਸੇ ਐਗਜ਼ਾਮਪਲਸ ਨੇ ਜਿਸ ਤਰ੍ਹਾਂ ਕਿ ਅਸੀਂ ਅਕਸਰ ਸੁਣਦੇ ਹਾਂ ਸਾਊਥ ਦੇ ਬਹੁਤ ਵੱਡੇ ਫਿਲਮ ਸਟਾਰ ਜੋ ਕਿ ਪੂਰੀ ਦੁਨੀਆ ਦੇ ਵਿੱਚ ਜਾਂਦੇ ਨੇ, ਰਜਨੀਕਾਂਤ ਜੋ ਕਿ ਇੱਕ ਬੱਸ ਕੰਡਕਟਰ ਦੇ ਤੌਰ ਦੇ ਉੱਤੇ ਨਾ ਉਹਨਾਂ ਨੇ ਔਡ ਜੋਬਸ ਕੀਤੀਆਂ, ਜਾਂ ਫਿਰ ਮੈਨੂੰ ਯਾਦ ਆ ਰਿਹਾ ਓਮ ਪੁਰੀ ਜੀ ਦਾ, ਅਤੇ ਉਹਨਾਂ ਨੇ ਦੱਸਿਆ ਕਿ ਉਹ ਆਪਣੇ ਬਚਪਨ ਦੇ ਵਿੱਚ ਇੱਕ ਚਾਹ ਦੀ ਦੁਕਾਨ ਦੇ ਉੱਤੇ ਬਰਤਨ ਧੋਇਆ ਕਰਦੇ ਸੀ।
1: ਹਾਂਜੀ,
0: ਤਾਂ ਸਿਮਰਨ ਐਸਾ ਕੁਛ ਨਹੀਂ ਹੈ ਕਿ ਤੁਸੀਂ ਇੱਕ ਏਜ ਦੇ ਅੰਦਰ ਅਗਰ ਸੈਟਲ ਹੋ ਗਏ ਤਾਂ ਉਸ ਤੋਂ ਬਾਅਦ ਕੁਛ ਨਹੀਂ ਬਣਦਾ, ਔਰ ਐਸਾ ਵੀ ਨਹੀਂ ਹੈ ਕਿ ਅੱਜ ਤੁਸੀਂ ਕੋਈ ਔਡ ਜੋਬ ਕਰ ਰਹੇ ਹੋ ਤਾਂ ਕੱਲ੍ਹ ਤੁਸੀਂ ਸਕਸੈਸ ਨਹੀਂ ਹੋ ਸਕਦੇ ਹੈਗੇ। ਸਕਸੈਸ ਹੈ ਜੋ ਤੁਹਾਡੀ, ਉਹ ਤੁਹਾਡੀ ਕੰਟੀਨਿਊਟੀ ਦੇ ਨਾਲ ਜੁੜੀ ਹੋਈ ਹੈ। ਜਦੋਂ ਤੁਸੀਂ ਕਿਸੇ ਚੀਜ਼ ਨੂੰ ਅਚੀਵ ਕਰਨ ਦੇ ਲਈ ਕੰਟੀਨਿਊ ਮਿਹਨਤ ਕਰਦੇ ਹੋ ਤਾਂ ਤੁਹਾਨੂੰ ਸਕਸੈਸ ਜ਼ਰੂਰ ਮਿਲਦੀ ਹੈ।
1: ਜੀ ਬਿਲਕੁਲ, ਇਸ਼ਫਾਕ ਨੇ ਸਹੀ ਕਿਹਾ ਕਿ ਜੇ ਤੁਹਾਡੇ ਅੰਦਰ ਕੁਛ ਕਰ ਦਿਖਾਉਣ ਦੀ ਜ਼ਿੱਦ ਹੋਵੇ ਤਾਂ ਤੁਸੀਂ ਕੁਛ ਵੀ ਹਾਸਲ ਕਰ ਸਕਦੇ ਹੋ।
0: ਤੇ ਦੋਸਤੋ, ਇਸ ਦੇ ਨਾਲ ਹੀ ਤੁਹਾਨੂੰ ਸੁਣਾਉਂਦੇ ਹਾਂ ਪ੍ਰੋਗਰਾਮ ਦੇ ਵਿੱਚ ਇਹ ਪਹਿਲਾ ਗੀਤ।

0: ਇਸ਼ਫਾਕ, ਅੱਜ ਦੇ ਟਾਈਮ ਵਿੱਚ ਅਸੀਂ ਇਸ ਚੀਜ਼ ਨੂੰ ਬਿਲਕੁਲ ਵੀ ਨਹੀਂ ਨਕਾਰ ਸਕਦੇ ਕਿ ਜ਼ਿਆਦਾਤਰ ਲੋਕਾਂ ਦਾ ਦਿਨ ਚਾਹ ਤੋਂ ਨਹੀਂ ਸਗੋਂ ਇੰਸਟਾਗ੍ਰਾਮ, ਫੇਸਬੁੱਕ ਅਤੇ ਵਟਸਐਪ ਤੋਂ ਸ਼ੁਰੂ ਹੁੰਦਾ ਹੈ।
1: ਬਿਲਕੁਲ ਸਹੀ ਕਿਹਾ ਸਿਮਰਨ ਤੁਸੀਂ ਕਿ ਸੋਸ਼ਲ ਮੀਡੀਆ ਸਾਡੀ ਲਾਈਫ ਦਾ ਇੰਨਾ ਜ਼ਰੂਰੀ, ਜਾਂ ਇੰਨਾ ਜ਼ਰੂਰੀ ਨਹੀਂ, ਮੈਂ ਕਹੂੰਗਾ ਇੱਥੇ ਕਿ ਅਨਿੱਖੜਵਾਂ ਅੰਗ ਬਣ ਗਿਆ, ਹੈ ਨਾ, ਕਿ ਜਿਹਨੂੰ ਅਸੀਂ ਅਲੱਗ ਨਹੀਂ ਕਰ ਸਕਦੇ।
0: ਜੀ, ਆਖਿਰ ਦੇਖੀਏ ਵੀ ਸੋਸ਼ਲ ਮੀਡੀਆ ਨੇ ਸਾਡੀ ਜ਼ਿੰਦਗੀ ਨੂੰ ਕਿੰਨਾ ਕੁ ਬਦਲ ਦਿੱਤਾ ਹੈ, ਆਓ ਇਸ ਬਾਰੇ ਅਸੀਂ ਗੱਲ ਕਰਦੇ ਹਾਂ। ਜੇ ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਅੱਜ ਕੱਲ੍ਹ ਇੱਕ ਅਜੀਬ ਚੀਜ਼ ਵੇਖਣ ਨੂੰ ਮਿਲਦੀ ਹੈ। ਜੇ ਕਿਸੇ ਬੰਦੇ ਦੀ ਇੰਸਟਾਗ੍ਰਾਮ ਸਟੋਰੀ ਦੇਖੋ ਤਾਂ ਲੱਗਦਾ ਹੈ ਕਿ ਉਸਦੀ ਲਾਈਫ ਕਿੰਨੀ ਪਰਫੈਕਟ ਹੈ। ਲੋਕ ਅਕਸਰ ਆਪਣੀ ਪੋਸਟ ਦੇ ਥੱਲੇ ਕੈਪਸ਼ਨ ਪਾਉਂਦੇ ਨੇ, ਲਿਵਿੰਗ ਮਾਈ ਬੈਸਟ ਲਾਈਫ, ਜਦਕਿ ਅਸਲ ਜ਼ਿੰਦਗੀ ਵਿੱਚ ਉਹ ਇਨਸਾਨ ਕਈ ਮੁਸ਼ਕਲਾਂ ਨਾਲ ਲੜ ਰਿਹਾ ਹੁੰਦਾ ਹੈ। ਜ਼ਰੂਰੀ ਨਹੀਂ ਦੋਸਤੋ ਕਿ ਹਰ ਹੱਸਦਾ ਹੋਇਆ ਇਨਸਾਨ ਅਸਲ ਵਿੱਚ ਖੁਸ਼ ਹੋਵੇ।
1: ਜੀ ਬਿਲਕੁਲ ਸਹੀ ਕਿਹਾ ਸਿਮਰਨ ਤੁਸੀਂ, ਇਹ ਬਹੁਤ ਇੰਪੋਰਟੈਂਟ ਟੋਪਿਕ ਹੈ। ਮੈਨੂੰ ਲੱਗਦਾ ਹੈ ਇਸ ਚੀਜ਼ ਨੂੰ ਰਿਲੇਟ ਕਰ ਪਾ ਰਹੇ ਹੋਣਗੇ ਸਾਡੇ ਜ਼ਿਆਦਾਤਰ ਜਿਹੜੇ ਨੌਜਵਾਨ ਸਾਥੀ ਨੇ, ਕਿ ਜਦੋਂ ਅਸੀਂ ਇੰਸਟਾਗ੍ਰਾਮ, ਫੇਸਬੁੱਕ ਜਾਂ ਕੋਈ ਵੀ ਹੈ ਸੋਸ਼ਲ ਮੀਡੀਆ ਪਲੇਟਫਾਰਮ, ਕੋਈ ਵੀ ਹੈ, ਜਦੋਂ ਅਸੀਂ ਉਸ ਦੇ ਉੱਤੇ ਜਾਂਦੇ ਹਾਂ ਨਾ, ਤਾਂ ਅਸੀਂ ਆਪਦਾ ਵਨ ਆਫ ਦਾ ਬੈਸਟ ਹੈ ਜਿਹੜਾ ਉਹ ਸ਼ੋਅ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਹੈ ਨਾ। ਕੋਈ ਪੂਰੇ ਟ੍ਰਿਪ ਦੇ ਵਿੱਚ ਅਸੀਂ 150 ਤੋਂ 200 ਫੋਟੋਜ਼ ਕਲਿੱਕ ਕਰਦੇ ਹਾਂ, ਤਾਂ ਉਹਦੇ ਵਿੱਚ ਸਿਰਫ 5 ਇੰਸਟਾਗ੍ਰਾਮ ਜਾਂ ਫੇਸਬੁੱਕ ਦੇ ਉੱਤੇ ਜਾਂਦੀਆਂ ਨੇ। ਉਹ ਵੀ ਉਹ 5 ਜੋ ਸਿਲੈਕਟਡ ਹੁੰਦੀਆਂ ਨੇ, ਜਿਸ ਦੇ ਵਿੱਚ ਸਾਡਾ ਪੋਜ਼ ਬਹੁਤ ਅੱਛਾ ਹੁੰਦਾ ਹੈ, ਜਿਸ ਦੇ ਵਿੱਚ ਬੈਕਗ੍ਰਾਉਂਡ ਬਹੁਤ ਅੱਛਾ ਹੁੰਦਾ ਹੈ, ਤਾਂ ਕਿ ਅਸੀਂ ਦੂਸਰੇ ਨੂੰ ਬੇਸਿਕਲੀ ਇਹ ਦਿਖਾਉਣਾ ਚਾਹੁੰਦੇ ਹੁੰਦੇ ਹਾਂ ਨਾ ਕਿ ਯਾਰ ਮੇਰੀ ਲਾਈਫ ਬਹੁਤ ਅੱਛੀ ਚੱਲ ਰਹੀ ਹੈ। ਲੇਕਿਨ ਅਕਸਰ ਹੁੰਦਾ ਕੀ ਹੈ, ਜਿਵੇਂ ਉਹ ਇੱਕ ਬਹੁਤ ਫੇਮਸ ਮੀਮ ਹੈ ਕਿ ਹੱਸਦੇ ਚਿਹਰਿਆਂ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਨਾਂ ਨੂੰ ਕੋਈ ਦੁੱਖ ਨਹੀਂ, ਹੈ ਨਾ।
0: ਜੀ ਬਿਲਕੁਲ,
1: ਅਤੇ
0: ਬਿਲਕੁਲ
1: ਉਹ ਹੋ ਸਕਦਾ ਕਿ ਉਸ ਚੀਜ਼ ਨੂੰ ਸ਼ੋਅ ਕਰਨ ਤੋਂ ਪਹਿਲਾਂ ਜਾਂ ਉਸ ਚੀਜ਼ ਨੂੰ ਸ਼ੋਅ ਕਰਨ ਤੋਂ ਬਾਅਦ ਉਹ ਕਿਸ ਵਰਡਨ ਦੇ ਵਿੱਚ ਕੋਈ ਬੰਦਾ ਗੁਜ਼ਰ ਰਿਹਾ। ਲੇਕਿਨ ਹੁੰਦਾ ਕੀ ਹੈ ਕਿ ਸਾਡੇ ਬਹੁਤ ਸਾਰੇ ਨੌਜਵਾਨ ਦੋਸਤ ਸੋਸ਼ਲ ਮੀਡੀਆ ਔਰ ਰੀਲਸ ਦੀ ਲਾਈਫ ਹੈ ਜੋ ਉਹਨੂੰ ਰੀਅਲ ਲਾਈਫ ਸਮਝ ਲੈਂਦੇ ਨੇ।
0: ਜੀ, ਜਿਵੇਂ ਕਿ ਇਸ਼ਫਾਕ ਨੇ ਕਿਹਾ ਕਿ ਜਿਹੜਾ ਲੋਕ ਨੇ ਅੱਜ ਕੱਲ੍ਹ ਇਮੇਜ ਕੌਨਸ਼ੀਅਸ ਹੋ ਚੁੱਕੇ ਨੇ, ਸੋਸ਼ਲ ਮੀਡੀਆ ਦੇ ਯੁੱਗ ਵਿੱਚ ਅਸੀਂ ਕੁਦਰਤ ਤੋਂ ਦੂਰ ਹੋ ਚੁੱਕੇ ਹਾਂ। ਸੋਸ਼ਲ ਮੀਡੀਆ ਨੇ ਸਾਡੀ ਜ਼ਿੰਦਗੀ ਵਿੱਚ ਐਸਾ ਘੇਰਾ ਪਾਇਆ ਹੈ ਕਿ ਸਾਡੀਆਂ ਖੁਸ਼ੀਆਂ, ਜੋ ਸਾਡੀਆਂ ਖੁਸ਼ੀਆਂ ਨੇ, ਉਹ ਨੋਟੀਫਿਕੇਸ਼ਨਸ ਨਾਲ ਜੁੜ ਚੁੱਕੀਆਂ ਨੇ। ਅਕਸਰ ਦੇਖਿਆ ਜਾਂਦਾ ਹੈ ਕਿ ਅਸੀਂ ਕੋਈ ਵੀ ਪਲ ਹੋਵੇ ਜ਼ਿੰਦਗੀ ਦਾ, ਅਸੀਂ ਸਭ ਤੋਂ ਪਹਿਲਾਂ ਫੋਟੋ ਖਿੱਚ ਕੇ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹਾਂ। ਖੁਸ਼ੀ ਦੇ ਅਸਲ ਮਾਇਨੇ ਭੁਲਾ ਕੇ ਲੋਕ ਸਿਰਫ ਦਿਖਾਵੇ ਤੱਕ ਹੀ ਸੀਮਿਤ ਹੋ ਗਏ ਨੇ। ਇਹ ਸੋਸ਼ਲ ਮੀਡੀਆ ਕਲਚਰ ਕਰਕੇ ਅਸੀਂ ਆਪਣੀ ਫੀਲਿੰਗਸ ਅੰਦਰ ਹੀ ਦਬਾ ਲੈਂਦੇ ਹਾਂ ਅਤੇ ਸ਼ੇਅਰ ਕਰਨ ਤੋਂ ਵੀ ਡਰਦੇ ਹਾਂ।
1: ਲੇਕਿਨ ਇਸ ਦੇ ਵਿੱਚ ਇਹ ਹੈ ਸਿਮਰਨ, ਕਿ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਆਪ ਨੂੰ ਇਸ ਤਰ੍ਹਾਂ ਲਾਈਕ ਟੂ ਬੀ ਐਕਸਪਲੋਰ ਕਰਨਾ, ਹੈ ਨਾ, ਜਾਂ ਆਪਣੇ ਆਪ ਨੂੰ ਇਸ ਤਰ੍ਹਾਂ ਸ਼ੋਅ ਕਰਨਾ, ਇਸ ਦੇ ਵਿੱਚ ਕੁਝ ਗਲਤ ਵੀ ਨਹੀਂ ਹੈ ਕਿ ਜਦੋਂ ਅਸੀਂ ਸੋਸ਼ਲ ਮੀਡੀਆ ਨੂੰ ਔਨ ਕਰਦੇ ਹਾਂ, ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਜਦੋਂ ਤੁਸੀਂ ਕੋਈ ਵੀ ਦੇਖੋਗੇ, ਹਰ ਇੱਕ ਬੰਦੇ ਦੇ ਪਾਸ ਅਸੈਸ ਹੈ ਸੋਸ਼ਲ ਮੀਡੀਆ ਤੱਕ ਜਾਣ ਦਾ, ਹੈ ਨਾ। ਸੋਸ਼ਲ ਮੀਡੀਆ ਦੇ ਉੱਤੇ ਅਸੀਂ ਬਹੁਤ ਸਾਰੀ ਇਨਫੋਰਮੇਸ਼ਨ ਫੀਡ ਕਰਦੇ ਹਾਂ, ਬਹੁਤ ਸਾਰਾ ਕੰਟੈਂਟ ਫੀਡ ਕਰਦੇ ਹਾਂ, ਅਤੇ ਕੁਝ ਅੱਛੀਆਂ ਔਰ ਕੁਝ ਬੁਰੀਆਂ ਹਰ ਤਰ੍ਹਾਂ ਦੀਆਂ ਚੀਜ਼ਾਂ ਜੋ ਉੱਥੇ ਅਵੇਲੇਬਲ ਨੇ। ਤਾਂ ਉੱਥੇ ਇੱਕ ਚੀਜ਼ ਇਹ ਵੀ ਹੈ ਕਿ ਜਦੋਂ ਅਸੀਂ ਆਪਣੀ ਕਿਸੇ ਵੀ ਪੋਸਟ ਨੂੰ ਪਾਉਣੇ ਹਾਂ, ਤਾਂ ਪੋਸਟ ਨੂੰ ਪਾਉਣ ਟਾਈਮ ਅਸੀਂ ਇੱਕ ਚੀਜ਼ ਦਾ ਬੜਾ ਧਿਆਨ ਰੱਖਦੇ ਹਾਂ ਕਿ ਉਸ ਪੋਸਟ ਦੇ ਪਿੱਛੇ ਸਾਡਾ ਮਕਸਦ ਸਿਰਫ ਇਹ ਹੁੰਦਾ ਕਿ ਲੋਕ ਇਸ ਦੀ ਖੁਸ਼ਾਮਦ ਕਰਨ, ਲੋਕ ਇਸ ਨੂੰ ਪਸੰਦ ਕਰਨ, ਲੋਕ ਇਸ ਨੂੰ ਤਾਰੀਫ ਕਰਨ, ਕਮੈਂਟ ਅੱਛੇ ਦੇਣ, ਲਾਈਕ ਕਰਨ। ਤਾਂ ਉਹ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਿਤੇ ਨਾ ਕਿਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਵਨ ਆਫ ਦਾ ਬੈਸਟ ਪਾਰਟ ਹੈ ਜਿਹੜਾ ਸਾਡਾ ਸਿਰਫ ਉਹੀ ਸੋਸ਼ਲ ਮੀਡੀਆ ਦੇ ਉੱਤੇ ਸ਼ੋਅ ਕਰੀਏ।
0: ਜੀ ਬਿਲਕੁਲ ਇਸ਼ਫਾਕ, ਲੇਕਿਨ ਤੁਹਾਨੂੰ ਨਹੀਂ ਲੱਗਦਾ ਇਸ਼ਫਾਕ ਕਿ ਇਹ ਜਿਹੜੇ ਲਾਈਕਸ, ਕਮੈਂਟਸ ਦੇ ਚੱਕਰ ਵਿੱਚ ਅਸੀਂ ਜਿਹੜੀ ਆਪਣੀ ਵੈਲਿਊ ਹੈ ਉਹਨੂੰ ਗਿਰਾ ਲੈਂਦੇ ਹਾਂ, ਕਿਉਂਕਿ ਸਾਡੀ ਜਿਹੜੀ ਖੁਸ਼ੀ ਹੈ ਉਹ ਸਿਰਫ ਉਸ ਚੀਜ਼ ਨਾਲ ਜੁੜ ਕੇ ਰਹਿ ਜਾਂਦੀ ਹੈ ਵੀ ਕਿਹੜੇ ਬੰਦੇ ਨੇ ਮੈਨੂੰ ਕਿੰਨੇ ਲਾਈਕ ਕੀਤੇ, ਕਿਸ ਨੇ ਮੈਨੂੰ ਚੰਗਾ ਮਾੜਾ ਕਮੈਂਟ ਕੀਤਾ। ਤਾਂ ਅੰਦਰ ਹੀ ਅੰਦਰ ਅਸੀਂ ਆਪਣੇ ਆਪ ਨੂੰ ਦਬਾ ਲੈਂਦੇ ਹਾਂ, ਅਸੀਂ ਆਪਣੀ ਵੈਲਿਊ ਗਿਰਾ ਲੈਂਦੇ ਹਾਂ।
1: ਹਾਂ ਨਹੀਂ, ਇਹ ਬਿਲਕੁਲ ਵੈਲਿਡ ਪੁਆਇੰਟ ਹੈ ਮੈਮ ਤੁਹਾਡਾ, ਕਿ ਅਸੀਂ ਇੱਕ ਨਾ ਇੱਕ ਬੰਦ ਜੇਲ੍ਹ ਦੇ ਵਿੱਚ ਜੋ ਆਪਣੇ ਹੀ ਜ਼ਿਹਨ ਦੇ ਵਿੱਚ ਅਸੀਂ ਬਣਾ ਲੈਂਦੇ ਹਾਂ ਅਤੇ ਉਸ ਦੇ ਵਿੱਚ ਫਸ ਜਾਂਦੇ ਹਾਂ। ਕਿ ਅੱਜ ਕੱਲ੍ਹ ਇਹ ਚੀਜ਼ਾਂ ਦੇਖਣ ਨੂੰ ਵੀ ਬਹੁਤ ਮਿਲਦੀਆਂ ਨੇ ਨਾ, ਕਿ ਬਹੁਤ ਸਾਰੇ ਯੰਗਸਟਰਸ ਨੇ ਜਿਹੜੇ ਇਸ ਦਿੱਕਤ ਤੋਂ ਪਰੇਸ਼ਾਨ ਨੇ ਕਿ ਅਗਰ ਉਹਨਾਂ ਨੇ ਕੋਈ ਪੋਸਟ ਪਾਈ ਅਤੇ ਉਸ ਦੇ ਉੱਤੇ ਥੋੜ੍ਹੀ ਬਹੁਤ ਵੀ ਟ੍ਰੋਲਿੰਗ ਹੋਣੀ ਸ਼ੁਰੂ ਹੋਈ। ਟ੍ਰੋਲਿੰਗ ਯਾਨੀ ਕਿ ਆਪਣੇ ਸਰੋਤਿਆਂ ਨੂੰ ਦੱਸ ਦਈਏ ਕਿ ਇਹ ਥੋੜ੍ਹਾ ਇੱਕ ਜ਼ੈਨਜ਼ੀ ਵਰਡ ਹੈ, ਜਿਸਦਾ ਮਤਲਬ ਹੁੰਦਾ ਕਿ ਕਿਸੇ ਚੀਜ਼ ਨੂੰ ਲੈ ਕੇ ਤੁਹਾਡੇ ਵਿੱਚ ਕੋਈ ਖਾਮੀਆਂ ਕੱਢਣਾ, ਹੈ ਨਾ, ਕਿ ਜਦੋਂ

0: ਸੋਸ਼ਲ ਮੀਡੀਆ ਦੇ ਉੱਤੇ ਟ੍ਰੋਲਿੰਗ ਸ਼ੁਰੂ ਹੁੰਦੀ ਹੈ ਤਾਂ ਉਹ ਇਸ ਚੀਜ਼ ਨੂੰ ਹੈਂਡਲ ਨਹੀਂ ਕਰ ਪਾਉਂਦੇ ਹੈਗੇ ਅਤੇ ਫਰਸਟ੍ਰੇਟ ਹੋ ਜਾਂਦੇ ਨੇ, ਸਟ੍ਰੈਸ ਦੇ ਵਿੱਚ ਆ ਜਾਂਦੇ ਨੇ, ਐਂਗਜ਼ਾਇਟੀ ਦੇ ਵਿੱਚ ਆ ਜਾਂਦੇ ਨੇ, ਅਤੇ ਜਿਸ ਕਰਕੇ ਉਹਨਾਂ ਦੀ ਜਿਹੜੀ ਰੀਅਲ ਲਾਈਫ ਹੈ ਹੈ ਨਾ ਉਹ ਇਹ ਕਹਿ ਸਕਦੇ ਹਾਂ ਕਿ ਇੰਝ ਵੀ ਕੋਈ ਹਰਜ਼ ਨਹੀਂ ਕਿ ਉਹ ਜਿਹੜੀ ਰੀਅਲ ਲਾਈਫ ਆ ਉਹ ਰੀਅਲ ਲਾਈਫ ਨੂੰ ਇਫੈਕਟ ਕਰ ਦਿੰਦੀ ਹੈ, ਅਤੇ ਇਸ ਇਫੈਕਟ ਦੇ ਚੱਲਦੇ ਉਹ ਆਪਣੇ ਜਿਹੜੇ ਗੋਲਸ ਹੁੰਦੇ ਨੇ ਉਹਨਾਂ ਤੋਂ ਵੀ ਭਟਕ ਜਾਂਦੇ ਨੇ, ਅਤੇ ਹੋਰ ਬਹੁਤ ਸਾਰੇ ਇਫੈਕਟ ਨੇ ਜਿਹੜੇ ਪੈਣੇ ਸ਼ੁਰੂ ਹੋ ਜਾਂਦੇ ਨੇ। ਲੇਕਿਨ ਜਿੱਥੇ ਟੈਕਨੋਲੋਜੀ ਦੇ ਬਹੁਤ ਸਾਰੀਆਂ ਖੂਬੀਆਂ ਨੇ ਹੈ ਨਾ, ਉੱਥੇ ਕੁਝ ਖਾਮੀਆਂ ਵੀ ਹੋ ਸਕਦੀਆਂ ਨੇ, ਅਤੇ ਇਹ ਸ਼ਾਇਦ ਉਹਨਾਂ ਵਿੱਚੋਂ ਕੋਈ ਇੱਕ ਚੀਜ਼ ਹੈ।
1: ਅੱਗੇ ਵਧਣ ਤੋਂ ਪਹਿਲਾਂ ਸੁਣਦੇ ਹਾਂ ਇੱਕ ਗੀਤ।

0: ਸਰੋਤਿਓ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸੋਸ਼ਲ ਮੀਡੀਆ ਅੱਜ ਦੇ ਯੁੱਗ ਦੀ ਇੱਕ ਬਹੁਤ ਵੱਡੀ ਤਾਕਤ ਹੈ। ਇਸ ਦੇ ਜ਼ਰੀਏ ਅਸੀਂ ਦੁਨੀਆ ਭਰ ਦੀ ਜਾਣਕਾਰੀ ਕੁਝ ਘੰਟਾਂ ਵਿੱਚ ਹਾਸਲ ਕਰ ਸਕਦੇ ਹਾਂ ਅਤੇ ਦੂਰ ਬੈਠੇ ਲੋਕਾਂ ਨਾਲ ਜੁੜੇ ਰਹਿ ਸਕਦੇ ਹਾਂ। ਪਰ ਜਿਵੇਂ ਹਰ ਚੰਗੀ ਚੀਜ਼ ਦੀ ਇੱਕ ਹੱਦ ਹੁੰਦੀ ਹੈ, ਉਸੇ ਤਰ੍ਹਾਂ ਸੋਸ਼ਲ ਮੀਡੀਆ ਦੀ ਵਰਤੋਂ ਵੀ ਸੰਤੁਲਿਤ ਹੋਣੀ ਚਾਹੀਦੀ ਹੈ।
1: ਬਿਲਕੁਲ ਸਹੀ ਕਿਹਾ ਸਿਮਰਨ ਤੁਸੀਂ ਕਿ ਜਿਸ ਤਰ੍ਹਾਂ ਹਰ ਗੈਜਟ ਹੈ, ਜੋ ਹਰ ਟੈਕਨੋਲੋਜੀ ਹੈ ਬੇਸਿਕਲੀ, ਕਿ ਉਸਦੀ ਕੋਈ ਨਾ ਕੋਈ ਅੱਛੇ ਯੂਜ਼ ਨੇ ਤਾਂ ਉਹਦਾ ਕੁਛ ਬੁਰਾ ਯੂਜ਼ ਵੀ ਹੈ ਨਾ। ਜਿਸ ਤਰ੍ਹਾਂ ਹਰ ਚੀਜ਼ ਦੇ ਜੋ ਡਿਸਕਵਰੀ ਕੀਤੀ ਜਾਂਦੀ ਹੈ ਉਹ ਬੇਸਿਕਲੀ ਗੁੱਡ ਪਰਪਸ ਦੇ ਲਈ ਹੀ ਕੀਤੀ ਜਾਂਦੀ ਹੈ। ਜਿਵੇਂ ਕਿ ਅਗਰ ਆਪਾਂ ਐਗਜ਼ਾਮਪਲ ਦੇ ਤੌਰ ਦੇ ਉੱਤੇ ਗੱਲ ਕਰੀਏ ਤਾਂ ਜੋ ਨਿਊਕਲੀਅਰ ਪਲਾਂਟਸ ਨੇ, ਹੈ ਨਾ, ਉਹਨਾਂ ਦੀ ਜੋ ਇਨਵੈਂਸ਼ਨਸ ਕੀਤੀ ਗਈ ਸੀਗੀ ਉਹ ਇੱਕ ਕਲੀਨ ਗ੍ਰੀਨ ਐਨਰਜੀ ਵਾਸਤੇ ਕੀਤੀ ਗਈ ਸੀ, ਲੇਕਿਨ ਅੱਜ ਦੁਨੀਆ ਦੇ ਵਿੱਚ ਉਹ ਮਾਰੂ ਹਥਿਆਰਾਂ ਦੇ ਤੌਰ ਦੇ ਉੱਤੇ ਵੀ ਇਸਤੇਮਾਲ ਹੋ ਰਿਹਾ। ਉਸੇ ਤਰੀਕੇ ਨਾਲ ਸੋਸ਼ਲ ਮੀਡੀਆ ਇੱਕ ਬੇਸਿਕਲੀ ਹੈ ਜੋ ਇੱਕ ਐਂਟਰਟੇਨਮੈਂਟ ਦਾ ਬਹੁਤ ਈਜ਼ੀ ਸੋਰਸ ਹੈ, ਹਰ ਜਗ੍ਹਾ ਦੇ ਉੱਤੇ ਅਵੇਲੇਬਲ ਹੈ ਔਰ ਅਫੋਰਡੇਬਲ ਹੈ, ਹੈ ਨਾ। ਅਤੇ ਉਸਦੇ ਨਾਲ ਹੀ ਤੁਸੀਂ ਜਿਸ ਤਰ੍ਹਾਂ ਕਿ ਅਸੀਂ ਕਹਿ ਸਕਦੇ ਹਾਂ ਕਿ ਵਰਲਡ ਇੱਕ ਪ੍ਰੋਪਰ ਤਰੀਕੇ ਨਾਲ ਇੱਕ ਗਲੋਬਲ ਵਿਲੇਜ ਬਣਾਉਣ ਦੇ ਵਿੱਚ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਯੋਗਦਾਨ ਹੈ। US ਦੇ ਵਿੱਚ ਕੋਈ ਵੀ ਇੱਕ ਛੋਟੀ ਜਿਹੀ ਨਿਊਜ਼ ਜਦੋਂ ਅਪਲੋਡ ਕੀਤੀ ਜਾਂਦੀ ਹੈ ਤਾਂ ਵਿਦਇਨ ਸੈਕਿੰਡ ਪੰਜਾਬ ਦੇ ਵਿੱਚ ਬੈਠੇ ਹੋਏ ਇੱਕ ਪਿੰਡ ਵਾਲੇ ਬੰਦੇ ਦੇ ਫੋਨ ਦੇ ਵਿੱਚ ਆ ਜਾਂਦੀ ਹੈ। ਤਾਂ ਇਨਫੋਰਮੇਸ਼ਨ ਦਾ ਜਿਹੜਾ ਆਦਾਨ ਪ੍ਰਦਾਨ ਹੋ ਰਿਹਾ ਉਸਦੇ ਨਜ਼ਰੀਏ ਨਾਲ ਸੋਸ਼ਲ ਮੀਡੀਆ ਬਹੁਤ ਯੂਜ਼ਫੁੱਲ ਹੈ।
0: ਜੀ ਇਸ਼ਫਾਕ, ਜੇ ਆਪਾਂ ਕਹੀਏ ਕਿ ਜਦੋਂ ਅਸੀਂ ਇਸ ਨੂੰ ਸੋਸ਼ਲ ਮੀਡੀਆ ਨੂੰ ਲੋੜ ਅਨੁਸਾਰ ਅਤੇ ਸਮਝਦਾਰੀ ਨਾਲ ਵਰਤਦੇ ਹਾਂ ਤਾਂ ਇਹ ਸਾਡੀ ਤਰੱਕੀ ਦਾ ਸਾਧਨ ਵੀ ਬਣ ਸਕਦਾ ਹੈ।
1: ਜੀ,
0: ਪਰ ਜਦੋਂ ਅਸੀਂ ਇਸ ਦੀ ਵਰਤੋਂ ਹੱਦ ਤੋਂ ਵੱਧ ਕਰਦੇ ਹਾਂ ਤਾਂ ਇਹ ਸਾਡਾ ਕੀਮਤੀ ਸਮਾਂ, ਧਿਆਨ ਅਤੇ ਮਨ ਦੀ ਸ਼ਾਂਤੀ ਖੋ ਸਕਦਾ ਹੈ। ਇਸ ਲਈ ਸੋਸ਼ਲ ਮੀਡੀਆ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਓ ਦੋਸਤੋ, ਹਿੱਸਾ ਬਣਾਉਣਾ ਚਾਹੀਦਾ ਹੈ, ਜੀਵਨ ਨਹੀਂ।
1: ਬਿਲਕੁਲ ਸਹੀ ਕਿਹਾ ਸਿਮਰਨ ਤੁਸੀਂ, ਔਰ ਬਹੁਤ ਅੱਛਾ ਸੁਨੇਹਾ ਹੈ ਖਾਸ ਤੌਰ ਦੇ ਉੱਤੇ ਸਾਡੇ ਨੌਜਵਾਨ ਦੋਸਤਾਂ ਦੇ ਲਈ, ਕਿਉਂਕਿ ਜੋ ਸੋਸ਼ਲ ਮੀਡੀਆ ਯੂਜ਼ ਕਰਦਾ, ਚਾਹੇ ਉਹ ਕਿਸੇ ਵੀ ਪਲੇਟਫਾਰਮ ਨੂੰ ਯੂਜ਼ ਕਰਦਾ, ਉਹਨੂੰ ਇੱਕ ਚੀਜ਼ ਦਾ ਉੱਤੇ ਜ਼ਰੂਰ ਐਕਸਪੀਰੀਅੰਸ ਕੀਤੀ ਹੋਣੀ ਹੈ ਕਿ ਜਦੋਂ ਅਸੀਂ ਇੰਸਟਾ, ਫੇਸਬੁੱਕ ਕਿਸੇ ਵੀ ਉੱਤੇ ਜਾਂਦੇ ਹਾਂ ਤਾਂ ਫੀਡ ਅਸੀਂ ਸਕਰੋਲ ਕਰਨਾ ਸ਼ੁਰੂ ਕਰਦੇ ਹਾਂ ਉਹਨੂੰ ਕੰਟੈਂਟ ਨੂੰ, ਤਾਂ ਸਾਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਕਿ ਕਦੋਂ 1 ਘੰਟਾ 2 ਘੰਟੇ ਜਾਂ 5 ਘੰਟੇ ਬੀਤ ਗਏ। ਔਰ ਆਹਿਸਤਾ ਆਹਿਸਤਾ ਕੀ ਹੁੰਦਾ ਕਿ ਅਸੀਂ ਐਡਿਕਟਡ ਹੋਣੇ ਸ਼ੁਰੂ ਹੋ ਜਾਂਦੇ ਹਾਂ, ਹੈ ਨਾ। ਔਰ ਸਪੈਸ਼ਲੀ ਜਿਹੜੇ ਇਸ ਟਾਈਮ ਦੀ ਜੋ ਫਰੈਸ਼ ਜਨਰੇਸ਼ਨ ਹੈ, ਆਹੀ 4-5 ਸਾਲ ਦੇ ਟੈਨਿਊਰ ਦੇ ਅੰਦਰ, ਉਹ ਤਾਂ ਪ੍ਰੋਪਰਲੀ ਆਪਣਾ ਸਕਰੀਨਿੰਗ ਟਾਈਮ ਇੰਨਾ ਵਧਾ ਚੁੱਕੀ ਕਿ ਉਹ ਪ੍ਰੋਪਰ ਐਡਿਕਟ ਹੋ ਚੁੱਕੇ। ਤਾਂ ਸਾਨੇ ਐਡਿਕਸ਼ਨ ਦੀ ਤਰਫ ਨਹੀਂ ਜਾਣਾ, ਸਾਨੇ ਇਹਨਾਂ ਸਰਚ ਇੰਜਨਸ ਨੂੰ, ਇਹਨਾਂ ਪਲੇਟਫਾਰਮਸ ਨੂੰ ਸਿਰਫ ਆਪਣੇ ਯੂਜ਼ ਦੇ ਲਈ ਇਸਤੇਮਾਲ ਕਰਨਾ। ਔਰ ਸਿਮਰਨ, ਇੱਕ ਚੀਜ਼ ਜੋ ਹੋਰ ਬੜੀ ਖਾਸ ਹੈ ਕਿ ਅਕਸਰ ਕੀ ਹੁੰਦਾ ਕਿ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰਦੇ ਹੋ ਜਾਂ ਪੜ੍ਹਦੇ ਪੜ੍ਹਦੇ ਜਦੋਂ ਬੋਰਿੰਗ ਫੀਲ ਹੁੰਦਾ ਨਾ, ਬੰਦੇ ਨੂੰ ਥੋੜ੍ਹਾ ਡਾਇਵਰਟ ਕਰਨ ਦੀ ਵੀ ਜ਼ਰੂਰਤ ਹੁੰਦੀ ਆਪਣੇ ਬ੍ਰੇਨ ਨੂੰ ਤਾਂ ਕਿ ਥੋੜ੍ਹਾ ਰਿਲੈਕਸ ਹੋਵੇ, ਤਾਂ ਉਸ ਟਾਈਮ ਦੇ ਲਈ ਤੁਸੀਂ ਇੱਕ ਗੁੱਡ ਸੋਰਸ ਦੀ ਤਰ੍ਹਾਂ ਹੈ ਸੋਸ਼ਲ ਮੀਡੀਆ ਨੂੰ ਯੂਜ਼ ਕਰ ਸਕਦੇ ਹੋ।
0: ਜੀ ਬਿਲਕੁਲ।
1: ਬਟ ਫਿਰ ਉਹੀ ਗੱਲ ਕਿ ਰੀਅਲ ਲਾਈਫ ਔਰ ਰੀਅਲ ਲਾਈਫ ਦੇ ਅੰਦਰ ਬਹੁਤ ਜ਼ਿਆਦਾ ਫਰਕ ਹੈ। ਜੋ ਰੀਲਸ ਦੀ ਲਾਈਫ ਹੁੰਦੀ ਹੈ ਉਹ ਰੀਅਲ ਨਹੀਂ ਹੁੰਦੀ ਹੈਗੀ, ਤਾਂ ਕਦੇ ਵੀ ਸਾਨੇ ਰੀਲਸ ਨੂੰ ਦੇਖਦੇ ਆਪਣੇ ਆਪ ਨੂੰ ਉਦਾਸ ਨਹੀਂ ਕਰਨਾ ਕਿ ਫਲਾਂ ਸ਼ਖਸ ਬੜੇ ਅੱਛੇ ਤਰੀਕੇ ਨਾਲ ਜ਼ਿੰਦਗੀ ਦਾ ਆਨੰਦ ਮਾਣ ਪਾ ਰਿਹਾ, ਉਹ ਨਿਗਮਾਨ ਪਾ ਰਿਹਾ, ਵਧੀਆ ਚੀਜ਼ਾਂ ਨੂੰ ਦੇਖ ਪਾ ਰਿਹਾ ਅਤੇ ਅਸੀਂ ਨਹੀਂ ਕਰ ਪਾ ਰਹੇ। ਐਸਾ ਕੁਛ ਨਹੀਂ ਹੁੰਦਾ ਹੈਗਾ, ਸਭ ਇੱਕ ਕਹਿ ਸਕਦੇ ਇੱਕ ਐਲੂਜੀਨੇਸ਼ਨ ਹੈ, ਇੱਕ ਜਾਲ ਹੈ, ਇੱਕ ਮਾਇਆ ਹੈ, ਹੋਰ ਕੁਛ ਨਹੀਂ।
0: ਜੀ ਬਿਲਕੁਲ, ਕਹਿੰਦੇ ਨੇ ਨਾ ਕਿ ਅਸੀਂ ਆਪਣੇ ਚੈਪਟਰ 2 ਨੂੰ ਕਿਸੇ ਦੇ ਚੈਪਟਰ 15 ਨਾਲ ਕੰਪੇਅਰ ਕਰਨ ਲੱਗ ਜਾਂਦੇ ਹਾਂ।
1: ਬਿਲਕੁਲ ਸਹੀ,
0: ਜੋ ਕਿ ਬਿਲਕੁਲ ਗਲਤ ਹੈ ਦੋਸਤੋ।
1: ਜੀ, ਤਾਂ ਦੋਸਤੋ ਤੁਹਾਨੂੰ ਸੁਣਾਉਣੇ ਆ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ।

0: ਦੋਸਤੋ ਹੁਣ ਵੇਲਾ ਤੁਹਾਡੇ ਨਾਲ ਰੋਜ਼ਗਾਰ ਸਮਾਚਾਰ ਸਾਂਝੇ ਕਰਨ ਦਾ।
1: ਸਟਾਫ ਸਿਲੈਕਸ਼ਨ ਕਮਿਸ਼ਨ ਨੇ 21 ਮਈ 2026 ਨੂੰ ਸੰਯੁਕਤ ਗ੍ਰੈਜੂਏਟ ਪੱਧਰ ਦੀ ਪ੍ਰੀਖਿਆ ਨੋਟੀਫਿਕੇਸ਼ਨ 2026 ਜਾਰੀ ਕੀਤੀ।

0: ਭਰਤੀ ਮੁਹਿੰਮ ਦਾ ਉਦੇਸ਼ ਵੱਖ ਵੱਖ ਮੰਤਰਾਲਿਆਂ ਅਤੇ ਵਿਭਾਗਾਂ ਵਿੱਚ ਲਗਭਗ 12,256 ਗਰੁੱਪ ਬੀ ਅਤੇ ਗਰੁੱਪ ਸੀ ਅਸਾਮੀਆਂ ਨੂੰ ਭਰਨਾ ਹੈ। ਅਧਿਕਾਰਤ ਨੋਟੀਫਿਕੇਸ਼ਨ ਵਿੱਚ ਦਰਸਾਏ ਗਏ ਉਮਰ ਸੀਮਾ ਦੇ ਅੰਦਰ ਅਤੇ ਗ੍ਰੈਜੂਏਸ਼ਨ ਡਿਗਰੀ ਰੱਖਣ ਵਾਲੇ ਉਮੀਦਵਾਰ ssc.government.in 'ਤੇ ਔਨਲਾਈਨ ਅਰਜ਼ੀ ਦੇਣ ਦੇ ਯੋਗ ਹਨ। ਅਰਜ਼ੀ ਪ੍ਰਕਿਰਿਆ 21 ਮਈ 2026 ਤੋਂ 22 ਜੂਨ 2026 ਤੱਕ ਖੁੱਲ੍ਹੀ ਰਹੇਗੀ।
1: ਜੀ ਦੋਸਤੋ, ਅਤੇ ਇਸੇ ਫਹਿਰਿਸਤ ਦੇ ਵਿੱਚ ਦੂਸਰੀ ਹੈ ਜੋ CDAC ਭਰਤੀ 2026 ਦਾ ਨੋਟੀਫਿਕੇਸ਼ਨ ਵੀ ਹੈ ਜਿਹੜਾ ਜਾਰੀ ਕੀਤਾ ਗਿਆ, ਜਿਹਦੇ ਵਿੱਚ 651 ਪ੍ਰੋਜੈਕਟ ਇੰਜੀਨੀਅਰ, ਪ੍ਰੋਜੈਕਟ ਮੈਨੇਜਰ ਅਤੇ ਹੋਰ ਅਸਾਮੀਆਂ ਦੀ ਭਰਤੀ ਦੇ ਲਈ ਹੈ ਜਿਹੜਾ ਨੋਟੀਫਿਕੇਸ਼ਨ ਆ ਚੁੱਕਿਆ। ਅਤੇ ਅਲੱਗ ਅਲੱਗ ਪੋਸਟ ਦੇ ਲਈ ਅਲੱਗ ਅਲੱਗ ਕੁਆਲੀਫਿਕੇਸ਼ਨ ਹੈ, ਡਿਪਲੋਮਾ, IT, MSc ਔਰ MTech, ਜੋ ਕਿ ਤੁਸੀਂ ਨੋਟੀਫਿਕੇਸ਼ਨ ਇਹਦੀ ਔਫੀਸ਼ੀਅਲ ਸਾਈਟ ਦੇ ਉੱਤੇ ਜਾ ਕੇ ਚੈੱਕ ਕਰ ਸਕਦੇ ਹੋ। ਔਨਲਾਈਨ ਅਰਜ਼ੀ ਦੀ ਜਿਹੜੀ ਡੇਟ ਹੈ ਉਹ 1/6/2026 ਤੋਂ ਖੁੱਲ੍ਹ ਚੁੱਕੀ ਹੈ ਅਤੇ 20/6/2026 ਨੂੰ ਬੰਦ ਹੋ ਜਾਏਗੀ। ਔਰ ਦੋਸਤੋ, ਇੱਕ ਬੜਾ ਜ਼ਰੂਰੀ ਹੈ ਜੋ ਇਹ ਦੱਸਦੀਏ ਕਿ ਇਸ ਨੋਟੀਫਿਕੇਸ਼ਨ ਦੇ ਵਿੱਚ ਜਿਹੜੀ ਐਪਲੀਕੇਸ਼ਨ ਫੀਸ ਹੈ ਉਹ ਕੋਈ ਨਹੀਂ ਹੈ। ਕਿਸੇ ਵੀ ਵਰਗ ਦੇ ਲਈ, ਜਨਰਲ SC ST OBC ਵੂਮੈਨ ਔਰ ਇਕਨੋਮਿਕ ਵੀਕਰ ਸੈਕਸ਼ਨ ਦੇ ਲਈ ਕੋਈ ਵੀ ਫੀਸ ਨਹੀਂ ਹੈ, ਬਿਲਕੁਲ ਫ੍ਰੀ ਹੈ। ਤਾਂ ਤੁਸੀਂ ਔਨਲਾਈਨ ਜਾ ਕੇ ਇਸਦੀ ਹੈ ਜਿਹੜੀ ਜਾਣਕਾਰੀ ਹਾਸਿਲ ਕਰ ਸਕਦੇ ਹੋ। ਅਤੇ ਦੋਸਤੋ, ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਵਿਪਕਿਓਰ ਖਤਮ ਕਰਨ ਦੀ ਮੈਨੂੰ ਇਸ਼ਫਾਕ ਨੂੰ
0: ਅਤੇ ਮੈਨੂੰ ਸਿਮਰਨ ਨੂੰ
1: ਦਿਓ ਆਗਿਆ, ਅਤੇ ਤੁਸੀਂ ਆਨੰਦ ਮਾਨੋ ਇਸ ਆਖਰੀ ਗੀਤ ਦਾ।

ਐਫਐਮ ਬੈਂਡ 100.2 ਮੈਗਾਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਉਹ ਸ਼ਾਮ ਦੇ 7 ਵੱਜ ਰਹੇ ਨੇ। ਹੁਣ ਤੋਂ ਕੁਝ ਦੇਰ ਬਾਅਦ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ, ਤੇ ਉਸ ਤੋਂ ਬਾਅਦ 7:10 ਤੇ ਕੇਂਦਰ ਸਰਕਾਰ ਦੇ 12 ਸਾਲ ਪੂਰੇ ਹੋਏ ਤੇ ਇੱਕ ਖਾਸ ਦੋ ਭਾਸ਼ੀ ਪ੍ਰੋਗਰਾਮ ਸਾਡੇ ਦਿੱਲੀ ਕੇਂਦਰ ਤੋਂ।

0: ಅಶ್ವಾಣಿಯೇ. ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ. ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿਚ ਵੈਨੇਜ਼ੁਏਲਾ ਦੇ ਕਾਰਜਕਾਰੀ ਰਾਸ਼ਟਰਪਤੀ ਡੈਲਸੀ ਰੋਡਰੀਗੇਸ ਨਾਲ ਗੱਲਬਾਤ ਕੀਤੀ. ਦੋਵਾਂ ਨੇਤਾਵਾਂ ਨੇ ਸਮੁੱਚੇ ਦੁਵੱਲੇ ਸਬੰਧਾਂ ਦੀ ਸਮੀਖਿਆ ਕੀਤੀ. ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਹਵਾਬਾਜ਼ੀ ਈਂਧਣ ਦੀਆਂ ਕੀਮਤਾਂ ਨੂੰ ਸਥਿਰ ਕਰਨ ਲਈ ਬਜਟ ਸਹਾਇਤਾ ਪ੍ਰਦਾਨ ਕਰਨ ਦਾ ਫੈਸਲਾ ਆਮ ਜਨਤਾ ਦੇ ਹਿੱਤ ਵਿਚ ਲਿਆ ਗਿਆ ਹੈ. ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਨਿਤਿਨ ਗਡਕਰੀ ਵੱਲੋਂ ਅੱਜ ਭਾਰਤ ਦੀ ਪਹਿਲੀ ਫਲੈਕਸ ਫਿਊਲ ਮੁਸਾਫਿਰ ਕਾਰ ਲਾਂਚ ਕੀਤੀ ਗਈ. ਸਰਕਾਰ ਨੇ ਕਾਰਜਸ਼ੀਲ ਕੁਸ਼ਲਤਾ ਨੂੰ ਮਜ਼ਬੂਤ ਕਰਨ ਲਈ ਫੀਲਡ ਕਮਾਂਡਰਾਂ ਲਈ ਮਾਲੀ ਸ਼ਕਤੀਆਂ ਵਧਾਈਆਂ ਅਤੇ ਭਾਰਤੀ ਮੁੱਕੇਬਾਜ਼ ਵਿਸ਼ਵ ਰੈਂਕਿੰਗ 'ਤੇ ਹਾਵੀ ਜੈਸਮੀਨ ਔਰਤਾਂ ਦੇ 57 ਕਿਲੋਗ੍ਰਾਮ ਵਿਚ ਦੁਨੀਆਂ ਦੀ ਪਹਿਲੇ ਨੰਬਰ ਦੀ ਮੁੱਕੇਬਾਜ਼ ਬਣੀ. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿਚ ਵੈਨੇਜ਼ੁਏਲਾ ਦੇ ਕਾਰਜਕਾਰੀ ਰਾਸ਼ਟਰਪਤੀ ਡੈਲਸੀ ਰੋਡਰੀਗੇਜ਼ ਨਾਲ ਗੱਲਬਾਤ ਕੀਤੀ. ਦੋਵਾਂ ਨੇਤਾਵਾਂ ਨੇ ਸਮੁੱਚੇ ਦੁਵੱਲੇ ਸਬੰਧਾਂ ਦੀ ਸਮੀਖਿਆ ਕੀਤੀ ਅਤੇ ਊਰਜਾ, ਵਪਾਰ, ਨਿਵੇਸ਼, ਸਿਹਤ ਸੰਭਾਲ ਅਤੇ ਆਟੋਮੋਬਾਈਲ ਸਮੇਤ ਹੋਰ ਖੇਤਰਾਂ ਵਿਚ ਸਹਿਯੋਗ ਦੇ ਨਵੇਂ ਰਾਹਾਂ ਦੀ ਘੋਖ ਕੀਤੀ. ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਊਰਜਾ, ਮਹੱਤਵਪੂਰਨ ਖਣਿਜਾਂ, ਤਕਨਾਲੋਜੀ, ਖੇਤੀਬਾੜੀ, ਸਿਹਤ ਅਤੇ ਲੋਕਾਂ ਤੋਂ ਲੋਕਾਂ ਦੇ ਸਬੰਧਾਂ ਵਿਚ ਸਹਿਯੋਗ ਵਧਾਉਣ ਤੇ ਵਿਆਪਕ ਚਰਚਾ ਕੀਤੀ. ਉਨ੍ਹਾਂ ਕਿਹਾ ਕਿ ਲਾਤੀਨ ਅਮਰੀਕਾ ਵਿਚ ਇਕ ਵਡਮੁੱਲਾ ਭਾਈਵਾਲ ਹੋਣ ਦੇ ਨਾਂ ਤੇ ਵੈਨੇਜ਼ੁਏਲਾ ਨਾਲ ਭਾਰਤ ਦਾ ਨੇੜਲਾ ਸਹਿਯੋਗ ਆਲਮੀ ਹਿੱਤ ਲਈ ਬਹੁਤ ਮਹੱਤਵ ਰੱਖਦਾ ਹੈ. ਉਨ੍ਹਾਂ ਇਹ ਵੀ ਕਿਹਾ ਕਿ ਦੋਵਾਂ ਦੇਸ਼ਾਂ ਦੇ ਲੋਕਾਂ ਦੇ ਆਪਸੀ ਲਾਭ ਲਈ ਇਕੱਠੇ ਕੰਮ ਕਰਦੇ ਰਹਿਣਗੇ. ਗੱਲਬਾਤ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਪੂਰਬ ਬਾਰੇ ਸਕੱਤਰ ਰੁਦਰੇਂਦਰ ਟੰਡਨ ਨੇ ਕਿਹਾ ਕਿ ਅੱਜ ਦੋਵਾਂ ਧਿਰਾਂ ਵਿਚਕਾਰ ਹੋਈ ਚਰਚਾ ਦੋਵਾਂ ਦੇਸ਼ਾਂ ਵਿਚਕਾਰ ਊਰਜਾ ਭਾਈਵਾਲੀ ਬਣਾਉਣ ਤੇ ਕੇਂਦਰਿਤ ਸੀ ਕਿਉਂਕਿ ਵੈਨੇਜ਼ੁਏਲਾ ਦਾ ਊਰਜਾ ਖੇਤਰ ਇਕ ਬੁਨਿਆਦੀ ਤਬਦੀਲੀ ਵਿਚੋਂ ਗੁਜ਼ਰ ਰਿਹਾ ਹੈ.
1: The discussions also
2: आर्थिक सहयोग को सिर्फ ऊर्जा क्षेत्र तक सीमित न रखकर खनन, पशुपालन, परिवहन, कृषि उपकरण, ऑटोमोबाइल और दवा उद्योग जैसे क्षेत्रों तक विस्तारित करने पर चर्चा हुई. चर्चा का उद्देश्य ऐसे अवसर और तरीके तलाशना है जिनसे भारतीय कंपनियां वेनेजुएला के बाजार में सफलतापूर्वक अपना कारोबार बढ़ा सकें.
1: Can enter the Venezuelan market successfully.
0: ਗੱਲਬਾਤ ਦੌਰਾਨ ਨੇਤਾਵਾਂ ਨੇ ਆਪਸੀ ਹਿੱਤਾਂ ਦੇ ਆਲਮੀ ਅਤੇ ਖੇਤਰੀ ਮੁੱਦਿਆਂ ਤੇ ਵੀ ਵਿਚਾਰ ਵਟਾਂਦਰਾ ਕੀਤਾ. ਦੋਵਾਂ ਧਿਰਾਂ ਨੇ ਦਵੱਲੀ ਭਾਈਵਾਲੀ ਨੂੰ ਡੂੰਘਾ ਕਰਨ ਅਤੇ ਆਲਮੀ ਦੱਖਣ ਦੇ ਹਿੱਤਾਂ ਨੂੰ ਅੱਗੇ ਵਧਾਉਣ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ. ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਡਾਇਰੈਕਟਰ ਰੋਹਿਤ ਰਾਜ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਹਵਾਬਾਜ਼ੀ ਈਂਧਣ ATF ਦੀਆਂ ਕੀਮਤਾਂ ਨੂੰ ਸਥਿਰ ਕਰਨ ਲਈ 10,000 ਕਰੋੜ ਰੁਪਏ ਦੀ ਇਕ ਮੁਸ਼ਤ ਬਜਟ ਸਹਾਇਤਾ ਪ੍ਰਦਾਨ ਕਰਨ ਦਾ ਫੈਸਲਾ ਆਮ ਜਨਤਾ ਦੇ ਹਿੱਤ ਵਿਚ ਲਿਆ ਗਿਆ ਤਾਂ ਜੋ ਪੱਛਮੀ ਏਸ਼ੀਆ ਟਕਰਾਅ ਕਾਰਨ ਯਾਤਰੀਆਂ ਤੇ ਈਂਧਣ ਦੀਆਂ ਕੀਮਤਾਂ ਵਿਚ ਅਸਾਧਾਰਨ ਵਾਧੇ ਦਾ ਬੋਝ ਨਾ ਪਵੇ. ਅੱਜ ਨਵੀਂ ਦਿੱਲੀ ਵਿਚ ਪੱਛਮੀ ਏਸ਼ੀਆ ਦੀ ਮੌਜੂਦਾ ਸਥਿਤੀ ਤੇ ਇਕ ਅੰਤਰ ਮੰਤਰਾਲਾ ਪ੍ਰੈਸ ਕਾਨਫਰੰਸ ਵਿਚ ਸ੍ਰੀ ਰੋਹਿਤ ਰਾਜ ਨੇ ਕਿਹਾ ਕਿ ਇਹ ਕਦਮ ਟਿਕਟਾਂ ਦੀਆਂ ਕੀਮਤਾਂ ਵਿਚ ਬੇਲੋੜੇ ਵਾਧੇ ਨੂੰ ਰੋਕੇਗਾ. ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਵਿਚ ਜੁਆਇੰਟ ਸਕੱਤਰ ਸੁਜਾਤਾ ਸ਼ਰਮਾ ਨੇ ਕਿਹਾ ਕਿ ਦੇਸ਼ ਵਿਚ ਪੈਟਰੋਲ, ਡੀਜ਼ਲ, LPG ਅਤੇ ਕੁਦਰਤੀ ਗੈਸ ਦੇ ਢੁਕਵੇਂ ਭੰਡਾਰ ਨੇ. ਉਨ੍ਹਾਂ ਕਿਹਾ ਕਿ 99% LPG ਸਿਲੰਡਰ ਬੁਕਿੰਗ ਹੁਣ ਆਨਲਾਈਨ ਹੈ ਅਤੇ 96% ਤੋਂ ਵੱਧ OTP ਰਾਹੀਂ ਡਿਲੀਵਰ ਕੀਤੇ ਜਾ ਰਹੇ ਨੇ. ਕਾਲਾਬਾਜ਼ਾਰੀ ਅਤੇ ਜਮ੍ਹਾਖੋਰੀ ਨੂੰ ਰੋਕਣ ਲਈ ਨਿਗਰਾਨੀ ਅਤੇ ਕਾਰਵਾਈ ਜਾਰੀ ਹੈ.
3: I will request all the citizens.
4: मैं सभी नागरिकों से अपील करती हूं कि वे ऊर्जा की बचत करें और उसका सोच समझकर उपयोग करें. सरकार पेट्रोल, डीजल और LPG के पर्याप्त उपलब्धता सुनिश्चित करने के लिए लगातार प्रयास कर रही है, इसलिए घबराहट में इनकी जरूरत से अधिक खरीदारी या बुकिंग ना करें. साथ ही लोगों से अनुरोध है कि वे PNG, इंडक्शन स्टोव और इलेक्ट्रिक कुकटॉप जैसे वैकल्पिक ईंधनों और ਸਾਧਨੋ ਕਾ ਭੀ ਉਪਯੋਗ ਕਰੇ.
3: ਇੰਡਕਸ਼ਨ ਐਂਡ ਇਲੈਕਟ੍ਰਿਕ ਕੁਕਟੌਪਸ.
0: ਵਿਦੇਸ਼ ਮੰਤਰਾਲੇ ਵਿਚ ਖਾੜੀ ਖੇਤਰ ਬਾਰੇ ਵਧੀਕ ਸਕੱਤਰ ਅਸੀਮ ਆਰ ਮਹਾਜਨ ਨੇ ਕਿਹਾ ਕਿ ਸਰਕਾਰ ਖਾੜੀ ਅਤੇ ਪੱਛਮੀ ਏਸ਼ੀਆ ਖੇਤਰ ਦੀ ਸਥਿਤੀ ਤੇ ਨੇੜਿਓਂ ਨਜ਼ਰ ਰੱਖ ਰਹੀ ਏ. ਉਨ੍ਹਾਂ ਨੇ ਨਾਗਰਿਕਾਂ ਨੂੰ ਈਰਾਨ ਦੀ ਯਾਤਰਾ ਕਰਨ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ. ਸ੍ਰੀ ਮਹਾਜਨ ਨੇ ਵੀ ਕਿਹਾ ਕਿ ਵਿਦੇਸ਼ਾਂ ਵਿਚ ਫਸੇ ਭਾਰਤੀਆਂ ਦੀ ਸਹਾਇਤਾ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਨੇ. ਉਨ੍ਹਾਂ ਭਰੋਸਾ ਦਿੱਤਾ ਕਿ ਸਰਕਾਰ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਅਤੇ ਸਹਾਇਤਾ ਲਈ ਵਚਨਬੱਧ ਏ. ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਤੇ ਕੇਂਦਰੀ ਸੜਕ ਆਵਾਜਾਈ ਤੇ ਸ਼ਾਹਰਾਹਾਂ ਬਾਰੇ ਮੰਤਰੀ ਨਿਤਿਨ ਗਡਕਰੀ ਨੇ ਅੱਜ ਨਵੀਂ ਦਿੱਲੀ ਵਿਚ ਭਾਰਤ ਦੀ ਪਹਿਲੀ ਫਲੈਕਸ ਫਿਊਲ ਮੁਸਾਫਿਰ ਕਾਰ ਲਾਂਚ ਕੀਤੀ. ਇਹ ਮਾਰੂਤੀ ਸੁਜ਼ੂਕੀ ਵੱਲੋਂ ਨਿਰਮਿਤ ਏ. इस मौके ते शिवपुरी ने कहा कि मुसाफिर वाहनों विच फ्लैक्स फ्यूल टेक्नोलॉजी की शुरुआत सिर्फ एक नवे वाहन की शुरुआत नहीं सगो भारत की ऊर्जा तब्दील यात्रा विच एक नवा अध्याय है। उन्होंने कहा कि जेकर इस टेक्नोलॉजी नूं वड्डे पद्धर ते अपनाया जाता है तो यह इथेनॉल आधारित आवाजाई नूं काफी हुलारा देगा। श्री गडकरी ने भी कहा कि फ्लैक्स फ्यूल वाहन प्रदूषण घट करन कच्चे तेल की दरामद ते निर्भरता घटाउण ते विदेशी सिक्का बचाउण विच मदद करनगे। उन्होंने मुताबिक इस नाल देश नूं करीब 1.5 लाख करोड़ रुपए की विदेशी सिक्के की बचत हो सकती है। फ्लैक्स फ्यूल वाहन वह वाहन ने जो पेट्रोल ते इथेनॉल दे वख वख मिश्रणा ते चल सकते ने। ए 20% एथेनॉल तो लैके 100% एथेनॉल तक ते ईंधन की वरतों कर सकते ने। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ @AIRRN ਜਲੰਧਰ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਬਕਾ ਸਾਥ ਸਬਕਾ ਵਿਕਾਸ ਸਬਕਾ ਵਿਸ਼ਵਾਸ ਤੇ ਸਬਕਾ ਪ੍ਰਯਾਸ ਦੇ ਸਿਧਾਂਤਾਂ ਤੋਂ ਪ੍ਰੇਰਿਤ ਹੋ ਕੇ ਭਾਰਤ ਨੇ ਪਿਛਲੇ 12 ਸਾਲਾਂ ਵਿਚ ਬੇਮਿਸਾਲ ਤਬਦੀਲੀ ਦੇਖੀ ਏ। ਆਕਾਸ਼ਵਾਣੀ ਨਿਊਜ਼ ਪਿਛਲੇ 12 ਸਾਲਾਂ ਵਿਚ ਵੱਖ ਵੱਖ ਖੇਤਰਾਂ ਵਿਚ ਸਰਕਾਰ ਦੇ ਯਤਨਾਂ ਤੇ ਇਕ ਵਿਸ਼ੇਸ਼ ਲੜੀ ਪੇਸ਼ ਕਰ ਰਿਹਾ। ਅੱਜ ਅਸੀਂ ਕਾਰੋਬਾਰ ਕਰਨ ਵਿਚ ਆਸਾਨੀ ਯਾਨੀ ਈਜ਼ ਆਫ ਡੂਇੰਗ ਬਿਜ਼ਨਸ ਦੇ ਖੇਤਰ ਵਿਚ ਸਰਕਾਰ ਦੇ ਯਤਨਾਂ ਬਾਰੇ ਚਰਚਾ ਕਰਨਗੇ। ਪੇਸ਼ ਹੈ ਇਕ ਰਿਪੋਰਟ।
5: ਕੇਂਦਰ ਸਰਕਾਰ ਨੇ ਪਿਛਲੇ 12 ਸਾਲਾਂ ਵਿਚ ਵਪਾਰ ਅਤੇ ਸਨਅਤ ਨੂੰ ਉਤਸ਼ਾਹਿਤ ਕਰਨ ਦੇ ਨਾਲ ਨਾਲ ਕਾਰੋਬਾਰ ਨੂੰ ਆਸਾਨ ਬਣਾਉਣ ਲਈ ਕਈ ਮਹੱਤਵਪੂਰਨ ਸੁਧਾਰ ਕੀਤੇ ਨੇ। ਇਨ੍ਹਾਂ ਸੁਧਾਰਾਂ ਨਾਲ ਨਿਵੇਸ਼ਕਾਂ ਦਾ ਭਰੋਸਾ ਵਧਿਆ ਅਤੇ ਭਾਰਤ ਦੁਨੀਆ ਵਿਚ ਇਕ ਮੁਕਾਬਲੇਬਾਜ਼ ਵਪਾਰਕ ਕੇਂਦਰ ਵਜੋਂ ਮਜ਼ਬੂਤ ਹੋਇਆ। 2016 ਵਿਚ ਸ਼ੁਰੂ ਕੀਤੀ ਗਈ ਸਟਾਰਟਅਪ ਇੰਡੀਆ ਸਕੀਮ ਕਾਢਾਂ, ਉਦਮਤਾ ਅਤੇ ਨਿਵੇਸ਼ ਅਗਵਾਈ ਵਾਲੇ ਵਿਕਾਸ ਨੂੰ ਉਤਸ਼ਾਹਿਤ ਕਰ ਰਹੀ ਹੈ। ਸਰਕਾਰ ਦੇ ਉਪਰਾਲਿਆਂ ਸਦਕਾ ਦੇਸ਼ ਵਿਚ ਸਟਾਰਟਅਪਸ ਦੀ ਗਿਣਤੀ 2016 ਵਿਚ ਕਰੀਬ 500 ਤੋਂ ਵੱਧ ਕੇ ਇਸ ਸਾਲ ਮਾਰਚ ਤੱਕ 2,23,000 ਤੋਂ ਵੱਧ ਹੋ ਗਈ ਹੈ। ਇਸ ਦੇ ਨਾਲ ਹੀ ਜੂਨ 2021 ਚ ਆਮਦਨ ਕਰ ਵਿਭਾਗ ਨੇ ਨਵਾਂ ਈ ਫਾਈਲਿੰਗ ਪੋਰਟਲ ਸ਼ੁਰੂ ਕੀਤਾ ਤਾਂ ਜੋ ਟੈਕਸ ਦਾਤਾਵਾਂ ਨੂੰ ਵਧੇਰੇ ਸਹੂਲਤ ਅਤੇ ਬਿਹਤਰ ਆਨਲਾਈਨ ਸੇਵਾਵਾਂ ਮਿਲ ਸਕਣ। ਇਸ ਤੋਂ ਇਲਾਵਾ 2017 ਵਿਚ GST ਲਾਗੂ ਕੀਤਾ ਗਿਆ ਜਿਸ ਨਾਲ ਵੱਖ ਵੱਖ ਟੈਕਸ ਪ੍ਰਣਾਲੀਆਂ ਦੀ ਥਾਂ ਇਕ ਸਾਧਾਰਨ ਟੈਕਸ ਪ੍ਰਣਾਲੀ ਲਾਗੂ ਕੀਤੀ ਗਈ ਜਿਸ ਨਾਲ ਕਾਰੋਬਾਰ ਕਰਨਾ ਆਸਾਨ ਹੋ ਗਿਆ। ਇਸ ਤੋਂ ਇਲਾਵਾ ਸਰਕਾਰੀ ਖਰੀਦ ਪ੍ਰਕਿਰਿਆ ਨੂੰ ਡਿਜੀਟਲ, ਸਰਲ ਅਤੇ ਸਾਰਿਆਂ ਲਈ ਪਹੁੰਚਯੋਗ ਬਣਾਉਣ ਲਈ 2016 ਵਿਚ ਸਰਕਾਰੀ ਈ ਮਾਰਕੀਟ ਪਲੇਸ ਜੈਮ ਦੀ ਸ਼ੁਰੂਆਤ ਕੀਤੀ ਗਈ। ਜੈਮ ਤੇ ਹੁਣ ਕੁੱਲ ਕਾਰੋਬਾਰ 18 ਲੱਖ ਕਰੋੜ ਰੁਪਏ ਤੋਂ ਵੱਧ ਹੋ ਗਿਆ ਹੈ। ਸੂਖਮ, ਛੋਟੇ ਅਤੇ ਦਰਮਿਆਨੇ ਉਦਮਾਂ MSMEs ਦੀ ਰਜਿਸਟ੍ਰੇਸ਼ਨ ਨੂੰ ਸਰਲ ਬਣਾਉਣ ਲਈ ਕੇਂਦਰ ਸਰਕਾਰ ਨੇ ਉਦਯਮ ਰਜਿਸਟ੍ਰੇਸ਼ਨ ਪੋਰਟਲ ਦੀ ਸ਼ੁਰੂਆਤ ਕੀਤੀ। ਇਸ ਪੋਰਟਲ ਤੇ October 2020 ਵਿਚ ਰਜਿਸਟ੍ਰੇਸ਼ਨਾਂ ਦੀ ਗਿਣਤੀ 10,000 ਸੀ ਜੋ ਹੁਣ ਵੱਧ ਕੇ 8,31,000 ਤੋਂ ਵੱਧ ਹੋ ਗਈ ਹੈ। ਭਾਰਤ ਵਿਚ ਕਾਰੋਬਾਰ ਲਈ ਬਿਹਤਰ ਮਾਹੌਲ, ਮਜ਼ਬੂਤ ਡਿਜੀਟਲ ਵਿਵਸਥਾ ਅਤੇ ਪਾਰਦਰਸ਼ੀ ਸ਼ਾਸਨ ਨਾਲ ਵਪਾਰ ਅਤੇ ਨਿਵੇਸ਼ ਨੂੰ ਉਤਸ਼ਾਹ ਮਿਲ ਰਿਹਾ ਹੈ। ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਾਣੀ ਖਬਰਾਂ ਲਈ ਮੈਂ ਕਾਜਲ।
0: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੰਚਾਲਨ ਕੁਸ਼ਲਤਾ ਨੂੰ ਵਧਾਉਣ ਦੇ ਉਦੇਸ਼ ਨਾਲ ਅੱਜ ਨਵੀਂ ਦਿੱਲੀ ਵਿਚ ਫੀਲਡ ਕਮਾਂਡਰਾਂ ਦੀਆਂ ਮਾਲੀ ਸ਼ਕਤੀਆਂ ਨੂੰ ਦੁੱਗਣਾ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਏ। ਰੱਖਿਆ ਮੰਤਰਾਲੇ ਨੇ ਕਿਹਾ ਕਿ ਉਪਾ 1.25 ਲੱਖ ਕਰੋੜ ਰੁਪਏ ਤੋਂ ਵੱਧ ਦੀ ਖਰੀਦ ਦੀ ਸਹੂਲਤ ਦੇਣਗੇ। ਮੰਤਰਾਲੇ ਨੇ ਇਹ ਵੀ ਕਿਹਾ ਕਿ ਮਾਲੀ ਸ਼ਕਤੀਆਂ ਨੂੰ 100% ਤੱਕ ਅਤੇ ਕੁਝ ਮਾਮਲਿਆਂ ਵਿਚ ਦੁੱਗਣੇ ਤੋਂ ਵੀ ਵੱਧ ਤੱਕ ਵਧਾਇਆ ਗਿਆ ਹੈ। ਇਸ ਨੇ ਕਿਹਾ ਕਿ ਫੀਲਡ ਕਮਾਂਡਰਾਂ ਦੀ ਸੰਚਾਲਨ ਕੁਸ਼ਲਤਾ ਨੂੰ ਹੋਰ ਮਜ਼ਬੂਤ ਕਰੇਗਾ। ਭਾਰਤ ਨੇ ਤਾਜ਼ਾ ਵਿਸ਼ਵ ਮੁੱਕੇਬਾਜ਼ੀ ਦਰਜਾਬੰਦੀ ਵਿਚ ਆਪਣੀ ਮਜ਼ਬੂਤ ਮੌਜੂਦਗੀ ਬਰਕਰਾਰ ਰੱਖੀ ਏ। ਜੈਸਮੀਨ ਲੰਬੋਰੀਆ ਔਰਤਾਂ ਦੇ 57 ਕਿਲੋਗ੍ਰਾਮ ਵਰਗ ਵਿਚ ਵਿਸ਼ਵ ਦੀ ਨੰਬਰ 1 ਮੁੱਕੇਬਾਜ਼ ਬਣ ਗਈ ਏ, ਜਦੋਂ ਕਿ ਏਸ਼ੀਆਈ ਚੈਂਪੀਅਨ ਪ੍ਰਿਆ ਗੰਗਸ 60 ਕਿਲੋਗ੍ਰਾਮ ਵਿਚ ਅਤੇ ਵਿਸ਼ਵਨਾਥ ਸੁਰੇਸ਼ 50 ਕਿਲੋਗ੍ਰਾਮ ਵਿਚ ਆਪਣੇ ਆਪਣੇ ਵਰਗਾਂ ਵਿਚ ਚੋਟੀ ਦੇ 3 ਮੁੱਕੇਬਾਜ਼ਾਂ ਵਿਚ ਸ਼ਾਮਲ ਹੋ ਗਏ ਨੇ। ਆਖਿਰ ਚ ਖਾਸ ਖਬਰਾਂ ਇਕ ਵਾਰ ਫੇਰ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿਚ ਵੈਨੇਜ਼ੁਏਲਾ ਦੇ ਕਾਰਜਕਾਰੀ ਰਾਸ਼ਟਰਪਤੀ ਡੈਲਸੀ ਰੋਡ੍ਰਿਗੇਜ਼ ਨਾਲ ਗੱਲਬਾਤ ਕੀਤੀ। ਦੋਵਾਂ ਨੇਤਾਵਾਂ ਨੇ ਸਮੁੱਚੇ ਦੁਵੱਲੇ ਸਬੰਧਾਂ ਦੀ ਸਮੀਖਿਆ ਕੀਤੀ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਹਵਾਬਾਜ਼ੀ ਈਂਧਣ ਦੀਆਂ ਕੀਮਤਾਂ ਨੂੰ ਸਥਿਰ ਕਰਨ ਲਈ ਬਜਟ ਸਹਾਇਤਾ ਪ੍ਰਦਾਨ ਕਰਨ ਦਾ ਫੈਸਲਾ ਆਮ ਜਨਤਾ ਦੇ ਹਿੱਤ ਵਿਚ ਲਿਆ ਗਿਆ ਹੈ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਤੇ ਨਿਤਿਨ ਗਡਕਰੀ ਵੱਲੋਂ ਅੱਜ ਭਾਰਤ ਦੀ ਪਹਿਲੀ ਫਲੈਕਸ ਫਿਊਲ ਮੁਸਾਫਰ ਕਾਰ ਲਾਂਚ ਕੀਤੀ ਗਈ। ਸਰਕਾਰ ਨੇ ਕਾਰਜਸ਼ੀਲ ਕੁਸ਼ਲਤਾ ਨੂੰ ਮਜ਼ਬੂਤ ਕਰਨ ਲਈ ਫੀਲਡ ਕਮਾਂਡਰਾਂ ਲਈ ਮਾਲੀ ਸ਼ਕਤੀਆਂ ਵਧਾਈਆਂ ਤੇ ਭਾਰਤੀ ਮੁੱਕੇਬਾਜ਼ ਵਿਸ਼ਵ ਰੈਂਕਿੰਗ ਤੇ ਹਾਵੀ ਜੈਸਮੀਨ ਔਰਤਾਂ ਦੇ 57 ਕਿਲੋਗ੍ਰਾਮ ਵਿਚ ਦੁਨੀਆਂ ਦੀ ਪਹਿਲੇ ਨੰਬਰ ਦੀ ਮੁੱਕੇਬਾਜ਼ ਬਣੀ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸਵੇਰੇ 8:30 ਵਜੇ ਹੋਏਗਾ। ਨਮਸਕਾਰ।
6: ये आकाश
7: इसके अंतर्गत आज सुनिए मोदी सरकार के 12 साल नए भारत की स्वास्थ्य क्रांति। इसमें भाग ले रहे हैं नीति आयोग के पूर्व सदस्य डॉक्टर वीके पॉल और बिलासपुर एम्स के अध्यक्ष डॉक्टर एनके अरोड़ा। कार्यक्रम का संचालन कर रही हैं प्रियंका अरोड़ा।
8: दिस इज आकाशवाणी। इन द स्पेशल सीरीज नाउ वी ब्रिंग यू अ डिस्कशन ऑन 12 इयर्स ऑफ द मोदी गवर्नमेंट ट्रांसफॉर्मिंग हेल्थ केयर। पार्टिसिपेंट्स आर डॉक्टर वी के पॉल, फॉर्मर मेंबर नीति आयोग, एंड डॉक्टर एनके अरोड़ा, प्रेसिडेंट एम्स बिलासपुर। मॉडरेटर इज प्रियंका अरोड़ा।
9: स्वस्थ नागरिक किसी भी सशक्त और समृद्ध राष्ट्र की सबसे

ਹੁਣੇ ਤੁਸੀਂ ਸੁਣ ਰਹੇ ਸੀ ਕੇਂਦਰ ਸਰਕਾਰ ਦੇ 12 ਸਾਲ ਪੂਰੇ ਹੋਏ ਤੇ ਦੋ ਭਾਸ਼ੀ ਲੜੀਵਾਰ ਪ੍ਰੋਗਰਾਮ। ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ 100.2 ਮੈਗਾ ਹਰਟਸ 'ਤੇ ਅਤੇ ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਸੁਣ ਸਕਦੇ ਹੋ। ਸਮਾਂ ਮਿਲਾਓ, 7:45 ਹੋ ਰਹੇ ਨੇ ਅਤੇ ਹੁਣ ਪੇਸ਼ ਹੈ ਪ੍ਰੋਗਰਾਮ ਸ਼ਾਮ ਸੁਹਾਨੀ। ਜਿਵੇਂ ਤੁਹਾਨੂੰ ਪਤਾ ਹੈ ਇਹ ਲਾਈਵ ਫੋਨਿੰਗ ਪ੍ਰੋਗਰਾਮ ਹੈ। ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਅਤੇ ਆਪਣੀ ਪਸੰਦ ਦੇ ਹਿੰਦੀ ਅਤੇ ਪੰਜਾਬੀ ਗੀਤ ਸੁਣਦੇ ਹੋ। ਆਪਣੀ ਪਸੰਦ ਦੇ ਗੀਤ ਸੁਣਨ ਲਈ ਸਾਡੇ ਸਟੂਡੀਓ ਦਾ ਨੰਬਰ ਨੋਟ ਕਰੋ 0175-2280-494 ਅਤੇ ਪਟਿਆਲੇ ਦਾ ਏਰੀਆ ਕੋਡ ਹੈ 0175। ਇਸ ਨੰਬਰ 'ਤੇ ਫੋਨ ਕਰਕੇ ਤੁਸੀਂ ਆਪਣੀ ਪਸੰਦ ਦੇ ਹਿੰਦੀ ਜਾਂ ਪੰਜਾਬੀ ਗੀਤ ਸੁਣ ਸਕਦੇ ਹੋ। ਜਦ ਤੱਕ ਤੁਹਾਡੇ ਫੋਨ ਕਾਲ ਸਾਡੇ ਤੱਕ ਆਉਂਦੇ ਨੇ ਉਦੋਂ ਤੱਕ ਸੁਣਦੇ ਹਾਂ ਆ ਗੀਤ ਫਿਲਮ ਹਮ ਤੁਮਹਾਰੇ ਹੈ ਸਨਮ 'ਚੋਂ। ਆਵਾਜ਼ਾਂ ਨੇ ਉਦਿਤ ਨਾਰਾਇਣ ਅਤੇ ਬਾਲੀ ਬ੍ਰਹਮ ਵਰਤੀਆਂ।

0: ਇੱਕ ਕਾਲਰ ਸਾਡੇ ਨਾਲ ਲਾਈਨ ਤੇ ਜੁੜੇ ਆ, ਕਰਦੇ ਆ ਉਹਨਾਂ ਨਾਲ ਗੱਲ। ਹੈਲੋ, ਸਤਿ
1: ਸਤਿ
0: ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ ਤੇ ਕਿੱਥੋਂ?
1: ਮੈਂ ਜੈਬ ਸਿੰਘ ਕਹਿ ਰਿਹਾ, ਮੈਨੂੰ ਪੜਾ ਰਹਾ, ਤੁਸੀਂ ਨਾਭਾ ਜ਼ਿਲ੍ਹਾ ਪਟਿਆਲਾ ਤੋਂ ਬੋਲ ਰਹੇ ਹੋ?
0: ਠੀਕ ਹੈ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ 'ਚ। ਕੀ ਸੁਣਨਾ ਚਾਹੁੰਦੇ ਹੋ?
1: ਸ਼ਰਮਾ ਜੀ, ਨਾੜੀ, ਗੀਤਕਾਰ ਸੈਰਿੰਦਰ, ਸੰਗੀਤਕਾਰ ਸ਼ੰਕਰ ਜੈਤ ਸਿੰਘ, ਆਵਾਜ਼ ਹੈ ਲਤਾ ਮੰਗੇਸ਼ਕਰ ਜੀ, ਤੇਰਾ ਜਾਣਾ ਦਿਲ ਕੇ ਅਰਮਾਨੋ ਕਾ ਲੁੱਟ ਜਾਣਾ।
0: ਠੀਕ ਹੈ ਜੀ, ਬਹੁਤ ਬਹੁਤ
1: ਕੋਈ
0: ਸ਼ੁਕਰੀਆ, ਤੁਹਾਨੂੰ ਸੁਣਾ ਦਿੰਦੇ ਹਾਂ।
1: ਤਕਦੀਰੋਂ ਕਾ ਮਿਟ ਜਾਣਾ,

ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਸ਼ਾਮ ਸੁਹਾਨੀ ਦਾ ਸਾਡੇ ਪਟਿਆਲਾ ਕੇਂਦਰ ਤੋਂ 100.2 ਮੈਗਾ ਹਰਟਸ ਦੀ ਸਮਾਂ ਮਿਲਾਓ ਰਾਤ ਦੇ 8 ਵੱਜ ਰਹੇ ਨੇ ਅਤੇ ਹੁਣ ਤੁਹਾਨੂੰ ਦੱਸਦੇ ਹਾਂ ਇਸ ਘੰਟੇ ਦੀਆਂ ਕੁਝ ਸੁਰਖੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ 'ਚ ਵੈਨਜੁਆਲਾ ਦੇ ਕਾਰਜਕਾਰੀ ਰਾਸ਼ਟਰਪਤੀ ਡੈਲਸੀ ਰੋਡਰਿਜ਼ ਨਾਲ ਗੱਲਬਾਤ ਕਰਨਗੇ। ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਮੇਘਾਲਿਆ ਦੇ ਸ਼ਿਲਾਂਗ ਵਿੱਚ ਉੱਤਰ ਪੂਰਵੀ ਕੌਂਸਲ ਦੇ 73ਵੇਂ ਪੂਰਨ ਸ਼ਾਸਨ ਦੀ ਪ੍ਰਧਾਨਗੀ ਕਰਨਗੇ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦਾ ਕਹਿਣਾ ਹੈ ਕਿ ਭਾਰਤ ਤੇ ਅਮਰੀਕਾ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਤੋਂ ਕੁਝ ਹਫ਼ਤੇ ਦੂਰ ਨੇ। ईडी वालों भारत ते कंबोडिया तो काम कर रहे मानवी डस्करी सिंडीकेट की जांच के संबंध में पंजाब ते उत्तर प्रदेश में छापे मारी। पंजाब च वोटर सूचियां की विशेष गहन शोध तहत वोटर की प्री मैपिंग 7 जून राज भर के सारे वोट केंद्रां ते विशेष कैंप लाए जाएंगे। ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸੂਚੀਬੱਧ ਨਿੱਜੀ ਹਸਪਤਾਲਾਂ ਵਿੱਚ 17 ਹੋਰ ਮੈਡੀਕਲ ਪ੍ਰਕਿਰਿਆਵਾਂ ਨੂੰ ਮਨਜ਼ੂਰੀ ਦੇ ਦਿੱਤੀ ਏ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਤਸਕਰੀ ਕਰਨ ਵਾਲੇ ਨੈੱਟਵਰਕ ਨਾਲ ਜੁੜੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਅਤੇ ਵੱਡੀ ਗਿਣਤੀ ਵਿੱਚ

0: ਇੱਕ ਕਾਲਰ ਜੁੜੇ ਨੇ ਸਾਡੇ ਨਾਲ ਲਾਈਨ ਤੇ। ਹੈਲੋ,
1: ਹੈਲੋ,
0: ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਮੈਡਮ ਜੀ।
0: ਹਾਂਜੀ, ਕੌਣ ਬੋਲ ਰਹੇ ਹੋ ਤੇ ਕਿੱਥੋਂ ਬੋਲ ਰਹੇ ਹੋ?
1: ਮੈਂ ਸੁੱਚਾ ਸਿੰਘ, ਪਿੰਡ ਪਛਾਣਾ, ਜ਼ਿਲ੍ਹਾ ਪਟਿਆਲਾ ਜੀ, ਸਮਾਣਾ ਰੋਡ ਜੀ।
0: ਹਾਂਜੀ, ਕੀ ਸੁਣਨਾ ਚਾਹੁੰਦੇ ਹੋ ਤੁਸੀਂ?
1: ਜਮਲੇ ਜੱਟ ਦਾ ਸੁਣਾ ਦੋ ਜੀ, ਤੇਰੇ ਨੀ ਕਰਾਰਾ ਮੈਨੂੰ ਪੱਟਿਆ, ਦੱਸ ਮੈਂ ਕੀ ਪੈਰ ਵਿੱਚੋਂ ਖੱਟਿਆ। 17-5 ਨੂੰ ਗੱਲ ਹੋਈ ਰਹੀ ਕੌਸ਼ਕ ਨਾਲ।
0: ਠੀਕ ਹੈ ਜੀ।
1: ਹਾਂਜੀ,

0: ਇੱਕ ਕਾਲਰ ਜੁੜੇ ਆ ਸਾਡੇ ਨਾਲ ਲਾਈਨ ਤੇ। ਹੈਲੋ ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਵੀਰ ਖਾਨ ਬੋਲ ਰਿਹਾ ਜੀ, ਨਾਗਪੁਰ।
0: ਹਾਂਜੀ, ਕੀ ਸੁਣਨਾ ਚਾਹੁੰਦੇ ਹੋ ਤੁਸੀਂ?
1: ਸਤਵਿੰਦਰ ਬੁੱਗਾ ਦਾ ਗਾਣਾ ਸੁਣਾ ਦਿੰਦਾ ਵਾ।
0: ਹਾਂਜੀ, ਠੀਕ ਹੈ ਜੀ,
1: ਠੀਕ ਹੈ,
0: ਫੋਨ ਕਰਨ ਲਈ ਬਹੁਤ ਬਹੁਤ ਧੰਨਵਾਦ।
1: ਥੈਂਕ ਯੂ।

0: ਜੁੜੇ ਹਾਂ ਜੀ ਇੱਕ ਹੋਰ ਕਾਲਰ ਸਾਡੇ ਨਾਲ ਲਾਈਨ ਤੇ ਪ੍ਰੋਗਰਾਮ ਸ਼ਾਮ ਸੁਹਾਣੀ ਚ। ਹੈਲੋ,
1: ਹੈਲੋ,
0: ਹਾਂਜੀ, ਸਤਿ ਸ਼੍ਰੀ
1: ਮੰਜੀ
0: ਅਕਾਲ
1: ਸਤਿ
0: ਜੀ।
1: ਸ਼੍ਰੀ
0: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਕੌਣ ਬੋਲ ਰਹੇ ਹੋ ਤੇ ਕਿੱਥੋਂ ਬੋਲ ਰਹੇ ਹੋ?
1: ਮੈਂ ਜਗਿੰਦਰ ਸਿੰਘ ਬੋਲ ਰਿਹਾ ਜੀ, ਪਾਤੜਾਂ ਤੋਂ, ਨੂਰਪੁਰਾ ਪਿੰਡ ਹੈ ਜੀ।
0: ਹਾਂਜੀ, ਕੀ ਸੁਣਨਾ ਚਾਹੋਗੇ ਤੁਸੀਂ?
1: ਹਰਜੀਤ ਹਰਮਨ ਦਾ ਜੀ ਸੁਣਾ ਰਹੇ ਸੀ ਗਾਣਾ।
0: ਠੀਕ ਹੈ ਜੀ, ਫੋਨ ਕਰਨ ਲਈ ਬਹੁਤ ਬਹੁਤ ਧੰਨਵਾਦ।
1: ਮਿਹਰਬਾਨੀ ਜੀ।

ਇਸ ਦੇ ਨਾਲ ਹੀ ਪ੍ਰੋਗਰਾਮ ਸ਼ਾਮ ਸੁਹਾਨੀ ਖਤਮ ਕਰਨ ਦੀ ਲੈਂਦੇ ਹਾਂ ਅਸੀਂ ਇਜਾਜ਼ਤ, ਅਤੇ ਨਾਲ ਹੀ ਕਰਦੇ ਹਾਂ ਇੱਕ ਗੁਜ਼ਾਰਿਸ਼, ਜੇ ਜਿਹੜੇ ਸਰੋਤਿਆਂ ਨੇ ਅੱਜ ਸਾਨੂੰ ਫੋਨ ਕੀਤਾ ਉਹ 7 ਦਿਨਾਂ ਬਾਅਦ ਹੀ ਸਾਨੂੰ ਫੋਨ ਕਰਨ, ਤਾਂ ਜੋ ਨਵੇਂ ਸਰੋਤਾ ਸਾਡੇ ਨਾਲ ਜੁੜ ਸਕਣ ਅਤੇ ਆਪਣੀ ਪਸੰਦ ਦੇ ਗੀਤ ਸੁਣ ਸਕਣ।

FM 106.2 MHz ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾਓ ਰਾਤ ਦੇ 8:16 ਹੋ ਰਹੇ ਨੇ ਤੇ ਹੁਣ ਅਸੀਂ ਤੁਹਾਨੂੰ ਸੁਣਵਾਵਾਂਗੇ ਗੈਰ ਹਿੰਦੀ ਫਿਲਮੀ ਗੀਤ। ਪ੍ਰੋਗਰਾਮ 'ਚ ਸੁਣਦੇ ਹਾਂ ਪਹਿਲਾ ਗੀਤ, ਆਵਾਜ਼ ਹੈ ਸੋਨੂ ਨਿਗਮ ਦੀ।

0: ਭਾਵੇਂ ਬੇਅੰਤ ਸਾਗਰਾਂ 'ਚ ਪਾਣੀ ਸਮਾਇਆ ਹੋਇਆ, ਰੱਬ ਨੇ ਆਪਣੇ ਨਾਮ ਕਰਾਇਆ ਹੋਇਆ। ਲੱਗਦਾ ਤਾਂ ਹੀ ਲਾਪਰਵਾਹ ਹੋ ਕੇ ਡੋਲੀ ਜਾਂਦੇ ਹਾਂ, ਲੱਭਣਾ ਕੱਖ ਵੀ ਨਹੀਂ, ਉਹਦੇ ਭੇਤ ਅਸੀਂ ਬੇਵਜ੍ਹਾ ਫਰੋਲੀ ਜਾਂਦੇ ਹਾਂ। ਕੁਦਰਤ ਨਾਲ ਹੀ ਅਸੀਂ ਹੱਸ ਰਹੇ ਹਾਂ, ਕੁਦਰਤ ਤੋਂ ਹੀ ਅਸੀਂ ਨੱਸ ਰਹੇ ਹਾਂ।
1: ਅਸੀਂ ਤੁਹਾਨੂੰ ਸੁਣਵਾ ਰਹੇ ਹਾਂ ਗੈਰ ਹਿੰਦੀ ਫਿਲਮੀ ਗੀਤ। ਪ੍ਰੋਗਰਾਮ 'ਚ ਅਗਲਾ ਗੀਤ ਨੁਸਰਤ ਫਤਿਹ ਅਲੀ ਖਾਨ ਦੀ ਆਵਾਜ਼ 'ਚ।

ਇਸ ਦੇ ਨਾਲ ਹੀ ਪ੍ਰੋਗਰਾਮ ਖਤਮ ਕਰਨ ਦੀ ਮੈਨੂੰ ਤਰਨਜੀਤ ਨੂੰ ਦਿਓ ਇਜਾਜ਼ਤ। ਤੁਸੀਂ ਜੁੜੇ ਹੋ ਆਕਾਸ਼ਵਾਣੀ ਪਟਿਆਲਾ ਦੇ ਨਾਲ 100.2 MHz 'ਤੇ। ਸਮਾਂ ਮਿਲਾਓ, ਰਾਤ ਦੇ 8:45 ਹੋਣ ਜਾ ਰਹੇ ਨੇ ਅਤੇ ਹੁਣ ਤੋਂ ਕੁਛ ਦੇਰ ਬਾਅਦ ਤੁਸੀਂ ਸੁਣੋਗੇ ਸਮਾਚਾਰ ਸੰਧਿਆ ਤਹਿਤ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ, ਅਤੇ 9 ਵਜੇ ਤੋਂ ਲੈ ਕੇ 10 ਵਜੇ ਤੱਕ ਕੌਮੀ ਸੇਵਾ ਵਿਵਿਧ ਭਾਰਤੀ ਦੇ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ।

0: शोर।
1: पवन करे शोर।
0: अरे बाबा, शोर नहीं, शोर, शोर, शोर।

FM ਬੈਂਡ 100.2 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ ਤੇ ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਸੁਣ ਸਕਦੇ ਹੋ। ਸਮਾਂ ਮਿਲਾਓ ਜੀ, ਰਾਤ ਦੇ ਠੀਕ 10 ਵੱਜ ਰਹੇ ਨੇ ਤੇ ਹੁਣ ਤੁਹਾਨੂੰ ਦੱਸਦੇ ਹਾਂ ਇਸ ਘੰਟੇ ਦੀਆਂ ਕੁਝ ਸੁਰਖੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਰੋਸਾ ਪ੍ਰਗਟਾਇਆ ਹੈ ਕਿ ਪਹਿਲੀ ਵਿਸ਼ਵ ਯੋਗ ਚੈਂਪੀਅਨਸ਼ਿਪ ਯੋਗਾਸਨ ਨੂੰ ਇੱਕ ਵਿਸ਼ਵ ਵਿਆਪੀ ਖੇਡ ਪਛਾਣ ਦੇਗੀ ਅਤੇ ਨੌਜਵਾਨਾਂ ਲਈ ਕਈ ਤਰ੍ਹਾਂ ਦੇ ਮੌਕੇ ਖੋਲੇਗੀ। ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ ਵਿੱਚ ਵੈਨਜੁਆਲਾ ਦੇ ਕਾਰਜਕਾਰੀ ਰਾਸ਼ਟਰਪਤੀ ਡੈਲਸੀ ਰੋਡਰੀਗੇਜ਼ ਨਾਲ ਗੱਲਬਾਤ ਕੀਤੀ। ਦੋਵਾਂ ਨੇਤਾਵਾਂ ਨੇ ਸਮੁੱਚੇ ਦੁਵੱਲੇ ਸੰਬੰਧਾਂ ਦੀ ਸਮੀਖਿਆ ਕੀਤੀ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਹਵਾਬਾਜ਼ੀ ਈਂਧਨ ਦੀਆਂ ਕੀਮਤਾਂ ਨੂੰ ਸਥਿਰ ਕਰਨ ਲਈ ਬਜਟ ਸਹਾਇਤਾ ਪ੍ਰਦਾਨ ਕਰਨ ਦਾ ਫੈਸਲਾ ਆਮ ਜਨਤਾ ਦੇ ਹਿੱਤ ਵਿੱਚ ਲਿਆ ਗਿਆ ਹੈ। ਸਰਕਾਰ ਨੇ ਇੱਕ ਵਾਰ ਫੇਰ ਨਾਗਰਿਕਾਂ ਨੂੰ ਊਰਜਾ ਦੀ ਬਚਤ ਕਰਨ, LPG ਦੀ ਘਬਰਾਹਟ 'ਚ ਜ਼ਰੂਰਤ ਤੋਂ ਵੱਧ ਖਰੀਦਦਾਰੀ ਜਾਂ ਬੁਕਿੰਗ ਨਾ ਕਰਨ ਅਤੇ PNG ਇੰਡਕਸ਼ਨ ਸਟੋਵ 'ਤੇ ਵਿਕਲਪਿਕ ਇੰਧਨਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਨਿਤਿਨ ਗਡਕਰੀ ਵੱਲੋਂ ਅੱਜ ਭਾਰਤ ਦੀ ਪਹਿਲੀ ਫਲੈਕਸ ਫਿਊਲ ਮੁਸਾਫਿਰ ਕਾਰ ਲਾਂਚ ਕੀਤੀ ਗਈ। ਸਰਕਾਰ ਨੇ ਕਾਰਜਸ਼ੀਲ ਕੁਸ਼ਲਤਾ ਨੂੰ ਮਜ਼ਬੂਤ ਕਰਨ ਲਈ ਫੀਲਡ ਕਮਾਂਡਰਾਂ ਲਈ ਮਾਲੀ ਸ਼ਕਤੀਆਂ ਵਧਾਈਆਂ। ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਏਸ਼ੀਅਨ ਰੀਅਲ ਐਥਲੈਟਿਕਸ ਚੈਂਪੀਅਨਸ਼ਿਪ 2027 ਦੀਆਂ ਤਿਆਰੀਆਂ ਅਤੇ ਬੁਨਿਆਦੀ ਢਾਂਚੇ ਦੀਆਂ ਯੋਜਨਾਵਾਂ ਜਾਇਜ਼ਾ ਲਿਆ। ਪੰਜਾਬ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਆਪ ਹੁੰਦਰੇ ਢੰਗ ਨਾਲ ਫੀਸਾਂ ਵਿੱਚ ਵਾਧੇ 'ਤੇ ਰੋਕ ਲਈ ਕਾਨੂੰਨ ਦਾ ਖਰੜਾ ਬਣਾਉਣ ਦੇ ਹੁਕਮ ਦਿੱਤੇ। ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਜਥੇਬੰਦੀਆਂ ਨਾਲ ਮੁਲਾਕਾਤ, ਜਾਇਜ਼ ਮੰਗਾਂ 'ਤੇ ਜਲਦ ਕਾਰਵਾਈ ਦਾ ਦਿੱਤਾ ਭਰੋਸਾ। ਪੰਜਾਬ ਪੁਲਿਸ ਵੱਲੋਂ ਵੱਡੀ ਦਹਿਸ਼ਤਗਰਦੀ ਸਾਜ਼ਿਸ਼ ਨਾਕਾਮ, 2.5 ਕਿਲੋ RDX ਆਧਾਰਿਤ IED ਸਮੇਤ 2 ਮੁਲਜ਼ਮ ਕਾਬੂ ਕੀਤੇ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਭਲਕੇ 5 ਅਤੇ 6 ਜੂਨ ਨੂੰ ਗਰਜ ਚਮਕ ਨਾਲ ਹਲਕੀ ਬਾਰਿਸ਼ ਦੀ ਪੇਸ਼ਨਗੋਈ ਕੀਤੀ। ਭਾਰਤੀ ਮੁੱਕੇਬਾਜ਼ ਵਿਸ਼ਵ ਰੈਂਕਿੰਗ 'ਤੇ ਹਾਵੀ, ਜੈਸਮੀਨ ਔਰਤਾਂ ਦੇ 57 ਕਿਲੋਗ੍ਰਾਮ ਵਿੱਚ ਦੁਨੀਆ ਦੀ ਪਹਿਲੇ ਨੰਬਰ ਦੀ ਮੁੱਕੇਬਾਜ਼ ਬਣੀ।

ਇਹ ਸਨ ਇਸ ਘੰਟੇ ਦੀਆਂ ਕੁਝ ਸੁਰਖੀਆਂ। ਸਮਾਂ ਮਿਲਾਓ ਰਾਤ ਦੇ 10:03 ਹੋ ਰਹੇ ਨੇ ਅਤੇ ਹੁਣ ਪੇਸ਼ ਹੈ ਪ੍ਰੋਗਰਾਮ ਪੰਜਾਬੀ ਤੜਕਾ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਤਰਨਜੀਤ। ਇਸ ਪ੍ਰੋਗਰਾਮ ਵਿੱਚ ਅਸੀਂ ਪੜ੍ਹਦੇ ਹਾਂ ਤੁਹਾਡੇ ਵੱਲੋਂ ਆਏ ਤੁਹਾਡੇ ਵਟਸਐਪ ਮੈਸੇਜ ਅਤੇ ਤੁਹਾਡੀ ਪਸੰਦ ਦੇ ਗੀਤ ਅਸੀਂ ਤੁਹਾਨੂੰ ਸੁਣਵਾਉਂਦੇ ਹਾਂ। ਲਓ ਜੀ ਸੁਣਦੇ ਹਾਂ ਪ੍ਰੋਗਰਾਮ 'ਚ ਪਹਿਲਾ ਮੈਸੇਜ। ਚਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਹਸਮੁਖ ਜਿੰਦਲ ਅਤੇ ਪੂਰਾ ਖੁਸ਼ਦਿਲ ਪਰਿਵਾਰ। ਸਬਜ਼ੀ ਮੰਡੀ ਸਮਾਣਾ ਤੋਂ ਸ਼ਸ਼ੀਪਾਲ ਕਟਾਰੀਆ, ਮਨੀਸ਼, ਭੂਮੀ, ਨੇਹਾ, ਰੇਨੂ, ਸਰੋਜ, ਗੀਤਾ, ਸੋਨੀਆ ਕਟਾਰੀਆ। ਗਿੱਦੜਬਾਹਾ ਤੋਂ ਮਨਜੀਤ ਤਨੇਜਾ, ਪਰਵੀਨ, ਪਾਇਲ ਅਤੇ ਹਿਨਾਸ਼ਾ ਤਨੇਜਾ ਹੋਰਾਂ ਦਾ ਇਹ ਸੁਣਨਾ ਚਾਹੁੰਦੇ ਨੇ ਸ਼ੈਰੀਮਾਨ ਦੀ ਆਵਾਜ਼ 'ਚ ਗਾਇਆ ਇਹ ਗੀਤ।

ਪੜ੍ਹਦਿਆਂ ਜੀ ਪ੍ਰੋਗਰਾਮ 'ਚ ਅਗਲੀ ਫਰਮਾਇਸ਼ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ ਜਸਵੀ ਜੱਸੀ ਸੀਤਾ ਅਤੇ ਗੀਤਾ ਬੰਗਾਲੀ ਪੰਜਾ ਨਾਗਪੁਰ ਤੋਂ ਮਾਫ਼ ਕਰਨਾ ਕਿਸ਼ਨਗੰਜ ਬਿਹਾਰ ਤੋਂ ਰਵਿੰਦਰ ਮੋਹਨਦਾਸ ਆਸ਼ਾ ਦੇਵੀ ਰਾਘਵ ਕੁਮਾਰ ਭਾਨੂ ਪ੍ਰਿਆ ਅਤੇ ਮਾਧੁਰੀ ਕਿਰਨ ਬੰਗਾਲੀ ਪੰਜਾ ਨਾਗਪੁਰ ਤੋਂ ਪ੍ਰਕਾਸ਼ ਰੰਭਾੜੇ ਭਾਰਤੀ ਅਤੇ ਜਾਨਵਰੀ ਰੰਭਾੜੇ ਧਨੌਰੀ ਤੇਲੀਵਾਲਾ ਤੋਂ ਨਿਸਾਰ ਸਲਮਾਨੀ ਨੁਸ਼ਾਦ ਸਲਮਾਨੀ ਬੇਬੀ ਆਲੀਆ ਅਤੇ ਆਯਾਨ ਬਾਬੂ ਚੰਡੀਗੜ੍ਹ ਸਿਟੀ ਤੋਂ ਸ਼ੈਫਾਲੀ ਸ਼ੈਫੀ ਡੈਵਿਸ ਵਿਮਲਾ ਅਤੇ ਸਤੀਸ਼ ਅਨੇਜਾ ਮਨਾਲੀ ਹਿਮਾਚਲ ਤੋਂ ਹਰਸ਼ ਵਿਨੇ ਵਿਨੀਤ ਅਤੇ ਰੋਜਸ ਭਾਈ ਰਾਜੇਂਦਰ ਕੁਮਾਰ ਮਲਕੀਤ ਕੌਰ ਆਰਤੀ ਰਾਣੀ ਰਾਘਵ ਹਰਮਨ ਇਹਨਾਂ ਨੇ ਫਰਮਾਇਸ਼ ਪਾਈ ਹੈ ਗਾਓ ਗਾਲਾ ਜ਼ਿਲ੍ਹਾ ਅੰਬਾਲਾ ਤੋਂ ਇਹਨਾਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਗੀਤ ਐਮੀ ਵਿਰਕ ਦੀ ਆਵਾਜ਼ 'ਚ।

ਪ੍ਰੋਗਰਾਮ 'ਚ ਅਗਲੀ ਫਰਮਾਇਸ਼ ਸਾਨੂੰ ਭੇਜੀ ਹੈ ਮੋਹਾਲੀ ਪੰਜਾਬ ਤੋਂ ਬੱਬਲ ਮਲਹੋਤਰਾ ਅਤੇ ਓਮ ਪ੍ਰਕਾਸ਼ ਮਲਹੋਤਰਾ ਹੋਰਾਂ ਨੇ। ਵੜਿੰਗ ਖੇੜਾ ਪੰਜਾਬ ਤੋਂ ਮਿੰਟੂ ਟੋਮਸ ਪਿੰਕੀ ਲਵਲੀ ਆਰਤੀ ਅਰੋੜਾ ਹੋਰਾਂ ਨੇ। ਜਲਾਲਾਬਾਦ ਪੱਛਮੀ ਤੋਂ ਸੁਰੇਸ਼ ਗਗਨੇਜਾ ਪੂਨਮ ਗਗਨੇਜਾ ਵਿਸ਼ਾਲ ਪ੍ਰਿਆ ਦਿਸ਼ਾਨੀ ਅਤੇ ਨਿਮਿਤ ਆਹੂਜਾ ਹੋਰਾਂ ਨੇ। ਇਹ ਸੁਣਨਾ ਚਾਹੁੰਦੇ ਨੇ ਪ੍ਰੋਗਰਾਮ 'ਚ ਅਮਰਿੰਦਰ ਗਿੱਲ ਦੀ ਆਵਾਜ਼ 'ਚ ਗਾਇਆ ਗੀਤ।

ਐਫਐਮ ਬੈਂਡ 100.2 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਉਹ ਰਾਤ ਦੇ 10:30 ਹੋ ਰਹੇ ਨੇ ਅਤੇ ਹੁਣ ਪੇਸ਼ ਹੈ ਪੁਰਾਣੇ ਹਿੰਦੀ ਫਿਲਮੀ ਗੀਤਾਂ ਨਾਲ ਸਜਿਆ ਪ੍ਰੋਗਰਾਮ ਰਜਨੀਗੰਧਾ। ਪ੍ਰੋਗਰਾਮ ਲੈ ਕੇ ਹਾਜ਼ਰ ਮੈਂ ਤਰਨਜੀਤ। ਲਓ ਜੀ, ਸੁਣਦੇ ਹਾਂ ਪ੍ਰੋਗਰਾਮ ਦੀ ਪਹਿਲੀ ਪੇਸ਼ਕਸ਼ ਫਿਲਮ ਸਾਜਨ 'ਚੋਂ। ਆਵਾਜ਼ਾਂ ਨੇ ਕੁਮਾਰ ਸਾਨੂੰ ਅਤੇ ਅਲਕਾ ਯਾਗਨਿਕ ਦੀਆਂ। ਗੀਤ ਨੂੰ ਸੰਗੀਤ ਦਿੱਤਾ ਨਦੀਮ ਸ਼ਵਰ ਨੇ ਅਤੇ ਬੋਲ ਨੇ ਸਮੀਰ ਦੇ।

ਜੀ, ਤੁਸੀਂ ਆਨੰਦ ਮਾਣ ਰਹੇ ਹੋ ਪੁਰਾਣੇ ਹਿੰਦੀ ਫਿਲਮੀ ਗੀਤਾਂ ਦਾ। ਪ੍ਰੋਗਰਾਮ ਚੱਲ ਰਿਹਾ ਰਜਨੀਗੰਧਾ। ਸੁਣਦੇ ਹਾਂ ਪ੍ਰੋਗਰਾਮ 'ਚ ਅਗਲੀ ਪੇਸ਼ਕਸ਼, ਫਿਲਮ ਕੁਲੀ 'ਚੋਂ। ਇਹ ਗੀਤ ਅਸੀਂ ਤੁਹਾਨੂੰ ਸੁਣਵਾਉਣ ਜਾ ਰਹੇ ਹਾਂ। ਗੀਤ ਨੂੰ ਗਾਇਆ ਸ਼ਬੀਰ ਕੁਮਾਰ ਅਤੇ ਸ਼ੈਲਿੰਦਰ ਸਿੰਘ ਨੇ, ਬੋਲ ਨੇ ਆਨੰਦ ਬਖਸ਼ੀ ਦੇ, ਅਤੇ ਸੰਗੀਤ ਦਿੱਤਾ ਲਕਸ਼ਮੀਕਾਂਤ ਪਿਆਰੇ ਲਾਲ ਨੇ।